ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰ ਰਾਗਾਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਸੰਖਾਰ, ਕੀਤੇ ਤੇਰੇ ਬਾਵਣਹਾਰੀ, ਕੀਤੇ ਤੇਰੇ ਰਾਗ ਭਰੀ ਸ਼ੰਕ ਹੀ ਆਏ, ਕੀਤੇ ਤੇਰੇ ਗਾਵਣਹਾਰੀ। ਗਾਵਣ ਤੁਧਨੋ ਪਵਨ ਪਾਣੀ ਬਸੰਤਰ, ਗਾਵੇ ਰਾਜਾ ਧਰਮ ਦੁਆਰੀ। ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੀ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੀ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵ ਧਿਆਨ ਧਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਬਰ, ਗਾਵਨ ਤੁਧਨੋ ਸਾਧ ਵਿਚਾਰੀ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੀ। ਗਾਵਣ ਤੁਧਨੋ ਪੰਡਿਤ ਪੜ੍ਹਨ ਰੱਖੀ ਸਰ, ਯੁਗ ਯੁਗ ਵੇਦਾਂ ਨਾਲੇ। ਗਾਵਣ ਤੁਧਨੋ ਮੋਹਣੀਆ ਮਨ ਮੋਹਣ, ਸੁਰਗ ਮਸ਼ ਪਾਇਆਲੇ। ਗਾਵਣ ਤੁਧਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਣ ਤੁਧਨੋ ਜੋਧ ਮਹਾਂਬਲ ਸੂਰਾ, ਗਾਵਣ ਤੁਧਨੋ ਖਾਣੀ ਚਾਰੀ। ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕਹਤੇ ਤੁਧਨੋ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਦੇਖਾ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੋਹਣ ਵੱਡਾ ਆਖੇ ਸਭ ਕੋਏ, ਕੇਵਡ ਵੱਡਾ ਡੀਠਾ ਹੋਏ।

ਗਰਹਾਈਆਂ ਆਖਣ ਵਾਲਾ ਕਿਆ ਬੇਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ

ਸਾਚੇ ਨਾਮ ਕੀ ਤਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਹੋ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾਂ ਕਾਰਜਿਕ ਆਗੈ ਕਰ ਤਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ।

ਕਰਿਆ ਉਡੇ ਉਡਿਆ ਵੈ ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ

ਚੋਰ ਬਿੜਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਂ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵ ਹੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ।

ਹੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਹਾਡੇ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਹਾਡੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਹਾਡੇ ਆਪੇ ਸਿਰਜ ਸਭ ਗੋਈ ਜਨ ਨਾਨਕ।

ਜਿਸਨੋ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ।

ਜਿਸਨੋ ਤੂੰ ਜਾਣਾ ਹੀ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਬਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ।

ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬੋਧ ਕਰਖ ਕਰਾ ਕਰ ਤਾਰ ਪ੍ਰਜਾ ਧਰਤ ਤਬ ਦੇ ਅਪਾਰ ਜਬ ਆ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਧਰ ਸਭ ਹੋ ਜੇਤੇ

ਤਿਉਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਣਾਈਆਂ ਸ਼ਬਦ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਾ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਾਏ ਕਰਤਾ

ਕਰੋ ਸਾਚ ਨਾਮ ਆਧਾਰ ਮਿਰਾਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀ।

ਤਰਸ ਪਿਆ ਮਿਹਰ ਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮਿਹਰ ਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ

Good evening, good afternoon, good morning.

श्री संत हरिदास

बहुराज्य सही पावती।

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅੱਜ ਹਾੜ ਦੇ ਮਹੀਨੇ ਦੀ ਸੰਗਰਾਂਦ, ਹਾੜ ਦਾ ਮਹੀਨਾ ਅੱਜ ਆਰੰਭ ਹੋਇਆ ਹੈ। ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਬਚਨ ਸਰਵਣ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਬਾਰਾਂ ਮਹਾਮਾਝ ਮਹੱਲਾ ਪੰਜਵਾਂ, ਘਰ ਚੌਥਾ।

ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਉਹ ਸੋਹਿਲਾ ਰਾਗ ਗੌੜੀ ਦੀ ਉੱਤਰੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾ ਕੀ ਆਏ ਕਰਤੇ ਕਾ ਹੋਏ ਵਿਚਾਰੋ ਤਿਤਕਰ ਗਾਵੋ ਸੋਹਿਲਾ ਸਿਵਰੋ ਸੱਜਣਹਾਰ ਤੁਮ ਗਾਵੋ ਮੇਰੇ ਮੇਰੇ ਪਉ ਕਾ ਸੋਹਿਲਾ ਹੋ ਵਾਰੀ ਜਦ ਸੋਹਿਲਾ ਹੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਆ ਨਾ ਦੇਖੇ ਗਾ ਦੇਵਣ ਹਾਰ ਤੇਰਾ ਦਾਨ ਕੀਮਤ ਨਾ ਪਵੇ ਤਿਸ ਦਾ ਤੇ ਕਵਲ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸੱਜਣਾ ਸੀਸੜੀਆਂ ਜੋ ਹੋਵੇ ਸਹਿਬ ਸੁਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਤ ਪਵਨ ਸਦਨ ਹਾਰ ਸਿਮਰੀਆ ਨਾਨਕ ਸੇ ਦੇ ਅਵਨ ਰਾਗ ਆਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸਨ ਏਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾ ਬਿਸੋ ਚਸਿਆ ਕੜੀਆਂ ਪਹਿਰਾਂ ਸਿੱਤੀ ਵਾਰੀ ਮਾਹ ਸੂਰਜ ਏਕੋ ਰੁਤਨ ਏਕ ਨਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡੋ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਬਰੂ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜ ਅੰਤ ਪੇਰੀ ਰਹਾਉ ਸਹਿ ਸਭ ਨੈਨ ਨਨ ਨੈਨ ਹੈ ਤੋਏ ਕਉ ਸਹਿ ਸਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬੈਨ ਸਹਿ ਸਭ ਗੰਧ ਵਿਚਾਰ ਤਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵ ਐਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਾ ਹੋਏ ਜਾਤੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵਹ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾਹੇ ਕਰ ਡੰਡਾਓਤ ਪੁਨ ਵੱਡਾਹੇ ਰਹਾਓ ਸਾਗਤ ਹਰ ਸਾਧ ਨਾ ਜਾਣਿਆ ਤੇਰੇ ਅੰਤਰ ਹੋ ਮੈਂ ਕੰਡਾਹੇ ਜਿਉਂ ਜਿਉਂ ਚਲਹਿ ਜੁਬੈ ਦੁਖ ਪਾਵਹਿ ਜਮਕਾਲ ਸਹਿਹੈ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਨ ਪਵ ਖੰਡਾਹੀ ਅਵਨਾਸੀ ਪੁਰਖ ਭਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾਹੇ ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੀ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਹਾ ਖਾਟ ਚਲੋ ਹਰ ਲਾ ਆਗੈ ਬਸਨ ਸੁਹੇਲਾ ਔਧ ਘਟੈ ਦਿਨ ਸਰਹਿਣਾਰੇ ਮਨ ਗੁਰਮਿਲ ਕਾਲ ਸੁਵਾਰੇ ਰਹਾਉ ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵਹਿ ਰਸ ਅਗਥ ਕਥਾ ਤਿਨ ਜਾਨੀ ਜਾ ਕਉ ਆਏ ਸੋਈ ਬਿਹਾਜ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁੜਿਆ ਗਏ ਅਰਦਾਸ ਮਾਰੀ ਜੀਓ।

Thank you.

0: केरबोदी रंगीली धरती दे वसनीक स्रोतियो, तुसी ये प्रोग्राम FM रेडियो CISK 94.3 तो सुन रहे हो। ये प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हाँ कि इस प्रोग्राम नु होर भी खोज भरपूर बनाने लई तुसी सानू सुझाव दिंदे रहोगे।
1: साडे स्टूडियो दे टेलीफोन नंबर तो आप जी नु पता ही है, जे नहीं तो वह भी लिख लो जी। एरिया कोड 250-392-3074 अते फैक्स नंबर एरिया कोड 250-392-3075।
2: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Satnam Shri Vaheguru Ji Slok Lal Gopal Govind Pao Gher Gambhir Saha Dusar Nahi Avar Ko Nanak Be Parwah Govind Prabhu Lal Ke Pyara Gopal Kone ਪਿਰਥਵੀ ਦੇ ਪਾਲਣ ਵਾਲਾ ਗੈਰ ਬਹੁਤ ਡੂੰਘਾ ਗੰਭੀਰ ਮੇਰਾ ਹੱਲ ਕਰਨਾ ਬੜਾ ਔਖਾ ਥਾ। ਮੈਂ ਉਹਦਾ ਕੋਈ ਥਾ ਅੰਤ ਹੀ ਨਹੀਂ ਪਾਇਆ ਜਾਣਾ। ਦੂਸਰ ਨਾ ਹੀ ਅਗਰ ਕੋਈ ਨਾਨਕ ਬੇਪਰਵਾਹ ਮਹਾਰਾਜ ਕਹਿੰਦੇ ਉਹਦੇ ਵਰਗਾ ਹੋਰ ਕੋਈ ਨਹੀਂ, ਉਹ ਵੱਡਾ ਬੇਪਰਵਾਹ ਹੈ। पौड़ी लल्ला ताके लवेन को एक है आप अवर ने को लल्ले अखर द्वारा कृपा कर दे उस परमात्मा दे लवे बराबर हो के वो अपने अर्गा आप ही है अवर और उदे अर्गा दूसरा कोई नहीं। वो बनहार हो सदा है वो का अंत न पाव। वो परमात्मा सदा हुंदा है पूर्वे कृत वर्तमान एक रस परि गुण व्यापक है उदा अंत के ने पाया नहीं। ਕੀਟ ਹਸਤ ਮੈਂ ਪੂਰ ਸਮਾਨੇ ਪ੍ਰਗਟ ਪੁਰਖ ਸਭ ਕਾਬੂ ਜਾਂਦੇ ਪਰਮਾਤਮਾ ਕੀੜੀ ਹਾਥੀ ਸਾਰਿਆਂ 'ਚ ਪਰਿਪੂਰਨ ਹੋ ਕੇ ਸਮਾ ਰਿਹਾ ਇੱਕ ਰਸ ਪੂਰਨ ਅਤੇ ਸਾਰੀਆਂ ਜਗ੍ਹਾ 'ਚ ਹਾਂਜੀ ਸਾਊ ਮੈਨੇ ਸਾਰੀਆਂ ਪ੍ਰਗਟ ਵੀ ਹੋ ਜਾਂਦਾ ਹੈ। ਜਾਗੋ ਦਿਨੋਂ ਹਰ ਸਪਨਾ ਨਾਨਕ ਗੁਰਮੁਖ ਹਰ ਹਰ ਤੇ ਦੇ ਜਿਨ੍ਹਾਂ ਨੂੰ ਮਹਾਰਾਜ ਆਪਣਾ ਜਸ ਦੇ ਦਿੰਦੇ ਉਹ ਗੁਰਮੁਖ ਪਰਮਾਤਮਾ ਦਾ ਨਾਮ ਜਪਦੇ ਹਨ। ਆਤਮ ਰਸ ਜਿਹੇ ਜਾਣਿਆ ਹਰ ਰੰਗ ਸਹਿਜੇ ਮਾਣ ਜਿਹਨਾਂ ਨੇ ਆਤਮਾ ਮੈਨੇ ਆਪਣੇ ਆਪ ਦਾ ਰਸ ਆਨੰਦ ਜਾਣ ਲਿਆ ਆਪਣੇ ਸਰੂਪ 'ਤੇ ਵਿਸ਼ਵਾਸ ਕਰ ਲਿਆ ਉਹ ਫਿਰ ਸੁੱਤੇ ਸਿੱਧੇ ਪਰਮਾਤਮਾ ਦਾ ਜਿਹੜਾ ਆਨੰਦ ਆ ਉਹਨੂੰ ਮਾਣਦੇ ਆ। ਆਤਮ ਨਾ ਮੰਨਦਾ ਵੀ ਆ ਮਨ ਵਿੱਚ ਜਿਹਨੀ ਰਸ ਨਾਮ ਆ ਉਹਦਾ ਪ੍ਰੇਮ ਕਰਨਾ ਜਾਣਿਆ ਉਹ ਪਰਮਾਤਮਾ ਦੇ ਆਨੰਦ ਨੂੰ ਸੁਭਾਵ ਕੇ ਮਾਨਣਾ ਕਰਦੇ। ਨਾਨਕ ਧਨ ਧਨ ਧਨ ਜਨ ਆਏ ਕੇ ਪ੍ਰਣ ਤਿੰਨ ਵਾਰੀ ਕਿਹਾ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਧਨ ਤਾਜ ਹੋ ਗਿਆ। ਉਹਨਾਂ ਦੇ ਮਾਤਾ ਪਿਤਾ ਵੀ ਧਨ ਆ ਸੰਸਾਰ 'ਤੇ ਆਇਆ ਵੀ ਉਹਨਾਂ ਦਾ ਧਨ ਤਾਜ ਹੋ ਗਿਆ। ਪੌੜੀ ਆਇਆ ਸਫਲ ਤਾਊ ਕੋ ਗਣੀਏ ਜਾਸ ਰਸਨ ਹਰ ਹਰ ਜਸ ਬਣੀ ਆਇਆ ਉਹਨਾਂ ਦਾ ਸਫਲ ਗਿਣਿਆ ਜਾਂਦਾ ਜਾਸ ਜਿਹੜੇ ਰਸਨਾਂ ਦੁਆਰਾ ਪਰਮਾਤਮਾ ਦੇ ਨਾਮ ਨੂੰ ਭੰਨੀ ਜਾਂਦੇ ਨੇ ਆਚਰਨ ਕਰਦੇ ਹਨ। ਆਏ ਬਸ ਹੈ ਸਾਧੂ ਕਹਿ ਸੰਗੇ ਅੰਦਰ ਨਾਮ ਧਿਆਵੇ ਰੰਗੇ ਉਹ ਸੰਤਾਂ ਦੇ ਸੰਗੇ ਨਿਵਾਸ ਕਰਦੇ ਆ ਦਿਨ ਰਾਤ ਉਹਦੇ ਰੰਗੇ ਪ੍ਰੇਮ ਕਰਕੇ ਨਾਮ ਨੂੰ ਧਿਆਉਂਦੇ ਹਨ। ਆਵਤ ਸੋ ਜਨ ਨਾਮੇ ਰਾਤਾਂ ਜਾ ਕੋ ਦਇਆ ਮੈਂ ਆਵਦਾ ਸੰਗ 'ਚ ਉਹੀ ਆਉਂਦਾ ਜਿਹਨਾਂ ਦਾ ਮਨ ਨਾਮ 'ਚ ਰੰਗਿਆ ਗਿਆ ਜਿਨ੍ਹਾਂ 'ਤੇ ਮੈਂ ਕਿਰਪਾ ਕਰਨ ਵਾਲਾ ਕੌਣ ਹੈ ਵਧਾਤਾ ਜਿਹੜਾ ਫਲ ਦੇਣ ਵਾਲਾ ਪਰਮਾਤਮਾ ਆਪਣੀ ਮਿਹਰ ਕਰਦਾ ਹੈ। ਇੱਕ ਹੈ ਆਵਨ ਫਿਰ ਜੋ ਨਾ ਆਇਆ ਨਾਨਕ ਕਰਕੇ ਦਰਸ਼ ਮਾਇਆ ਉਹਨਾਂ ਦਾ ਆਉਣਾ ਇੱਕ ਵਾਰੀ ਹੋਇਆ ਮੁੜ ਮੁੜ ਜੂਨੀਆਂ 'ਚ ਨਹੀਂ ਆਉਂਦੇ। ਮਹਾਰਾਜ ਕਹਿੰਦੇ ਕਿ ਪਰਮਾਤਮਾ ਦੇ ਦਰਸ਼ ਰੂਪ 'ਚ ਸਮਾ ਜਾਂਦੇ ਚਲੋ ਜਾਸ ਜੋਤ ਹੋਏ ਮਨ ਹੋਏ ਆਨੰਦ ਬਿਨਤਾ ਦੂਜਾ ਭਾਵ ਜਿਸ ਪਰਮਾਤਮਾ ਦਾ ਨਾਮ ਜਪਦੇ ਮਨ 'ਚ ਆਨੰਦ ਹੁੰਦਾ ਜਿਹੜਾ ਦਵੈਸ਼ ਵਾਲਾ ਭਾਵ ਉਹ ਨਾਸ ਹੋ ਜਾਂਦਾ ਦੂਜਾ ਭਾਵ ਦਵੈਸ਼ ਜਿਹੜੀ ਨਾਸ ਹੋ ਜਾਂਦੀ। ਦੂਸਰਾ ਤ੍ਰਿਸ਼ਨਾ ਬੁਝਿਆ ਨਾਨਕ ਨਾਮ ਸਮਾਓ ਉਹਨਾਂ ਦਾ ਮਨ ਦਾ ਸੁੱਖ ਦਰਦ ਸਰੀਰ ਦੀ ਪੀੜਾ ਹੁੰਦੀ ਹੈ ਪਦਾਰਥਾਂ ਦੀ ਜਿਹੜੀ ਤ੍ਰਿਸ਼ਨਾ ਵੀ ਬੁੱਝ ਜਾਂਦੀ ਹੈ ਮਹਾਰਾਜ ਕਹਿੰਦੇ ਨਾਮ ਜਪ ਕੇ ਨਾਮੀ ਪਰਮਾਤਮਾ ਚ ਸਮਾਉਣਾ ਕਰੋ। ਪੌੜੀ ਜਈਆ ਯਾਰੋ ਦੁਰਮ ਦੂਰ ਤੇ ਸਹਿ ਤਿਆਗ ਸੁਖ ਸਹਿਜੇ ਹੋ। ਜਈਆ ਅੱਖਰ ਦੁਆਰਾ ਕਥਨ ਕਰਦੇ ਦੋ ਉਹਨੇ ਨੇ ਕਿ ਦਵੈਤ ਵਾਲੀ ਜਿਹੜੀ ਛੋਟੀ ਮਾਤੀ ਨੂੰ ਯਾਰੋ ਸਾੜ ਦਿਓ। ਐਸਾ ਜਿਹੜਾ ਪੁਰਖ ਦਵੈਤ ਨੂੰ ਤਿਆਗਣ ਵਾਲਾ ਹੋ ਉਸ ਪੁਰਖ ਨੂੰ ਉਸ ਵਿਅਕਤੀ ਨੂੰ ਸੁਤੇ ਸੁਤੇ ਸਹਿਜ ਸੁੱਖ ਜਿਹੜਾ ਆਤਮਾ ਦਾ ਆਨੰਦ ਪ੍ਰਾਪਤ ਹੋ ਜਾਂਦਾ। ਕਿਉਂ ਦਵੈਤ ਦੇ ਤਿਆਗਣ ਨਾਲ ਫਿਰ ਉਹ ਸੁੱਖ ਦੇ ਵਿੱਚ ਸੂਰ ਹੁੰਦਾ। ਜਿਹਦੇ ਮਨ 'ਚ ਦਵੈਤ ਉਹਨੂੰ ਨੀਂਦ ਵੀ ਨਹੀਂ ਆਉਂਦੀ। ਜਈਆ ਜਾਏ ਪ੍ਰਭ ਸੰਤ ਸਰਨਾ ਜਿਹੇ ਆਸਰਿਆ ਪਵਜਲ ਤਰਨਾ। ਜਈਆ ਅੱਖਰ ਦੁਆਰਾ ਕਿਰਪਾ ਕਰਦੇ ਸੰਤਾਂ ਦੀ ਸ਼ਰਨ ਪਵੋ। ਉਹਨਾਂ ਦੇ ਆਸਰੇ ਲਾ ਕੇ ਸੰਸਾਰ ਸਾਗਰ ਤੋਂ ਤਰਨਾ ਹੁੰਦਾ ਹੈ। ਜਈਆ ਜਨਮ ਨਾ ਆਵੈ ਸੋ ਏਕ ਨਾਮ ਲੈ ਮਨ ਹੈ ਪ੍ਰਭੂ। ਜਈਆ ਅੱਖਰ ਦੁਆਰਾ ਪਾਤਸ਼ਾਹ ਬਖਸ਼ਿਸ਼ ਕਰਦੇ ਹੋ। ਪੁਰਖ ਵਾਰ ਵਾਰ ਦੁਨੀਆਂ 'ਚ ਨਹੀਂ ਆਉਂਦਾ ਕਿਉਂਕਿ ਇੱਕ ਪਰਮਾਤਮਾ ਦਾ ਨਾਮ ਮੰਤਰ ਲੈ ਕੇ ਉਹਨੇ ਮਨ ਪਰੋ ਲਿਆ, ਗ੍ਰਹਿਣ ਕਰ ਲਿਆ। ਜਈਆ ਜਨਮ ਨਾ ਹਾਰੀਆ ਗੁਰ ਪੂਰੇ ਕੀ ਟੇਕ, ਨਾਨਕ ਤੇ ਸੁਖ ਪਾਇਆ ਜਾ ਕੇ ਹੀ ਰਹੇ। ਜਈਆ ਅੱਖਰ ਦੁਆਰਾ ਸਮਝਾਉਂਦੇ ਆ ਜਿਹੜਾ ਮਨੁੱਖ ਨੂੰ ਲੈ ਕੇ ਜੀਵਨ ਦੀ ਬਾਜ਼ੀ ਨਹੀਂ ਹਾਰਦਾ ਕੌਣ? ਜੇ ਪੂਰੇ ਗੁਰਾਂ ਦੀ ਟੇਕ ਆਸਰਾ ਲਿਆ। ਹਜ਼ੂਰ ਕਹਿੰਦੇ ਆ ਜਿਨ੍ਹਾਂ ਦੇ ਹਿਰਦੇ 'ਚ ਇੱਕ ਪਰਮਾਤਮਾ ਦਾ ਨਾਮ ਆ ਉਹਨੇ ਆਤਮਾ ਰੂਪੀ ਸੁੱਖ ਨੂੰ ਪਾ ਲਿਆ ਹੈ। ਸਲੋਕ ਅੰਤਰ ਮੰਤਨ ਵਸ ਰਹੇ ਈਤ ਊਤ ਕੇ ਮੀਤ ਈਤ ਹੈ ਸਲੋਕ ਚੂਤ ਪਰਲੋਕ। ਲੋਕ ਪਰਲੋਕ ਦਾ ਮਿੱਤਰ ਕੌਣ ਹੈ? ਉਹ ਮਹਾਰਾਜ ਹੈ। ਕਹਿੰਦੇ ਉਹ ਸਾਡੇ ਔਰ ਸਾਰਿਆਂ ਦੇ ਆਤਮਾ ਕਰਕੇ ਮਨ ਤਨ 'ਚ ਨਿਵਾਸ ਕਰ ਰਹੇ ਹਨ। ਗੁਰਪੁਰਾ ਉਪਦੇਸਿਆ ਨਾਨਕ ਜਪਿਆ ਨੇ ਪੂਰੇ ਸਤਿਗੁਰੂ ਧਾਨਿਆ ਜੀ ਨੇ ਇਹ ਸਿੱਖਿਆ ਦਿੱਤੀ ਹੈ। ਕਹਿੰਦੇ ਉਸ ਪਰਮਾਤਮਾ ਦੇ ਨਾਮ ਨੂੰ ਸਦਾ ਜਪੋ। ਪੌੜੀ ਅੰਧਨ ਸਿਮਰੋ ਤਾਸ ਕਹੋ ਜੋ ਅੰਤ ਸਹਾਈ ਹੋ। ਤਾਸ ਇਸ ਪਰਮਾਤਮਾ ਦਾ ਨਾਮ ਅੰਧਨ ਦਿਨ ਰਾਤ ਸਿਮਰੋ ਚੇਤੇ ਕਰੋ। ਅੰਤ ਸਮੇਂ ਤੁਹਾਡਾ ਉਹ ਸਹਾਇਕ ਹੋਵੇਗਾ। ਹਾਂਜੀ, ਜਦੋਂ ਪ੍ਰਾਣ ਨਿਕਲਣਗੇ ਉਦੋਂ ਵੀ ਅਤੇ ਬਾਅਦ ਵਿੱਚ ਜੀਵਾਤਮਾ ਦਾ ਸਹਾਈ ਹੁੰਦਾ ਹੈ। ਇਹ ਦੇਖਿਆ ਦਿਨ 4, 6, 7 ਚੱਲੋ ਸਭ ਕੁਝ। ਇਹਦਾ ਵਿਸ਼ੇ ਵਿਕਾਰਾਂ ਦਾ ਆਨੰਦ ਆ, ਮਾਇਆ ਦਾ ਆਨੰਦ ਆ। ਇਹਦਾ 6 ਅਤੇ 4 ਐਵੇਂ 10 ਕੁ ਦਿਨ ਆਉਂਦਾ ਹੀ ਆ, ਜਾਂ 4 ਕੁ ਦਿਨ ਦਾ ਹੀ ਹੈ, 6 ਮਹੀਨੇ ਨਾਸ ਹੋ ਜਾਣ ਵਾਲਾ। ਸਾਰਾ ਸੰਸਾਰ ਇਹਨੂੰ ਛੱਡ ਛੱਡ ਕੇ ਤੁਰਿਆ ਜਾ ਰਿਹਾ ਹੈ। ਘਾਹੋ ਮਾਤੇ ਦਾ ਸੋਤੀ ਜਾ ਗਿਰੇ ਮੰਤਾ ਸੰਕਾਸ਼ਨਾਂ ਦੀ ਆ। ਕੱਲ੍ਹ ਵੀ ਕਥਾ ਦੱਸਿਆ ਸੀ ਵੀਰ ਸਾਹਿਬ, ਜੰਮਣ ਤੋਂ ਪਹਿਲਾਂ ਮਾਂ ਕਿੱਥੇ ਸੀ, ਮਰਨ ਤੋਂ ਪਹਿਲਾਂ ਮਾਂ ਪੇ ਕਿੱਥੇ ਸੀ, ਮਰਨ ਤੋਂ ਬਾਅਦ ਕਿੱਥੇ ਰਹਿਣਗੇ। ਇਸ ਤਰ੍ਹਾਂ ਹੋਰ ਪਰਿਵਾਰ ਜਾਣ ਲਓ, ਮਾਂ ਆ, ਪੇ ਆ, ਪੋਤੇ ਆ, ਧੀ ਆ, ਕਾਕੋ। ਇਹ ਕਹਿੰਦੇ ਮਹਾਰਾਜ ਕਹਿੰਦੇ ਕਿਹਦੇ ਆ? ਕਾਕੋ ਮੈਨੇ ਕਿਸ ਦੇ ਆ? ਗ੍ਰਹਿਵੰਤਾ ਸਤ ਕਛ ਸੰਗ ਨੰਗੀ ਆ। ਕਾਕੋ ਕਿਹਦੇ ਨਾਲ? ਕੋਈ ਗਿਆ ਕੋਈ ਕਦੀ ਕਿਸੇ ਦੇ ਨਾਲ? ਇਹ ਦੱਸੋ ਕਿ ਬਨਤਾ ਜੋ ਇਸਤਰੀ ਹੈ, ਹਾਂਜੀ, ਅਤੇ ਉਹ ਵੀ ਮਰਨ ਵੇਲੇ ਨਾਲ ਜਾਏਗੀ ਜਾਂ ਪਤੀ ਨਾਲ ਜਾਏਗਾ? ਕਿਸੇ ਨੇ ਵੀ ਕਿਸੇ ਦਾ ਸੰਗ ਨਹੀਂ ਲਿਆ, ਆਇਆ ਅਕੇਲਾ ਅਕੇਲਾ ਚਲਾਇਆ, ਇਕੱਲਾ ਹੀ ਆਇਆ ਸੀ, ਇਕੱਲਾ ਹੀ ਤੁਰ ਜਾਂਦਾ। ਗ੍ਰਹਿ ਘਰ ਆ, ਜਾਂ ਗ੍ਰਹਿ ਬਣਤਾ ਘਰ ਵਾਲੀ ਜਿਹੜੀ ਬਣਤਾ ਇਸਤਰੀ ਜਾਂ ਉਹਦਾ ਪਤੀ ਹੈ, ਕਈ ਸੰਗ ਨਾਲ ਹੀ ਹੈ, ਕਿਸੇ ਨੂੰ ਸੰਗ ਨਾਲ ਲੈ ਕੇ ਜਾਏਗਾ? ਨਹੀਂ, ਕੋਈ ਨਾਲ ਨਹੀਂ ਆਇਆ ਅਤੇ ਨਾਲ ਕਿਸੇ ਨੇ ਨਹੀਂ ਜਾਣਾ। ਕਰਮ ਆਉਂਦੇ ਆ, ਕਰਮ ਜਾਂਦੇ ਆ। ਐਸੀ ਸਾਂਝੋ ਬਿਨਸਤ ਨਾਹੀਂ, ਕਿ ਜਿਹੜੇ ਗੁਰਮੁਖ ਪਿਆਰੇ ਨਿਸ਼ਕਾਮ ਆ, ਗੁਰੂ ਦਾ ਸ਼ਬਦ ਉਹਨਾਂ ਦੇ ਨਾਲ ਜਾਂਦਾ, ਦਰਗਾਹ 'ਚ ਵੀ ਸਹਾਇਤਾ ਕਰਦਾ। ਕਹਿੰਦੇ ਗੁਰਮੁਖ ਐਸੀ ਸੰਪਦਾ ਸਾਂਝ ਮੈਨੇ ਇਕੱਠੀ ਕਰ ਲਓ ਜਿਹੜੀ ਕਦੀ ਬਿਨਸਤ ਨਾਹੀਂ, ਕਦੇ ਨਾਸ ਹੋਣ ਵਾਲੀ ਨਹੀਂ। ਪਤ ਚੇਤੀ ਆਪਣੇ ਘਰ ਜਾਏ, ਜੇ ਤੁਸੀਂ ਇੱਜ਼ਤ ਦੇ ਨਾਲ ਆਪਣੇ ਸਰੂਪ ਰੂਪੀ ਘਰ ਵਿੱਚ ਚਲੇ ਜਾਓਗੇ। ਸਾਧ ਤਾਂ ਗੱਲ ਕੀਰਤਨ ਗਾਇਆ ਨਾਨਕ ਤੇ ਬੋਹਰਨਾ, ਜਿਨ੍ਹਾਂ ਨੇ ਗੁਰੂ ਕੀ ਸੰਗਤ 'ਚ ਆ ਕੇ ਪਰਮਾਤਮਾ ਦਾ ਸੁੰਦਰ ਜਸ ਗਾਇਆ। ਕਹਿੰਦੇ ਤੇ ਉਹ ਜਿਹੜੇ ਵਿਅਕਤੀ ਹੈ ਫਿਰ ਉਹ ਮੁੜ ਕੇ ਜੂਨਾਂ ਵਿੱਚ ਸੰਸਾਰ 'ਚ ਨਹੀਂ ਆਉਂਦੇ ਹਨ। ਸਲੋਕ ਅਤ ਸੁੰਦਰ ਕੁਲੀਨ ਚਤਰ ਮੁਖ ਮਿਆਨੀ ਧਨਵੰਤ। ਕੋਈ ਸਰੀਰ ਕਰਕੇ ਬਹੁਤ ਸੁੰਦਰ ਵੀ ਹੋਵੇ, ਕੁਲੀਨ ਚੰਗੀ ਕੁਲ ਵਾਲਾ ਹੋਵੇ, ਹੈਂ, ਗੱਲਾਂ ਬਾਤਾਂ 'ਚ ਬੜਾ ਚਤਰ ਸਿਆਣਾ ਹੋਵੇ, ਹਾਂਜੀ, ਔਰ ਮੂੰਹ ਦਾ ਗਿਆਨੀ ਹਾਜ਼ਰ ਜਵਾਬੀ ਬੜਾ ਹੋਵੇ, ਧਨ ਕਰਕੇ ਬਹੁਤ ਧਨਾਟ ਧਨਵੰਤ ਅਮੀਰ ਵੀ ਹੋਵੇ। ਮ੍ਰਿਤ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਮਹਾਰਾਜ ਕਹਿੰਦੇ ਜਿਹਦੇ ਹਿਰਦੇ ਪਰਮਾਤਮਾ ਦੀ ਪ੍ਰੀਤੀ ਨਹੀਂ ਨਾ, ਉਹ ਤਾਂ ਮੁਰਦਾ ਹੈ, ਮੁਰਦੇ ਬਰਾਬਰ। ਇਸ ਵਾਸਤੇ ਚਾਹੇ ਕਹਿੰਦੇ ਸੁੰਦਰ ਪੈਰਿਸ ਨੂੰ ਬਹੁਤ ਸੁੰਦਰ ਮੰਨਦੇ, ਕੁਲੀਨ ਫਰਾਂਸ ਵਾਲੇ ਹੈ, ਚਤਰ ਅੰਗਰੇਜ਼ ਜਾਂ ਇੰਗਲੈਂਡ ਵਾਲੇ, ਹਾਂਜੀ ਸੁੰਦਰ ਤਾਂ ਜੀ ਪੈਰਿਸ ਵਾਲੇ ਮੰਨੇ ਹੈ, ਆਪਣੇ ਫਰਾਂਸ ਕੁਲੀਨ ਫਰਾਂਸ ਵਾਲੇ ਹੈ, ਚਤਰ ਅੰਗਰੇਜ਼ ਬੜੇ ਦਨ ਮੁੱਖ ਗਿਆਨੀ ਹਿੰਦੁਸਤਾਨੀ ਮੂੰਹ ਦੀਆਂ ਗੱਲਾਂ ਨੂੰ ਬੜੇ ਹੁਸ਼ਿਆਰ ਹੈ, ਧਨਵੰਤ ਅਮਰੀਕਾ ਵਾਲੇ ਬੜੇ ਅਮੀਰ ਹੈ, ਕਹਿੰਦੇ ਜੇ ਪਰਮਾਤਮਾ ਦੀ ਪ੍ਰੀਤੀ ਨਹੀਂ ਕਹਿੰਦੇ ਉਹ ਮੁਰਦਿਆਂ ਦੇ ਸੁਰ ਕਹੇ ਗਏ ਆ ਪੌੜੀ ਨੰਗਾ ਖੱਟ ਸ਼ਾਸਤਰ ਹੋਏ ਗਿਆਤਾ ਪੂਰਵ ਕੁੰਭ ਕਰੇ ਚ ਕਰ ਮਾਤਾ ਨੰਗਿਆਂ ਅੱਖਰ ਦੁਆਰਾ ਪਾਤਸ਼ਾਹ ਸਮਝਾਉਂਦੇ ਹਾਂਜੀ ਖੱਟ ਸ਼ਾਸਤਰ ਛੇ ਸ਼ਾਸਤਰਾਂ ਦਾ ਮਿਆਤਾ ਇਹਦਾ ਵੀ ਜਾਣਨ ਵਾਲਾ ਹੋਵੇ ਹਾਂਜੀ ਪੂਰਵ ਕੁੰਭ ਕਰੇ ਚ ਕਰ ਮਾਤਾ ਪੂਰਵ ਕੁੰਭ ਦਸ ਦੁਆਰ ਪ੍ਰਾਣਾਂ ਨੂੰ ਪੂਰ ਸਮੇਂ ਨੇ ਚਾੜਨ ਵਾਲਾ ਕੁੰਭਕ ਪ੍ਰਾਣਾਂ ਨੂੰ ਠਹਿਰਾਉਣ ਵਾਲਾ ਹਰੇ ਸਿੰਘ ਨੇ ਪ੍ਰਾਣਾਂ ਨੂੰ ਉਤਾਰਨ ਵਾਲਾ ਯੋਗਾ ਅਭਿਆਸੀ ਵੀ ਹੋਵੇ ਕਿ ਯੋਗਾ ਅਭਿਆਸ ਦੀ ਕਿਰਿਆ 'ਚ ਮਾਤਾ ਮੈਨੇ ਮਸਤ ਹੋਵੇ ਗਿਆਨ ਧਿਆਨ ਤੀਰਥ ਇਸ਼ਨਾਨੀ ਸੋਮ ਪਾਕ ਪਰਸੋ ਧਿਆਨੀ ਭਾਵੇਂ ਕਹਿੰਦੇ ਗਿਆਨੀ ਬੜਾ ਹੋਵੇ ਧਿਆਨੀ ਵੀ ਬੜਾ ਹੋਵੇ ਫਿਰ ਤੀਰਥ ਇਸ਼ਨਾਨੀ ਤੀਰਥਾਂ ਦੇ ਇਸ਼ਨਾਨ ਕਰਨ ਵਾਲਾ ਵੀ ਹੋਵੇ ਸੋਮ ਪਾਕ ਸੋਮਨਮ ਚੰਦਰਮਾ ਦਾ ਚੰਦਰਮਾ ਦੇ ਪੱਕੇ ਹੋਏ ਫਲ ਖਾਣ ਵਾਲਾ ਹੋਵੇ ਸੋਮ ਚੰਦਰਮਾ ਦਾ ਦਰਸ਼ਨ ਕਰਕੇ ਪਾਕ ਭੋਜਨ ਨੂੰ ਖਾਵੇ ਰਸੋਈ ਨੂੰ ਖਾਵੇ ਸੋਮਨਾਮ ਹੈਗਾ ਸੋਮਨਾਮ ਇੱਕ ਬਲੀ ਹੈ ਉਹਨੂੰ ਪਕਾ ਕੇ ਖਾਵੇ ਸੋਮਨਾਮ ਸਵੈਂਗ ਦਾ ਆਪਣੇ ਆਪ ਆਪਣੇ ਹੱਥਾਂ ਨਾਲ ਪਾਕ ਮੈਨੇ ਰਸੋਈ ਬਣਾ ਖਾਵੇ ਜਿਵੇਂ ਕਈ ਬਵੇਕੀ ਕਹਾਉਂਦੇ ਭਾਵੇਂ ਅਪਰਸ ਰਵੇ ਕਿਸੇ ਨੇ ਛੋਵੇ ਬਿਨਾਂ ਜੇ ਛੋ ਗਿਆ ਤਾਂ ਉਦੋਂ ਕੱਪੜੇ ਪਾਣੀ 'ਚ ਕੱਢੇ ਨਹਾਵੇ ਉਹਦੇ ਅੰਨੀ ਜੰਗਲਾਂ 'ਚ ਉਜਾੜਾਂ ਵਿੱਚ ਰਹਿਣ ਵਾਲਾ ਵੀ ਬਣ ਜਾਏ ਇੰਨੇ ਕਰਮ ਵੀ ਕਰ ਲੈ ਇੰਨਾ ਕੁਛ ਕਰ ਲੈ ਪਾਤਸ਼ਾਹ ਕਹਿੰਦੇ ਰਾਮ ਨਮ ਸੰਗ ਮਨੀ ਹਿੱਤਾ ਜੋ ਕੁਛ ਕਿਨੋ ਸੋ ਅਨੇਤਾ ਜੇ ਮਨ ਕਰਕੇ ਰਮੇ ਹੋਏ ਰਾਮ ਪਰਮੇਸ਼ਰ ਦੇ ਨਾਮ ਨਾਲ ਹੇਤ ਪਿਆਰ ਨਹੀਂ ਨਾ ਕੀਤਾ ਆਹ ਜਿੰਨਾ ਵੀ ਕੁਝ ਕੀਤਾ ਇਹ ਸਾਰਾ ਕੁਝ ਅਨੇਤਾ ਮੈਨੇ ਸਾਰਾ ਛੁੱਟਿਆ ਅਨਿਤ ਹੈ ਨਿਤ ਰਹਿਣ ਵਾਲਾ ਨੂੰ ਫਜੂਲ ਹੈ ਕਹਿੰਦੇ ਉਹਦੇ ਨਾਲ ਤਾਂ ਇਹ ਚੰਗੇ ਹੈ ਜੇ ਨਾਮ ਜਪਦੇ ਪੁਆ ਤੇ ਉਤਮ ਗਨੋ ਚੰਡਾਲਾ ਨਾਨਕ ਜੇ ਮਨ ਵਸੈ ਗੁਪਾਲਾ ਪਾਤਸ਼ਾਹ ਕਹਿੰਦੇ ਹੈ ਜਿਹਨਾਂ ਦੇ ਮਨ 'ਚ ਗੋ ਪਿਰਥਵੀ ਦੇ ਪਾਲ ਪਾਲਕ ਰੱਖੇ ਪਰਮਾਤਮਾ ਪਰਮੇਸ਼ਰ ਦਾ ਨਾਮ ਬਖਸ਼ ਗਿਆ ਨਾ ਹਾਂਜੀ ਕਹਿੰਦੇ ਉਸ ਨਾਲੋਂ ਜਿਹੜੇ ਉੱਪਰਲੇ ਕਰਮ ਗਿਣੇ ਆ ਇਹਨਾਂ ਨਾਲੋਂ ਜਿਹੜਾ ਚੰਡਾਲ ਆ ਹਾਂਜੀ ਉਹਨੂੰ ਉੱਤਮ ਗਿਣਨਾ ਕਰੋ ਜਿਹਦੇ ਮਨ 'ਚ ਪਰਮੇਸ਼ਰ ਦਾ ਨਾਮ ਬਸ ਗਿਆ ਭਾਵੇਂ ਚੰਡਾਲ ਜਾਤੀ ਦਾ ਆ ਆ ਜਿਹੜੇ ਉੱਤੇ ਕਰਮ ਕਾਂਡ ਕਰਨ ਵਾਲੇ ਆ ਨਾਮ ਨਹੀਂ ਜਪਦੇ ਇਹਨਾਂ ਨਾਲੋਂ ਉਹ ਉੱਤਮ ਸ੍ਰੇਸ਼ਟ ਆ ਚਲੋ ਕੁੰਟ ਚਾਰ ਦੇ ਕਰਮ ਕਿਰਤ ਕੀ ਰੇਖ ਕਿਰਤ ਹੁੰਦਾ ਜਿਹੜੇ ਜੀਵ ਨੇ ਕਰਮ ਕੀਤੇ ਕਰਮਾਂ ਦੀ ਰੇਖਾ ਦੇ ਮੁਤਾਬਕ ਚਾਰੇ ਕੁੰਟਾਂ ਦੇਸ਼ਾਂ ਵਿੱਚ ਦਸਾਂ ਦੇਸਾਂ ਵਿੱਚ ਚਾਰ ਕੁੰਟ ਚਾਰੇ ਖਾਣੀਆਂ ਆ ਦਸਾਂ ਦੇਸਾਂ 'ਚ ਇਹ ਜਿੰਨੇ ਵੀ ਜੀਵ ਹੈਗੇ ਆ ਇਹ ਘੁੰਮਦੇ ਫਿਰਦੇ ਆ ਭਟਕਦੇ ਫਿਰਦੇ ਆ ਉਹ ਕਰਮਾਂ ਦਾ ਰੇਖਾ ਜਿਹੜੀ ਹੈ ਉਹ ਇਹਨੂੰ ਲਈ ਫਿਰਦੀ ਹੈ ਸੂਖ ਰੂ ਮੁਕਤ ਜੋ ਨਾਨਕ ਲਿਖੋ ਲੇਖ ਪਾਤਸ਼ਾਹ ਕਹਿੰਦੇ ਇਹ ਲੇਖਾਂ ਦੇ ਲਿਖੇ ਦੇ ਮੁਤਾਬਕ ਕਦੇ ਤਾਂ ਸੁੱਖ ਆ ਜਾਂਦਾ ਜੇ ਕੋਈ ਪੁੰਨ ਆ ਜੇ ਪਾਪ ਆ ਗਿਆ ਫਿਰ ਦੁੱਖ ਆ ਗਿਆ ਕਦੇ ਨਿਸ਼ਕਾਮ ਕਰਮ ਮੁਕਤੀ ਮਿਲ ਜਾਂਦੀ ਹੈ ਕਦੇ ਫਿਰ ਹੈਂਜੀ ਪਾਪ ਕਰਮ ਜਾਂ ਸਕਾਮ ਕਰਮਾਂ ਦੇ ਕਾਰਨ ਮਾੜੀਆਂ ਚੰਗੀਆਂ ਜੂਨਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਕਰਮਾਂ ਦੇ ਹਿਸਾਬ ਨਾਲ ਇਹ ਸਾਰਾ ਚੱਕਰ ਚੱਲਦਾ ਆ ਪਵੜੀ ਕਕਾ ਕਾਰਨ ਕਰਤਾ ਸੋ ਲਿਖਿਓ ਲੇਖ ਨਾ ਮਿਟ ਸਕੂ ਕਕੇ ਹਰ ਦੁਆਰਾ ਕਹਿੰਦੇ ਉਹ ਜਿਹੜਾ ਪਰਮੇਸ਼ੁਰ ਉਹ ਕਰਤਾ ਪੁਰਖ ਹੈ ਸਾਰਿਆਂ ਨੂੰ ਕਾਰਨ ਮਾਇਆ ਦੁਆਰਾ ਇਹ ਕਾਰਜ ਸੰਸਾਰ ਨੂੰ ਕਰਨ ਵਾਲਾ ਹੈ ਸਾਰੇ ਕਾਰਨਾਂ ਦਾ ਕਰਤਾ ਮਾਲਕ ਵੀ ਆ ਸੀ ਜਿਹੜੇ ਲਿਖੇ ਲੇਖ ਹੈ ਹਾਂਜੀ ਉਹ ਭੋਗੇ ਵੀ ਨਾ ਜਾਂਦੇ ਨੇ ਜਿਹੜਾ ਗਿਆਨਵਾਨ ਹੈ ਕਿਰੇ ਮਨ 'ਤੇ ਸੰਚਿਤ ਕਰਮ ਗਿਆਨ ਅਗਨੀ ਨਾ ਖਤਮ ਕਰ ਦਿੰਦਾ ਪਰ ਸਭ ਕਰਮ ਭੋਗਣਾ ਪੈਂਦਾ ਨਹੀਂ ਹੋਤ ਕਛ ਦੋ ਵਾਰਾ ਕਰਨੇ ਹਰ ਨੂੰ ਭੁੱਲਣ ਹਨ ਉਸ ਪਰਮੇਸ਼ਰ ਨੇ ਜਿਹੜਾ ਇੱਕ ਵਾਰੀ ਕਰ ਦਿੱਤਾ ਨਾ ਜੋ ਕੁਛ ਫਿਰ ਕਹਿੰਦੇ ਉਸ ਉੱਤੇ ਉਹ ਦੂਜੀ ਵਾਰ ਤਾਂ ਕੁਝ ਹੁੰਦਾ ਹੀ ਨਹੀਂ ਕਿਉਂਕਿ ਕਰਨ ਵਾਲਾ ਪਰਮੇਸ਼ਰ ਕਦੇ ਵੀ ਭੁੱਲਣ ਵਾਲਾ ਜੇ ਤਾਂ ਭੁੱਲ ਕਰੇ ਫਿਰ ਤਾਂ ਉਹਨੂੰ ਫੇਰ ਕਰੇ ਉਹ ਤਾਂ ਭੁੱਲਦਾ ਨਹੀਂ ਜੋ ਕਰਦਾ ਸਹੀ ਕਰਦਾ ਕਾਹੂ ਪੰਥ ਦਿਖਾਰਾ ਆਪੇ ਕਾਹੂ ਉਦਿਆਨ ਭ੍ਰਮਤ ਪਛਤਾਪੈ ਉਹ ਪਰਮਾਤਮਾ ਜਿਹੜਾ ਹੈ ਜੀ, ਕਿਸੇ ਦੇ ਕਿਰਪਾ ਕਰਕੇ ਉਹਨਾਂ ਨੂੰ ਕਾਹੂ ਕਿਸੇ ਨੂੰ ਪੰਥ ਦਿਖਾ ਰਿਹਾ, ਆਪ ਸ੍ਰੇਸ਼ਟ ਪਵਿੱਤਰ ਰਾਹ ਦਿਖਾ ਦਿੰਦਾ, ਕਿਸੇ ਨੂੰ ਅਧਿਆਨਵੇਂ ਨੇ ਉਜਾੜਾਂ ਵਿੱਚ ਹੀ ਭਟਕਾਉਂਦਾ ਫਿਰਦਾ। ਉਹ ਜੀ ਫਿਰ ਉਜਾੜਾਂ ਦੇ ਵਿੱਚ ਹੀ ਭਟਕਦੇ ਫਿਰਦੇ ਆ, ਪਛਤਾਉਂਦੇ ਫਿਰਦੇ ਆ, ਪਛਤਾਪਿਆਵੇਂ ਨੇ, ਪਛਤਾਉਂਦੇ ਉਧਿਆਨਵੇਂ ਨੇ। ਜੰਗਲ ਆਪਣੇ ਖੇਲ ਆਪ ਹੀ ਕੀਨੂੰ, ਜੋ ਜੋ ਦੀਨੂੰ ਸੋ ਨਾਨਕ ਦੀਨੂੰ। ਇਹ ਜਿੰਨਾ ਸ੍ਰਿਸ਼ਟੀ ਦਾ ਖੇਲ ਉਸ ਮਾਲਕ ਨੇ ਆਪੇ ਕੀਤਾ। ਹਜ਼ੂਰ ਕਹਿੰਦੇ ਆ ਜਿਸ ਜਿਸ ਨੂੰ ਉਸ ਮਾਲਕ ਨੇ ਜਿਹੜਾ ਜਿਹੜਾ ਪਦਾਰਥ ਦਿੱਤਾ ਉਹ ਪਦਾਰਥ ਉਹਨੇ ਪ੍ਰਾਪਤ ਕੀਤਾ ਆ। ਸਲੋਕ ਖਾਦ ਕਰ ਜੇ ਬੇਸ਼ਤ ਰਹੇ ਟੂਟ ਨਾ ਜਾਏ ਭੰਡਾਰ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹਾਂਜੀ, ਉਹ ਜਿਹੜੇ ਗੁਰੂ ਕੇ ਪਿਆਰੇ ਹੈ ਉਹਦੇ ਬਖਸ਼ੇ ਭੰਡਾਰੇ ਨੂੰ ਆਪ ਵੀ ਛਕਦੇ ਆ, ਆਪਣੇ ਸੰਬੰਧੀਆਂ ਨੂੰ ਵੀ ਉਹ ਪਾਉਂਦੇ, ਉਹਨਾਂ 'ਤੇ ਵੀ ਖਰਚ ਪਾਣੀ ਕਰਦੇ ਆ। ਫਿਰ ਕਹਿੰਦੇ ਜਿਹੜੇ ਆਮ ਖਾਸ ਲੋਕਾਂ 'ਚ ਵੀ ਬਿਲਸ਼ਿਤ ਨਾਮ ਹੁੰਦਾ ਵੰਡਣ ਦਾ, ਉਹ ਮਾਇਆ ਪਦਾਰਥ ਵੰਡਦੇ ਰਹਿੰਦੇ। ਫਿਰ ਕਹਿੰਦੇ ਉਹ ਜਿਹੜੇ ਗੁਰੂ ਪਿਆਰੇ ਉਹਨਾਂ ਦਾ ਜਿਹੜਾ ਨਾਮ ਦਾ ਭੰਡਾਰਾ ਨਾ ਟੂਟ ਨਾ ਜਾਏ, ਉਹ ਟੁੱਟ ਨਹੀਂ ਜਾਂਦਾ, ਭਾਵ ਮੁੱਕਦਾ ਨਹੀਂ ਹੈ ਨਾਮ ਦੀ ਬਰਕਤ ਨਾਲ। ਹਰ ਹਰ ਜਪਦਾ ਅਨੇਕ ਜਨ ਨਾਨਕ ਨਾਹੀਂ ਸਮਾਰ। ਹਰੀ ਹਰ ਪਰਮੇਸ਼ਰ ਪਰਮਾਤਮਾ ਦੇ ਨਾਮ ਨੂੰ ਬਹੁਤ ਲੋਕ ਜਪਦੇ ਆ। ਮਹਾਰਾਜ ਕਹਿੰਦੇ ਫਿਰ ਵੀ ਜਪਣ ਵਾਲਿਆਂ ਦੀ ਸ਼ੁਮਾਰ ਮੈਨੇ ਗਿਣਤੀ ਨਹੀਂ ਕੀਤੀ ਜਾਂਦੀ, ਕਿੰਨੇ ਖੁਦਾ ਨਾਮ ਜਪਣ ਵਾਲੇ ਕੋਈ ਅੰਤ ਥੋੜ੍ਹੀ ਆਉਂਦਾ। ਪੌੜੀ ਕੱਖਾ ਖੂਨਾ ਕਛ ਨਹੀਂ ਅਤੇ ਸਮਰੱਥ ਹੈ ਪਾਏ ਕਖੇ ਅੱਖਰ ਦੁਆਰਾ। ਮਹਾਰਾਜ ਕਿਰਪਾ ਕਰਦੇ ਆ ਉਹ ਸਮਰੱਥ ਪਰਮਾਤਮਾ ਦੇ ਕੋਲ। ਹਾਂਜੀ, ਜਿੰਨੇ ਵੀ ਦੁਨੀਆਂ ਦੇ ਪਦਾਰਥ ਹੁਣ ਕੋਈ ਊਣ ਤਾਣੀ ਕਮੀ ਪੇਸ਼ੀ ਨਹੀਂ, ਉਹਦੇ ਭੰਡਾਰੇ ਤਾਂ ਲਵਾ ਲਵ ਭਰੇ ਹੋਏ ਹੈ, ਸਭ ਸਮਰੱਥ ਹੈ। ਉਹਨਾਂ ਨਾ ਮੈਨੇ ਊਣ ਤਾਈ, ਜੋ ਦੇਣਾ ਸੋ ਦੇ ਰਹੇ ਹੋ, ਭਾਵੇ ਤਸੈ ਜਾਹੇ। ਪਰਮਾਤਮਾ ਪਰਮੇਸ਼ਰ ਨਾਮ ਕਾਰਨ ਜਿਹੜਾ ਜਿਹੜਾ ਦੇਣਾ ਹੈ ਉਹ ਇਹਨੂੰ ਮਿਲ ਰਿਹਾ। ਜੀਵ ਜਿੱਥੇ ਮਰਜ਼ੀ ਚਲ ਜਾਏ, ਆਵੇ ਚਾਹੇ ਜਾਵੇ, ਪਰ ਮਿਲਣਾ ਉਹੀ ਕੁਝ ਆ ਜੋ ਜੇ ਕਰਮਾਂ ਦਾ ਦੇ। ਉਹ ਇੱਕ ਬਜ਼ੁਰਗ ਹੁੰਦੇ ਸੀ ਅਤੇ ਮੈਂ ਕਿਹਾ ਵੀ ਤੂੰ ਆਪਣੇ ਇੰਨਾ ਸਾਲ ਅਮਰੀਕਾ ਰਿਹਾ ਅਤੇ ਇਸ ਤਰ੍ਹਾਂ। ਉਹ ਕਹਿੰਦਾ ਮਹਾਰਾਜ ਜਿੱਥੇ ਮਰਜ਼ੀ ਚਲ ਜਾਓ, ਕਰਮ ਤਾਂ ਨਾਲੇ ਹੀ ਜਾਣੇ ਨੇ, ਅਮਰੀਕਾ ਚਲ ਜਾਓ, ਕਿਤੇ ਚਲ ਜਾਓ, ਕਰਮ ਬੰਦੇ ਦੇ ਨਾਲ ਹੀ ਹੈ, ਜੋ ਭਾਗ ਆ ਉਹ ਹੀ ਮਿਲਣਾ। ਖਰਚ ਖਜ਼ਾਨਾ ਨਾਮ ਤਾਂ ਨਹੀਂ ਆ ਭਗਤ ਨੇ ਕੀ ਰਾਸ, ਜਿਹੜੇ ਸੰਤ ਭਗਤ ਲੋਕ ਆ ਉਹ ਨਾਮ ਰੂਪੀ ਜਿਹੜਾ ਖਜ਼ਾਨਾ ਇਸ ਧਨ ਨੂੰ ਖਰਚਦੇ ਆ ਨਹੀਂ, ਕਿਉਂਕਿ ਮਹਾਰਾਜ ਸੱਚੇ ਵਾਹਿਗੁਰੂ ਭਗਤਾਂ ਦੀ ਰਾਸ ਪੂੰਜੀ ਕੀ ਹੈ, ਉਹ ਇਹ ਪਰਮੇਸ਼ਰ ਦਾ ਨਾਮ ਹੀ ਹੈ। ਖੇਮਾ ਗਰੀਬੀ ਅੰਦ ਸਹਿਜ ਜਪਤ ਰਹਿ ਗੁਣਦਾਸ, ਉਹਨਾਂ ਦੇ ਅੰਦਰ ਖੇਮਾ ਹੁੰਦੀ ਹੈ, ਗਰੀਬੀ ਨਿਮਰਤਾ ਨੂੰ ਧਾਰ ਕੇ ਸਹਿਜ ਸੁੱਤੇ ਸਦਾ ਆਨੰਦ 'ਚ ਰਹਿੰਦੇ। ਔਰ ਗੁਣਾਂ ਦੇ ਤਾਸ ਖਜ਼ਾਨਾ ਰੂਪ ਜੋ ਪਰਮੇਸ਼ਰ ਆ ਨਿਰੰਕਾਰ, ਉਹਦਾ ਨਾਮ ਜਪਦੇ ਰਹਿੰਦੇ ਹਨ। ਕੇਲਾ ਵਿਗਤ ਹੈ ਆਨੰਦ ਸਿਉਂ ਜਾਪੋ ਉਸ ਕਿਰਪਾਲ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਹਾਂਜੀ, ਜਿਨ੍ਹਾਂ ਦੇ ਪਰਮਾਤਮਾ ਕਿਰਪਾਲੂ ਹੋ ਜਾਂਦਾ ਉਹ ਬੜੇ ਆਨੰਦ ਮੌਜ ਮਸਤੀ ਦੇ ਨਾਲ ਖੇਡਦੇ ਆ, ਬਿਗਸੇ ਪ੍ਰਸੰਨ ਹੁੰਦੇ। ਸਦੀਪ ਗਨੀ ਸੁਹਾਵਣੇ ਰਾਮ ਨਾਮ ਗ੍ਰਹਿ ਮਾਲ, ਜਿਨ੍ਹਾਂ ਮਹਾਂਪੁਰਖਾਂ ਦੇ ਅੰਤਿਸ਼ਟ ਰੂਪੀ ਘਰ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਮਾਲ ਧਨ ਖਜ਼ਾਨਾ, ਐਸੇ ਜਿਹੜੇ ਮਹਾਂਪੁਰਖ ਉਹ ਸਦਾ ਸਰਵਕਾਲ ਹਰੇਕ ਸਮੇਂ 'ਚ ਆਤਮ ਰੂਪੀ ਧਨ ਨੂੰ ਪਾ ਕੇ ਗਨੀਬ, ਗਨੀਬ ਹੁੰਦਾ ਮੈਨੇ ਬੜੇ ਧਨਾੜ ਅਮੀਰ ਬਣ ਕੇ ਸੋਭਾ ਪਾਉਂਦੇ ਆ। ਖੇਦ ਨਾ ਦੁੱਖ ਨਾ ਡਾਨ ਤੇ ਜਾ ਕੋ ਨਜ਼ਰ ਕਰੀ, ਜਾ ਕੋ ਜਿਨ੍ਹਾਂ ਦੇ ਮਾਲਕ ਨੇ ਕਿਰਪਾ ਕਰ ਦਿੱਤੀ, ਮਿਹਰ ਦੀ ਨਿਗਾਹ ਕਰਤੀ, ਉਹਨਾਂ ਨੂੰ ਨਾ ਕੋਈ ਖੇਦ ਉੱਤੋਂ ਆ ਕੇ ਦੁੱਖ ਪੈਂਦਾ ਅਤੇ ਨਾ ਕੋਈ ਤਨ ਨੂੰ ਦੁੱਖ ਹੁੰਦਾ ਆ ਹਾਂਜੀ, ਅਤੇ ਨਾ ਕੋਈ ਹਾਂਜੀ ਰਿੱਖ ਡੰਡ, ਪਿੱਤਰ ਡੰਡ, ਦੇਵ ਡੰਡ, ਰਾਜ ਡੰਡ ਹਾਂਜੀ ਇਹ ਵੀ ਉਹਨਾਂ ਨੂੰ ਕੋਈ ਦੁੱਖ ਨਹੀਂ ਹੁੰਦਾ ਹੈ, ਸਾਰੇ ਡੰਡਾਂ ਤੋਂ ਉਹ ਮੁਕਤ ਹੋ ਜਾਂਦੇ ਹਨ। ਨਾਨਕ ਜੋ ਪ੍ਰਭਾਣਿਆ ਪੂਰੀ ਦੇਣਾ ਭਰੀ, ਹਜ਼ੂਰ ਕਿਰਪਾ ਕਰਦੇ ਆ ਜਿਹੜੇ ਗੁਰਮੁਖ ਪਿਆਰੇ ਪਰਮਾਤਮਾ ਦੇ ਭਾਣਿਆਂ ਭਾਣੇ ਵਿੱਚ ਤੁਰੇ ਆ, ਰਜ਼ਾ ਵਿੱਚ ਅਥਵਾ ਪਰਮੇਸ਼ਰ ਨੂੰ ਭਾਗ ਹੈ, ਮਨਜ਼ੂਰ ਹੋ ਗਿਆ, ਉਹਨਾਂ ਦੀ ਪੂਰੀ ਭਰੀ ਹਾਂਜੀ, ਉਹਨਾਂ ਦੀ ਇੱਜ਼ਤ ਜਿਹੜੀ ਹੈ ਉਹ ਪੂਰੀ ਦਰਗਾਹ ਦੇ ਵਿੱਚ ਕਬੂਲ ਹੋ ਗਈ ਹੈ। ਸਲੋਕ ਗਣਮਨ ਦੇਖੋ ਮਨੇ ਮਾਹੇ ਸਰ ਪਰ ਚਲੋ, ਲੋਕ ਕਹਿੰਦੇ ਆਪਣੇ ਮਨ 'ਚ ਗਣਮਨ ਮੈਨੇ ਇਹ ਨਿਸ਼ਚਾ ਕਰਕੇ ਨਿਰਣਾ ਕਰਕੇ ਵਿਚਾਰ ਕਰਕੇ ਦੇਖ ਲਓ ਹਾਂਜੀ ਇਹ ਜਿੰਨੇ ਵੀ ਲੋਕ ਆ ਇੱਥੋਂ ਸਰਪਰਮੇ ਨੇ ਅਵਸ਼ ਮੇਵ ਜ਼ਰੂਰ ਸੰਸਾਰ ਤੋਂ ਇੱਕ ਦਿਨ ਕੂਚ ਕਰੇ ਜਾਣਾ ਤਾਂ ਫਿਰ ਹੋ ਕੇ ਕਿਸੇ ਨੇ ਨਹੀਂ ਰਹਿਣਾ ਆਸਾ ਨਿਤ ਗੁਰੂ ਨੂੰ ਮਿਟਿਆ ਨਾਨਕ ਨਾ ਮਾਰੋ ਅਨਿਤ ਮੈਨੇ ਜਿਹੜੇ ਝੂਠੇ ਪਦਾਰਥਾਂ ਦੀ ਆਸਥਾ ਸਤਿਗੁਰ ਸੱਚੇ ਪਾਤਸ਼ਾਹ ਦੇ ਉਪਦੇਸ਼ਾਂ 'ਤੇ ਅਮਲ ਕਰਨਾ ਗੁਰਮੁਖਾਂ ਦੀ ਮਿਟ ਜਾਂਦੀ ਹਜ਼ੂਰ ਕਹਿੰਦੇ ਗੁਰਮੁਖ ਜਿਹੜੇ ਨਾਮ ਜਪ ਕੇ ਜਿਹੜਾ ਅਗਿਆਨਤਾ ਦਾ ਰੋਗ ਆ ਨਾ ਕੀ ਤੋਂ ਰਹਿਤ ਹੋਗਾ ਅਰੋਗ ਤੰਦਰੁਸਤ ਹੋਗਾ ਪੌੜੀ ਗੁਰਗਾ ਗੋਬਿੰਦ ਗੁਣ ਰਵ ਹੋ ਸਾਸ ਸਾਸ ਜਪਣੀ ਅੱਗੇ ਅੱਖਰ ਦੁਆਰਾ ਪਾਤਸ਼ਾਹ ਕਿਰਪਾ ਕਰਦੇ ਆ ਉਹ ਜਿਹੜਾ ਗੋਬਿੰਦ ਪਰਮੇਸ਼ਰ ਹੈ ਉਹਦੇ ਗੁਣਾਂ ਨੂੰ ਰਵ ਹੋਵੇ ਨੇ ਰਵੋ ਨਾਮ ਹੁੰਦਾ ਆਚਰਨ ਕਰਦਾ ਆਚਰਨ ਕਰਦੇ ਰਹੋ ਔਰ ਅੰਦਰ ਵੀ ਅਤੇ ਬਾਹਰ ਵੀ ਸਵਾਸ ਦੇ ਅੰਦਰ ਜਾਂਦਿਆਂ ਅਤੇ ਬਾਹਰ ਨਿਕਲਦਿਆਂ ਹਮੇਸ਼ਾ ਨਾਮ ਜਪਣਾ ਕਰੋ ਕਾਹਾਂ ਵਿਸਾਸਾ ਦੇਹ ਕਾ ਦਿਲ ਮਨਾ ਕਰੇ ਹੋ ਉਮੀਦ ਕਹਿੰਦੇ ਜਿਹੜਾ ਦੇਹ ਸਰੀਰ ਆ ਕੀ ਵਿਸਾਸਾ ਮੈਨੇ ਵਿਸ਼ਵਾਸ ਭਰੋਸਾ ਕਹਿੰਦੇ ਇਹ ਮੀਤ ਮੈਨੇ ਮਿੱਤਰੋ ਪਰਮਾਤਮਾ ਦੇ ਨਾਮ ਜਪਣ ਦਿਲ ਮਨ ਹੁੰਦਾ ਦੇਰੀ ਆ ਕਦੇ ਦੇਰੀ ਨਾ ਕਰੋ ਫਿਰ ਜਪ ਲਾਂਗੇ ਫਿਰ ਕਰ ਲਾਂਗੇ ਇਉਂ ਆਲਸ ਘੌਂਸਲੇਬਾਜ਼ੀ ਨਹੀਂ ਕਰਨੀ ਨਾਮ ਜਪਣਾ ਆ ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਆ ਨਹਿ ਬਾਰਕ ਨੇ ਜੋਗ ਨੇ ਨਹਿ ਬਿਰਦੀ ਕਛ ਬੰਧ ਉਹ ਵੇਰਾ ਨਹਿ ਬੂਝਿਆ ਜੋ ਆਏ ਫਰਿਆ ਜੰਮ ਬੰਧ ਕਹਿੰਦੇ ਉਹ ਕਾਲ ਦਾ ਪਤਾ ਥੋੜ੍ਹੀ ਹੈ ਨਾ ਉਹ ਬਾਲ

ਕਹਿੰਦੇ ਬੂੜਾ, ਕਹਿੰਦੇ ਸੁਣਾ, ਕਹਿੰਦੇ ਮਹਾਰਾਜ ਇਹ ਸਾਡੇ ਨਾਲ ਕਿਸੇ ਥਾਣੇਦਾਰ ਆਇਆ ਸੀ, ਉਹ ਘੋੜੀਆਂ ਵਾਸਤੇ ਜਿਹੜੀ ਲਵੀ ਲਵੀ ਖੇਤੀ ਸੀ ਉਹਨੇ ਵੱਢ ਕੇ ਚਾਰਨ ਪਾਤੀ। ਮੈਂ ਕਿਹਾ ਵੀ ਜਿਹੜੇ ਇਸ ਤਰ੍ਹਾਂ ਹੁੰਦਾ ਉਹ ਛੇਤੀ ਕੱਟੇ ਜਾਂਦੇ। ਮੇਰੀ ਮਾਤਾ ਨੇ ਅੱਗ ਬਾਲਣ ਲਈ ਕਿਹਾ, ਕਹਿੰਦੇ ਆ ਛੋਟੀ ਛੋਟੀਆਂ ਲੱਕੜਾਂ ਪਹਿਲਾਂ ਨਾ ਬੜੀਆਂ ਫੇਰ ਉਹ ਛੇਤੀਆਂ ਨੂੰ ਅੱਗ ਲੱਗ ਗਈ ਅਤੇ ਜਿਹੜੀ ਛੋਟੀ ਉਮਰ ਦੇ ਛੇਤੀ ਮਰ ਜਾਂਦੇ। ਸਾਰਾ ਕਹਿੰਦੇ ਰਾ ਨਾ ਕਹਿੰਦੇ ਬੂੜਾ, ਕਹਿੰਦੇ ਬੂੜਾ ਨਹੀਂ, ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ ਬਜ਼ੁਰਗਾਂ ਵਾਲੀਆਂ, ਅਤੇ ਮਾਰਿਆਂ ਕਿਰਪਾ ਕਰ। ਜਦੋਂ ਤੋਂ ਉਹਨਾਂ ਦਾ ਨਾਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਪੈ ਗਿਆ। ਮਹਾਰਾਜ ਕਿੰਨੀਆਂ ਬਖਸ਼ਿਸ਼ਾਂ ਉਹਨਾਂ ਨੇ ਪ੍ਰਾਪਤ ਕੀਤੀਆਂ। ਗਿਆਨੀ ਧਿਆਨੀ ਚਤਰ ਪੇਖ ਰਹਿਣ ਨਹੀਂ ਅਠਾਏ, ਚਾਹੇ ਕੋਈ ਗਿਆਨੀ ਆ, ਚਾਹੇ ਕਿੰਨੇ ਧਿਆਨ ਕਰਨ ਵਾਲਾ ਆ, ਚਾਹੇ ਗੱਲਾਂ ਬਾਤਾਂ ਦਾ ਬੜਾ ਚਤਰ ਆ। ਹੈ ਜੀ, ਪੇਖ ਮੈਨੇ ਦੇਖੀ ਦਾ ਵੀ ਬੜਾ ਚਤਰ ਆ, ਇੱਕ ਦੀਆਂ ਚਾਰ ਗੱਲਾਂ ਸੁਣਾਉਂਦਾ, ਰਹਿਣ ਨਹੀਂ ਅਠਾਏ। ਪਰ ਇਹ ਜਿੰਨੇ ਵੀ ਹੈਗੇ ਇਸ ਸੰਸਾਰ ਵਿੱਚ ਦੱਸੋ ਕਿ ਜਿੰਨੇ ਗਿਣੇ ਆ ਇਹਨਾਂ 'ਚੋਂ ਰਹਿਣਾ ਕਿਸੇ ਨੇ, ਸਭ ਨੇ ਚਲੇ ਜਾਣਾ। ਇਹ ਨਹੀਂ ਵੀ ਉਹ ਚਤਰਿਆ ਚਤਰਾਈ ਕਰਕੇ ਜਮਾਂ ਤੋਂ ਬਾਜੂਗਾ ਗੱਲਾਂ ਬਾਤਾਂ ਨਾਲ, ਉੱਥੇ ਨਹੀਂ ਛੁਟਕਾਰਾ ਹੋਣਾ। ਛੱਡ ਛੱਡ ਸਗਲੀ ਗਈ ਮੂਡ ਤਾਹਾਂ ਲਪਟਾਏ, ਇਹਨਾਂ ਪਦਾਰਥਾਂ ਨੂੰ ਛੱਡ ਛੱਡ ਕੇ ਸਾਰੀ ਸ੍ਰਿਸ਼ਟੀ ਚਲੇ ਗਈ ਹੈ। ਪਰ ਜਿਹੜੇ ਮੂਰਖ ਬੰਦੇ ਆ ਮੁੜ ਮੁੜ ਕੇ ਇਹਨਾਂ ਪਦਾਰਥਾਂ ਨਾਲ ਲੰਪਤ ਹੋ ਰਹੇ, ਇਹਨਾਂ ਨੂੰ ਮੁੜ ਮੁੜ ਚਿੰਬੜ ਰਹੇ ਆ। ਗੁਰਪ੍ਰਸਾਦ ਸਿਮਰਤ ਰਹਿ ਜਾਹੂ ਮਸਤ ਵਾ, ਸਾਧੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹੜੇ ਉਹ ਸਰਕਾਰ ਪੁਰਖ ਦੇ ਨਾਮ ਦਾ ਸਿਮਰਨ ਕਰਦੇ ਰਹਿੰਦੇ ਆ। ਕੌਣ? ਜਿਹਨਾਂ ਦੇ ਮੱਥੇ ਦੇ ਭਾਗ ਚੰਗੇ। ਨਾਨਕ ਆਏ ਸਫਲ ਤੇ ਜਾ ਪੁੱਤ ਰਹੇ ਸਵਾਲ, ਪਾਤਸ਼ਾਹ ਕਹਿੰਦੇ ਉਹਨਾਂ ਦਾ ਆਉਣਾ ਸੰਸਾਰ 'ਤੇ ਸਫਲ ਆਇਆ ਜਿਹਨਾਂ ਨੂੰ ਪਰਮਾਤਮਾ ਦਾ ਸੁਹਾਗ ਮੈਨੇ ਆਨੰਦ ਪ੍ਰਾਪਤ ਹੋ ਗਿਆ ਹੈ। ਸਲੋਕੋ ਖੇ ਸ਼ਾਸਤਰ ਵੇਦ ਸਭ ਆਨਾ ਸਾਤੋ ਹੋਏ, ਜਿੰਨੇ ਸ਼ਾਸਤਰ ਵੇਦ ਆ ਸਾਰੇ ਕੋਖਣਾ ਨਾਲ ਉਹਦਾ ਵਿਚਾਰ ਦਾ ਵਿਚਾਰ ਕੇ ਦੇਖੇ ਆ। ਪਰ ਇਹ ਬਚਨ ਕੋਈ ਵੀ ਨਹੀਂ ਕਹਿੰਦਾ ਕਿ ਇੱਕ ਨਿਰੰਕਾਰ ਤੋਂ ਬਿਨਾਂ ਆਉਣ ਕੋਈ ਹੋਰ ਦੂਜਾ ਵੀ ਹੈਗਾ। ਕਹਿੰਦੇ ਕਿ ਪਰਮਾਤਮਾ ਨਿਰੰਕਾਰ ਤੋਂ ਬਿਨਾਂ ਉਹ ਦੂਜੇ ਨੂੰ ਤਾਂ ਕਿਸੇ ਵੇਦ ਸ਼ਾਸਤਰ ਨੇ ਕਥਨ ਕਰਕੇ ਦੱਸਿਆ ਹੀ ਨਹੀਂ। ਆਦਿ ਯੁਗਾਦੀ ਹੁਣ ਹੋਵਤ ਨਾਨਕੇ ਕਹਿ ਸੋਏ, ਪਾਤਸ਼ਾਹ ਕਹਿੰਦੇ ਨਿਰੰਕਾਰ ਤਾਂ ਆਦਿ ਯੁਗਾਦੀ ਸਦਾ ਪਿੱਛੇ ਵੀ ਸੀ, ਹੁਣ ਵੀ ਅੱਗੇ ਵੀ ਹੋਵਤ ਹੋਣੇ ਵਾਲਾ ਹੈ। ਆਦਿ ਯੁਗਾਦ ਮੁੰਡ ਕਦੀਮ ਸੁਣੀ ਹੁਣ ਵੀ ਹੈ ਅਤੇ ਹੋਵਤ ਅੱਗੇ ਵੀ ਹੋਏਗਾ। ਨਾਨਕੇ ਕਹਿ ਸੋਏ, ਮਹਾਰਾਜ ਕਹਿੰਦੇ ਉਹ ਤਾਂ ਇੱਕੋ ਇੱਕ ਪਰਮਾਤਮਾ ਹੋਣ ਵਾਲਾ ਹੈ ਜੀ, ਉਹ ਪਰੰਪਰ ਹੋਤਾ ਆ, ਆ ਜਗ੍ਹਾ ਤੋਂ ਹੁੰਦਾ ਆ ਰਿਹਾ, ਇਸ ਤਰ੍ਹਾਂ ਹੀ ਚੱਲੀ ਜਾਂਦਾ ਆ। ਇੱਕੋ ਹੀ ਸੋਏ, ਇੱਕੋ ਹੀ ਹੈਗਾ, ਇੱਕੋ ਹੀ ਹੋਵੇਗਾ। ਪੌੜੀ ਘੱਗਾ ਕਰ ਲਓ ਮਨੇ ਮਨ ਹੈ ਇਹ ਬਿਨ ਹਰ ਦੂਸਣ, ਅੱਗੇ ਖਰਦੁਆਰਾ ਕਿਰਪਾ ਕਰਦੇ ਆ, ਇਹ ਬਚਨ ਨੂੰ ਮਨ 'ਚ ਘਾ ਲਓ, ਮੈਨੇ ਪਾ ਲੈਣਾ ਕਰੋ। ਇੱਕ ਪਰਮਾਤਮਾ ਤੋਂ ਬਿਨਾਂ ਦੂਜਾ ਹੋਰ ਉਹਦੇ ਮੁਕਾਬਲੇ 'ਤੇ ਦੂਆ ਰੱਬ ਨਹੀਂ ਹੈ। ਨਾ ਹੋਆ ਨਾ ਹੋਵੇ ਨਾ ਜਦ ਕਦ ਉਹੀ ਸਮਾ ਹੈ, ਨਾ ਕੋਈ ਪਿੱਛੇ ਹੋਇਆ ਨਾ ਕੋਈ ਹੋਣਿਆ ਨਾ ਅੱਗੇ ਹੋਵੇਗਾ। ਇੱਕ ਪਰਮਾਤਮਾ ਸਾਰਿਆਂ 'ਚ ਆਤਮਾ ਜੋਤੀ ਕਰਕੇ ਸਮਾ ਰਿਹਾ ਹੈ। ਜਿਸ ਤਰ੍ਹਾਂ ਪਾਪ ਕਰਦੇ ਆ, ਪਾਪਾਂ ਨੂੰ ਦੂਰ ਕਰਨ ਲਈ ਜਿਹੜਾ ਕਰਮ ਕੀਤਾ ਜਾਂਦਾ ਉਹਨੂੰ ਪਰਾਸ਼ਚਿਤ ਕਰਮ ਕਹਿ ਦਿੰਦੇ। ਨਹ ਹੋਆ ਨਾ ਹੋਵੇ ਨਾ ਜਦ ਕਦ ਉਹੀ ਸਮਾ, ਨਾ ਕੋਈ ਪਿੱਛੇ ਹੋਇਆ ਨਾ ਅੱਗੇ ਹੋਏਗਾ ਨਾ ਹੋਣਿਆ। ਇੱਕ ਪਰਮਾਤਮਾ ਸਾਰੀਆਂ ਜਗ੍ਹਾ ਵਿੱਚ ਸਮਾ ਰਿਹਾ, ਵਿਆਪਕ ਹੋ ਰਿਹਾ ਹੈ। ਕੁਲ ਹੈ ਤੋ ਮਨ ਜੋ ਆਵੇ ਸਰਨ, ਨਾਮ ਤਤ ਕਲ ਮਹਿ ਪੁਨਹ ਚਰਨ। ਹੁਣ ਮਨ ਨੂੰ ਸੰਬੋਧਨ ਕਰ ਕਹਿੰਦੇ, ਹੇ ਪਿਆਰਿਆ, ਸੱਚੇ ਪਰਮਾਤਮਾ ਦੀ ਜੇ ਤੂੰ ਚਰਨ ਚਰਨ 'ਚ ਆ ਜਾਏਗਾ ਤੇ ਦੁੱਖਾਂ ਤੋਂ ਕੁਲ ਹੈ ਮੈਨੇ ਛੁਟਕਾਰਾ ਪਾ ਜਾਏਗਾ। ਕਿਉਂ? ਸਾਰੇ ਵੇਦਾਂ ਸ਼ਾਸਤਰਾਂ ਦਾ ਤਤ ਸਿਧਾਂਤ ਰੂਪ ਕੌਣ? ਪਰਮਾਤਮਾ ਦਾ ਨਾਮ। ਕਲਯੁਗ ਦੇ ਅੰਦਰ ਹਾਂਜੀ ਸਾਰੇ ਪਾਪਾਂ ਨੂੰ ਦੂਰ ਕਰਨ ਪੁਨਹ ਚਰਨ ਮੈਨੇ ਉਹਦਾ ਨਾਮ ਹੀ ਪਰਾਸ਼ਚਿਤ ਕਰਦਾ ਹੈ। ਪੁਨਹ ਚਰਨ ਹੁੰਦਾ ਪਰਾਸ਼ਚਿਤ ਕਰਨ, ਪਾਪਾਂ ਨੂੰ ਦੂਰ ਕਰਨ ਲਈ ਜਿਹੜਾ ਕਰਮ ਕੀਤਾ ਗਿਆ ਉਹਦਾ ਨਾਮ ਹਾਂਜੀ ਪੁਨਹ ਚਰਨ ਆ, ਪਰਾਸ਼ਚਿਤ ਕਰਮ। ਕਾਲ ਕਾਲ ਅਨੁਕ ਪਛਤਾਵੈ, ਬਿਨ ਹਰ ਭਗਤ ਕਹਾਂ ਤਿਸ ਪਾਵੈ ਪਾਵੈ ਹੈ। ਕਹਿੰਦੇ ਹੋਰ ਬਹੁਤ ਸਾਰੀ ਲੁਕਾਈ ਘਾਲ, ਬੜੀਆਂ ਬੜੀਆਂ ਕਮਾਈਆਂ ਨੂੰ ਘਾਲ ਮੈਨੇ ਕਰਕੇ ਹਾਂਜੀ ਅਨੇਕਾਂ ਤਰ੍ਹਾਂ ਦੇ ਲੋਕ ਪਾਸ਼ਚਾਤਾਪ ਕਰਦੇ ਆ, ਇਹਨਾਂ ਤੋਂ ਗਲਤੀ ਹੋਈ ਮਾਫ਼ੀ ਮਿਲ ਜਾਏ ਹਾਂਜੀ। ਕਹਿੰਦੇ ਲੇਕਿਨ ਗੱਲ ਇਹ ਕਿਹਾ ਕਿ ਪਰਮਾਤਮਾ ਦੀ ਭਗਤੀ ਕੀਤੇ ਤੋਂ ਬਿਨਾਂ ਕਾਦ
ਪਦੋਂ ਇਸ ਪਤੀ ਪਾਉਣਗੇ ਸਿੱਧ ਮੈਨੇ।

0: ਟਕਾਲੀ ਅਵਸਥਾ ਜਿਹੜੀ ਹੈ ਜੀ, ਉਹ ਬਿਨਾਂ ਭਗਤੀ ਤੋਂ ਇਹ ਅਵਸਥਾ ਨਹੀਂ ਪਾ ਸਕਦੀ। ਹੋਰ ਮਹਾਰਾਜ ਸਮਰਤ ਇਹ ਪੀਆ ਨਾਨਕ ਹਰ ਗੁਰ ਜਾਗੋ ਦੀ ਆ। ਸੱਚੇ ਪਾਤਸ਼ਾਹ ਆਉਂਦੇ ਆ ਕਿ ਪਰਮਾਤਮਾ ਦਾ ਸਰੂਪ ਕੌਣ? ਸਤਿਗੁਰੂ। ਉਹਨਾਂ ਨੇ ਕਿਰਪਾ ਕਰਕੇ ਜਿਹਨਾਂ ਨੂੰ ਨਾਮ ਦਾ ਉਪਦੇਸ਼ ਦੇ ਦਿੱਤਾ, ਉਹਨਾਂ ਨੇ ਫਿਰ ਸਤਿਗੁਰਾਂ ਦੇ ਉਪਦੇਸ਼ ਨਾਲ ਘੋਲ ਮੈਨੇ ਘੁਲ ਮਿਲ ਕੇ ਇਹ ਜਿਹੜਾ ਮਹਾਨ ਰਸਦਾਈ ਪਰਮੇਸ਼ਰ ਦਾ ਨਾਮ ਰੂਪੀ ਅੰਮ੍ਰਿਤ ਸੀ ਨਾ, ਇਹਨੂੰ ਪੀਤਾ ਆ। ਲੋਕ ਗਣ ਗਾਲੇ ਸਭ ਦੇ ਸਾਸ ਨੇ ਵੜਨ ਕੱਢਣ ਤੇ ਸਾਸ ਕਹਿੰਦੇ, ਗੁਰਮ ਪਿਆਰਿਓ ਇਹ ਜਿਹੜਾ ਤੇਰਾ ਸਰੀਰ ਆ ਨਾ, ਇਹਦੇ ਵਿੱਚ ਸਾਰੇ ਦਿਨਾਂ ਦੇ ਜਿੰਨੇ ਸਵਾਸ ਗਣ ਮੈਨੇ ਇਹ ਗਿਣ ਕੇ ਘਾਲੇ ਮੈਨੇ ਪਾਏ ਹੋਏ ਆ। ਇਹ ਜਿੰਨੇ ਵੀ ਸਵਾਸ ਇਹਨਾਂ ਚੋਂ ਤਿਲ ਸਾਸ, ਤਿਲ ਸਾਰ ਮੈਨੇ ਤਿਲ ਮਾਤਰ, ਥੋੜ੍ਹਾ ਮਾਤਰ ਵੀ ਵਧਣ ਘਟਣਗੇ ਨਹੀਂ, ਜਿੰਨੇ ਪਾਏ ਆ ਉਨੇ ਹੈਗੇ ਆ। ਜੀਵਨ ਲੋੜ ਹੈ ਭਰਮ ਉਹ ਨਾਨਕ ਦੇ ਉਹ ਪਾਤਸ਼ਾਹ ਕਹਿੰਦੇ, ਜਿਹੜੇ ਮੂਰਖ ਲੋਕ ਭਰਮਾਂ ਦੇ ਮੋਹ ਦੇ ਬਾਸ ਵਿੱਚ ਪੈ ਗਏ ਆ, ਉਹ ਲਿਖੇ ਹੋਏ ਹੈ ਤੋਂ ਵੱਧ ਜੀਣਾ ਲੋੜੇ ਮੈਨੇ ਚਾਹੁੰਦੇ ਆ ਅਤੇ ਅਸੀਂ ਹੋਰ ਜਿੰਦੇ ਰਹੀਏ। ਕਹਿੰਦੇ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਫੁਰਨੇ ਕਰਦੇ ਉਹ ਗਵਾਰ ਮੈਨੇ ਮੂਰਖ ਲੋਕ ਹੈ। ਗ੍ਰੰਥੇ ਕਾਲ ਕਿਹ ਜੋ ਸਾਖਤ ਪ੍ਰਭ ਕੀਨ ਅਣਕ ਜੋਨ ਜਨਮ ਹੈ ਆਤਮ ਰਮਨਾ ਕੀ। ਨਵੀਆਂ ਅੱਖਰ ਦੁਆਰਾ ਕਿਰਪਾ ਕਰਦੇ ਕਹਿੰਦੇ, ਉਹਨਾਂ ਲੋਕਾਂ ਨੂੰ ਇਹ ਕਾਲ ਆ ਕੇ ਗ੍ਰਸਤ ਲੈਂਦਾ, ਕਾਬੂ ਕਰ ਲੈਂਦਾ। ਜਿਹਨਾਂ ਕਿਹਨਾਂ ਨੂੰ ਕਾਬੂ ਕਰਦਾ? ਜਿਹਨਾਂ ਨੂੰ ਉਸ ਪਰਮਾਤਮਾ ਨੇ ਸਾਖਤ ਮੂਰਖ ਬਣਾਇਆ ਹੋਇਆ, ਨਾਮ ਤੋਂ ਹੀਣੇ ਹੈ। ਫਿਰ ਉਹਨਾਂ ਨੂੰ ਅਨੇਕਾਂ ਜੂਨੀਆਂ ਚੋਂ ਪਾਉਂਦਾ, ਕਦੀ ਜੰਮਦੇ ਆ ਕਦੀ ਮਰਦੇ ਆ, ਕਿਉਂਕਿ ਉਹ ਆਤਮਾ ਰਾਮ ਰਮਿਆ ਹੋਇਆ ਜਿਹੜਾ ਆਤਮ ਪਰਮੇਸ਼ਰ ਉਹਨੂੰ ਕੀਨ ਮੈਨੇ ਜਾਣਦੇ ਹੀ ਨਹੀਂ ਹੈਗੇ। ਗਿਆਨ ਧਿਆਨ ਕਾਹੂ ਕਹੋ ਆਏ ਕਰ ਕਿਰਪਾ ਜੀ ਆਪ ਦੁਆਏ ਕਾਹੂ ਕੋ। ਉਹਨਾਂ ਨੂੰ ਗਿਆਨ ਧਿਆਨ ਇਹ ਅਵਸਥਾ ਅੱਗੇ ਪ੍ਰਾਪਤ ਹੁੰਦੀ ਹੈ ਜਿਹਨਾਂ 'ਤੇ ਪਰਮਾਤਮਾ ਨੇ ਕਿਰਪਾ ਕੀਤੀ, ਕਿਰਪਾ ਕਰਕੇ ਜਿਹਨਾਂ ਨੂੰ ਇਹ ਗਿਆਨ ਧਿਆਨ ਦੀ ਅਵਸਥਾ ਨੂੰ ਦਵਾਇਆ ਦਿੱਤਾ ਹੈ। ਗਣਤੀ ਗਣੀ ਨਹੀਂ ਕੋ ਛੂਟਾ ਕਾਚੀ ਗਾਗਰ ਸਰਬਲ ਬੂਟ ਹੈ। ਇਹ ਜਿਹੜੇ ਕਰਮ ਕਾਂਡ ਹੈ, ਇਹਦੇ ਕੀਤੇ ਕਰਮ ਜਿਹੜੇ ਆ, ਇਹਨਾਂ ਦੀ ਗਿਣਤੀ ਗਿਣੀ ਜਾਈਏ, ਆਹ ਕਰਮ ਹੈ ਉਹ ਕਰੋ ਉਹ ਕਰੋ ਹੈ। ਕਹਿੰਦੇ ਇਹਨਾਂ ਦੇ ਨਾਲ ਜਮਦੂਤਾਂ ਤੋਂ ਕੋਈ ਵੀ ਛੁਟਕਾਰਾ ਨਹੀਂ ਪਾ ਸਕੇਗਾ। ਇਹ ਦੇਹ ਰੂਪੀ ਜਿਹੜੀ ਸਰੀਰ ਰੂਪੀ ਕੱਚੀ ਘੜੀ ਹੈ, ਕਹਿੰਦੇ ਇਹਨੂੰ ਸਭ ਪਰ ਇੱਕ ਦਿਨ ਅਵਸ਼ ਟੁੱਟ ਜਾਣਾ। ਸੋ ਜੀਵਤ ਜੇ ਜੀਵਤ ਜਪਿਆ ਪ੍ਰਗਟ ਪਾਏ ਨਾਨਕ ਨੇ ਜਪਿਆ। ਕਹਿੰਦੇ ਦੁਨੀਆਂ ਵਿੱਚ ਤਾਂ ਉਹੀ ਜੀਂਦਾ ਆ ਜਿਹਨਾਂ ਜੀ ਜੀਂਦੇ ਜੀ ਪਰਮਾਤਮਾ ਨਿਰੰਕਾਰ ਨੂੰ ਜਪਿਆ। ਹਜ਼ੂਰ ਕਿਰਪਾ ਕਰਦੇ ਸੰਸਾਰ ਜੋ ਪ੍ਰਗਟ ਹੋ ਗਿਆ ਉਹ ਕਿਸੇ ਤੋਂ ਫਿਰ ਲੁਕਿਆ ਨਹੀਂ ਰਹਿੰਦਾ, ਉਹਦੀ ਵਡਿਆਈ ਮਹਿਮਾ ਪ੍ਰਗਟ ਹੋ ਜਾਂਦੀ। ਸਲੋਕ ਚਤੀਅਤ ਵਾ ਨਾਰਾਂ ਚਰਨ ਅਰਵਿੰਦ ਊਦ ਕਵਲ ਵਿਵਸਾਨ। ਸਤਿਗੁਰ ਸੱਚੇ ਪਾਤਸ਼ਾਹ ਨੂੰ ਕਹਿੰਦੇ, ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜੇ ਚਿੱਤ ਵਿੱਚ ਚਿੱਤ ਬਦਾ ਚਿੱਤ ਇਹ ਕਰਦਾ, ਕਹਿੰਦੇ ਇਸ ਵਾਸਤੇ ਮੇਰਾ ਜਿਹੜਾ ਮਨ ਆ, ਮੇਰਾ ਊਦ ਮੈਨੇ ਮੁੰਡਾ ਜਿਹੜਾ ਹਾਂਜੀ ਹਿਰਦਾ ਰੂਪੀ ਕਮਲ ਆ, ਉਹ ਬਖਸ਼ਾਂਤ ਮੈਨੇ ਡਿਗ ਸਿੰਘ ਦਾ ਖਿੜ ਜਾਂਦਾ, ਖੜਾਓ ਆ ਜਾਂਦਾ, ਨਾਸਤਿਕਤਾ ਦੂਰ ਹੋ ਜਾਂਦੀ, ਆਸਤਕ ਸ਼ਰਧਾ ਭਗਤੀ ਵਾਲਾ ਭਾਵ ਪੈਦਾ ਹੋ ਜਾਂਦਾ, ਕਿ ਮਨਮੁਖਤਾ ਦੂਰ ਹੋ ਜਾਂਦੀ ਹੈ, ਗੁਰਮੁਖਤਾ ਆ ਜਾਂਦੀ। ਪ੍ਰਗਟ ਪਏ ਆਪ ਹੈ ਗੋਬਿੰਦ ਨਾਨਕ ਸੰਤ ਮਤਾਂਤ। ਪਾਤਸ਼ਾਹ ਕਹਿੰਦੇ ਆ ਜਿਹੜੇ ਸੰਤਾਂ ਦੇ ਕਹੇ ਹੋਏ ਮਤਾਂਤ ਨਾਮ ਹੁੰਦਾ ਸਿਧਾਂਤ, ਇਹਦੇ ਉੱਤੇ ਚੱਲਦੇ ਆ, ਇਹਦੇ ਉੱਤੇ ਗੁਜ਼ਰਦੇ ਆ ਗੁਰਮੁਖ ਪਿਆਰੇ। ਕਹਿੰਦੇ ਸੋ ਜਿਹੜਾ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ ਪਰਮੇਸ਼ਰ ਆ, ਉਹ ਆ ਕੇ ਉਹਨਾਂ ਦੇ ਹਿਰਦੇ ਦੇ ਅੰਦਰ ਪ੍ਰਗਟ ਹੋ ਜਾਂਦਾ ਹੈ। ਇੱਥੇ ਗੱਗੇ ਨੂੰ ਹੋੜਾ ਵੀ ਹੈ ਅਤੇ ਗੱਗੇ ਨੂੰ ਔਂਕੜ ਵੀ ਹੈ। ਇਹ ਫਿਰ ਮੀਡੀਅਮ ਬਰਮਾਨੀ ਆਵਾਜ਼ ਬਸ ਬੋਲਣਾ ਗੋਬਿੰਦ, ਜੇ ਇਕੱਲਾ ਹੋੜਾ ਹੋਵੇ ਫਿਰ ਗੋਬਿੰਦ, ਜੇ ਗੱਗੇ ਨੂੰ ਔਂਕੜੇ ਆ ਗੋਬਿੰਦ ਭੋਲਾ ਜਿਹਾ, ਇਹ ਮੀਡੀਅਮ ਆਵਾਜ਼ 'ਚ ਬੋਲਣਾ। ਪੌੜੀ ਚਾਚਾ ਚਰਨ ਕਮਲ ਗੁਰ ਲਾਗਾ, ਧਨ ਧਨ ਉਹ ਦਿਨ ਸੰਯੋਗ ਸੁਭਾਗਾ। ਪਾਤਸ਼ਾਹ ਕਹਿੰਦੇ ਆ ਜਿਹੜੇ ਦਿਨ ਸਤਿਗੁਰਾਂ ਦੇ ਚਰਨਾਂ ਨਾਲ ਮਨ ਦੀ ਵਿਰਤੀ ਲੱਗ ਗਈ, ਚਿੱਤ ਲੱਗ ਗਿਆ, ਉਹ ਦਿਨ ਬੜਾ ਸੰਤਾ ਯੋਗ ਵਡਿਆਈ ਯੋਗ ਆ। ਕਹਿੰਦੇ ਉਹਦਾ ਸੰਯੋਗ ਮਿਲਾ ਪਿਆ, ਉਹ ਵੀ ਸ੍ਰੇਸ਼ਟ ਭਾਗਾਂ ਵਾਲਾ ਆ, ਉਸ ਭਾਗਾਂ ਵਾਲਾ ਚਾਰ ਕੁੰਟ ਦੇਖਦੇ ਭਰਾਵੇਂ ਆਇਓ ਭਈ ਕਿਰਪਾ ਤਵ ਦਰਸ਼ਨ। ਚਾਰ ਕੁੰਟਾਂ ਸਾਰੇ ਦੇਸਾਂ ਹੈ, ਉੱਤਰ ਪੂਰਬ ਦਕਸ਼ਣ ਅਤੇ ਪੱਛਮ ਆ, ਧਰਤੀ ਅਤੇ ਆਕਾਸ਼ ਹੈ। ਅਤੇ ਚਾਰ ਉਪਦੇਸ਼ਾਂ ਹੈਗੀਆਂ, ਇਹ ਫਿਰ ਅੱਠ ਬਣ ਜਾਂਦੀਆਂ, ਅਤੇ ਆਕਾਸ਼ ਧਰਤੀ ਗਿਣ ਕੇ ਦਸ ਹੋ ਜਾਂਦੀਆਂ। ਚਾਰ ਕੁੰਟਾਂ ਦਾ ਮਤਲਬ ਚਾਰ ਖਾਣੀਆਂ ਹੈ ਜੀ, ਸਾਰੇ ਖਾਣੀਆਂ ਦੇ ਜੀਵ ਜਿਹੜੇ ਆ ਦਸਾਂ ਦੇਸ਼ਾਂ 'ਚ ਹਾਂਜੀ ਭਰਮ ਕਰ ਕਰਕੇ ਘੁੰਮ ਘੁੰਮ ਕੇ ਖਾਲੀ ਆਉਂਦੇ। ਕੀ ਲਜਣਾ ਲਜਾਉਣਾ ਕਿਸ ਨੂੰ ਤੁਹਾਨੂੰ, ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਮਿਹਰ ਹੋ ਜਾਏ ਹੈ ਪਈ ਕਿਰਪਾ ਤਾਂ ਉਹ ਦਰਸ਼ਨ ਪਾਇਆ ਜੀ, ਕਿਰਪਾ ਹੋ ਜਾਏ ਫਿਰ ਦਰਸ਼ਨ ਦੀ ਪ੍ਰਾਪਤੀ ਹੁੰਦੀ ਹੈ। ਨਹੀਂ ਤਾਂ ਹੁਣ ਕਰਮ ਸਥਾਨਾਂ ਥੋੜ੍ਹੀ ਦੁਨੀਆ ਹੁੰਦੀ ਹੈ, ਸਵੇਰ ਤੋਂ ਸ਼ਾਮ ਦੇ ਤਾਂਤੇ ਵੱਜੇ ਹੈ, ਪਰ ਭਾਗਾਂ ਵਾਲਾ ਹੈ ਜਿਹਨੂੰ ਦਰਸ਼ਨ ਹੁੰਦਾ। ਨਹੀਂ ਤਾਂ ਆਪਣੀਆਂ ਫੋਟੋਆਂ ਖਿੱਚ ਲਈਆਂ, ਲਿੱਤੀ ਗੜਿੱਕੀਆਂ ਮਾਰਨੀਆਂ, ਘੁੰਮ ਘੁੰਮਾ ਕੇ ਆ ਗਿਆ, ਵਿਰਲੇ ਹੀ ਆ ਜਿਹੜੇ ਨਾਮ ਬਣ ਜਾਪਦੇ। ਅੱਜ ਕੱਲ੍ਹ ਤਾਂ ਨਾਮ ਤਾਂ ਕਿਸੇ ਦੇ ਮੂੰਹ 'ਚ ਹੈ ਹੀ ਨਹੀਂ, ਰੌਲਾ ਪਾ ਪਾਉਂਦੇ ਜਾਂਦੇ ਆ, ਰੌਲਾ ਪਾ ਪਾਉਂਦੇ ਆ ਜਾਂਦੇ ਆ, ਅਤੇ ਨਾਮ ਵਾਲੀ ਗੱਲ ਹੈ ਨਹੀਂ, ਉਹ ਵਿਰਲੇ ਆ। ਇਸ ਵਾਸਤੇ ਸੱਚੇ ਪਾਤਸ਼ਾਹ ਨੇ ਚਾਰ ਵਿਚਾਰ ਬਿਨਸੋ ਸਭ ਦੂਆ ਸਾਧ ਸੰਗ ਮੰਦਰ ਮਿਲੂਆ। ਚਾਰ ਨਾਮ ਸੁੰਦਰ ਨਾਮ ਦਾ, ਸੁੰਦਰ ਕਿਹੜੀ ਹੈ, ਆਤਮਾ ਦੀ ਵਿਚਾਰ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਜਦੋਂ ਆਤਮਾ ਵਿਚਾਰ ਪ੍ਰਾਪਤ ਹੋਏ, ਸਾਰੀ ਤਰ੍ਹਾਂ ਦੀ ਦੁਬੈਸ ਜਿਹੜੀ ਮਨ 'ਚ ਹੁੰਦੀ ਸੀ ਉਹਦੇ ਨਾਸ ਹੋ ਜਾਂਦੀ ਹੈ। ਹੈਂ ਸੰਤ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਮਨ ਫਿਰ ਸ਼ੁੱਧ ਹੋ ਜਾਂਦਾ ਹੈ। ਚੰਦ ਵਸਾਰੀ ਇੱਕ ਦ੍ਰਿਸ਼ਟੇ ਤਾਂ ਨਾਨਕ ਗਿਆਨ ਨੰਜਨ ਜੀ ਨੇਤਰਾਂ। ਸੱਚੇ ਪਾਤਸ਼ਾਹ ਕਹਿੰਦੇ ਆ ਜਿਨ੍ਹਾਂ ਦੇ ਮਨ ਬੁੱਧੀ ਰੂਪੀ ਨੇਤਰਾਂ ਸਤਿਗੁਰਾਂ ਨੇ ਗਿਆਨ ਰੂਪੀ ਅੰਜਨ ਮੈਨੇ ਸੁਰਮਾ ਪਾ ਦਿੱਤਾ, ਉਹਨਾਂ ਗੁਰਮੁਖਾਂ ਨੇ ਫਿਰ ਇਹ ਜਿਹੜੀਆਂ ਚਿੱਤ ਦੀਆਂ ਚਿੰਤਾ ਸੀ ਉਹਨਾਂ ਨੂੰ ਭੁਲਾ ਦਿੱਤਾ। ਇੱਕ ਪਰਮਾਤਮਾ ਨੂੰ ਦ੍ਰਿਸ਼ਟਾ ਮੈਨੇ ਵੇਖਣਾ ਕੀਤਾ। ਅੱਗੇ ਤਾਂ ਅਗਦਵੈਸ਼ ਵਾਲੀ ਦ੍ਰਿਸ਼ਟੀ ਸੀ ਨਾ, ਉਹ ਖਤਮ ਹੋ ਗਈ, ਕਿ ਅਦਵੈਤ ਏਕਤਾਲੀ ਦ੍ਰਿਸ਼ਟੀ ਪੈਦਾ ਹੋ ਗਈ। ਚਲੋ ਚਾਤੀ ਸੀਤਲ ਮਨ ਸੁਖੀ ਚੰਦ ਗੋਬਿੰਦ ਗੁਣ ਗਾਏ, ਜਿਹਨਾਂ ਨੇ ਗੋਬਿੰਦ ਪਰਮੇਸ਼ਰ ਉਹਨਾਂ ਦਾ ਚੰਦ ਮੈਨੇ ਜਸ ਗਾਇਆ, ਉਹਦੇ ਪਵਿੱਤਰ ਗੁਣਾਂ ਦਾ ਸੰਤ ਜਸ ਗਾਇਆ। ਸੰਤ ਰਾਗ ਦੇ ਵਿੱਚ ਘੇਰੇ ਜਿਹੜੇ ਗੁਣਾਂ ਦੇ ਛੰਦ ਗਾਏ, ਸ਼ੰਤਨਮ ਛੰਦ ਦਾ ਵੀ ਹੈ, ਸ਼ੰਤਨਮ ਜਸ ਦਾ ਵੀ ਹੈ, ਸੰਤ ਸੰਤਾਂ ਦਾ ਵੀ ਹੈ। ਇਸ ਵਾਸਤੇ ਜਿਹੜੇ ਆਪਣੇ ਸੰਤ ਹੈਗੇ ਆ, ਅਤੇ ਇਸੇ ਤਰ੍ਹਾਂ ਬਹੁਤ ਤਰ੍ਹਾਂ ਦੇ ਸੰਤ ਹੈਗੇ ਆ, ਉਹਨਾਂ ਦੇ ਰੂਪ ਬਹੁਤ ਹੈਗੇ। ਉਹਨਾਂ ਦੀ ਜਿਹੜੀ ਛਾਤੀ ਹੈ, ਛਾਤੀ ਸੀਤਲ ਮਨ ਸੁਖੀ, ਛਾਤੀ ਵੀ ਠੰਡੀ ਹੋ ਜਾਂਦੀ ਹੈ, ਮਨ ਵੀ ਸੁਖੀ ਹੋ ਜਾਂਦਾ, ਨਹੀਂ ਤਾਂ ਅੰਦਰ ਸਾੜਾ ਪਿਆ ਹੀ ਰਹਿੰਦਾ। ਜਿਹੜੇ ਗੋਬਿੰਦ ਦੇ ਗੁਣ ਗਾਉਂਦੇ ਆ, ਮਨ ਵੀ ਸ਼ਾਂਤ ਹੋ ਗਿਆ, ਛਾਤੀ ਵੀ ਠੰਡ ਪੈ ਗਈ, ਸਿਰਦੇ 'ਚ ਵੀ ਠੰਡ ਪੈ ਗਈ। ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਏ। ਪਾਤਸ਼ਾਹ ਕਹਿੰਦੇ ਮੇਰੇ 'ਤੇ ਐਸੀ ਕਿਰਪਾ ਮਾਲਕਾ ਕਰ ਦੇ, ਤੇਰੇ ਗੁਣ ਗਾਉਣ ਵਾਲੇ ਜਿਹੜੇ ਆ ਉਹਨਾਂ ਦਾਸਾਂ ਦੇ ਦਾਸ, ਸੇਵਾਦਾਰਾਂ ਦੇ ਸੇਵਾਦਾਰ ਬਣ ਗਏ। ਪੌੜੀ ਚਾਚਾ ਛੋਰੇ ਦਾਸ ਤੁਮਾਰੇ ਦਾਸ ਆਸਨ ਇਹ ਪਾਣੀਆਂ, ਚਾਚੇ ਅਖਰ ਦੁਆਰਾ ਕਿਰਪਾ ਕਰਦੇ ਆ, ਇਹ ਪਰਮਾਤਮਾ ਜੀ ਆਪਦੇ ਛੋਰੇ ਨਿੱਕੇ ਜਿਹੇ ਛੋਟੇ ਜਿਹੇ ਦਾਸ ਔਰ ਆਪਦੇ ਦਾਸਾਂ ਦੇ ਪਾਣੀ ਹਾਰੇ ਮੈਨੇ ਪਾਣੀ ਭਰਨ ਵਾਲੇ। ਚਾਚਾ ਛਾਰ ਹੋ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤ। ਮਹਾਰਾ ਹਰ ਕੋਲ ਬੈਠੇ ਜੀ, ਇੱਕ ਛੋਟੀ ਉਮਰ ਦਾ ਛੋਰਾ ਬਾਲਕ ਆਇਆ, ਮਹਾਰਾਜ ਉੱਠੇ, ਉੱਠ ਕੇ ਉਹਨੂੰ ਡੰਡਵਤ ਪ੍ਰਣਾਮ ਕੀਤੀ। ਕਹਿਣ ਲੱਗੇ ਮਹਾਰਾਜ ਵੀ ਤਾਂ ਛੋਟਾ ਜਿਹਾ ਬੱਚਾ, ਇਹਨੂੰ ਤੁਸੀਂ ਮੱਥਾ ਟੇਕਦੇ ਹਾਂ। ਕਹਿਣ ਲੱਗੇ ਭਾਈ ਧਾਨਿਆ, ਜਿਹਨੂੰ ਇਹ ਛੋਟੀ ਉਮਰ ਵਿੱਚ ਪਰਮਾਤਮਾ ਦੇ ਨਾਮ ਜਪਣ ਦੀ ਲਗਨ ਲੱਗ ਗਈ, ਨਹੀਂ ਤਾਂ ਬੁੱਢਾ ਹੋ ਜਾਂਦਾ, ਕਿਵਿਆਂ ਨੂੰ ਚੱਲ ਜਾਂਦਾ, ਸੋਝ ਹੀ ਨਹੀਂ ਆਉਂਦੀ, ਪੁੱਠੇ ਕੰਮਾਂ 'ਚ ਜੀਵਨ ਬਰਬਾਦ ਕਰਕੇ ਚਲੇ ਜਾਂਦਾ। ਅਤੇ ਮਹਾਰਾਜ ਨੇ ਇਹਨੂੰ ਹੁਣੇ ਸਮਾਪਤ ਦੇ ਦਿੱਤੀ। ਐਸੇ ਜਿਹੜੇ ਛੋਹਰੇ ਦਾਸ ਜਿਵੇਂ ਪ੍ਰਹਲਾਦ ਭਗਤ, ਧਰੂਮ ਭਗਤ ਛੋਟੀ ਉਮਰ 'ਚ ਲੱਗ ਗਿਆ। ਚਾਚਾ ਛਾਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤ। ਸੱਚੇ ਅਖਰ ਦੁਆਰਾ ਪਾਤਸ਼ਾਹ ਕਹਿੰਦੇ ਆ ਤੇਰੇ ਸੰਤਾਂ ਦੀ ਛਾਰ ਮੈਨੇ ਧੂੜੀ ਹੋ ਜਾਂਦੇ ਆ। ਇਹ ਭਗਵਾਨ ਐਸੇ ਗੁਰ ਕਹਿੰਦੇ ਉਹਨਾਂ ਗੁਰਮੁਖਾਂ 'ਤੇ ਤੁਸੀਂ ਆਪ ਮਿਹਰ ਦੀ ਕਿਰਪਾ ਦੀ ਪਵਿੱਤਰ ਦ੍ਰਿਸ਼ਟੀ ਕਰਦੇ ਹੋ। ਉਹ ਹੀ ਆਪਣਾ ਹੋਂਦ ਮਿਟਾਉਂਦਾ ਨਹੀਂ, ਤਾਂ ਕਾਹਨੂੰ ਚਿੱਤ ਕਰਦਾ, ਹੱਥ ਜਿੱਥੇ ਜਾਂਦਾ ਬੰਦਾ ਆਪਣੀ ਹੋਂਦ ਮਿਟਾਉਂਦਾ ਬਣਾ ਕੇ ਬਹਿ ਜਾਂਦਾ। ਪਾਣੀ 'ਚ ਬੁਲਬੁਲ ਆਪਣੀ ਹੋਂਦ ਮਿਟਾਉਂਦਾ, ਪਰ ਪਾਣੀ ਬਿਨਾਂ ਬੁਲਬੁਲੇ ਦੀ ਔਕਾਤ ਕੀ ਹੈ। ਚਾਰ ਦੁਸਿਆਂ ਨੂੰ ਬਹੁਤ ਚਿਤਰਾਈ, ਸੰਤਨ ਕੀ ਮੰਟੇ ਟਕਾਈ। ਇਸ ਵਾਸਤੇ ਜਿਹੜੇ ਗੁਰੂ ਕੇ ਪਿਆਰੇ ਆ, ਉਹਨੇ ਜਿਹੜੀ ਸਿਆਣਪ ਵਾਲੀ ਬੁੱਧੀ ਸੀ, ਗੱਲਾਂ ਬਾਤਾਂ ਦੀ ਚਤਰਾਈ ਸੀ, ਇਹਨੂੰ ਤਿਆਗ ਦਿੱਤਾ, ਛੱਡ ਦਿੱਤਾ। ਅਤੇ ਮਨ ਦੇ ਵਿੱਚ ਜਿਹੜੀ ਪੂਰਨ ਮਹਾਂਪੁਰਖ ਸੰਤ ਆ ਉਹਨਾਂ ਦੇ ਬਚਨਾਂ 'ਤੇ ਟੇਕ ਟਿਕਾਈ, ਉਹਨਾਂ ਬਚਨਾਂ ਨੂੰ ਗ੍ਰਹਿਣ ਕਰ ਲਿਆ, ਉਹਦੇ ਉਹਨਾਂ 'ਤੇ ਭਰੋਸਾ ਕਰ ਲਿਆ, ਅਤੇ ਉਹਨਾਂ ਨੇ ਉਹਨਾਂ ਦੀ ਜਿਹੜੀ ਸਿੱਖਿਆ ਸੀ ਉਹਨੂੰ ਗ੍ਰਹਿਣ ਕਰ ਲਿਆ, ਟੇਕ ਟਿਕਾਈ, ਮੈਨੂੰ ਸਿੱਖਿਆ ਗ੍ਰਹਿਣ ਕਰ ਲਈ। ਸ਼ਾਰਕੀ ਪੁੱਤਰੀ ਪਰਮਗਤ ਭਾਈ ਨਾਨਕ ਜਾਕੋ ਸੰਤ ਸਤਿਗੁਰ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਜਾਕੋ ਮੈਨੇ ਜਿਨ੍ਹਾਂ ਦੇ ਸੰਤ ਮਹਾਂਪੁਰਖ ਸਹਾਇਕ ਹੋ ਗਏ ਉਹਨਾਂ ਗੁਰਮੁਖ ਸ਼ਾਰ ਕਿ ਮਿੱਟੀ ਦੀ ਪੁਤਲੀ ਕੀ ਹੈ, ਇਹ ਸਾਡਾ ਸਰੀਰ, ਇਹਦੇ ਰਹਿੰਦਿਆਂ ਫਿਰ ਪਰਮਗਤੀ ਮੈਨੇ ਵੱਡੀ ਗਤੀ ਹੈ, ਸੁਜੋਜਿਆ ਸਰੂਪ ਹੈ, ਸਲੋਕ ਹੈ, ਸਮੀਪ ਹੈ, ਪਰ ਵੱਡੀ ਗਤੀ ਹੈ ਕਾਈਵਲ ਮੋਕਸ਼, ਕਿਤੇ ਗਿਆਨਾਂ ਨੇ ਕੈਬਲ ਗਿਆਨ ਤੋਂ ਮੈਨੂੰ ਕੈਬਲ ਮੋਕਸ਼ ਮਿਲਦੀ, ਉਹਦੇ 'ਚ ਭੇਦ ਹੋ ਰਹੇ। ਇਸ ਵਕਤ ਕਹਿੰਦੇ ਪੁੱਤਰੀ ਕਿ ਪੁੱਤਰੀ ਮੰਗ ਭਾਵ ਦੇਰ ਨੂੰ ਛਾਰ ਮੈਨੇ ਝੂਠਾ ਰਾਖ ਵੱਤ ਯਕੀਨ ਕਰ ਲਿਆ ਕਿ ਪਰਮਗਤ ਪਾ ਲਏ, ਦੇਹ ਦੇ ਆਸ ਟੁੱਟ ਗਿਆ, ਦੇਹ ਦਾ ਪਰਮਗਤ ਕਰਕੇ ਆਤਮਾ ਕਰ ਬਿਰਤੀ ਬਣ ਗਈ। ਔਰ ਜਿਸ ਸਮੇਂ ਹਾਂਜੀ ਸੰਤਾਂ ਦੀ ਛਾਰ ਚਰਮ ਧੂੜੀ ਜਿਹੜੀ ਇਸਨੇ ਗ੍ਰਹਿਣ ਕਰ ਲਈ ਤਾਂ ਪੂ ਧਰੀ ਪੂਨਾ ਮੁੰਡਾ ਨਰਕਾਂ ਦਾ, ਕਿ ਨਰਕਾਂ ਤੋਂ ਉਤਰ ਕੇ ਕਹਿੰਦੇ ਇਹਨਾਂ ਨੇ ਪਰਮਗਤ ਪਾਈ, ਪਰਮਗਤੀ ਨੂੰ ਪ੍ਰਾਪਤ ਕਰ ਲਿਆ। ਸਲੋਕ ਜੋਰ ਜ਼ੁਲਮ ਫੁੱਲ ਹੈ ਤੁਹਾਨੂੰ ਕਾਚੀ ਦੇਹ ਵਿਕਾਰ, ਇਹ ਜਿਹੜਾ ਜੀਵ ਆ ਨਾ ਇਹ ਕੀ ਕਰਦਾ, ਜ਼ੋਰ ਜਾਂ ਜ਼ੁਲਮ ਕਰਕੇ ਤੁਹਾਨੂੰ ਬਹੁਤ ਹੀ ਪ੍ਰਫੁੱਲਤ ਹੁੰਦਾ, ਖੁਸ਼ ਹੁੰਦਾ ਕਿ ਮੇਰੇ ਕਾਬੂ ਆ ਗਏ, ਪਰ ਇਹ ਨਹੀਂ ਜਾਣਦਾ ਇਹ ਜਿਹੜੀ ਕੱਚੀ ਦੇਹ ਹੈ ਇਹ ਦੇਹ ਤਾਂ ਵਿਕਾਰਾਂ ਨੂੰ ਉਦੋਸ਼ਾਂ ਨੂੰ ਪੈਦਾ ਕਰਨ ਵਾਲੀ ਹੈ, ਇਹਦਾ ਵਿਕਾਰ ਰੂਪ ਹੈ, ਇੱਕ ਰਸ ਰਹਿਣੀ ਨਹੀਂ ਹੈਗੀ, ਆਹੀਂ ਬੁੱਧ ਬੰਧਨ ਪਰੇ ਨਾਨਕ ਨਾਮ ਛਕਾਰ। ਪਾਤਸ਼ਾਹ ਕਹਿੰਦੇ ਹੈ ਇਹ ਜਿਹੜੀ ਹੰਗਤਾ ਮਮਤਾ ਬੁੱਧੀ ਵਿੱਚ ਹੈਗੀ ਹੈ ਨਾ, ਇਹ ਇਹਨੂੰ ਬੰਨਣ ਪਿਆ, ਆਹੀਂ ਬੁੱਧ ਅਹੰਕਾਰ ਵਾਲੀ ਬੁੱਧੀ ਦਾ ਬੰਨਣ ਪਿਆ। ਪਾਤਸ਼ਾਹ ਦੱਸਦੇ ਆ ਪਰਮਾਤਮਾ ਦਾ ਨਾਮ ਕਰਕੇ ਉਹਨਾਂ ਬੰਧਨਾਂ ਤੋਂ ਜੀਵ ਦਾ ਛੁਟਕਾਰਾ ਹੁੰਦਾ, ਆਪਣੇ ਕਰਮਾਂ ਦੇ ਬੰਧਨਾਂ 'ਚ ਬੱਝਾ ਫਿਰਦਾ ਇਹ। ਪੌੜੀ ਜੱਜਾ ਜਾਣੇ ਹੋ ਕਸ਼ ਹੂਆ ਬਾਧਿਓ ਜੋ ਨਲਨੀ ਕੰਮ ਸੀ, ਜੱਜੇ ਅੱਖਰ ਦੁਆਰਾ ਪਾਤਸ਼ਾਹ ਸਮਝਾਉਂਦੇ ਜਿਹੜਾ ਜੀਵ ਇਹ ਗੱਲ ਜਾਣਦਾ ਕਿ ਮੈਂ ਕੁਛ ਬਣ ਗਿਆ ਕੁਛ ਹੋ ਗਿਆ, ਉਹ ਹੀ ਬੰਦਾ ਹੁੰਦਾ, ਅਫਸਰ ਬਣ ਜਾ ਲੀਡਰ ਬਣ ਜਾ ਉਹ ਨਿਗਾਹ ਥੱਲੇ ਨਹੀਂ ਲਾਉਂਦਾ, ਤੂੰ ਬੰਦਾ ਹੋਵੇ ਜੀ ਹੈਂ, ਐਡਾ ਅਹੰਕਾਰ ਦੀ ਪੰਡ ਚੁੱਕ ਲੈਂਦਾ ਹੈਂ, ਕੱਲ੍ਹ ਜਿੰਨਾ ਮਗਰ ਵੋਟਾਂ ਮਗਰ ਘੁੰਮਦਾ ਆ ਕੇ ਉਹ ਦੇਸਣੋਂ ਹਟ ਜਾਂਦੇ ਆ, ਇਹ ਨਹੀਂ ਨਜ਼ਰ ਆਉਂਦੇ, ਪਹਿਲਾਂ ਤਾਂ ਗੂਹਾਂ 'ਤੇ ਜਾ ਕੇ ਗੇੜੇ ਕੱਢਦਾ। ਕਹਿੰਦੇ ਇਸ ਤਰ੍ਹਾਂ ਫਿਰ ਅਹੰਕਾਰ ਦੇ ਨਾਲ ਇਹ ਬੰਨਿਆ ਜਾਂਦਾ, ਕਹਿੰਦੇ ਜਿਸ ਤਰ੍ਹਾਂ ਸੂਆ ਮੈਨੇ ਪੋਤਾ ਜਿਹੜਾ ਉਹ ਭਰਮਾਂ ਦੇ ਕਰਮਾਂ ਕਰਕੇ ਨਲਨੀ ਮੈਨੇ ਕੁੜੀਕੀ ਉੱਤੇ ਵੱਜ ਜਾਂਦਾ, ਜਿਹੜੇ ਤੋਤੇ ਨੂੰ ਫੜਦੇ ਨਾ ਉਹ ਪੋਲ ਕੱਢ ਦਿੰਦੇ, ਇੱਕ ਸਲਾਈਡ ਹੁੰਦੀ ਉਹ 'ਚ ਨਲਤੀ ਹੁੰਦੀ ਹੈ, ਅਤੇ ਦੂਰ ਜਾਲ ਲਾਇਆ ਹੁੰਦਾ ਸ਼ਿਕਾਰੀਆਂ, ਇਹ ਕੜਾਹੀ 'ਚ ਪਾਣੀ ਪਾਉਂਦੇ, ਉਹਦੇ ਵਾਲੇ ਚੋਗਾ ਖਿਲਾ ਰਿਹਾ, ਉਹ ਚੋਗ ਦੇ ਲਾਲਚ ਆ ਜਾਂਦਾ, ਉਹ ਜਾਲ ਨੇੜੇ ਕਰੀ ਜਾਂਦੇ, ਚੋਗ ਦਾ ਲਾਲਚ ਛੱਡਿਆ ਨਹੀਂ ਜਾਂਦਾ, ਉਹ ਫਿਰ ਉੱਤੇ ਜਾ ਕੇ ਸਲਾਈਡ 'ਤੇ ਬਹਿ ਜਾਂਦਾ, ਉੱਤੇ ਨਲਤੀ ਹੈ, ਉਹ ਜਿਹੜੇ ਜਾਲ ਨੇੜੇ ਲਿਆਉਂਦਾ ਉੱਡਣ ਲੱਗਦਾ ਉਹ ਨਲਤੀ ਘੁੰਮ ਜਾਂਦੀ ਹੈ, ਜਿੱਦਾਂ ਹੁਣ ਸਿਰ ਹੋਵੇ ਅਤੇ ਜ਼ੋਰ ਪੈਰਾਂ ਦਾ ਪਵੇ ਉੱਡੇ ਨਲਤੀ ਘੁੰਮਣ ਜ਼ੋਰ ਨਹੀਂ ਪੈਂਦਾ, ਥੱਲੇ ਫਿਰ ਲੁੱਟ ਪੈਂਦਾ, ਉਹ ਥੱਲੇ ਜਿਹੜਾ ਕੜਾਹੀ ਜੇ ਪਾਣੀ ਉਹਨੂੰ ਸਮੁੰਦਰ ਨੂੰ ਲੱਗਦਾ ਬਹੁਤ, ਫਿਰ ਡਰ ਜਾਂਦਾ, ਉਹ ਧੋਣੋ ਫੜ ਕੇ ਪਿੰਜਰੇ 'ਚ ਪਾ ਲੈਂਦੇ ਆ ਅਤੇ ਚੱਲ ਵੀ ਕਹੋ ਗੰਗਾ ਰਾਮ ਰਾਮ ਹੁਣ ਮੀਆਂ ਮਿੱਠੂ ਰਾਮ ਰਾਮ, ਅਤੇ ਸਾਰੀ ਉਮਰ ਜਾਲ 'ਚ ਪਾ ਲੈਂਦਾ। ਇਸੇ ਤਰ੍ਹਾਂ ਜਿਹੜਾ ਜੀਵ ਆ ਹੈਂ, ਜਿਵੇਂ ਉਹ ਨਲਣੀ ਨਲਤੀ ਦੇ ਉੱਤੇ ਬੈਠਾ ਹੋਇਆ ਭਰਮ ਕਰਕੇ ਦਾਣਿਆਂ ਦੀ ਚੋਗ 'ਚ ਫਸ ਜਾਂਦਾ ਸੂਆ ਤੋਤਾ, ਇਸ ਤਰ੍ਹਾਂ ਜੀਵ ਵੀ ਫਸ ਜਾਂਦਾ, ਲੈ ਵੀ ਪਹਿਲਾਂ ਤਾਂ ਪੜ੍ਹਦਾ ਲਿਖਦਾ ਫਿਰ ਹੁਣ ਇੰਨੀ ਡਿਗਰੀ ਲੈ ਲਈ ਡਿਪਲੋਮਾ ਲੈ ਲਿਆ, ਹੁਣ ਪੜ੍ਹਨ ਲਿਖਣ ਵਾਲਾ ਪਰਿਵਾਰ ਮਿਲ ਗਿਆ, ਇੰਨੇ ਕਿੱਲੇ ਮਿਲਦੇ ਆ, ਮੈਂ ਉੱਥੇ ਬਲੈਰ ਚੱਲ ਜਾ ਉੱਥੇ ਚੱਲ ਜਾਂਗਾ, ਬਸ ਉਹ ਚੋਗ ਦੇ ਵਿੱਚ ਫਸਿਆ, ਇਹ ਸਾਰੀ ਉਮਰ ਕੋਤਾ ਬਣ ਕੇ ਅਤੇ ਮਜ਼ਦੂਰੀ ਕਰਦਾ, ਇਹ ਬੋਝੇ ਢੋਈ ਜਾਂਦਾ ਕਿ ਨਹੀਂ ਦਿਨ ਰਾਤ ਹੈਂ, ਬੋਝੇ ਢੋਈ ਜਾਂਦਾ। ਉਹ ਸ਼੍ਰੀ ਮਨ ਸੰਤ ਬਾਬਾ ਮੋਹਨ ਸਿੰਘ, ਉਹ ਆਇਆ ਕੋਈ ਕਹਿੰਦੇ ਹਮਾਰਾ ਵਿਆਹ ਹੋ ਜਾ, ਕਹਿੰਦੇ ਕਿਵੇਂ, ਕਹਿੰਦੇ ਰੋਟੀ ਪੱਕਦੀ ਹੋਜੂ, ਕਹਿੰਦੇ ਰੋਟੀ ਪਕਾਉਣ ਵਾਸਤੇ ਸਮਾਨ ਇਕੱਠਾ ਕਰਨ ਤੈਨੂੰ ਵੀ ਕੁਝ ਕਰਨੇ ਪਊ, ਰੋਟੀ ਐਵੇਂ ਥੋੜ੍ਹੀ ਪੱਕ ਜਾਣੀ, ਇਹ ਦੱਸੋ ਕਹਿੰਦਾ ਵਿਆਹ ਹੋ ਜੂ ਰੋਟੀ ਪੱਕ ਜਾਊ, ਰੋਟੀ ਪਹਿਲਾਂ ਬਣਾਉਣ ਵਾਸਤੇ ਕਿੰਨਾ ਕੁਛ ਤੈਨੂੰ ਕਰਨਾ ਪਊ ਹੈਂ, ਇਸ ਵਾਸਤੇ ਬੰਦਾ ਦਿਲ ਹੋਇਆ ਉਹਦੇ ਯਾਦ ਫਸਿਆ, ਫਿਰ ਇਹ ਵੱਜ ਜਾਂਦਾ ਸਾਰੀ ਉਮਰ 'ਤੇ ਐਂ ਜੀ ਦੋ ਰੋਟੀਆਂ ਪਿੱਛੇ ਸਵਾਦਾਂ ਦੇ ਵਿੱਚ ਪਿਆ, ਕਿਸ ਤਰ੍ਹਾਂ ਸਾਰੀ ਜ਼ਿੰਦਗੀ ਜਾਲ 'ਚ ਫਸਿਆ, ਬਤੀਤ ਕਰ ਜਾਂਦਾ, ਉਹ ਚੇਤਾ ਹੀ ਨਹੀਂ ਆਉਂਦਾ ਨਾਮ ਬਾਣੀ ਦਾ, ਐਂਜੀ ਜਿਹੜੇ ਬੀਜੇ ਵਿਕਾਰਾਂ ਦੇ ਜੋ ਪਸ਼ੂ ਪੰਛੀ ਦੀਆਂ ਜੂਨੀਆਂ 'ਚ ਵੀ ਹੈ, ਇਸ ਵਾਸਤੇ ਫਿਰ ਇਹ ਸਮਝਦਾ ਨਹੀਂ ਹੈ। ਵਾਧਿਓ ਜੋ ਨਲਨੀ ਭਰਮ ਸੂਆ, ਹੈ ਜਿਸ ਤਰ੍ਹਾਂ ਕਹਿੰਦੇ ਫਿਰ ਉਹ ਨਲਣੀ ਜਿਹੜੀ ਕੜਿੱਕੀ ਹੈ ਉਹਦੇ 'ਤੇ ਉਹ ਵੱਧਾ ਜਾਂਦਾ ਬੰਨਿਆ ਜਾਂਦਾ ਸੂਆ, ਮੈਨੇ ਤੋਤਾ ਭਰਮ ਕਰਕੇ, ਹਾਂਜੀ ਅਤੇ ਚੋ ਵਿੱਚ ਫਿਰ ਫਸ ਜਾਂਦਾ, ਜਿਵੇਂ ਉਹ ਮੱਖੀ ਹੈ ਨਾ ਉਹ ਫਿਰ ਸੀਰਾ ਖਾਣ ਜਾਂਦੀ ਨਾਲ ਹੀ ਖਾਣ ਚਿਪੜ ਜਾਂਦੇ ਹੈ ਨਾ, ਇਹ ਫਸ ਜਾਂਦਾ। ਤੋ ਮਹਾਰਾਜ ਹਡਿਆਏ ਨਗਰ ਗਏ ਨਵੇਂ ਪਾਤਸ਼ਾਹ, ਆਪਣੇ ਉੱਧਰ ਤਾਪ ਦੀ ਬਿਮਾਰੀ, ਮਹਾਰਾਜ ਨੇ ਉਹ ਜਲ ਵਿੱਚ ਇਸ਼ਨਾਨ ਲਈ ਕਿਹਾ, ਉਹਦਾ ਤਾਪ ਹਟ ਗਿਆ, ਦੁਨੀਆਂ ਦੇ ਵੀ ਹਟ ਗਿਆ, ਮੌਤਾਂ ਬਹੁਤ ਨੂੰ ਵੀ ਬਚ ਗਿਆ। ਇਸੇ ਤਰ੍ਹਾਂ ਉੱਥੇ ਉਹ ਬਾਣੀਏ ਸੀ, ਉਹਨੇ ਸੇਵਾ ਨਾ ਕੀਤੀ, ਹਾਂਜੀ ਅਤੇ ਉਹ ਗੁੜ ਜਿਹੜਾ ਸੀ ਢਿੱਲਾ ਜਿਹਾ ਲਿਆਉਂਦਾ, ਹਾਂਜੀ ਅਤੇ ਮਹਾਰਾਜ ਨਵੇਂ ਪਾਤਸ਼ਾਹ ਕਹਿੰਦੇ ਉਹ ਗੁੜ ਢਿੱਲਾ ਹੀ ਆ, ਕਹਿੰਦੇ ਬਾਣੀਆਂ ਨੇ ਕਹਿੰਦੇ ਚੰਗਾ ਮਹਾਰਾਜ, ਕਹਿੰਦੇ ਢਿੱਲੇ ਹੀ ਰਹਿਣਗੇ। ਉਹ ਹੁਣ ਉਸ ਪਿੰਡ 'ਚ ਬਾਣੀਆਂ ਦੀ ਦੁਕਾਨ ਹੀ ਨਹੀਂ ਕਾਮਯਾਬ ਹੁੰਦੀ, ਜੇ ਬਾਹਰ ਜਾਣ ਫਿਰ ਕਾਮਯਾਬ ਆ, ਉਸ ਪਿੰਡ 'ਚ ਉਹ ਵਚਨ ਨਿਕਲ ਗਿਆ ਮਹਾਰਾਜ ਦਾ। ਉਹ ਤਿੰਨ ਕਾਲ ਪੂਰਾ ਤੂੰ ਖੂਹ ਸੀ ਉੱਥੇ ਮੂਲੋਵਾਲ, ਹਾਂਜੀ ਉਹ ਪਾਣੀ ਖਾਰਾ ਸੀ, ਕੰਡੇ ਕੁੰਡੇ ਸਿੱਟੇ ਉਹ ਬੋੜਾ, ਕਹਿੰਦੇ ਜੀ ਮਹਾਰਾਜ ਕਹਿੰਦੇ ਜਲ ਲਿਆਓ, ਕਹਿੰਦੇ ਮਹਾਰਾਜ ਲਿਆਵਾਂਗੇ ਹੈ ਦੂਰ ਹੋਣਾ ਟਾਈਮ ਲੱਗਦੇ, ਕਹਿੰਦੇ ਆ ਕਹਿੰਦੇ ਇਹਦਾ ਪਾਣੀ ਖਾਰਾ ਤਾਂ ਕੰਡੇ ਕੁੰਡੇ ਸਿੱਟੇ, ਮਹਾਰਾਜ ਕਹਿੰਦੇ ਕੱਢੋ ਪਾਣੀ ਸਾਫ਼ ਕਰੋ, ਅਤੇ ਮਹਾਰਾਜ ਨੇ ਕਿਰਪਾ ਕੀਤੀ ਉਹ ਖਾਰਾਪਨ ਵੀ ਦੂਰ ਹੋ ਗਿਆ, ਮਿੱਠਾ ਵੀ ਹੋ ਗਿਆ, ਹੈਂ ਅਤੇ ਪਹਿਲਾਂ ਆਪ ਛਕਿਆ ਫਿਰ ਸੰਗਤ ਨੇ। ਇਸ ਵਾਸਤੇ ਉਹ ਬਾਣੀ ਜਿਹੜੇ ਹੈ ਨਾ ਪਿੰਡਾਂ ਸਾਰਿਆਂ 'ਚ ਮਹਾਰਾਜ ਗਏ ਆ, ਅਤੇ ਜਿਹਨੇ ਜਿਹਨਾਂ ਸੰਗਤਾਂ ਨੇ ਸੇਖਾ ਪਿੰਡ ਆ ਸੇਵਾ ਕੀਤੀ ਹੈ ਉਹਦਾ ਕਿਰਪਾ ਕਰ ਗਿਆ ਕਿ ਉਹ ਤੁਹਾਨੂੰ ਪਿੰਡ ਉੱਤੇ ਗਏ, ਘੋੜਾ ਤੁਰੇ ਨਾ ਬਾਹਰ ਰਕਾਬਾਂ ਵੀ ਚਾਵ ਪੁੱਜ ਆਏ, ਮਹਾਰਾਜ ਕਹਿੰਦੇ ਇਹ ਤੁਰਕਾਂ ਦੇ ਪੁਜਾਰੀ ਆ ਤਾਂ ਹੀ ਸਾਡਾ ਘੋੜਾ ਇੱਧਰ ਜਾਂਦਾ, ਇਹ ਸਭ ਉਹਨਾਂ ਦੇ ਪੁਜਾਰੀ ਬਣ ਗਿਆ, ਰੰਗਕਾਰ ਦੀ ਭਗਤੀ ਨਹੀਂ ਹੋ। ਇਸ ਤਰ੍ਹਾਂ ਮਨਮੁੱਖਾਂ ਦਾ ਹਾਲ ਪਈ ਹੈਗਾ, ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਜੋ ਜਾਂਦੇ ਹੋ ਭਗਤ ਗਿਆਨੀ ਆਗਿਆ ਠਾਕਰ ਤਿਲ ਨਹੀਂ ਮੰਨ, ਕਹਿੰਦੇ ਜਿੰਨਾ ਚਿਹਰੇ ਜਾਣਦਾ ਮੈਂ ਵੱਡਾ ਭਗਤ ਹਾਂ, ਮੈਂ ਬਹੁਤ ਵੱਡਾ ਗਿਆਨੀ ਧਿਆਨੀ ਹਾਂ, ਕਹਿੰਦੇ ਅੱਗੇ ਪ੍ਰਲੋਕ ਸੱਚੇ ਦੀ ਦਰਗਾਹ 'ਚ ਹੈ, ਕਹਿੰਦੇ ਇਸ ਨੇ ਨਿਰੰਕਾਰ ਦੀ ਤਾਂ ਭਗਤੀ ਕੀਤੀ ਨਹੀਂ, ਗੱਲਾਂ ਕਰਦਾ ਰਿਹਾ ਹੈ, ਇੱਕ ਤਿਲ ਥੋੜ੍ਹਾ ਮਾਤਰ ਜਿੰਨੀ ਵੀ ਕਹਿੰਦੇ ਪਰਮਾਤਮਾ ਦੀ ਇਹ ਗੱਲ ਨਹੀਂ ਮੰਨੀ, ਉੱਥੇ ਮਨੌਤ ਨਹੀਂ ਹੁੰਦੀ, ਇੱਥੇ ਤਾਂ ਆਪਣੀਆਂ ਗੱਲਾਂ ਬਹੁਤ ਮਨਾਉਂਦਾ ਇੱਧਰ ਉੱਧਰ ਦੀਆਂ ਗੱਲ, ਅੱਗੇ ਦਰਗਾਹ ਵਿੱਚ ਠਾਕਰ ਨੇ ਇਹਦੀ ਤਿਲ ਥੋੜ੍ਹਾ ਮਾਤਰ ਵੀ ਨਹੀਂ ਮੰਨੀ, ਕਿਉਂ ਬੰਦਗੀ ਤਾਂ ਕੀਤੀ ਨਹੀਂ ਮੰਨੇ ਕਿਵੇਂ। ਜੋ ਜਾਂਦਾ ਮੈਂ ਕਥਨੀ ਕਰਤਾ ਵਿਆਪਾਰੀ ਵਸਦਾ ਜਿਉਂ ਫਿਰਦਾ, ਕਹਿੰਦੇ ਇਹ ਤਾਂ ਇਸ ਤਰ੍ਹਾਂ ਜਾਣਦਾ ਕਿ ਮੈਂ ਬਹੁਤ ਵਧੀਆ ਹਾਂਜੀ ਪ੍ਰਚਾਰਕ ਹਾਂ, ਕਹਿੰਦੇ ਉਹਨੂੰ ਇਸ ਤਰ੍ਹਾਂ ਜਾਣ ਲਓ ਜਿਸ ਤਰ੍ਹਾਂ ਕਹਿੰਦੇ ਵਸਦਾ ਮੈਨੇ ਪਿਰਥਵੀ, ਵਸਦਾ ਨਾਮ ਹੁੰਦਾ ਧਰਤੀ ਦਾ, ਪਿਰਥਵੀ ਜਿਵੇਂ ਹਾਂਜੀ ਵਿਆਪਾਰੀ ਵਪਾਰ ਕਰਨ ਵਾਲਾ ਘੁੰਮਦਾ ਫਿਰਦਾ ਨਾ, ਹਾਂਜੀ ਅਤੇ ਉਹ ਫਿਰ ਤੁਰ ਕੇ ਸੌਦਾ ਵੇਚਦਾ ਹਾਂਜੀ, ਅਤੇ ਉਹ ਵੀ ਵਪਾਰੀ ਵਾਂਗ ਫਿਰ ਤੁਰ ਕੇ ਪ੍ਰਚਾਰ ਕਰਦਾ ਆ ਮਾਇਆ ਵਾਸਤੇ, ਪਰ ਉਹਨੂੰ ਪਰਮਾਰਥ ਦਾ ਕੋਈ ਲਾਭ ਨਹੀਂ, ਜਿਵੇਂ ਵਪਾਰੀ ਵਪਾਰ ਕਰਨ ਨਹੀਂ ਘੁੰਮਦਾ ਫਿਰਦਾ ਨਾ, ਉਹ ਵੀ ਐਂ ਹੋਈ। ਅਤੇ ਬਾਬਾ ਨਾਨਕ ਸਿੰਘ ਨੇ ਸੰਤ ਜਾਨਸ ਨੂੰ ਕਿਹਾ ਕਿ ਤੂੰ ਆ ਟੋਕਰੀ ਲੋਕਾਂ ਦੀ ਸਿੱਟ ਦੇ, ਗੁਰੂ ਘਰ ਕੀਰਤਨ ਕਰਿਆ ਕਰ, ਉਹ ਕਹਿੰਦੇ ਹਾਂ ਵੀ ਹੋ ਗਈ। ਫਿਰ ਉਹ ਪਿਤਾ ਜੀ ਅਸੀਂ ਮੰਨੇ ਨਾ ਬਾਬਾ ਜੀ ਨੂੰ ਬਹੁਤ ਮਜ਼ਬੂਤ ਹੈ ਜੀ, ਅਤੇ ਹੋ ਗਿਆ ਇਸ ਕਰਕੇ ਫਿਰ ਟਾਈਮ ਜਿਹੜਾ ਨਿਕਲ ਜਾਂਦਾ ਫਿਰ ਬੰਦਾ ਪਛਤਾਉਂਦਾ ਹੈ, ਅਤੇ ਇਸ ਕਰਕੇ ਅਤੇ ਇਹ ਇਸ ਤਰ੍ਹਾਂ ਘੁੰਮ ਰਿਹਾ ਸਾਧ ਸੰਗਤ ਜੇ ਹੋਮੇ ਮਾਰੀ ਨਾਨਕ ਤਾਪ ਮੇਰੇ ਮਰਦ, ਸਾਧ ਸੰਗਤ ਦੀ ਕਿਰਪਾ ਕਰਕੇ ਇਹ ਹੋਮੇ ਮਰਦੀ ਹੈ, ਅਤੇ ਸਾਧੂ ਸੰਗਤ ਉਹ ਕਰਦਾ ਨਹੀਂ, ਕਿਸੇ ਦੀ ਸ਼ਰਨ ਲੈਂਦਾ ਨਹੀਂ, ਆਪੇ ਸਿਆਣਾ ਬਣ ਜਾਂਦਾ ਹੈ, ਅਤੇ ਜਿਹਨੇ ਸਾਧੂਆਂ ਦੀ ਸੰਗਤ ਕਰਕੇ ਹੋਮੇ ਨੂੰ ਮਾਰ ਲਿਆ ਬਚਨ ਵਿੱਚ ਆ ਗਿਆ ਨਾਨਕ ਤਾਪ ਮੇਰੇ ਮਰਦ। ਮਹਾਰਾਜ ਪੱਛੇ ਕਹਿੰਦੇ ਮੁਰ ਆਰੀ, ਮੁਰ ਦੇ ਅੰਤ ਦਾ ਅਰੀ ਕੌਣ, ਪਰਮੇਸ਼ਰ ਨਿਰੰਕਾਰ ਜਿਹੜਾ ਉਹਨਾਂ ਨੂੰ ਮਿਲ ਜਾਂਦਾ ਹੈ। ਚਲੋ। ਝਾਲ ਆ ਗਏ ਉਠ ਨਾਮ ਜਪ ਨਿਸ ਵਾਸਰ ਆ ਰਾਤ ਕਹਿੰਦੇ ਗੁਰੂ ਕਹਿ ਝਾਲ ਆ ਗਏ ਨਾਮ ਹੁੰਦਾ ਅੰਮ੍ਰਿਤ ਵੇਲੇ ਸਵੇਰੇ ਉੱਠ ਕੇ ਪਰਮੇਸ਼ਰ ਦਾ ਨਾਮ ਜਪੋ ਔਰ ਦਿਨ ਰਾਤ ਵੀ ਨਿਸ ਵਾਸਰ ਦਿਨ ਰਾਤ ਇਸ ਮਹੀਨੇ ਰਾਤ ਦਾ ਬਾਸਰ ਦਿਨ ਦਾ ਉਸ ਪਰਮਾਤਮਾ ਦੇ ਨਾਮ ਦੀ ਆਰਾਧਨਾ ਕਰੋ ਕਾਰਾ ਤੋਂ ਜਨਮ ਵਿਆਪੇ ਨਾਨਕ ਮਿਟਿਆ ਬਾਅਦ ਫਿਰ ਕਹਿੰਦੇ ਸਾਨੂੰ ਕਾਰਾ ਜਿਹੜਾ ਝੋਰਾ ਉਹ ਨਹੀਂ ਕਿਸ ਤਰ੍ਹਾਂ ਦਾ ਵਿਆਪੇਗਾ ਗੁਰੂ ਕਹਿੰਦੇ ਜੰਮਣ ਮਰਨ ਦੀ ਜਿਹੜੀ ਉਪਾਧੀ ਆ ਨਾ ਇਹ ਦੋਸ਼ ਬਕਾਰ ਆ ਇਹ ਵੀ ਮਿਟ ਜਾਏਗਾ ਪੌੜੀ ਝੱਜਾ ਚੂਰਨ ਮਿਟਿਆ ਤੋਂ ਮਾਰੋ ਆਰਾਮ ਨਾਮ ਤੋਂ ਕਰ ਦਿਓ ਝੱਜਿਆ ਗੁਰਦੁਆਰਾ ਪਾਤਸ਼ਾਹ ਕਹਿੰਦੇ ਤੇਰਾ ਜਿਹੜਾ ਝੋਰਾ ਨਾ ਦਿਨ ਰਾਤ ਝੂਰਦੇ ਹਾਂ ਆਪਾਂ ਉੱਥੇ ਜਾਂਦੇ ਆਪਾਂ ਨੂੰ ਇੰਨਾ ਲਾਭ ਹੋ ਜਾਣਾ ਸੀ ਇੰਨਾ ਮਿਲ ਜਾਣਾ ਉੱਥੇ ਗਿਆ ਉੱਥੇ ਵੀ ਉਹ ਘਾਟਾ ਗਿਆ ਕਰਮ ਤਾਂ ਨਾਲ ਹੀ ਆ ਜਿੱਥੇ ਮਰਜ਼ੀ ਭੱਜਣਾ ਠਰਾਲਾ ਹਾਂਜੀ ਪਰ ਕਹਿੰਦੇ ਤੇਰਾ ਝੋਰਾ ਮਿਟ ਜਾਏਗਾ ਝੂਰਨਾ ਮਿਟ ਜਾਏਗਾ ਆਰਾਮ ਨਾਮ ਸੇਵ ਕਰ ਵਿਵਹਾਰ ਪਰਮੇਸ਼ਰ ਦੇ ਨਾਮ ਨਾਲ ਵਿਹਾਰ ਕਰ ਸਿਮਰਨ ਕਰ ਝੂਰੇ ਝੂਰੇ ਸਾਗਤ ਮੂਹਾ ਜਾ ਕੇ ਹਿਰਦੇ ਹੋਰ ਭਾਉ ਵੀ ਆ ਕਹਿੰਦੇ ਜਿਹੜੇ ਸਾਗਤ ਦੁਸ਼ਟ ਲੋਕ ਆ ਹੈਂ ਉਹ ਝੂਰਦੇ ਝੂਰਦੇ ਮਰ ਜਾਂਦੇ ਆ ਲਓ ਜੀ ਫਲਾਣੇ ਦਾ ਮੁੰਡਾ ਐਵੇਂ ਚਲੇ ਗਿਆ ਉਹ ਨਾ ਅਪਣਾ ਲਿਆ ਉਹ ਕਰ ਲਿਆ ਹੈਂ ਸਾਡਾ ਐਵੇਂ ਤੇ ਉਹਦੇ ਘਰ ਬੂਹਦੇ ਨਾ ਤੇਰੇ ਤੇਰੇ ਨਾ ਦੇਖਦੇ ਇਹਦਾ ਚੰਗਾ ਮਕਾਨ ਬਣ ਗਿਆ ਇਹਦੇ ਕੋਲ ਗੱਡੀ ਖੜੀ ਆ ਇਹਦਾ ਮੁੰਡਾ ਅਫਸਰ ਬਣ ਗਿਆ ਤਰੱਕੀ ਕਰ ਗਿਆ ਡਾਕਟਰ ਬਣ ਗਿਆ ਇੰਜੀਨੀਅਰ ਬਣ ਗਿਆ ਉਹ ਫਿਰ ਸਾੜਾ ਕਰੀ ਜਾਂਦੇ ਫਿਰ ਕਿਹਦਾ ਪੁੱਤ ਸੰਤ ਬਣ ਗਿਆ ਫਿਰ ਬੜਾ ਸੜ ਦੇ ਲੈ ਹੈਂ ਤੇ ਮੌਜਾਂ ਲੈ ਰਿਹਾ ਉਹ ਇਸ ਕਰਕੇ ਝੂਰਦੇ ਆ ਇਹ ਨਹੀਂ ਤੇ ਜਿਹੜੇ ਕੰਮ ਨਾਲ ਤਰੱਕੀ ਉਹਨੇ ਕੀਤੀ ਉਹ ਕੰਮ ਤੂੰ ਕਰ ਉਹ ਕਰਨਾ ਨਹੀਂ ਬਸ ਐਂ ਸਾੜਾ ਕਰੀ ਜਾਂਦੇ ਕਹਿੰਦੇ ਉਹ ਫਿਰ ਝੂਰਦੇ ਝੂਰਦੇ ਮਰ ਜਾਂਦੇ ਆ ਜਾ ਕਰ ਇਹਦੇ ਹੋਰ ਭਾਉ ਦੂਆ ਉਹ ਜਿਹੜੇ ਸਾਗਤ ਲੋਕ ਜਿਨ੍ਹਾਂ ਦੇ ਹਿਰਦੇ 'ਚ ਬੀਆ ਦਵੈਸ਼ ਵਾਲਾ ਭਾਉ ਦਵੈਸ਼ ਵਾਲਾ ਭਾਵ ਹੈ ਜਿਹੜੇ ਸਿਆਣੇ ਬੰਦੇ ਉਹ ਕਹਿੰਦੇ ਵੀ ਹਰੇਕ ਨੇ ਆਪਣੇ ਕਰਮ ਲੈਣੇ ਤੂੰ ਗੱਲ ਈਰਖਾ ਕਰਨਾ ਚਰੈ ਕਸੰਬਲ ਪਾਪ ਤੇਰੇ ਮਨੂਆ ਅੰਮ੍ਰਿਤ ਕਥਾ ਸੰਤ ਸੰਗ ਸੁਣ ਕਹਿੰਦੇ ਗੁਰੂ ਪਿਆਰਿਆ ਹਾਂਜੀ ਤੇਰੇ ਮਨ ਜਿਹੜੇ ਛੋਟੇ ਪਾਪ ਆ ਕਸੰਬਲ ਮੈਨੇ ਬੜੇ ਪਾਪ ਆ ਸਾਰੇ ਝੜ ਜਾਣਗੇ ਖਤਮ ਹੋ ਜਾਣਗੇ ਕਿਵੇਂ ਜਦੋਂ ਸੰਤਾਂ ਮੁਰਸ਼ਾਂ ਦੀ ਸੰਗ ਚਾ ਕੇ ਉਹਨਾਂ ਦੇ ਮੁਖਾਰਵਿਆਂ ਤੋਂ ਗੁਰੂ ਮਹਾਰਾਜ ਦੀ ਅੰਮ੍ਰਿਤ ਰੂਪੀ ਕਥਾ ਸੁਣਨੀ ਕਰੇਗਾ ਇਸ ਕਰਕੇ ਕਹਿੰਦੇ ਉਹ ਆਪਣੇ ਕੋਈ ਰਾਜਾ ਸੀ ਪੰਡਿਤ ਰੋਜ਼ ਕਥਾ ਸੁਣਾਏ ਕਹਿੰਦੇ ਪੰਡਿਤ ਜੀ ਇਹ ਕੋਈ ਮਨ 'ਤੇ ਅਸਰ ਤਾਂ ਹੁੰਦਾ ਨਹੀਂ ਤੋ ਸੰਤਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਪੰਡਿਤ ਮਾਇਆ ਵਾਸਤੇ ਕਰਦਾ ਤੂੰ ਕਹਿੰਦਾ ਮੈਂ ਇਹਨੂੰ ਮਾਇਆ ਦਿੰਦਾ ਤੂੰ ਇਹਨੂੰ ਨੌਕਰ ਮਜ਼ਦੂਰ ਸਮਝਦਾ ਅਸਰ ਉੱਥੇ ਕੀ ਪੈਣਾ ਅਸਰ ਤਾਂ ਤਾਂ ਹੀ ਪਏ ਨਾ ਜੇ ਅੰਦਰ ਨਿਸ਼ਕਾਮਤਾ ਆ ਜਾਏ ਪਿਆਰ ਸ਼ਰਧਾ ਆ ਜਾਏ ਤੂੰ ਇਸ ਵਾਸਤੇ ਅਤੇ ਜੇ ਫਿਰ ਇਸ ਤਰ੍ਹਾਂ ਕਥਾ ਸੁਣੇ ਫਿਰ ਤੇਰਾ ਭਾਰ ਤਾਰਾ ਹੋ ਜਾਏ ਚਰੈ ਕਾਮ ਕਰੋ ਦੁਰਸ਼ਟ ਆਈ ਨਾਨਕ ਜਾਗੋ ਕਿਰਪਾ ਗੁਸਾਈ ਜ਼ਰੂਰ ਕਹਿੰਦੇ ਜਿਹਨਾਂ 'ਤੇ ਗੁਸਾਈ ਕੌਣ ਮਾਲਕ ਰੰਕਾਰ ਪੂਰੀ ਕਿਰਪਾ ਹੋ ਜਾਂਦੀ ਉਹਦੇ ਕਾਮ ਕਰੋ ਲੋਮੋਹ ਕਰ ਪੰਜੇ ਜਿਹੜੇ ਬਕਾਰ ਆ ਇਹ ਦੁਸ਼ਟ ਆ ਤਾਈ ਕਰਨ ਵਾਲੇ ਇਹ ਸਾਰੇ ਝੜ ਜਾਂਦੇ ਆ ਉਹ ਝੜ ਜਾਂਦੇ ਨਾ ਉਹ ਦੋਸ਼ ਝੜ ਜਾਂਦੇ ਆ ਖਤਮ ਹੋ ਜਾਂਦੇ ਸਲੋਕ ਵਤਨ ਕਰੋ ਤੁਮ ਨਿਯੰਤਨ ਕਰੋ ਤੁਮ ਅਨਕ ਵਿਦ ਰਹਿ ਨਾ ਪਾਓ ਮੀਤ ਨਿਯੰਤਨ ਕਰੋ ਹੈਂ ਇੱਥੇ ਨਿਯਤਨ ਕਰੋ ਤੁਮ ਅਨਕ ਵਿਦ ਰਹਿ ਨਾ ਪਾਓ ਮੀਤ ਕਹਿੰਦੇ ਸੰਸਾਰ 'ਚ ਚਾਹੇ ਅਟਲ ਸਦਾ ਰਹਿਣ ਵਾਸਤੇ ਭਾਵੇਂ ਅਨੇਕਾਂ ਤਰ੍ਹਾਂ ਦੇ ਯਤਨ ਕਰ ਲਓ ਰਾਵਣ ਨੇ ਥੋੜ੍ਹੇ ਕੀਤੇ ਹਰਨਕਸ਼ਵਰ ਨਾਕਸ਼ ਨੇ ਕੀਤੇ ਆ ਕਹਿੰਦੇ ਮੀਤ ਮੈਨੇ ਇਹ ਮਿੱਤਰੋ ਇਸ ਸੰਸਾਰ ਦੁਨੀਆਂ ਵਿੱਚ ਤੁਸੀਂ ਕਦਾ ਕਦੇ ਵਾਸਤੇ ਵੀ ਸਦਾ ਰਹਿਣਾ ਨਹੀਂ ਪਾਓਗੇ ਜੇ ਸਦਾ ਰਹਿਣਾ ਪਾਉਂਦੇ ਹਾਂ ਤਾਂ ਉਹਦਾ ਵੀ ਤੈਨੂੰ ਇੱਕ ਨੁਕਸ਼ਾ ਦੱਸ ਦਿੰਦੇ ਹਾਂ ਜੀਵਤ ਰਹੋ ਹਰ ਹਰ ਭਜੋ ਨਾਨਕ ਨਾਮ ਦੀ ਜੇ ਤੁਸੀਂ ਪਰਮੇਸ਼ਰ ਦੇ ਨਾਮ 'ਚ ਪ੍ਰੀਤੀ ਕਰ ਲਓਗੇ ਉਹਦਾ ਭਜਨ ਕਰੋਗੇ ਉਹਨੂੰ ਭਜਨਾ ਮੈਨੇ ਭਜੋ ਚੇਤੇ ਕਰਨਾ ਕਰੋਗੇ ਸਦਾ ਜਿਉਂਦੇ ਰਹੋਗੇ ਅਤੇ ਨਾਮ ਰਹੋ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਅਤੇ ਉਹਦੇ ਨਾਮ ਨਾਲ ਪ੍ਰੀਤੀ ਕਰੋ ਪਰਮਾਤਮਾ ਵੀ ਨਹੀਂ ਖਤਮ ਹੁੰਦਾ ਅਤੇ ਜਿਨ੍ਹਾਂ ਨੇ ਉਹਦਾ ਨਾਮ ਜਪਿਆ ਉਹ ਵੀ ਸਦਾ ਵਾਸਤੇ ਅਮਰ ਹੋ ਜਾਂਦੇ ਆ ਪਵੜੀ ਯਈਆਂ ਯਾਣ ਹੋ ਦ੍ਰਿੜ ਸਹੀ ਬਿਨ ਸਜਾਤ ਇਹ ਇਸ ਵਾਸਤੇ ਯਈਆਂ ਖਰ ਦੁਆਰਾ ਕਿਰਪਾ ਕਰਦੇ ਇਹ ਗੱਲ ਸਹੀ ਸੱਚੀ ਨਿਸ਼ਚੇ ਕਰਕੇ ਜਾਣ ਲਓ ਪੱਕੀ ਤਰ੍ਹਾਂ ਜਾਣ ਲਓ ਭਰੋਸਾ ਕਰ ਲਓ ਇਹ ਜਿਹੜਾ ਸੰਸਾਰੀ ਲੋਕਾਂ ਦਾ ਹਿੱਤ ਪਿਆਰ ਆ ਨਾ, ਇਹ ਸਾਰਾ ਨਾਸ ਹੋ ਜਾਂਦਾ। ਜਿੰਨਾ ਮਰਜ਼ੀ ਲੋਕਾਂ ਨਾਲ ਪਿਆਰ ਕਰ ਲਓ ਹੈਂ, ਅਤੇ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਫਿਰ ਮੂੰਹ ਮੋੜ ਲੈਂਦੇ। ਇਹਨਾਂ ਦੀ ਪ੍ਰੀਤੀ ਝੂਠੀ ਹੈ, ਮਤਲਬ ਵੀ ਹੈ। ਇਹਨਾਂ ਜਿਹੜਾ ਮਤਲਬ ਆ ਉਦੋਂ ਤਾਂ ਬਹੁਤ ਕਰਦੇ ਆ, ਅਤੇ ਜਿਹੜੇ ਮਤਲਬ ਨਿਕਲ ਜਾਂਦਾ ਫਿਰ ਨਹੀਂ ਸਿਆਣਦੇ, ਕਿਹਦਾ ਦੇਖਣ ਅੜ ਜਾਂਦਾ। ਗਣਤੀ ਗਣੋ ਨਾ ਗਣ ਸਕੋ ਉਠ ਸੁਧਾਰੇ ਕੇ, ਕਹਿੰਦੇ ਜੇ ਕਹਿੰਦੇ ਕਿ ਆਹ ਗਿਣਤੀਆਂ ਗਿਣਵਾਂ ਗਿਣ ਸਕਦਾ ਕਿੰਨੇ ਕਿ ਥੋੜ੍ਹ ਥੋੜ੍ਹ ਚਲੇ ਜਾ, ਜੇ ਗਿਣਤੀਆਂ ਗਿਣ ਲੱਗੋ ਕਿ ਸੰਸਾਰ ਤੋਂ ਇੱਥੇ ਮਰ ਮਰ ਕੇ ਕਿੰਨੇ ਗਏ, ਤੂੰ ਗਿਣਤੀ ਕਰ ਸਕਦਾ ਹੈਂ। ਓਪਰੇਸ਼ਨ ਮਹਾਰਾਜ ਨੇ ਕਿਹਾ ਸੀ, ਕਰਨ ਕਹਿੰਦਾ ਮਹਾਰਾਜ ਕਹਿੰਦੇ ਕਰਨ ਦੱਸ ਤੇਰਾ ਸੰਸਕਾਰ ਕਿੱਥੇ ਕਰੀਏ, ਕਹਿੰਦੇ ਮਹਾਰਾਜ ਜਿੱਥੇ ਕਿ ਇਹਦਾ ਸੰਸਕਾਰ ਨਹੀਂ ਕੀਤਾ। ਕਹਿੰਦੇ ਇੱਕ ਚਰਨ ਥੱਲੇ ਰਾਜ ਦਾ ਸਿਰ, ਇੱਕ ਥੱਲੇ ਵਜ਼ੀਰ ਦਾ, ਇੰਨੇ ਰਾਜ ਵਜ਼ੀਰ ਹੋ ਗਏ, ਬਾਕੀ ਪਬਲਿਕ ਦਾ ਕੋਈ ਅੰਤ ਨਹੀਂ। ਕਹਿੰਦੇ ਬਚਨ ਕੇ ਮਾਰਨ ਬਰਾਟ ਰੂਪ ਧਾਰ ਕੇ, ਹੱਥ ਤੇ ਚੇਹਾ ਚਿਣ ਕੇ, ਉਹਦਾ ਸੰਸਕਾਰ ਯੋਗ ਅਗਨੀ ਨਾ ਕੀਤਾ। ਇਸ ਵਾਸਤੇ ਜਿੰਨੀਆਂ ਮਰਜ਼ੀ ਗਿਣਤੀਆਂ ਗਿਣ ਲਓ, ਗਣ ਨਾ ਸਕੋ, ਗਿਣਤੀ ਨਹੀਂ ਕਰ ਸਕੋ। ਉਠ ਸੁਧਾਰੇ ਖੇਤ, ਖੇਤ ਮੈਨੇ ਕਿੰਨੇ ਕੁ ਦੁਨੀਆਂ ਤੋਂ ਉੱਠ ਕੇ ਚਲੇ ਗਏ ਆ। ਜਿਉਂ ਵੇਖੋ ਤੋਂ ਦਿਨ ਸੋ ਕੱਲ ਸੋ ਕਰੀਆ ਸੰਗ, ਕਹਿੰਦੇ ਜਿਹੜਾ ਦੇਖ ਰਹੇ ਹਾਂ ਇਹ ਸਾਰਾ ਦਿਨ ਸਵਰਗ ਦੇ ਨਾਲ ਸੋ ਜਾਣ ਵਾਲਾ ਹੈ। ਫਿਰ ਕਹਿੰਦੇ ਕਿਹਦੇ ਨਾਲ ਸੰਗ ਹੈ, ਕਿਹਦੇ ਨਾਲ ਸਾਥ ਕਰਨਾ, ਕਿਹਦੇ ਨਾਲ ਪਿਆਰ ਕਰਨਾ, ਰਹਿਣ ਵਾਲਾ ਤਾਂ ਕੋਈ ਵੀ ਹੈ ਨਹੀਂ। ਜਾਣ ਹੋ ਇਹ ਆਵੇ ਤਾਂ ਸਹੀ ਚਿੱਤ ਝੂਠੋ ਮਾਇਆ ਸੰਗ, ਕਹਿੰਦੇ ਇਹ ਜਿਹੜੀ ਵਿਧੀ, ਇਹ ਜਿਹੜੀ ਮਦਦ ਆ ਚਿੱਤ ਵਿੱਚ ਸਹੀ ਸੱਚੀ ਨਿਸ਼ਚੇ ਕਰਕੇ ਪੱਕਾ ਜਾਣ ਲਓ ਕਿ ਮਾਇਆ ਦਾ ਜਿੰਨਾ ਵੀ ਰੰਗ ਆ ਇਹ ਸਭ ਝੂਠਾ ਆ। ਜਾਣਤ ਸੋਏ ਸੰਤ ਸੋਏ ਧਰਮ ਦੇ ਕੀ ਜਿਹਦੇ ਭਿੰਨ, ਕਹਿੰਦੇ ਗਿਆਨ ਉਹ ਗਿਆਨਵਾਨ ਉਹੀ, ਸੰਤ ਮਹਾਤਮਾ ਵੀ ਉਹੀ। ਕਹਿੰਦਾ ਉਹੀ ਸੰਤ ਗਿਆਨਤ ਮੈਨੇ ਗਿਆਨਵਾਨ ਜਾਣਨ ਵਾਲਾ, ਜਿਹਨਾਂ ਗੁਰੂ ਪਿਆਰਿਆਂ ਨੇ ਆਪਣੇ ਚਿੱਤ ਨੂੰ, ਹਾਂਜੀ ਇਹ ਭਰਮ ਰੂਪੀ ਜਿਹੜਾ ਕੀਚਤ ਨਾਮ ਹੁੰਦਾ ਚਿੱਕੜ ਦਾ, ਕੀਚਤ ਭਿੰਨ ਭਿੰਨ ਮੈਨੇ ਕਿਤੋਂ ਅਲੱਗ ਕਰ ਲਿਆ, ਕੀਚਤ ਮੈਨੇ ਕੀਚੇ ਦਾ ਵੀ ਹੈ, ਜਿਹਨ ਭਰਮ ਤੋਂ ਆਪਣੇ ਉਹਨੂੰ ਭਿੰਨ ਕਰ ਲਿਆ, ਉਹੀ ਸੰਤ ਮਹਾਨ ਪਿਆ। ਅੰਧਕੂਪ ਤੇ ਕਢੋ ਇਹ ਹੋਗਾ ਸੁਪਨਾ, ਇਹ ਨਿਰੰਕਾਰ ਪਰਮੇਸ਼ਰ ਜਿਹਨਾਂ 'ਤੇ ਆਪ ਸੋ ਵਿਸ਼ੇਸ਼ ਕਰਕੇ ਪ੍ਰਸੰਨ ਹੋ ਜਾਂਦੇ ਹਾਂ। ਇਹ ਸੰਸਾਰ ਇੱਕ ਅੰਨੇ ਖੂਹ ਵਰਗਾ, ਜਿਵੇਂ ਅੰਨੇ ਖੂਹ 'ਚ ਡੇਪਾ 'ਤੇ ਨਿਕਲਣਾ ਔਖਾ ਨਹੀਂ, ਜਿੱਦਾਂ ਮਾਲ ਵਾਲਾ ਹੋਵੇ ਟਿੰਡਾ ਫੜ ਕੇ ਨਿਕਲੇ ਅਤੇ ਦੂਏ ਦਾ ਬਹੁਤ ਔਖਾ ਹੈ। ਅਤੇ ਇਹ ਤਾਂ ਹੈ ਵੀ ਉਹ ਜਿਵੇਂ ਲੂਣਾ ਸੁਨਿਆਰੀ ਸੀ, ਅਤੇ ਉਸਨੇ ਉਹ ਜਿਹੜਾ ਸਾਲਵਨ ਰਾਜਾ ਉਹਦੇ ਘਰ ਸੀ, ਉਹ ਫਿਰ ਆਪਣੇ ਪੂਰਨ ਦੇ ਕੋਲ ਗੈਬ ਦਰੇਕੀ ਸੀ, ਉਹ ਧਰਮ ਹੀ ਕਹਿ ਰਿਹਾ ਹੁਣ ਚਗੈਦ ਲਾ ਕੇ ਉਹਦੇ ਗੁੱਟ ਵਢਾ ਕੇ ਬੋੜੇ ਖੂਹ ਚੜ੍ਹਦਾ। ਉਹ ਹੁਣ ਇੱਧਰਾ ਉਹ ਭਗਤ ਸੀ ਨਾਮ ਜਾਉਦਾ, ਉੱਥੇ ਗੋਰਖਨਾਥ ਦੀ ਮੰਡਲੀ ਆ ਗਈ, ਉਹ ਕਹਿੰਦੇ ਪਾਣੀ ਲਿਆਓ ਜੇ ਲੈਣ ਗਏ ਉਹ ਆ ਜਾਏ। ਅਤੇ ਫਿਰ ਗੋਰਖ ਨੇ ਫਿਰ ਜੇ ਤਾਂ ਫਿਰ ਤੂੰ ਸਤਵਾਦੀ ਆ ਫਿਰ ਕੱਢ ਲਿਆ, ਇਹ ਕਿਰਪਾ ਕਰਕੇ ਹੱਥ ਵੀ ਪੂਰੇ ਕਰਦੇ। ਸੋ ਇਸ ਵਾਸਤੇ ਜਿਹਤੇ ਉਹ ਮਾਲਕ ਪ੍ਰਸੰਨ ਹੁੰਦਾ ਉਹਨੂੰ ਤਾਂ ਕੱਢ ਲੈਂਦਾ, ਨਹੀਂ ਤਾਂ ਦੇਖੋ ਕਿੰਨੀ ਦੁਨੀਆ ਗਰਕ ਹੋ ਰਹੀ ਹੈ। ਜਾਂ ਕਹਿ ਆਪ ਸਮਰਾਸ ਦੇ ਕਾਰਨ ਕਰਨਾ ਯੋਗ, ਨਾਨਕ ਤੇ ਉਸਤ ਕਰੋ ਯਾਹੂ ਪਿਓ ਸੰਯੋਗ ਵਾਹੂ ਸਮਾ ਕਰਨਾ, ਨਾਨਕ ਤੇ ਉਸਤ ਕਰੋ ਹਾਂਜੀ ਵਾਹੂ ਪਿਓ ਸੰਯੋਗ। ਨਾਨਕ ਤੇ ਉਸਤ ਕਰੋ ਯਾਹੂ, ਇਸ ਤਰ੍ਹਾਂ ਇਹ ਹੈ ਯਾਹੂ ਪਿਓ ਸੰਯੋਗ। ਸੱਚੇ ਪਾਤਸ਼ਾਹ ਕਹਿੰਦੇ ਜਾਂ ਕਹਿ ਹੱਥ ਸਮਰੱਥ ਤੇ, ਜਾਂ ਕਹਿ ਮੈਨੇ ਜਿਸ ਸਮਰੱਥ ਨਿਰੰਕਾਰ ਦੇ ਹੱਥ ਵਿੱਚ ਸਾਰਾ ਕੁਝ ਹੈ, ਕਾਰਨ ਕਰਨਾ ਜੋ ਉਹ ਪਰਮਾਤਮਾ ਸਾਰੇ ਕਾਰਜਾਂ ਕਾਰਨਾਂ ਨੂੰ ਕਰਨੇ ਦੇ ਯੋਗ ਮੈਨੇ ਲਾਇਕ ਆ। ਨਾਨਕ ਤੇ ਉਸ ਪਾਤਸ਼ਾਹ ਕਹਿੰਦੇ ਉਸ ਮਾਲਕ ਦੀ ਵਡਿਆਈ ਕਰੋ, ਹੈ ਯਾਹੂ ਕਿ ਉਹ ਸੰਯੋਗ। ਕਹਿੰਦੇ ਜਿਸ ਪਰਮਾਤਮਾ ਨੇ, ਕਹਿੰਦੇ ਜਿਸ ਪਰਮਾਤਮਾ ਨੇ ਇਹ ਸਰੀਰ ਦਾ ਸੰਯੋਗ ਕੀਤਾ, ਪਾਤਸ਼ਾਹ ਕਹਿੰਦੇ ਉਸ ਮਾਲਕ ਦੀ ਉਸ ਤੋਂ ਕਰੋ ਇਹ ਸੰਯੋਗ। ਸਰੀਰ ਤੇਰਾ ਆਪੇ ਹੀ ਪੈਦਾ ਹੋ ਗਿਆ, ਇਹਨੂੰ ਕਰਨ ਵਾਲੀ ਪਿੱਛੇ ਕੋਈ ਸ਼ਕਤੀ ਆ, ਉਹਦੀ ਉਸ ਤੋਂ ਕਰੋ। ਸਲੋਕ ਟੁੱਟੇ ਬੰਧਨ ਜਨਮ ਵਰਨ ਸਾਧ ਸੁਖ ਪਾਏ, ਨਾਨਕ ਮਨੁ ਨੂੰ ਵਿਸਰਿਆ ਗੁਣ ਨਿਤ ਗੋਬਿੰਦ ਰਾਏ। ਕਹਿੰਦੇ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰਨ ਇਹ ਜੰਮਣ ਮਰਨ ਦੇ ਜਿਹੜੇ ਬੰਧਨ ਟੁੱਟ ਜਾਂਦੇ ਆ। ਔਰ ਕਹਿੰਦੇ ਜਿਨ੍ਹਾਂ ਨੇ ਬਚਨ ਦੀ ਕਮਾਈ ਕੀਤੀ, ਸਭ ਸੁਰ ਦਾ ਅਭਿਆਸ ਕੀਤਾ, ਉਹਨਾਂ ਨੇ ਫਿਰ ਆਤਮਾ ਰੂਪੀ ਸੁੱਖ ਨੂੰ ਪਾ ਲਿਆ ਹੈ। ਨਾਨਕ ਮਨੁ ਨੂੰ ਵਿਸਰਿਆ ਗੁਣ ਨਿਧ ਗੋਬਿੰਦ ਰਾਏ। ਪਾਤਸ਼ਾਹ ਕਹਿੰਦੇ ਸ਼ੁਭ ਗੁਣਾਂ ਦਾ ਨਿਧੀ ਖਜ਼ਾਨਾ ਸਮੁੰਦਰ ਕੌਣ ਆ ਗੋਬਿੰਦ ਰਾਏ। ਜਿਹੜਾ ਗੋਇੰਦਰੀਆਂ ਦਾ ਬਿੰਦ ਪ੍ਰਕਾਸ਼ ਰਾਏ ਰਾਜਾ ਰੂਪ ਪ੍ਰਕਾਸ਼ ਰੂਪ ਹੈ। ਜਿਹਨਾਂ ਗੁਰਮੁਖਾਂ ਨੂੰ ਮਨ ਚੋਂ ਭੁੱਲਦਾ, ਉਹਨਾਂ ਦੇ ਮਨ ਚੋਂ ਕਦੀ ਪਰਮਾਤਮਾ ਨਹੀਂ ਭੁੱਲਦਾ, ਉਹਨਾਂ ਦੇ ਸਾਰੇ ਵਿਬੰਧਨ ਭਾਈ ਕੱਟੇ ਜਾਂਦੇ ਆ। ਸੇਵਾ ਕਰਕੇ, ਸਿਮਰਨ ਕਰਕੇ, ਸਤਸੰਗ ਕਰਕੇ ਥੋੜ੍ਹੀ ਪਹਿਲ ਕਰੋ ਤਾਂ ਇਹ ਕੀ ਜਾ ਕੇ ਬ੍ਰਿਥਾ ਨੂੰ ਕੋਈ ਕਿ ਗੁਰਮੁਖੋ ਜੇ ਸੇਵਾ ਕਰਨੀ ਟਹਿਲ ਕਰਨੀ ਹੈ ਇੱਕ ਨਿਰੰਕਾਰ ਦੀ ਕਰੋ। ਜਿੰਨੀ ਸ੍ਰਿਸ਼ਟੀ ਉਹਨੂੰ ਨਿਰੰਕਾਰ ਦਾ ਸਰੂਪ ਸਮਝ ਕੇ ਕਰੋ, ਸੰਗਤ ਨੂੰ ਉਹਦਾ ਸਰੂਪ ਸਮਝ ਕਰੋ। ਜਿਸ ਨਿਰੰਕਾਰ ਦੇ ਪਾਸੋਂ ਬ੍ਰਿਥਾ ਹੈ, ਬ੍ਰਿਥਾ ਨਾਮ ਹੈ ਖਾਲੀ, ਸੱਖਣਾ ਕੋਈ ਨਹੀਂ ਜਾਂਦਾ। ਜਿਹੜਾ ਵੀ ਸੇਵਾ ਕਰਦਾ ਉਹ ਕੁਝ ਨਾ ਕੁਝ ਲੈ ਦੇਵੇਗਾ, ਪਰ ਜੇ ਨਿਸ਼ਕਾਮ ਰਹੋਗੇ ਫਿਰ ਉਹ ਪ੍ਰਾਪਤ ਹੋ ਜੂ। ਜੇ ਕਾਮਨਾ ਨਾ ਕਰੋਗੇ ਜਿਹੜੀ ਇੱਛਾ ਹੈ ਉਹ ਮਿਲ ਜਾਂਦੀ ਹੈ। ਮਨ ਤਨ ਮੁੱਖ ਹੀ ਹੈ ਬਸ ਹੈ ਜੋ ਚਾਹੋ ਸੋਏ। ਕਹਿੰਦੇ ਉਹ ਨਿਰੰਕਾਰ ਜੇ ਮਨ ਔਰ ਤਨ ਮੁੱਖ ਮੈਂ ਨੇ ਮੂੰਹ ਦੇ ਵਿੱਚ, ਔਰ ਹੀ ਹੈ ਨਾਮ ਹੁੰਦਾ ਹਿਰਦੇ ਦਾ, ਹਿਰਦੇ ਜੋ ਵਸ ਜਾ ਜੋ ਚਾਹੋਗੇ ਉਹੀ ਕੁਝ ਹੋ ਜਾਏਗਾ। ਟਹਿਲ ਮਹਿਲ ਤਾ ਕੋ ਮਿਲਾ ਜਾ ਕੋ ਸਾਧ ਕਿਰਪਾ। ਟਹਿਲ ਮਹਿਲ ਟਹਿਲ ਟੂਲ ਕਹਿੰਦੇ ਉਸ ਗੁਰਮੁਖ ਪਿਆਰੇ ਨੂੰ ਪ੍ਰਾਪਤ ਹੁੰਦੀ ਹੈ ਜਿਹਦੇ ਦੇ ਮਹਾਂਪੁਰਖ ਕਿਰਪਾਲੂ ਹੁੰਦੇ ਆ। ਬਿਨਾਂ ਭਾਗਾਂ ਸੇਵਾ ਕਿੱਥੇ ਮਿਲਦੀ? ਸੇਵਾ ਕਰਾਉਣ ਦੀ ਬੰਦੇ ਨੂੰ ਆਦਤ ਪੈ ਗਈ, ਕਰਨ ਦੀ ਛੱਡ ਦਿੱਤੀ ਹੈ। ਹੁਣ ਅੱਜ ਕੱਲ੍ਹ ਤਾਂ ਇਹੀ ਬਹੁਤ ਆ, ਆਪ ਸੇਵਾ ਨਹੀਂ ਕਰਦੇ, ਸੇਵਾ ਦੀਆਂ ਗੱਲਾਂ ਤਾਂ ਬਹੁਤ ਕਰਦੇ, ਪ੍ਰਚਾਰ ਆਪਣਾ ਕਦੀ ਭਾਂਡਾ ਨਹੀਂ ਮੰਗਦੇ। ਸੇਵਾ ਕਰਨੀ ਬੜੀ ਔਖੀ ਹੈ। ਇਸ ਵਾਸਤੇ ਕਹਿੰਦੇ ਜਿਹਦੇ 'ਤੇ ਕਿਰਪਾ ਹੁੰਦੀ ਹੈ ਉਹਨੂੰ ਇਹ ਹਾਂਜੀ ਸਤਸੰਗਤ ਰੂਪੀ ਮਹਿਲ ਜਿਹੜਾ ਇਹਦੀ ਟਹਿਲ ਮੈਂ ਨੇ ਇਹ ਸੇਵਾ ਮਿਲਦੀ ਹੈ। ਮਹਿਲ ਮੈਂ ਨੇ ਸਰੂਪ ਦੀ ਟਹਿਲ ਉਹਨੂੰ ਮਿਲਦੀ ਹੈ ਜਿਹਨਾਂ ਉੱਤੇ ਸੰਤ ਮਹਾਂਪੁਰਖ ਕਿਰਪਾਲੂ ਹੋ ਜਾਂਦੇ ਆ। ਸਾਧੂ ਸੰਗਤ ਔਬਸ ਹੈ ਜੋ ਆਪਣ ਹੋਏ ਦਿਆਲ। ਸਾਧੂ ਜਿਹਨਾਂ ਦੀ ਸੰਗਤ ਵਿੱਚ ਉਹਨਾਂ ਦਾ ਨਿਵਾਸ ਹੁੰਦਾ ਜਿਹਨਾਂ ਦੇ ਪਰਮਾਤਮਾ ਦੇ ਆਲੂ ਹੁੰਦੇ ਆ। ਕਈ ਵਾਰ ਮੌਕਾ ਦਿੰਦਾ ਪਰ ਸੰਗ ਵਿੱਚ ਫਿਰ ਭੱਜ ਜਾਂਦੇ, ਭਵਾੜੇ ਹੋ ਜਾਂਦੇ, ਫਿਰ ਘਰਾਂ ਨੂੰ ਦੌੜਦੇ ਆ, ਭੱਜਦੇ ਨਾ ਘਰਾਂ ਨੂੰ। ਜੇ ਥੋੜ੍ਹਾ ਰੱਖੋ ਜਿਵੇਂ ਤੇ ਹਰ ਬਰਿਆ ਕਸੂ ਅਮੋੜ ਹੋ ਕੇ ਦੌੜ ਜਾਂਦਾ ਨਾ ਤੇ ਦਾਦੇ ਪੁੱਛਦੇ ਨਹੀਂ ਹੈ ਕਾਲੇ ਵੱਜੇ ਪਏ ਆ ਉੱਥੇ ਆ, ਉੱਥੇ ਜਾ ਕੇ ਖੋਰੀ ਖੋਤੀ ਜਾਣੀ ਹੋਰ ਉੱਥੇ ਕੀ ਕਰਨੀ। ਜੇ ਸਾਧ ਸੰਗ ਚੋਂ ਗੁਰੂ ਨਾਨਕ ਦੇ ਘਰੋਂ ਕੋਈ ਨਹੀਂ ਰਜਿਆ ਤੇ ਉੱਥੋਂ ਫਿਰ ਕੀ ਰਜਣਾ ਹੈ? ਐਵੇਂ ਭੱਜਦੇ ਆ ਕਈ, ਉਦੋਂ ਨਹੀਂ ਜਾਂਦੇ ਕਹਿੰਦੇ ਮਾਰਿਆ ਪਏ ਹਾਥੀ ਆ ਰਿਹਾ ਪਹਾੜੀਆਂ ਦਾ, ਤਲਵਾਰਾਂ ਬਣੀਆਂ, ਤਵੀਆਂ ਬਣੀਆਂ, ਖਰਾਬੀ ਕੀਤਾ, ਲੋਕਾਂ ਦਾ ਕਿਲਾ ਤੋੜਨ ਮਹਾਰਾਜ ਕਹਿੰਦੇ ਸਾਡਾ ਵੀ ਉਦੋਂ ਨਹੀਂ ਜਾਂਦਾ ਹੱਥ ਚਾਹਗਾ ਦਾ ਪ੍ਰਸ਼ਾਦ ਚੰਗਾ ਚੰਗਦਾ ਸੀ ਪਦਾਰਥ ਲੱਗੇ ਵੀ ਆਣੇ ਆਈ ਮਰਾਉਣ। ਬਸ ਉਹ ਮਸੰਦਾਂ ਨੂੰ ਨਾਲ ਲਿਆ, ਰਸਾ ਭਾਰ ਜ਼ਿਆਦਾ ਟੁੱਟ ਗਿਆ, ਕਿਲਾ ਕੰਧ ਟੱਪਣ ਲੱਗ ਗਿਆ, ਲੱਤ ਟੁੱਟੀ, ਉਹ ਚੁੱਕੇ ਲੈ ਗਿਆ ਘਰੇ ਕਿਤੇ ਕਿਰਿਆ ਨੂੰ ਉੱਠਿਆ, ਸੱਪ ਲੜ ਕੇ ਮਰ ਗਿਆ। ਭਾਈ ਸਾਹਿਬ ਭਾਈ ਮਨੀ ਸਿੰਘ ਦੇ ਪੁੱਤਰ ਬਾਬਾ ਬਚਿੱਤਰ ਸਿੰਘ ਉਹ ਕੁਦਰਤੀ ਆਏ, ਕਹਿੰਦੇ ਮਹਾਰਾਜ ਦੁਨੀ ਚੰਦ ਭੱਜ ਗਿਆ। ਕਹਿੰਦੇ ਕੋਈ ਗੱਲ ਨਹੀਂ ਮਹਾਰਾਜ ਨੇ, ਕਹਿੰਦੇ ਆ ਬਾਬਰ ਸ਼ੇਰਿਆ ਕਾਪੜਾ ਦੇ ਤਾ ਬਖਸ਼ੀ ਸੂਤੇ ਕਰਨ ਲੱਗੇ ਸੀ ਪਰ ਭਗੌੜਾ ਹੋ ਗਿਆ ਬਖਸ਼ੇ। ਭਾਈ ਬਚਿੱਤਰ ਸਿੰਘ ਅੱਜ ਵੀ ਉਹ ਨਾਗਣੀ ਸ੍ਰੀ ਅਖਤਗੜ ਕੇਸਗੜ੍ਹ ਸਾਹਿਬ ਬਿਰਾਜਮਾਨ, ਉਹਨਾਂ ਦੇ ਭਰਾ ਉਦੇ ਸਿੰਘ ਦਾ ਕਲਪਾ ਵੇਖਿਆ ਜਿਹਨਾਂ ਤ੍ਰਿਵੇਣੀ ਪੈਦਾ ਕੀਤੀ। ਕੇਸਰੀ ਚੰਦ ਮਹਾਰਾਜ ਦੇ ਸੀਸ ਦੇ ਸੁਪਨੇ ਲੈਂਦਾ ਸੀ, ਉਹਨੂੰ ਵੱਢ ਕੇ ਭਰ ਕੇ ਟਾਂਗ ਕੇ ਲਿਆਏ, ਆਇਆ ਕੇਸਰੀ ਚੰਦ ਜਿਹੜਾ ਤੁਹਾਡੇ ਸੀਸ ਦੇ ਸੁਪਨੇ ਲੈਂਦਾ, ਉਹਨਾਂ ਦੇ ਨਾਂ ਅਟਲ ਅਮਰ ਹੋ ਗਿਆ। ਇਸ ਵਾਸਤੇ ਮਹਾਰਾਜ ਦੇ ਜਰਨੈਲ ਸੀ ਬਾਬਾ ਉਦੇ ਸਿੰਘ ਜੀ। ਸੋ ਇਸ ਕਰਕੇ ਭਾਈ ਇਹ ਸੇਵਾ ਭਾਗਾਂ ਨੂੰ ਮਿਲਦੀ ਹੈ, ਰੱਬ ਦਿੰਦਾ ਮੌਕਾ ਤੇ ਸੰਭਾਲ ਨਹੀਂ ਹੁੰਦਾ। ਟੋਹੇ ਟਾਏ ਬਹੁ ਭਵਨ ਬਿਨ ਨਾਵੈ ਸੁਖਨਾ। ਹਜ਼ੂਰ ਪਾਤਸ਼ਾਹ ਕਹਿੰਦੇ ਆ ਹਾਂਜੀ ਕਿ ਬਹੁਤ ਭਵਨ ਮੈਨੇ ਜਿਹੜੇ ਮੰਦਰ ਆ ਟੋਹੇ ਟਾਹੇ, ਉਹ ਕਹਿੰਦੇ ਢੂੰਡ ਟਾਂਡ ਕੇ ਦੇਖੇ ਆ, ਢੂੰਡੇ ਟਾਂਡੇ ਆ ਬੜੇ ਦੇਖੇ ਆ, ਬਹੁਤ ਭਵਨ ਭਵਨ ਨਾਮ ਹੈ ਸ਼ਾਸਤਰਾਂ ਦਾ ਗ੍ਰੰਥਾਂ ਦਾ, ਇਹ ਵੀ ਬੜੇ ਫਰੋਲ ਫਰੋਲ ਕੇ ਦੇਖੇ ਆ, ਪਰ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਲਿਆ ਜਾਵਾਂ ਕਿ ਦੂਸਰੇ ਜੋ ਸਾਧੂ ਸੰਗ ਸਮਾਜ ਕਹਿੰਦੇ ਜਿਹੜੇ ਸੰਤਾਂ ਦੇ ਸੰਗ ਸਮਾ ਜਾਂਦੇ ਆ ਭਾਵ ਅਭੇਦ ਹੋ ਕੇ ਸੱਤ ਵਚਨ ਦੇ ਅਧਿਕਾਰੀ ਹੋ ਕੇ ਰਹਿੰਦੇ ਆ ਉਹਨਾਂ ਦੇ ਸਿਰ ਤੋਂ ਫਿਰ ਜਿਹੜੇ ਜਮਾਂ ਦੇ ਦੂਤ ਆ ਉਟਾਲ ਜਾਂਦੇ ਜਿਹੜੇ ਭੱਜਦਾ ਆ ਉਹ ਫਿਰ ਮਾੜੇ ਕਰਮ ਅਤੇ ਆਪਣਾ ਬਲ ਪਾ ਕੇ ਜਾਂਦਾ ਤਾਂ ਸੁੱਖ ਲਈ ਹੈ ਔਰ ਉਹ ਮੋਹਰੇ ਦੁੱਖ ਹੀ ਹੁੰਦਾ ਭੱਜ ਕੇ ਕਿੱਥੇ ਜਾਣਾ ਦੁੱਖੇ ਮਿਲਣਾ ਅਤੇ ਗੁਰੂ ਦੀ ਸ਼ਰਨ 'ਚ ਰਹੂਗਾ ਜੇ ਕੋਈ ਆਏਗਾ ਕਰਮ ਉਹ ਕੱਟਿਆ ਜਾਂਦਾ ਵਾਰ ਵਾਰ ਜਾਓ ਸੰਤ ਸੱਦ ਕੇ ਨਾਨਕ ਪਾਪ ਬਣਾ ਕੇ ਕੱਢ ਕੇ ਇਸ ਵਾਸਤੇ ਕਹਿੰਦੇ ਅਸੀਂ ਉਹਨਾਂ ਮਹਾਂਪੁਰਖਾਂ ਤੋਂ ਵਾਰ ਵਾਰ ਮੁੜ ਮੁੜ ਕੇ ਬਲਿਹਾਰ ਜਾਂਦੇ ਹਾਂ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਦੀ ਕਿਰਪਾ ਦੇ ਨਾਲ ਕੱਦ ਕੇ ਜਾਂਦੇ ਬਲਿਹਾਰ ਜਾਂਦੇ ਹਾਂ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੀ ਕਿਰਪਾ ਨਾਲ ਕੱਦ ਕੇ ਮੈਨੇ ਕਦੋਂ ਦੇ ਜਿਹੜੇ ਬੜੇ ਲੰਮੇ ਸਿਰ ਦੇ ਪਾਪ ਸੀ ਉਹ ਦੂਰ ਹੋ ਜਾਂਦੇ ਉਹ ਪਾਪ ਕੱਟੇ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਵਾਹਿਗੁਰੂ ਜੀ ਕੀ ਫਤਿਹ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਚੱਲ ਚੱਲ ਚੱਲ ਸਾਡੇ ਸਾਰੇ ਇਸ ਨੂੰ ਸਿਤਾਰਿਆ, ਚੱਲ ਚੱਲ ਚੱਲ ਸਾਰੇ ਇਸ ਨੂੰ ਸਿਤਾਰਿਆ।

ਆ ਸੀ ਦੁਆ ਦੀ ਆਪਣੇ ਨੂੰ ਜਾ ਕੇ ਆਪਣੇ ਨੂੰ ਜਾ ਕੇ

दूर में।

ਗੁਰੂ ਖਾਲਸਾ ਜੀ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਬਖਸ਼ਿਆ ਨਾਰਾ ਬੁਲੰਦ ਕਰੋ। ਸਭ ਸੰਗਤਾਂ ਸਭ ਆਏ ਭਾਏ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੇ ਖਾਲਸੇ ਦਾ ਰਾਜ ਭਾਗ ਹੈ ਜਿਹੜਾ ਉਹ ਕਾਇਮ ਹੋ ਗਿਆ। ਜਿਸ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਸੀ, ਕਹਿੰਦੇ 11 ਮਿਸਲਾਂ ਸਨ। ਮਿਸਲਾਂ ਜਿਹੜੀਆਂ ਉਹਦਾ ਆਪੋ ਆਪਣੀਆਂ ਸਿੱਖਾਂ ਨੇ ਪਹਿਲਾਂ ਬਣਾਈਆਂ ਹੋਈਆਂ, ਪਹਿਲਾਂ 72 ਮਿਸਲਾਂ ਸੀ, ਫਿਰ ਤੋੜ ਕੇ 11 ਬਣ ਗਈਆਂ, ਤੇ 11 ਤੋਂ ਬਾਅਦ ਫਿਰ ਫੂਲਕਿਆਂ ਵਾਲੀ ਮਿਸਲ ਆ ਜਿਹੜੀ ਪਿੱਛੋਂ ਬਣੀ ਸੀਗੀ। ਇਹਨਾਂ 11 ਮਿਸਲਾਂ ਨੂੰ ਵੀ ਤੋੜ ਕੇ ਰਾਜ ਭਾਗ ਆ ਜਿਹੜਾ ਸਿੰਘਾਂ ਨੇ ਆਪਣਾ ਇਸ ਰਾਜ ਭਾਗ ਬਣਾ ਲਿਆ। ਭਰਾ ਛੋਟੇ ਜਿਹੇ ਕੌਮ ਹੈ, ਕੋਈ ਬਹੁਤੀ ਵੱਡੀ ਕੌਮ ਨਹੀਂ ਹੈ। ਰਾਜ ਭਾਗ ਆਪਣਾ ਕਾਇਮ ਕਰ ਲਿਆ ਤਾਂ ਉਹ ਰਾਜ ਭਾਗ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦੇ ਕਿੰਨੀ ਸ਼ਰਧਾ ਸੀ ਹਰਿਮੰਦਰ ਸਾਹਿਬ ਦੇ ਉੱਤੇ, ਕਿੰਨੀ ਸ਼ਰਧਾ ਸੀ ਗੁਰੂ ਦੇ ਉੱਤੇ। ਕਹਿੰਦੇ ਉਸ ਨੇ ਇੱਕ ਵਾਰੀ ਜਦੋਂ ਮਹਾਰਾਜ ਖੜਕ ਸਿੰਘ ਇਸਦਾ ਵਿਆਹ ਹੋਣ ਲੱਗੇ, ਮਹਾਰਾਜਾ ਖੜਕ ਸਿੰਘ ਦੇ ਪੁੱਤਰ ਕੌਰ ਨੌ ਨਿਹਾਲ ਦਾ ਵਿਆਹ ਹੋਣ ਲੱਗਿਆ, ਜਦੋਂ ਉਸ ਵੇਲੇ ਇੱਕ ਸੁਨਿਆਰਾ ਸਿੱਖ ਨੇ ਕਹਿੰਦੇ ਖੜਕ ਸਿੰਘ ਵਾਸਤੇ, ਕਹਿੰਦੇ ਨੌ ਨਿਹਾਲ ਵਾਸਤੇ ਇੱਕ ਬਹੁਤ ਸੁੰਦਰ ਸ਼ੇਰ ਸਿਹਰਾ ਜਿਹੜਾ ਉਹ ਬਣਾ ਕੇ ਲਿਆਂਦਾ। ਤੇ ਮਹਾਰਾਜਾ ਰਣਜੀਤ ਸਿੰਘ ਨੇ ਵੇਖਿਆ ਬਹੁਤ ਸੋਹਣਾ ਸਿਰ ਹੈ, ਇਹ ਤਾਂ ਮੇਰੇ ਪੋਤਰੇ ਨੂੰ ਚੰਗਾ ਨਹੀਂ ਲੱਗਣਾ। ਕਹਿੰਦੇ ਜਦ ਨੌ ਨਿਹਾਲ ਦੇ ਸ਼ਾਦੀ ਹੋਏ, ਦਿਲ ਵਿੱਚ ਚਾਹ ਹਨੇਰਾ ਸੀ, 1,52,000 ਦਾ ਬਣ ਕੇ ਆਇਆ ਸਿਹਰਾ ਸੀ, ਸ਼ੇਰੇ ਪੰਜਾਬ

ਰਾਜੇ ਨੇ ਸੇਵਾ ਕਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭੇਟਾ। ਕਿੰਨੀ ਸ਼ਰਧਾ ਸੀ? ਸਾਰੀ ਸੰਗਤਾਂ ਤੋਂ ਸਤਨਾਮ ਸ੍ਰੀ ਵਾਹਿਗੁਰੂ। ਉਸ ਰਾਜ ਭਾਗ ਦੇ ਉੱਤੇ ਕਾਬਲ ਵਾਲਿਆਂ ਦਾ ਹਮਲਾ ਹੋਣ ਲੱਗਿਆ ਤੇ ਕਹਿੰਦੇ ਦੋਸਤ ਮੁਹੰਮਦ ਖਾਨ ਵਾਲੀਏ ਕਾਬਲ, ਇਸ ਨੇ ਆਪਦੇ 5 ਪੁੱਤਰ ਇਸਲਾਮ ਦੀ ਭੇਟਾ ਕਰ ਦਿੱਤੇ। ਕਹਿੰਦੇ ਸਾਰੇ ਕਾਬਲ ਵਿੱਚ ਢੋਲ ਤੇ ਡੱਗਾ ਮਾਰਿਆ, ਡੋਲੇ ਪਟਾਏ ਗਏ। ਕਹਿਣ ਲੱਗੇ ਸਰਦਾਰ ਹਰੀ ਸਿੰਘ ਨਲੂਆ ਉਹ ਕਸ਼ਮੀਰ ਦੇ ਜੰਗ ਦੇ ਵਿੱਚ ਸ਼ਹੀਦ ਹੋ ਗਏ। ਜਦੋਂ ਇਹ ਸ਼ਹੀਦ ਦਾ ਨਾਂ ਸੁਣਿਆ ਨਾ ਵੀ ਹਰੀ ਸਿੰਘ ਨਲੂਆ ਸ਼ਹੀਦ ਹੋ ਗਏ, ਬੜਾ ਦਬਦਬਾ ਸੀ ਸਰਦਾਰ ਹਰੀ ਸਿੰਘ ਦਾ। ਕਹਿੰਦੇ ਇਕੱਠੇ ਹੋਏ ਹਨ ਸਾਰੇ ਕਾਬਲ ਵਾਲੇ ਮੁੰਡੇ। ਉਹਨਾਂ ਨੇ ਕਿਹਾ ਬਹਾਦਰੋ, ਦੋਸਤ ਮੁਹੰਮਦ ਖਾਨ ਨੇ ਕਿਹਾ ਮੇਰੇ 5 ਪੁੱਤਰ ਮੈਂ ਇਸਲਾਮ ਦੀ ਭੇਟਾ ਕਰਦਾ। ਕਹਿੰਦੇ 5 ਪੁੱਤਰ ਇਸਨੇ ਭੇਟਾ ਕੀਤੇ ਹਨ ਤੇ ਵਿਆਹ ਤੇ ਬਣਾਏ ਵੀ ਆ ਥੋੜੇ ਜਿਹੇ ਬੰਦੇ ਆ ਜਿਹੜੇ ਜਮਰੋਹ ਦੇ ਕਿਲੇ ਵਿੱਚ ਬੈਠੇ ਆ, ਇਹਨਾਂ ਨੂੰ ਫੜ ਕੇ ਦਰਿਆ ਅਟਕ ਵਿੱਚ ਦਿਓ। ਗੋਤੇ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਦਰਬਾਰ ਦਾ ਰਾਹ ਪਿਆ ਵੇਲਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਗਲ ਵਿੱਚ ਪਾ ਲਓ ਰੱਸੋ ਤੇ ਕਾਬਲ ਤਾਂ ਖਿੱਚੀ ਤੁਰੇ ਆ। ਪਰ ਲਾਚਾਤ ਕਸ਼ੌਰ ਔਰਾ ਕੇ ਔਰਾ ਪਏ, ਇਕੱਠੇ ਹੋਏ ਨੇ ਕਾਬਲ ਦੇ ਮੁੰਡੇ। ਸਿੱਖ ਰਾਜ ਨੂੰ ਅੰਖ ਨਾ ਮੁਹਾਰਨ ਵਾਸਤੇ ਇਹਨਾਂ ਨੇ ਮਾਰੇ ਹਨ ਢੋਲਾਂ ਦੇ ਉੱਤੇ ਡੱਗੇ ਕਰਕੇ ਤਿਆਰੀਆਂ, ਸਿਰਾਂ ਦੇ ਉੱਤੇ ਬੱਧੇ ਹਨ ਸਿਹਰੇ ਲਾੜੀ ਮੌਤ ਨਾਲ ਵਿਆਹ ਕਰਵਾਉਣ ਵਾਸਤੇ, ਹੱਥਾਂ ਨੂੰ ਬੱਧੇ ਹਨ ਕੰਗਣੇ ਅਤੇ ਕਹਿੰਦੇ ਮਹਿੰਦੀ ਲਾਈ ਹੱਥਾਂ ਨੂੰ। ਆ ਕੇ ਜਮਰੋਦ ਨੂੰ ਘੇਰਾ ਕੇ ਹੇ ਕਿਉਂ ਪਾਉਣ ਲੱਗੇ?

ಕಡೆಯ

गई सिकुड़ी के पछाड़ में निकल जा देखो खान तेनु

ਕਹਿੰਦੇ ਜਮਰੋਦ ਦੇ ਕਿਲੇ ਨੂੰ ਘੇਰਾ ਪੈ ਗਿਆ। ਸਿੱਖ ਰਾਜ ਦਾ ਅਜਿਹਾ ਕਿਲਾ ਸਰਦਾਰ ਹਰੀ ਸਿੰਘ ਤੇ ਨਲੂਏ ਨੇ ਬਣਵਾਇਆ ਸੀ ਤੇ ਐਨ ਦਰਾ ਖੈਬਰ ਦਾ ਰਾਹ ਜਿਹੜਾ ਜਿੱਥੋਂ ਦੇ ਕਾਬਲ ਦੇ ਮੁੰਡੇ ਆਉਂਦੇ ਸੀ ਤੇ ਇੰਡੀਆ ਨੂੰ ਲੁੱਟ ਕੇ ਲੈ ਜਾਂਦੇ, ਤਾਨ ਮਾਲ ਦੌਲਤ ਜਿਹੜਾ ਸਭ ਕੁਝ ਲੈ ਜਾਂਦੇ ਸੀ। ਇੱਥੋਂ ਦੀ ਐ ਉਸਦੇ ਰਾਹ ਦੇ ਵਿੱਚ ਬਣਾਤਾ ਇਹ ਕਿਲਾ। ਮੈਂ ਵੇਖੀ ਹੈ ਬਹੁਤ ਉੱਚੀ ਪਹਾੜੀ ਦੇ ਉੱਤੇ ਕਿਲਾ ਜਿਹੜਾ ਬਣਿਆ ਹੋਇਆ ਹੈ। ਇਹ ਦੀਆਂ ਦੀਵਾਰਾਂ ਜਿਹੜੀਆਂ ਬਹੁਤ ਚੌੜੀਆਂ ਹਨ, ਜਿਹੜੀਆਂ ਛੇਤੀ ਛੇਤੀ ਢਾਈਆਂ ਨਾ ਜਾ ਸਕਣ ਤੋਪਾਂ ਤੋਂ। ਐਡਾ ਇਹ ਅਜਿਹਾ ਕਿਲਾ ਸੀ। ਕਹਿੰਦੇ ਪਰ ਇਸ ਰਾਜ ਭਾਗ ਦਾ ਤਹਿਤ ਕਿੰਨਾ ਸੀਗਾ? ਬੜਾ ਭਾਰੀ ਤਹਿ ਸੀ, ਕਿਉਂਕਿ ਉਸ ਵੇਲੇ ਜਦੋਂ ਵੀ ਕੋਈ ਜ਼ੁਲਮ ਕਰਦਾ, ਜ਼ੁਲਮ ਜ਼ਾਲਮ ਬੜੇ ਸਨ ਕਾਬਲ ਦੇ ਮੁੰਡੇ, ਬੜਾ ਜ਼ੁਲਮ ਕਰਦੇ ਸੀ, ਧੀਆਂ ਭੈਣਾਂ ਦੀ ਬੇਇੱਜ਼ਤੀ ਕਰਦੇ ਸਰਦਾਰ ਹਰੀ ਸਿੰਘ ਨਲੂਆ ਦਾ, ਕਹਿੰਦੇ ਇੰਨਾ ਦਬਦਬਾ ਸੀ ਕਿਵੇਂ ਬਣਿਆ? ਜਿਹੜਾ ਕੋਈ ਜ਼ੁਲਮ ਕਰਦਾ ਨਾ ਕੋਈ ਮਾੜਾ ਕੰਮ ਤਾਂ

ਗਲੀਆਂ ਦੇ ਵਿੱਚ ਉਹਦੇ ਕਿੱਲ ਗੜ ਦਿੰਦੇ ਤੇ ਉਹ ਬੰਦਾ ਫਿਰ ਉੱਥੇ ਹੀ ਮਰਦਾ। ਇੰਨਾ ਦਬਦਬਾ ਬਣਿਆ ਤੇ ਕਾਬਲ ਦੇ ਮੁੰਡੇ ਜਿਹੜੇ ਬੜੇ ਤੰਗ ਕਰਦੇ ਸਿੱਖ ਰਾਜ ਨੂੰ, ਹਮੇਸ਼ਾ ਰੜਕਦਾ ਰਹਿੰਦਾ ਸੀ। ਇਹਨਾਂ ਦੇ ਅੱਖਾਂ ਦੇ ਵਿੱਚ ਵੀ ਆ ਥੋੜੇ ਜਿਹੇ ਬੰਦੇ ਆ ਸਿੱਖ, ਥੋੜੇ ਜਿਹੇ ਆ ਸਿੰਘ, ਇਹਨਾਂ ਦਾ ਰਾਜ ਭਾਗ ਕਾਇਮ ਕਰੀ ਬੈਠੇ ਹੈ। ਉਹ ਰਾਜ ਭਾਗ ਜਿਹਨੂੰ ਹਿੰਦੂ ਕਹਿੰਦੇ ਸੀ ਇਹ ਸਾਡਾ ਰਾਜ ਹੈ, ਸਿੱਖ ਫਗਰ ਕਰਦੇ ਸੀ ਇਹ ਸਾਡਾ ਰਾਜ ਹੈ, ਮੁਸਲਮਾਨ ਜਿਹੜੇ ਉਹ ਫਗਰ ਕਰਦੇ ਸੀ ਇਹ ਸਾਡਾ ਰਾਜ ਹੈ। ਇਹ ਸਰਬ ਸਾਂਝਾ ਰਾਜ ਹੈ ਜਿਹੜਾ, ਇਸ ਦਾ ਰਾਜਾ ਸੀ ਮਹਾਰਾਜਾ ਰਣਜੀਤ ਸਿੰਘ। ਮਿਸਲ ਆਲੂ ਵਾਲੀ ਆ, ਮਿਸਲ ਸੁਪਰ ਚੱਕੀ ਆ, ਮਿਸਲ ਫੈਜ਼ਲਪੁਰੀ ਆ, ਮਿਸਲ ਡੱਲੇ ਵਾਲੀ ਆ, ਮਿਸਲ ਕਰੋੜਾ ਸਿੰਘ ਆ, ਮਿਸਲ ਭੰਗੀਆਂ ਵਾਲੀ, ਮਿਸਲ ਨਿਸ਼ਾਨਾ ਵਾਲੀ, ਮਿਸਲ ਇਸ ਤਰ੍ਹਾਂ ਮਿਸਲਾਂ ਜਿਹੜੀਆਂ 11 ਮਿਸਲਾਂ ਸਨ, ਇਹਨੂੰ ਤੋੜ ਕੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਭਾਗ ਆ ਜਿਹੜਾ ਇਹ ਕਾਇਮ ਕੀਤਾ। ਤੇ ਸ਼ਰਧਾ ਮਹਾਰਾਜਾ ਰਣਜੀਤ ਸਿੰਘ ਨੂੰ ਗੁਰੂ ਘਰ ਦੇ ਉੱਤੇ ਕਿੰਨੇ ਸੀ, ਸਿੱਖੀ ਤਾਂ ਉਹਦੇ ਰਾਜ ਭਾਗ ਵਿੱਚ ਕਮਜ਼ੋਰ ਹੋਏ, ਪਰ ਸ਼ਰਧਾ ਮਹਾਰਾਜਾ ਰਣਜੀਤ ਸਿੰਘ ਦੇ ਗੁਰੂ ਘਰ ਦੇ ਉੱਤੇ ਬਹੁਤੀ ਸੀਗੀ। ਕਹਿੰਦੇ ਇੰਨੀ ਸ਼ਰਧਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ, ਕਹਿੰਦੇ ਉਸ ਨੇ ਕਦੇ ਹਰਿਮੰਦਰ ਸਾਹਿਬ ਦੇ ਬੰਨੇ ਇਹਨੇ ਕੁਰਸੀ ਬਣਵਾਈ ਸੀ, ਉਹਦਾ ਮੂੰਹ ਆ ਜਿਹੜਾ ਉਹ ਹਮੇਸ਼ਾ ਹਰਿਮੰਦਰ ਸਾਹਿਬ ਬੰਨੇ ਰਹਿੰਦਾ ਸੀਗਾ, ਤੇ ਇਸ ਪਾਸੇ ਕੰਨ ਨਹੀਂ ਸੀ ਹੁੰਦੀ। ਉਹਦਾ ਰਾਜ ਭਾਗ ਆ ਜਿਹੜਾ ਬੜਾ ਸ਼ਕਤੀਸ਼ਾਲੀ ਰਾਜ, ਥੋੜੇ ਜਿਹੇ ਸਿੰਘ, ਗਿਣਤੀ ਦੇ ਵੀ ਥੋੜੇ ਜਿਹੇ ਸਿੰਘ ਸਨ ਜਿਨ੍ਹਾਂ ਨੇ ਆਪਣਾ ਰਾਜ ਭਾਗ ਆ ਜਿਹੜਾ ਪੰਜਾਬ ਦੇ ਉੱਤੇ ਕਾਇਮ ਕਰ ਲਿਆ। ਇਹ ਇੱਕ ਬਾਈ ਹੈ ਜਿਹੜੀ 3 ਦਿਨ ਇਸਨੇ ਘੇਰਾ ਰਜਾ ਰੱਖਿਆ। ਸੰਮੀ ਸ਼ਾਸਤਰੀ ਸਲਾਰ ਦੋਸਤ ਮੁਹੰਮਦ ਖਾਨ ਦਾ ਇਹ ਪੁੱਤਰ ਸੀ। ਇਸ ਨੇ ਕਿਹਾ, ਕਹਿੰਦੇ ਚਿੱਠੀ ਲਿਖੀ ਗਈ ਇੱਕ, ਇਸ ਵਿੱਚ ਸਰਦਾਰ ਮਹਾਂ ਸਿੰਘ ਨੇ ਇੱਕ ਚਿੱਠੀ ਲਿਖੀ ਹੈ। ਇਹ ਸਰਦਾਰ ਜਮਰੋਦ ਵਿੱਚ, ਕਹਿੰਦੇ ਪਿਸ਼ੌਰ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ, ਇਹ ਬੁਖਾਰ ਦੇ ਨਾਲ ਪਿਆ ਸੀਗਾ, ਬਿਮਾਰ ਸੀ, ਇੱਥੇ ਆਰਾਮ ਕਰ ਰਿਹਾ ਸੀਗਾ। ਤੇ ਇਸ ਨੇ ਵੇਖਿਆ ਸਰਦਾਰ ਮਹਾਂ ਸਿੰਘ ਨੇ ਭਾਰੀ ਗਿਣਤੀ ਵਿੱਚ ਕਾਬਲੀਆਂ ਦਾ ਇੱਥੇ ਹਮਲਾ ਹੋ ਗਿਆ। ਉਹਨਾਂ ਨੇ 3 ਦਿਨਾਂ ਪਿੱਛੋਂ ਇੰਨੇ ਕੁ ਸਫਲੇ ਹੋਏ ਕਿ ਇੱਕ ਬਾਈ ਸੀ ਜਿਹੜੀ ਕਿਲੇ ਦੀ ਉਹ ਤੋੜ ਦਿੱਤੇ। ਫੌਜਾਂ ਪਿੱਛੇ ਅੱਡੀਆਂ, ਉਹ ਦਿਨ ਜੁਮੇ ਦਾ ਦਿਨ ਸੀ। ਸਮੇਂ ਤਾਂ ਕਹਿਣ ਲੱਗਿਆ ਵੀ ਖੁਦਾ ਨਾ ਰੁਸ ਜਾਂਦਾ ਹੋਵੇ, ਹੁਣ ਅੱਜ ਜੁਮਾ ਪੜ੍ਹ ਲੈਣਾ ਚਾਹੀਦਾ, ਤੇ ਫਿਰ ਕੱਲ ਨੂੰ ਆਪਾਂ ਫਿਰ ਹਮਲਾ ਕਰਕੇ ਦੂਸਰੀਆਂ ਬਾਈਆਂ ਜਿਹੜੀਆਂ ਉਹ ਵੀ ਤੋੜ ਦਿਆਂਗੇ। ਇਹ ਫੌਜ ਪਿੱਛੇ ਹਟੀ ਹੈ। ਸਰਦਾਰ ਮਹਾਂ ਸਿੰਘ ਜਿਹੜੇ ਸਰਦਾਰ ਹਰੀ ਸਿੰਘ ਨਲਵੇ ਦੇ ਜਵਾਤਰੇ ਸਨ, ਉਸ ਨੇ ਇਕੱਠ ਕੀਤਾ, ਕਹਿਣ ਲੱਗੇ ਬਹਾਦਰੋ ਕੁਝ ਸਿੰਘ ਆ ਜਿਹੜੇ ਉਹ ਜ਼ਖਮੀ ਹੋ ਗਏ ਹਨ, ਕੁਝ ਸਿੰਘ ਆ ਜਿਹੜੇ ਉਹ ਲੜ ਰਹੇ ਹਨ, ਕਿਲੇ ਦੀ ਬਾਹੀ ਆ ਜਿਹੜੀ ਇਹ ਟੁੱਟ ਗਈ ਹੈ, ਇਸ ਨੂੰ ਸਭ ਨਾਲ ਪਹਿਲਾਂ ਮਿੱਟੀ ਨਾਲ ਭਰ ਕੇ, ਬੋਰੀਆਂ ਮਿੱਟੀ ਨਾਲ ਭਰ ਕੇ ਇਸ ਨੂੰ ਪੂਰ ਦੇਣਾ ਚਾਹੀਦਾ। ਉਸ ਤੋਂ ਬਾਅਦ ਧਰਮ ਦੇ ਪਿਤਾ ਸਰਦਾਰ ਹਰੀ ਸਿੰਘ ਨਲਵੇ ਨੂੰ ਚਿੱਠੀ ਲਿਖਣੀ ਚਾਹੀਦੀ ਹੈ। ਕਹਿੰਦੇ ਚਿੱਠੀ ਲਿਖੇ ਸਰਦਾਰ ਨੂੰ ਮਹਾਂ ਸਿੰਘ ਨੇ, ਅਸੀਂ ਆਖਰੀ ਫਤਿਹ ਬੁਲਾ ਰਹੇ ਹਾਂ, ਉਧਰ ਜ਼ਾਲਮਾਂ ਦੇ ਕਈ ਤੋਪਖਾਨੇ, ਇਧਰ ਅਸੀਂ ਵੀ ਤੀਵੀਂ ਤੇਗ ਚਲਾ ਰਹੇ ਹਾਂ, ਬਾਹੀ ਕਿਲੇ ਦੀ ਡਿੱਗ ਪਈ ਹਰੀ ਸਿੰਘ, ਤਾਂ ਆਪਣਾ ਜ਼ਿਕਰ ਜਲਾ ਰਹੇ ਹਾਂ, ਚੜੀ ਸ਼ੇਰੇ ਪੰਜਾਬ ਦਾ ਸ਼ੇਰ ਬਣ ਕੇ ਅਸੀਂ ਕਿਲੇ ਦੀ ਕੰਧ ਬਣਾ ਰਹੇ ਹਾਂ। ਚਿੱਠੀ ਆ ਜਿਹੜੇ ਇਹ ਲਿਖੀ ਗਏ, ਸਰਦਾਰ ਨੇ ਕਿਹਾ ਮਹਾਂ ਸਿੰਘ ਨੇ, ਚਿੱਠੀ ਆ ਜਿਹੜੇ ਇਹ ਰਾਤੋਂ ਰਾਤ ਕੌਣ ਪਹੁੰਚਾਵੇ। ਸਾਡੀਆਂ ਭੈਣਾਂ ਦੇ ਵਿੱਚੋਂ ਇੱਕ ਭੈਣ ਬੇਬੇ ਅਰਸ਼ਰਨ ਕੌਰ ਇਹ ਉੱਠੀ ਹੈ, ਕਹਿਣ ਲੱਗੇ ਵੀਰ ਜੀ ਇਹ ਚਿੱਠੀ ਦੀ ਸੇਵਾ ਜਿਹੜੀ ਇਸ ਨਿਮਾਣੀ ਭੈਣ ਨੂੰ ਦਿਓ। ਇਸੇ ਕਹਿਣ ਲੱਗੇ ਜੀ ਅਵਲਾ ਦੇਵੀ ਹੈ। ਇਸ ਬੀਬੀ ਨੇ ਕਿਹਾ ਕਿ ਖੰਡੇ ਬਾਟੇ ਦਾ ਅੰਮ੍ਰਿਤ ਵੀਰ ਜੀ ਸਿੰਘ ਹੀ ਛੱਡ ਸਕਦੇ ਆ ਜਾਂ ਭੈਣਾਂ ਵੀ ਛੱਡ ਸਕਦੀਆਂ। ਇਹਨਾਂ ਨੇ ਕਿਹਾ ਕਿ ਭੈਣਾਂ ਵੀ ਛੱਡ ਸਕਦੇ ਆ। ਇਹ ਕਹਿਣ ਲੱਗੀ ਮੈਂ ਖੰਡੇ ਬਾਟੇ ਦਾ ਛੱਡਿਆ ਅੰਮ੍ਰਿਤ, ਮੇਰੇ ਸਾਹਮਣੇ ਕੋਈ ਜਿਹੜਾ ਬਘਿਆੜ ਬਣ ਕੇ ਆਵੇਗਾ, ਮੈਂ ਸ਼ੇਰ ਦੀ ਬੱਚੀ ਬਣ ਕੇ ਉਹਦਾ ਮੁਕਾਬਲਾ ਕਰੂੰਗੀ, ਪਰ ਇਹ ਚਿੱਠੀ ਦੀ ਸੇਵਾ ਜਿਹੜੀ ਇਹ ਸਨਮਾਨੀ ਭੈਣ ਨੂੰ ਦਿਓ। ਚਿੱਠੀ ਭੈਣ ਹਰਿਚਰਨ ਕੌਰ ਨੇ ਫੜੀ ਹੈ, ਇਸ ਕਿਲੇ ਵਿੱਚੋਂ
ਕਹਿੰਦੇ ਫਰੀਦੀਆਂ ਦਾ ਭੇਸ ਧਾਰ ਕੇ ਨਿਕਲੀ ਆ ਤੇ ਸਰਦਾਰ ਹਰੀ ਸਿੰਘ ਨਲੂਏ ਨੂੰ ਇਹ ਚਿੱਠੀ ਪਹੁੰਚਾਉਣ ਲੱਗੀ ਆ। ਸੁਣੋ ਤੁਹਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਰਾਤ ਤੇ ਜਾਂਦੀ ਬੇਸ਼ੱਕ ਮੈਂ ਮਰ ਜਾਵਾਂ ਸਖਤ ਵਿੱਚ ਫਸੇ ਨੀ ਰਾਦੀ ਸੇਵਾ ਮੈਂ ਕਰ ਜਾਵਾਂ ਤੇਰੇ ਨਾਲ ਲਿਵਜੇ ਗੁਰਜੀ ਤੇਰੇ ਨਾਲ ਲਿਵਜੇ

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵੱਡੇ ਸਾਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਨੀਹਾਂ 'ਚ ਖੜੇ ਸਿੱਖੀ ਸਿਦਕ ਨੂੰ ਕਾਇਮ ਰੱਖਦੇ ਹੋਏ ਗੱਜ ਕੇ ਫਤਿਹ ਬੁਲਾ ਰਹੇ ਹਨ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਜਿਨ੍ਹਾਂ ਦੇ ਬੱਚੇ ਜਰਾ ਕਵਾਜ ਕਰਨ ਉਹਨਾਂ ਨੂੰ ਕੰਟਰੋਲ ਚ ਰੱਖਿਆ ਜੀ ਭੈਣਾਂ ਦੇ ਚਰਨਾਂ ਚ ਬੇਨਤੀ ਪਾਈ ਕਈ ਥਾਵਾਂ ਤੇ ਬੀਬੀਆਂ ਬੱਚੇ ਨੂੰ ਖੁੱਲੇ ਛੱਡ ਦਿੰਦੀਆਂ ਤੇ ਹੁਣ ਕਮੇਟੀ ਕਾਹਦੇ ਵਾਸਤੇ ਬਣਾਈ ਗਈ ਆਪੇ ਬੱਚੇ ਸਾਂਭਣਗੇ ਤੇ ਬੇਨਤੀ ਹੈ ਬੀਬੀਆਂ ਦੇ ਚਰਨਾਂ ਚ ਪਾਈ ਆਪਣੇ ਬੱਚਿਆਂ ਤੇ ਕੰਟਰੋਲ ਰੱਖੋ ਹੁਣ ਵੇਖੋ ਨਿੱਕੇ ਨਿੱਕੇ ਬੱਚੇ ਨੇ ਉਹ ਨਿਆਣੇ ਨੇ ਤੁਸੀਂ ਸਿਆਣੇ ਜੇ ਇਕਾਗਰਤਾ ਬਣੇ ਫਿਰ ਪੂਰਾ ਪੂਰਾ ਆਨੰਦ ਆਉਂਦਾ ਧਿਆਨ ਦੇਣਾ ਤੇ ਸਹਿਜਧਾਰੀ ਉਹ ਹੁੰਦਾ ਹੈ ਸਹਿਜਧਾਰੀ ਉਹਨੂੰ ਆਖਿਆ ਜਾਂਦਾ ਹੈ ਜਿਹੜਾ ਇਹ ਪ੍ਰਣ ਕਰ ਲਵੇ ਵੀ ਮੈਂ ਦਾੜੀ ਰੱਖ ਲਈ ਹੈ ਮੈਂ ਕੇਸ ਰੱਖ ਲਏ ਨੇ ਮੈਂ ਤਿਆਰੀ ਕਰ ਰਿਹਾ ਮੈਂ ਅੰਮ੍ਰਿਤ ਛਕਣਾ ਸਹੀਜੇ ਸਹੀਜੇ ਚੰਗੇ ਪਾਸੇ ਲੱਗ ਰਿਹਾ ਦਾਢੀ ਰੱਖਣ ਦਾ ਪ੍ਰਣ ਜਿਹੜਾ ਕਰ ਲਵੇ ਉਹਨੂੰ ਅਸੀਂ ਸਹਿਜਧਾਰੀ ਸਿੱਖ ਕਹਿਣਾ ਕਈ ਸਾਰੀ ਜ਼ਿੰਦਗੀ ਸਹਿਜਧਾਰੀ ਬਣੇ ਰਹਿੰਦੇ ਆ ਸਹਿਜਧਾਰੀ ਇੱਕ ਸਾਲ ਆ ਵੱਧ ਤੋਂ ਵੱਧ ਡੇਢ ਸਾਲ ਆ ਦੋ ਸਾਲ ਤੱਕ ਸਹਿਜਧਾਰੀ ਰਵੇ ਉਦੋਂ ਬਾਅਦ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਅੰਮ੍ਰਿਤਧਾਰੀ ਹੋਣਾ ਜਿਹੜਾ ਤਿਆਰ ਹੋ ਰਿਹਾ ਅੰਮ੍ਰਿਤ ਛਕਣ ਵਾਸਤੇ ਉਹਨੂੰ ਸਹਿਜਧਾਰੀ ਸਿੱਖ ਆਖਿਆ ਤੇ ਜੇ ਤੂੰ ਸਹਿਜਧਾਰੀ ਬਣ ਜਾਏ ਦਾੜੀ ਰੱਖ ਲਵੇ ਕੇਸ ਰੱਖ ਲਵੇ ਰੈਸਾਂ ਰੱਖ ਲਵੇ ਬਾਣੀ ਪੜਨੀ ਸ਼ੁਰੂ ਕਰ ਦੇਵੇ ਇਸ਼ਨਾਨ ਕਰਨਾ ਅੰਮ੍ਰਿਤ ਵੇਲੇ ਉੱਠਣਾ ਤੇ ਨਾਰਾ ਬਕਰੇ ਅੰਤ ਸਮਾਂ ਆ ਜਾਏ ਆਉਣਾ ਤੇ ਸਭ ਦੇ ਉੱਤੇ ਹੀ ਹੈ ਤੇ ਉਸ ਸਮੇਂ ਦੌਰਾਨ ਜਦੋਂ ਸਹਿਜਧਾਰੀ ਬਣਿਆ ਹੋਵੇ ਸਿੱਖ ਤੇ ਸਮਾਂ ਆ ਜਾਵੇ ਕਾਲ ਦਾ ਕਾਲ ਆ ਕੇ ਚੋਟ ਮਾਰ ਲਵੇ ਆਪਣੀ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਈ ਮਨ ਦੀਆਂ ਮਨ ਵਿੱਚ ਰਹਿ ਜਾਣ ਕਾਲ ਆ ਕੇ ਚੋਟ ਮਾਰ ਲਵੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਨੇ ਦੁਆਰਾ ਫਿਰ ਉਹਦਾ ਸਿੱਖ ਧਿਆਨ ਜਨਮ ਹੋ ਜਾਂਦਾ ਵੀ ਤੇਰੀ ਇੱਛਾ ਸੀ ਹੁਣ ਅੰਮ੍ਰਿਤ ਛਕ ਲਾ ਫਿਰ ਉਹਦਾ ਗੁਰਸਿੱਖ ਧਰਾਨੇ ਵਿੱਚ ਜਨਮ ਹੋ ਜਾਂਦਾ ਪਰ ਸਤ ਸੰਗਤ ਮਿਲ ਜਾਣੀ ਇਹ ਬਹੁਤ ਉੱਤਮ ਕਰਮਾਂ ਦੀ ਨਿਸ਼ਾਨੀ ਹੈ ਤੇ ਜੇ ਗੁਰਮੁਖੋ ਅਸੀਂ ਇੱਕ ਘੰਟਾ ਦੋ ਘੰਟੇ ਸਤ ਸੰਗਤ ਵਿੱਚ ਬਹਿੰਦੇ ਹਾਂ ਜਾਂ ਤੁਹਾਡੇ ਮਨ ਵਿੱਚ ਇਹ ਖਿਆਲ ਪੈਦਾ ਹੋਵੇ ਕਿ ਅੱਜ ਸਤ ਸੰਗਤ ਜਾਣਾ ਹੈ ਅੱਜ ਦੋ ਘੰਟੇ ਬਹਿ ਕੇ ਕੀਰਤਨ ਦਾ ਆਨੰਦ ਮਾਣਾਂਗੇ ਇੱਕ ਤੇ ਹੁੰਦੀ ਹੈ ਬੱਧਾ ਚੱਟੀ ਮੈਂ ਤੇ ਨਹੀਂ ਸੀ ਆਉਣਾ ਮੈਨੂੰ ਫਲਾਣਾ ਖਿੱਚ ਕੇ ਲੈ ਆਇਆ ਧੱਕੇ ਨਾਲ ਜਾਂ ਉਹਨੇ ਬਹੁਤਾ ਜ਼ੋਰ ਲਾਇਆ ਮੈਂ ਆ ਗਿਆ ਨਹੀਂ ਤੇ ਮੈਂ ਨਹੀਂ ਸੀ ਆਉਣਾ ਇਹ ਵੱਖਰੀ ਗੱਲ ਹੈ ਜਿਸ ਮਨੁੱਖ ਦੇ ਅੰਦਰ ਤੁਹਾਡੇ ਚ ਆਪਾਂ ਆਪੋ ਆਪਣੇ ਮਨਾਂ ਚੋਂ ਝਾਤੀ ਮਾਰ ਕੇ ਵੇਖੀਏ ਭੈਣਾਂ ਵੀ ਵੀਰ ਭਰਾ ਵੀ ਜੇ ਇਹ ਚਾਹੇ ਨਾ ਮੈਂ ਗੁਰਦੁਆਰੇ ਜਾਣਾ ਜੇ ਖੁਸ਼ੀ ਅੰਦਰ ਵੀ ਸਮਾਗਮ ਹੋ ਰਿਹਾ ਹੈ ਜੇ ਅੰਦਰ ਚਾਹੇ ਅਸੀਂ ਕੀਰਤਨ ਸੁਣਾਂਗੇ ਜੇ ਅੰਦਰ ਚਾਹੇ ਅਸੀਂ ਕਥਾ ਸੁਣਾਂਗੇ ਤੇ ਸਮਝ ਲਓ ਸਾਡਾ ਮਨ ਠੀਕ ਹੋਣਾ ਸ਼ੁਰੂ ਹੋ ਗਿਆ ਇਹ ਚੰਗੇ ਕਰਮ ਕੋਈ ਜਾਗ ਪਿਆ ਜੇ ਬਾਣੀ ਚੰਗੀ ਲੱਗਣ ਲੱਗ ਪਈ ਇੱਕ ਪੱਕੀ ਨਿਸ਼ਾਨੀ ਹੈ ਤਨ ਦੇ ਰੋਗੀ ਦੀ ਇੱਕ ਪੱਕੀ ਨਿਸ਼ਾਨੀ ਹੈ ਉਹਨੂੰ ਭੋਜਨ ਚੰਗਾ ਨਹੀਂ ਲੱਗੇਗਾ, ਜਿਹੜਾ ਸਰੀਰ ਕਰਕੇ ਬਿਮਾਰ ਹੈ, ਜਿਹੜਾ ਸਰੀਰ ਕਰਕੇ ਰੋਗੀ ਹੈ, ਉਹਨੂੰ ਕਦੇ ਭੋਜਨ ਚੰਗਾ ਨਹੀਂ ਲੱਗੇਗਾ। ਇਹ ਤਨ ਦੇ ਬਿਮਾਰ ਦੀ ਨਿਸ਼ਾਨੀ ਹੈ। ਤੇ ਜਿਹਨੂੰ ਭਜਨ ਚੰਗਾ ਨਾ ਲੱਗੇ, ਇਹ ਜਿਹਦਾ ਮਨ ਬਿਮਾਰ ਹੈ ਉਹਦੀ ਨਿਸ਼ਾਨੀ ਹੈ। ਸੋ ਸਤਨਾਮ ਜਿਹੜਾ ਉੱਪਰ ਹੀ ਪ੍ਰਸ਼ਾਦਾ ਨਾ ਛੱਡੇ, ਆਪਾਂ ਆਉਂਦੇ ਹਾਂ ਬਹੁਤਾ ਹੀ ਢਿੱਲਾ। ਤੇ ਜੇ ਆਪਾਂ ਪਤਾ ਲੈਣ ਜਾਈਏ ਤੇ ਜੇ ਅਗਲਾ ਆਖੇ ਅੱਜ ਤੇ ਇੱਕ ਪ੍ਰਸ਼ਾਦਾ ਛੱਕ ਲਿਆ, ਭੋਜਨ ਚੰਗਾ ਲੱਗਣ ਲੱਗ ਪਿਆ, ਤੇ ਫਿਰ ਸਮਝ ਲਓ ਵੀ ਠੀਕ ਹੋਣਾ ਸ਼ੁਰੂ ਹੋ ਗਿਆ। ਜੇ ਦੋ ਖਾਣ ਲੱਗ ਗਿਆ ਤੇ ਹੋਰ ਠੀਕ ਹੋ ਗਿਆ। ਜੇ ਰੱਜ ਕੇ ਛੱਕਦਾ ਤੇ ਪੂਰਾ ਹੀ ਠੀਕ ਹੈ। ਜਿਹੜਾ ਅੱਧਾ ਵੀ ਛੱਕ ਲਵੇ ਆਪਾਂ ਕਹਿੰਦੇ ਹਾਂ ਮੋੜ ਪੈ ਗਿਆ, ਠੀਕ ਹੋਣਾ ਸ਼ੁਰੂ ਹੋ ਗਿਆ। ਜੇ ਗੁਰਮੁਖੋ ਸਾਨੂੰ ਦੋ ਘੰਟੇ ਵੀ ਬਾਣੀ ਚੰਗੀ ਲੱਗਦੀ ਏ, ਇਹਦਾ ਮਤਲਬ ਇਹ ਵੀ ਅਸੀਂ ਠੀਕ ਹੋਣੇ ਸ਼ੁਰੂ ਹੋ ਗਏ ਹਾਂ। ਆਖੋ ਸਤਨਾਮ। ਅਜੇ ਥੋੜੀ, ਸਦਾ ਨਹੀਂ, ਦਿਨ ਰਾਤ ਵਾਲੀ ਗੱਲ ਤੇ ਨਹੀਂ ਬਣੀ ਅਜੇ। ਪਰ ਜੇ ਦੋ ਘੰਟੇ ਵੀ ਖਿੱਚ ਜਿਹੀ ਪੈਂਦੀ ਏ ਨਾ ਅੰਦਰ ਸਾਡੇ, ਜੇ ਅੰਦਰ ਕੋਈ ਧੂਹ ਪੈਂਦੀ ਏ ਕਿ ਸਤ ਸੰਗਤ ਵਿੱਚ ਜਾਣਾ ਹੈ, ਮੈਂ ਬਾਣੀ ਸੁਣਨੀ ਹੈ, ਇਹਦਾ ਮਤਲਬ ਇਹੀ ਹੈ ਵੀ ਅਸੀਂ ਠੀਕ ਹੋਣ ਲੱਗ ਪਏ ਹਾਂ। ਤੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਜ ਕਰੀਏ, ਸਤਿਗੁਰੂ ਮਿਹਰ ਕਰੋ, ਐਸੀ ਬਖਸ਼ਿਸ਼ ਕਰੋ ਕਿ ਆਦ ਵਿਆਦ ਉਪਾਦ ਤਿੰਨ ਤਰ੍ਹਾਂ ਦਾ ਤਾਪ ਹੈ, ਇਹਦੇ ਤੋਂ ਬਚਾਓ ਸਾਨੂੰ। ਇਹ ਮਨ ਦੀਆਂ ਭੈੜੀਆਂ ਬਿਮਾਰੀਆਂ ਜਿਹੜੀਆਂ ਸਾਡੇ ਮਨ ਨੂੰ ਲੱਗ ਗਈਆਂ ਨੇ, ਇਹਨਾਂ ਤੋਂ ਬਚਾਓ। ਤੇ ਮੇਰਾ ਵੈਦ ਗੁਰੂ ਗੋਬਿੰਦ ਦਾ ਹਰ ਹਰ ਨਾਮ ਔਖਦ ਮੁਖ ਦੇਵੈ, ਘੱਟ ਹੈ ਜਮ ਕੀ ਅੰਧਾ। ਸੱਚੇ ਪਾਤਸ਼ਾਹ ਵੈਦ ਨੇ ਜਿਨ੍ਹਾਂ ਨੇ ਦਵਾਈ ਦੇਣੀ ਹੈ ਨਾਮ ਦੀ, ਤੇ ਉਹ ਫਿਰ ਇਕੱਲਾ ਇੱਥੇ ਹੀ ਨਹੀਂ, ਉਹ ਜਮਾਂ ਦੀਆਂ ਫਾਹੀਆਂ ਵੀ ਸਤਿਗੁਰੂ ਕੱਢਦੇ ਨੇ ਜਿਨ੍ਹਾਂ ਨੂੰ ਨਾਮ ਦੀ ਦਵਾਈ ਮਿਲ ਜਾਏ। ਪਰ ਇੱਥੋਂ ਦਾ ਤੇ ਪਤਾ ਨੀ ਕੀ ਹਿਸਾਬ ਕਿਤਾਬ ਆ ਹੋਏਗਾ। ਇੱਥੇ ਵੀ ਕਿ ਡਾਕਟਰ ਪਰਹੇਜ਼ ਰੱਖਣ ਨੂੰ ਕਹਿੰਦੇ ਨੇ। ਜੇ ਕਿਸੇ ਵੈਦ ਕੋਲ ਆਪਣੇ ਤਾਂ ਦਾ ਇਲਾਜ ਕਰਨ ਜਾਓਗੇ ਨਾ, ਕਰਾਣ ਜਾਓਗੇ, ਤੇ ਉਹਨੇ ਆਖਣਾ ਗੁਰਮੁਖਾ ਆਹ ਤੈਨੂੰ ਦੱਸ ਦਿੱਤਾ, ਆਹ ਦਵਾਈ ਲੈ ਜਾ, ਇਹਨੂੰ ਟਾਈਮ ਸਿਰ ਖਾਈ, ਤੇ ਆਹ ਪਰਹੇਜ਼ ਦੱਸਿਆ, ਪਰਹੇਜ਼ ਰੱਖੀ ਪੂਰਾ। ਸਤਿਗੁਰਾਂ ਨੇ ਮਨ ਦਾ ਇਲਾਜ ਕਰਨਾ, ਮਹਾਰਾਜ ਨੇ ਆਖਣਾ ਨਾਮ ਦੀ ਦਵਾਈ ਏ, ਟਾਈਮ ਸਿਰ ਨਿਤਨੇਮ ਕਰੀ, ਸਵੇਰੇ ਉੱਠੀ ਇਸ਼ਨਾਨ ਕਰੀ, ਨਿਤਨੇਮ ਕਰੀ, ਇਹਦੀ ਦਵਾਈ ਏ। ਫਿਰ ਜਿਵੇਂ ਵੈਦ ਨੇ ਡਾਕਟਰ ਨੇ ਪਰਹੇਜ਼ ਦੱਸਣਾ ਨਾ, ਤੇ ਸਤਿਗੁਰਾਂ ਨੇ ਵੀ ਪਰਹੇਜ਼ ਦੱਸਣਾ। ਜਿਹੜੀਆਂ ਚਾਰ ਵਜਰ ਕੁਰਹਿਤਾਂ ਨੇ ਇਹ ਪਰਹੇਜ਼ ਆ। ਸੋ ਸਤਨਾਮ। ਇਹ ਪਰਹੇਜ਼ ਰੱਖਣਾ ਇਹਨਾਂ ਤੋਂ। ਤੇ ਸਾਧ ਸੰਗਤ, ਜੇ ਹੁਣ ਕੋਈ ਬੰਦਾ ਦਵਾਈ ਵੀ ਖਾਈ ਜਾਂਦਾ ਤੇ ਪਰਹੇਜ਼ ਵੀ ਨੀ ਰੱਖਦਾ, ਉਹ ਠੀਕ ਕਿੱਦਾਂ ਹੋਏਗਾ? ਦੁਨੀਆਂ ਚ ਬਹੁਤਾਤ ਉਹਨਾਂ ਲੋਕਾਂ ਲਈ ਹੈ ਜਿਹੜੇ ਸਾਧ ਸੰਗਤ ਜੀ ਦਵਾਈ ਖਾ ਰਹੇ ਨੇ, ਨਿਤਨੇਮ ਕਰ ਰਹੇ ਨੇ, ਅੰਮ੍ਰਿਤ ਧਾਰੇ ਨੇ, ਪਰ ਪਰਹੇਜ਼ ਵੀ ਕੋਈ ਨੀ। ਆਖੋ ਸਤਨਾਮ। ਫਿਰ ਉੱਥੇ ਖੜੇ ਰਹਿਣਗੇ, ਅੱਗੇ ਨਹੀਂ ਜਾ ਸਕਦੇ, ਉਹ ਤਰੱਕੀ ਨਹੀਂ ਕਰ ਸਕਦੇ ਆਪਣੇ ਜੀਵਨ ਵਿੱਚ। ਇਸ ਕਰਕੇ ਪਰਹੇਜ਼ ਜ਼ਰੂਰੀ ਹੈ। ਜੈਸੇ ਤੋ ਅਨੇਕ ਰੋਗੀ ਆਵਤ ਹੈ ਵੈਦ ਗ੍ਰਹਿ, ਜੈਸੋ ਜੈਸੋ ਰੋਗ ਤੈਸੋ ਔਖਦ ਖਵਾਵੇ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ ਜਿਵੇਂ ਵੈਦ ਕੋਲ ਅਨੇਕਾਂ ਰੋਗੀ ਆਉਂਦੇ ਨੇ, ਤੇ ਵੈਦ ਫਿਰ ਉਹਨੂੰ ਵੱਖੋ ਵੱਖਰੀ ਦਵਾਈ ਦਿੰਦਾ, ਕਿਸੇ ਨੂੰ ਕੋਈ, ਕਿਸੇ ਨੂੰ ਕੋਈ, ਕਿਸੇ ਨੂੰ ਕੋਈ। ਪਰ ਗੁਰਮੁਖਾ ਪਰਹੇਜ਼ ਰੱਖੀ। ਇੱਕ ਹੋਰ ਬਚਨ ਭਾਈ ਸਾਹਿਬ ਨੇ ਹੋਰ ਜਗ੍ਹਾ ਕੀਤਾ। ਭਾਈ ਸਾਹਿਬ ਕਹਿੰਦੇ ਨੇ ਪੁੱਛਤ ਹੈ ਵੈਦ ਖਾਸ ਔਖਦ ਨਾ ਸੰਜਮ ਤੇ, ਤੈਸੇ ਮਿਟੈ ਰੋਗ ਸੁੱਖ ਸਹਿਜ ਸਮਾਈ ਹੈ। ਵੈਦ ਕੋਲ ਜਾਣਾ ਵੀ ਏ, ਵੈਦ ਕੋਲੋਂ ਪੁੱਛਣਾ ਵੀ ਏ, ਤੇ ਦਵਾਈ ਸੰਜਮ ਨਾਲ ਪਰਹੇਜ਼ ਨਾਲ ਖਾਂਦਾ ਨਹੀਂ, ਫਿਰ ਤੇਰਾ ਇਲਾਜ ਨਹੀਂ ਹੋਣਾ। ਇਸ ਕਰਕੇ ਜਿੱਥੇ ਅਸੀਂ ਬਾਣੀ ਪੜ੍ਹਨੀ ਏ, ਜਿੱਥੇ ਅਸੀਂ ਨਿਤਨੇਮ ਕਰਨਾ ਹੈ, ਉੱਥੇ ਨਾਲ ਨਾਲ ਜਿਹੜੀਆਂ ਚੀਜ਼ਾਂ ਤੋਂ ਸਤਿਗੁਰਾਂ ਨੇ ਰੋਕਿਆ ਉਹਦਾ ਪਰਹੇਜ਼ ਰੱਖਣਾ। ਅੱਖਾਂ ਇਹਨਾਂ ਨਾਲ ਸਤਿਗੁਰਾਂ ਦੇ ਦਰਸ਼ਨ ਕਰਨੇ ਨੇ, ਮਾੜੇ ਪਾਸੇ ਨਹੀਂ ਜਾਣ ਦੇਣੀਆਂ, ਮਾੜਾ ਨਹੀਂ ਦੇਖਣਾ ਇਹਨਾਂ ਅੱਖਾਂ ਨਾਲ, ਕੰਨਾਂ ਨਾਲ ਹਮੇਸ਼ਾ ਬਾਣੀ ਸੁਣਨੀ, ਇਹਨਾਂ ਕੰਨਾਂ ਨਾਲ ਮਾੜਾ ਨਹੀਂ ਸੁਣਨਾ, ਜੀਵ ਨਾਲ ਹਮੇਸ਼ਾ ਗੁਰਬਾਣੀ ਗਾਉਣੀ ਹੈ, ਜੀਵ ਨਾਲ ਕਿਸੇ ਦੀ ਨਿੰਦਿਆ ਨਹੀਂ ਕਰਨੀ। ਉਹ ਨਿੰਦਿਆ ਦਾ ਅਰਥ ਕੀ ਹੈ? ਮੈਂ ਇੱਥੇ ਇੱਕ ਦੋ ਮਿੰਟ ਬੇਨਤੀ ਕਰੀਏ, ਅੱਗੇ ਚੱਲੀਏ। ਫਿਰ ਨਿੰਦਿਆ ਹੁੰਦੀ ਆ ਫੁੱਲ ਨੂੰ ਕੰਡਾ ਕਹਿਣਾ, ਕੰਡੇ ਨੂੰ ਕੰਡਾ ਕਹਿਣਾ ਨਿੰਦਿਆ ਨਹੀਂ ਹੁੰਦੀ। ਕਈ ਵਾਰੀ ਕੀ ਕਹਿੰਦੇ ਆ, ਜੇ ਮੈਂ ਆਹ ਗੱਲ ਕਹਿਤੀ ਤੇ ਖਰੇ ਕੀ ਸਿਰ ਭਾਰ ਪੈ ਜਾਣਾ, ਜਾਂ ਖਰੇ ਕਿੱਡਾ ਕੋਈ ਪਾਪ ਲੱਗ ਜਾਣਾ ਵੀ ਸੁਣਨੇ ਆ ਵੀ ਨਿੰਦਿਆ ਮਾੜੀ ਆ। ਪਰ ਜੇ ਸੱਚ ਹੋਵੇ ਸੱਚੀ ਗੱਲ ਦੀ ਨਿੰਦਿਆ ਨੀ ਹੁੰਦੀ, ਨਿੰਦਿਆ ਹੁੰਦੀ ਹੈ ਜੇ ਫੁੱਲ ਨੂੰ ਕੰਡਾ ਕਹਿ ਦੇ, ਕੰਡੇ ਨੂੰ ਕੰਡਾ ਕਹਿ ਦੇਣਾ ਨਿੰਦਿਆ ਨਹੀਂ। ਤੇ ਸਤਸੰਗਤ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਵੀ ਕੰਨਾਂ ਨਾਲ ਅਸੀਂ ਨਿੰਦਿਆ ਨਾ ਸੁਣੀਏ ਤੇ ਨਾ ਆਪਣੀ ਜੀਭ ਨਾਲ ਨਿੰਦਿਆ ਕਦੇ ਕਰੀਏ। ਤੇ ਸਤਸੰਗਤ ਇਹ ਪਰਹੇਜ਼ ਰੱਖੀਏ, ਆਪਣੇ ਇੰਦਰੀਆਂ ਤੇ ਕੰਟਰੋਲ ਰੱਖੀਏ ਤੇ ਸਤਿਗੁਰੂ ਫਿਰ ਬਖਸ਼ਿਸ਼ ਕਰਦੇ ਨੇ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਲੋ, ਸਤਸੰਗ ਜੀ ਨੇਤਰੀ ਸਤਿਗੁਰ ਦੇਖਣਾ ਸਰਵਣੀ ਸੁਣਨਾ ਗੁਰ ਨਾਲੋ, ਸਤਿਗੁਰ ਸੇਤੀ ਦੱਸਿਆ ਦਰਗਾਹ ਪਾਈਏ ਆਓ ਫਿਰ ਦਰਗਾਹ ਵਿੱਚ ਥਾਂ ਮਿਲ ਜਾਏਗਾ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਰੂਪ ਪਾਪ ਕਰਨਾ, ਸਭ ਤੋਂ ਵੱਡਾ ਤੀਰਥ ਸਤਸੰਗਤ ਵਿੱਚ ਆ ਕੇ ਬਹਿਣਾ ਤੇ ਸਤਸੰਗਤ ਵਿੱਚ ਆ ਕੇ ਬਾਣੀ ਨੂੰ ਸੁਣਨਾ। ਸਤਸੰਗ ਜੀ ਨਹੀਂ ਤੇ ਤੀਰਥ ਸਤ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਅਸੀਂ ਰੋਜ਼ ਜਪੁਜੀ ਸਾਹਿਬ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਦੇ ਨੇ ਤੀਰਥਾਂ ਤੇ ਜਾਣਾ, ਤਪ ਕਰਨਾ, ਦਇਆ ਕਰਨੀ, ਦਾਨ ਕਰਨਾ। ਜੇ ਇਹ ਤੇਰੇ ਕੇਵਲ ਕਰਮ ਨੇ ਨਾ ਉੱਪਰੋਂ ਉੱਪਰੋਂ, ਇਹਦਾ ਅਸਰ ਅੰਦਰ ਕੋਈ ਨਹੀਂ, ਤੇ ਇਹਦੇ ਨਾਲ ਤੈਨੂੰ ਸਿਰਫ ਇੰਨਾ ਕੁ ਮਿਲੇਗਾ ਕਿ ਤਿਲ ਜਿੰਨਾ ਮਾਨ ਮਿਲੇਗਾ। ਲੋਕ ਆਖਣਗੇ ਬੱਲੇ ਬੱਲੇ ਵੀ ਬੜਾ ਯਾਤਰਾ ਤੇ ਜਾਂਦਾ, ਸਾਲ ਪਿੱਛੋਂ ਹਜ਼ੂਰ ਸਾਹਿਬ ਜਾਂਦਾ, ਸਾਲ ਪਿੱਛੋਂ ਹੇਮਕੁੰਡ ਸਾਹਿਬ ਜਾਂਦਾ। ਜੇ ਤੂੰ ਦਇਆ ਕਰੇਗਾ ਲੋਕਾਂ ਉੱਤੇ ਜੀਵਾਂ ਉੱਤੇ, ਉੱਪਰੋਂ ਉੱਪਰੋਂ ਦਇਆ ਕਰੇਗਾ ਤੇ ਦਿਖਾਵੇ ਮਾਤਰ ਕਰੇਗਾ ਤੇ ਕਿੰਨਾ ਕੁ ਕੁਝ ਮਿਲੇਗਾ। ਬਸ ਥੋੜਾ ਜਿਹਾ ਮਾਨ, ਥੋੜੀ ਜੀ ਬੱਲੇ ਬੱਲੇ ਹੋਏਗੀ, ਥੋੜੀ ਜੀ ਸ਼ੋਭਾ ਹੋ ਜਾਏਗੀ, ਥੋੜਾ ਜਿਹਾ ਸਤਿਕਾਰ ਹੋ ਜਾਏਗਾ। ਪਰ ਸਤਿਗੁਰਾਂ ਨੂੰ ਪੁੱਛੋ ਸੱਚੇ ਪਾਤਸ਼ਾਹ ਫਿਰ ਤੁਸੀਂ ਦੱਸੋ ਅਸਲੀ ਤੀਰਥ ਕਿਹੜਾ, ਅਸਲੀ ਤੀਰਥ ਕਿਹੜਾ ਹੈ ਤੁਸੀਂ ਦੱਸੋ। ਤੀਰਥ ਤੇ ਜਾਣਾ ਜਿਹੜਾ ਹੈ, ਜੇ ਉੱਪਰੋਂ ਉੱਪਰੋਂ ਜਾ ਰਹੇ ਹਾਂ ਤੇ ਫਿਰ ਕੁਛ ਨੀ ਪ੍ਰਾਪਤ ਹੋ ਸਕਦਾ। ਦਇਆ ਕਰਨੀ, ਤਪ ਕਰਨਾ, ਦਾਨ ਕਰਨਾ, ਉੱਪਰੋਂ ਉੱਪਰੋਂ ਜੇ ਦਿਖਾਵੇ ਵਾਸਤੇ, ਆਪਣੀ ਚੌਧਰ ਵਾਸਤੇ, ਆਪਣੀ ਵਡਿਆਈ ਵਾਸਤੇ ਆ, ਤੇ ਸੱਚੇ ਪਾਤਸ਼ਾਹ ਇਹ ਤੇ ਠੀਕ ਨਹੀਂ। ਫਿਰ ਤੁਸੀਂ ਦੱਸੋ ਤੀਰਥ ਕਿਹੜਾ, ਭਲਾ ਸਾਡਾ ਕਿਵੇਂ ਹੋਏਗਾ। ਤੇ ਮਰ ਜਾਂਦੇ ਨੇ ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਫਿਰ ਮਹਾਰਾਜ ਦੱਸੋ, ਮਹਾਰਾਜ ਕਹਿੰਦੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮੋਲ ਨਾ ਹੋ। ਇਹ ਆ ਤੀਰਥ, ਸੁਣੋ ਤੇ ਮੰਨੋ ਤੇ ਸੁਣ ਕੇ ਸਾਧ ਸੰਗਤ ਸ਼ਬਦ ਦੀ ਕਮਾਈ ਕਰੋ, ਅੰਦਰ ਸਤਿਗੁਰਾਂ ਪ੍ਰਤੀ ਪ੍ਰੇਮ ਪੈਦਾ ਕਰ ਲਓ। ਜੇ ਅੰਦਰ ਪ੍ਰੇਮ ਬਣ ਜਾਏਗਾ ਤੇ ਆਪਣੇ ਅੰਦਰ ਹੀ ਤੀਰਥ ਪ੍ਰਗਟ ਹੋ ਜਾਣਾ ਹੈ। ਸਤਨਾਮ ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮੋਲ ਨਾ ਹੋ। ਆਪਣੇ ਅੰਦਰ ਇਸ਼ਨਾਨ ਕਰੋ, ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾ ਆਪਣੇ ਅੰਦਰ ਹੀ। ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁਤ ਜਨਮ ਨਾ ਸਤਿਗੁਰੂ ਬਖਸ਼ਿਸ਼ ਕਰਨ, ਸੱਚੇ ਪਾਤਸ਼ਾਹ ਰਹਿਮਤ ਕਰਨ ਤੇ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਏ ਤੇ ਰੋਜ਼ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੀਏ। ਵਿਸਰ ਨਾਹੀਂ ਦਾ ਤਾਰ, ਆਪਣਾ ਨਾਮ ਲਿਖੋ ਸਾਰੇ ਬੋਲਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ।

ਸਤਿਗੁਰਾਂ ਦੇ ਚਰਨਾਂ ਵਿੱਚ ਇਹੀ ਬੇਨਤੀ ਕਰੀਏ ਸੱਚੇ ਪਾਤਸ਼ਾਹ, ਦਿਨ ਰਾਤ ਗਾਉਣ ਦਾ ਅਰਥ ਇਹ ਨਹੀਂ ਕਿ ਅਸੀਂ ਦਿਨ ਰਾਤ ਗੁਟਕਾ ਫੜ ਕੇ ਬੈਠੇ ਰਹਿਣਾ। ਦਿਨ ਰਾਤ ਤੇਰੇ ਗੁਣ ਗਾਉਣ ਦਾ ਭਾਵ ਇਹ ਨਹੀਂ ਕਿ ਕੰਮ ਛੱਡ ਦੇਣਾ, ਡਿਊਟੀ ਨਹੀਂ ਕਰਨੀ, ਨੌਕਰੀ ਨਹੀਂ ਕਰਨੀ, ਬੱਚੇ ਕੌਣ ਪਾਲੇਗਾ। ਸੱਚੇ ਪਾਤਸ਼ਾਹ ਨੇ ਆਖਿਆ ਮੈਨੂੰ ਇਹੋ ਜਿਹਾ ਸਿੱਖਾਂ ਦੀ ਲੋੜ ਨਹੀਂ ਜਿਹੜੇ ਘਰ ਬਾਰ ਛੱਡ ਕੇ ਆ ਕੇ ਮੇਰੇ ਕੋਲ ਰਹਿਣ, ਮੈਨੂੰ ਉਹਨਾਂ ਸਿੱਖਾਂ ਦੀ ਲੋੜ ਹੈ ਜਿਹੜੇ ਆਪਣੇ ਹਿਰਦੇ ਰੂਪੀ ਘਰਾਂ ਵਿੱਚ ਬਹਿਣ ਨੂੰ ਮੈਨੂੰ ਥਾਂ ਦੇਣ। ਕੰਮ ਕਾਰ ਕਰੋ, ਕਿਰਤ ਕਰੋ, ਪਰ ਧਿਆਨ ਆਪਣਾ ਸਤਿਗੁਰਾਂ ਦੇ ਚਰਨਾਂ ਵਿੱਚ ਰੱਖੋ। ਸਭ ਕੁਝ ਤੇਰਾ ਹੈ, ਆ ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਸਭ ਕੁਛ ਇਹ ਤੇਰਾ ਹੀ ਹੈ। ਉਹਦੀ ਯਾਦ ਹਿਰਦੇ ਵਿੱਚ ਹਮੇਸ਼ਾ ਬਣੀ ਰਹੇ। ਇਸੇ ਨੂੰ ਦਿਨ ਰਾਤ ਦੀ ਸਮਾਧੀ ਕਹਿੰਦੇ ਨੇ ਕਲਯੁਗ ਦੇ ਵਿੱਚ, ਅੱਠੋ ਪਹਿਰ ਦੀ ਸਮਾਧੀ। ਹਰ ਸਮੇਂ ਜੋ ਕਰਨਾ ਉਹਦੇ ਭੈ ਵਿੱਚ ਕਰਨਾ, ਡਰ ਕੇ ਕਰਨਾ। ਸਤਿਗੁਰੂ ਮੈਨੂੰ ਵੇਖ ਰਹੇ ਨੇ, ਸੱਜੇ ਪਾਤਸ਼ਾਹ ਮੇਰੇ ਅੰਗ ਸੰਗ ਨੇ। ਆਪਣੇ ਪਿਆਰੇ ਨੂੰ ਅੰਗ ਸੰਗ ਸਮਝਣਾ, ਭੈ ਵਿੱਚ ਰਹਿਣਾ। ਸਤਸੰਗ ਨੂੰ ਫਿਰ ਉਹਦੇ ਪਿਆਰ ਵਿੱਚ ਜੁੜੇ ਰਹਾਂਗੇ ਤੇ ਇਹ ਦਿਨ ਰਾਤ ਦੀ ਸਮਾਧੀ ਹੈ। ਸੱਜੇ ਪਾਤਸ਼ਾਹ ਮੇਹਰ ਕਰੋ।

ਮੇਰੇ ਸਾਹਿਬਾ।

ਪਿਆਰ ਵਿੱਚ ਜੁੜਨਾ, ਕੰਨਾਂ ਨਾਲ ਸੁਣੋ, ਜੀਵ ਨਾਲ ਜਪੋ, ਕਲਯੁਗ ਦੇ ਵਿੱਚ ਇਹੀ ਸਭ ਤੋਂ ਵੱਡਾ ਪੁੰਨ ਹੈ। ਸਤਯੁਗ ਸੱਤ, ਤ੍ਰੇਤਾ ਜੱਗੀ, ਦੁਆਪਰ ਪੂਜਾ ਚਾਰ, ਤੀਨੋ ਯੁਗ ਤੀਨੋ ਦ੍ਰਿੜੇ, ਕੱਲ ਕੇਵਲ ਨਾਮ ਆਧਾਰ। ਕਲਯੁਗ ਦੇ ਵਿੱਚ ਨਾਮ ਨਾਲ ਭਲਾ ਹੋਣਾ। ਆਮ ਕਰਕੇ ਲੋਕ ਆਂਦੇ ਨੇ ਕਲਯੁਗ ਦਾ ਸਮਾਂ ਜੀ, ਨਾਮ ਜਪਿਆ ਨੀ ਜਾਂਦਾ, ਪਰ ਸਤਿਗੁਰੂ ਆਂਦੇ ਨੇ ਕਲਯੁਗ ਆ ਗਿਆ, ਇਹ ਨਾਮ ਜਪਣ ਦੀ ਤੇ ਰੋਟੀ ਹੋਣਾ ਹੀ ਆ। ਸੋ ਸਤਨਾ ਹਾਂ, ਪਹਿਲਾਂ ਪੂਜਾ ਸੀ, ਪਹਿਲਾਂ ਜੱਗ ਕਰਦੇ ਸੀ ਲੋਕ, ਪਰ ਨਾਮ ਜਪਣ ਦਾ ਤੇ ਸਮਾਂ ਹੀ ਹੋਣ ਆਇਆ। ਉਹ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਹੁਣ ਨਾਮ ਬੀਜੋ। ਕਲਯੁਗ ਆ ਗਿਆ, ਰੁੱਤ ਲੱਗ, ਹੁਣ ਵੱਤ ਲੱਗੀ ਹੋਈ ਆ, ਹੁਣ ਤੇ ਸਮਾਂ ਆਇਆ। ਵੱਤ ਲੱਗੀ ਸੱਚੇ ਨਾਮ ਕੀ, ਜੋ ਬੀਜਿਆ ਸੋ ਖਾਏ, ਹੁਣ ਵੱਤਰ ਆਈ ਹੋਈ ਹੈ। ਅਬ ਕੱਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ, ਅਨ ਰੁੱਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ। ਮਨ ਰੁੱਤ ਨਾਮ ਦੇ, ਨਾਮ ਬੀਜਣ ਦੀ ਰੁੱਤ, ਨਾਮ ਬੀਜਣ ਦਾ ਸਮਾਂ ਹੈ। ਹੁਣ ਵੱਤਾ ਹਰ ਨਾਮ ਨਾ ਬੀਜੇ, ਉਹ ਅੱਗੇ ਭੁੱਖਾ ਕਿਆ ਖਾਏ। ਕਹਿੰਦੇ ਨੇ ਜੇ ਹੁਣ ਬੀਜਦਾ ਨਹੀਂ ਤੇ ਫਿਰ ਖਾਏਗਾ ਕੀ। ਸੋ ਕਲਯੁਗ ਦੇ ਵਿੱਚ ਬਹੁਤ ਵੱਡਾ ਪੁੰਨ ਹੈ। ਇਸੇ ਕਰਕੇ ਗੁਰੂ ਕਿਆ ਸਿੱਖਾਂ ਨੇ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਨਿਤਨੇਮ ਕਰਨਾ। ਹੁਣ ਵੀ ਮੈਂ ਕਈ ਗੁਰਮੁਖ ਵੇਖੇ ਆ, ਸਾਧ ਸੰਗਤ ਵਿੱਚ ਜਾਂਦੇ ਰਹੀਦਾ, ਦੀਵਾਨਾਂ ਵਿੱਚ ਹਾਜ਼ਰੀ ਭਰਨ ਵਾਲੇ ਕਈ ਪ੍ਰੇਮੀ ਏਦਾਂ ਦੇ ਨੇ ਜਿਨ੍ਹਾਂ ਨੂੰ ਸਾਰੀ ਸਾਰੀ ਰਾਤ ਲੰਘ ਜਾਂਦੀ ਹੈ। ਸਫ਼ਰ ਵਿੱਚ ਕੀਰਤਨ 'ਚ ਚਲੇ ਗਏ ਤੇ ਲੰਬਾ ਸਫ਼ਰ ਹੁੰਦਾ, ਕਈ ਵਾਰੀ ਵਾਪਸੀ 'ਤੇ 2 ਵੱਜ ਜਾਂਦੇ ਆ, 3 ਵੀ ਵੱਜ ਜਾਂਦੇ ਆ। ਜਿਹੜੇ ਪੱਕੇ ਨੇ ਉਹ ਆਖਣਗੇ ਅਸੀਂ 3 ਵਜੇ ਇਸ਼ਨਾਨ ਕਰਨਾ, ਇਸ਼ਨਾਨ ਕਰਕੇ ਨਿਤਨੇਮ ਕਰਨਾ ਤੇ ਫਿਰ ਹੀ ਆਰਾਮ ਕਰਨਾ। ਜਿਨ੍ਹਾਂ ਨੂੰ ਪਤਾ ਹੈ ਕਿ ਗੁਰਸਿੱਖ ਦਾ ਨਿਤਨੇਮ ਜੀਵਨ, ਬਾਬਾ ਨੰਦ ਸਿੰਘ ਮਹਾਂਪੁਰਖਾਂ ਦੇ ਬਚਨ ਨੇ, ਜਿਹੜੇ ਸਿੱਖ ਨੇ ਨਿਤਨੇਮ ਕਰਨਾ ਸ਼ੁਰੂ ਕਰ ਦਿੱਤਾ, ਸਮਝ ਲਓ ਬਾਬੇ ਨਾਨਕ ਨੂੰ ਉਹਨੇ ਬਾਂਹ ਫੜਾ ਲਈ ਹੈ, ਤੇ ਜਿਹਨੇ ਨਿਤਨੇਮ ਕਰਨਾ ਛੱਡ ਦਿੱਤਾ, ਸਮਝ ਲਓ ਬਾਬੇ ਨਾਨਕ ਨੇ ਉਹਦੀ ਬਾਂਹ ਛੱਡ ਦਿੱਤੀ ਹੈ। ਉਹਨੇ ਬਾਂਹ ਬਾਬੇ ਨਾਨਕ ਤੋਂ ਛੁਡਾ ਲਈ ਆਪਣੀ, ਜਿਹਨੇ ਆਪਣਾ ਨਿਤ ਦਾ ਨੇਮ ਛੱਡ ਦਿੱਤਾ। ਤੇ ਬੀਬੀ ਕੌਲਾਂ ਵਰਗੀਆਂ ਵੇਖੋ, ਜਿਹਨਾਂ ਦੇ ਨਾਂ ਉੱਤੇ ਅੰਮ੍ਰਿਤਸਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਕਿੱਡਾ ਵੱਡਾ ਇਤਿਹਾਸਕ ਸਥਾਨ ਬਣਿਆ। ਇੱਕ ਪਾਸੇ ਬਾਬਾ ਚੱਲ ਰਾਏ ਸਾਹਿਬ ਦਾ ਸਥਾਨ ਹੈ, ਦੂਜੇ ਪਾਸੇ ਕੌਲਸਰ ਸਾਹਿਬ ਗੁਰਦੁਆਰਾ ਸਾਹਿਬ ਬਣਿਆ, ਸਰੋਵਰ ਦਾ ਨਾਮ ਕੌਲਸਰ ਸਾਹਿਬ ਹੈ। ਦੋਵੇਂ ਗੁਰਦੁਆਰਿਆਂ ਦੇ ਵਿਚਾਲੇ ਸਰੋਵਰ ਸਾਂਝਾ ਬਣਿਆ। ਤੇ ਉਸ ਬੀਬੀ ਦੇ ਮੁਸਲਮਾਨ ਰੁਸਤਮ ਖਾਂ ਕਾਜੀ ਦੀ ਲੜਕੀ ਦੇ ਨਾਂ ਉੱਤੇ ਗੁਰਦੁਆਰਾ ਸਾਹਿਬ ਬਣਾਇਆ ਗਿਆ। ਤੁਸੀਂ ਹੈਰਾਨ ਹੋਵੋਗੇ ਕਿ ਗੈਰ ਸਿੱਖ ਘਰਾਣੇ ਵਿੱਚ ਉਹਨੇ ਜਨਮ ਲਿਆ ਹੈ, ਇਸਲਾਮ ਧਰਮ ਵਿੱਚ ਉਹਨੇ ਜਨਮ ਲਿਆ ਹੈ। ਮੁਸਲਮਾਨ ਸੀ ਬੀਬੀ ਕੌਲਾਂ, ਰੁਸਤਮ ਖਾਂ ਕਾਜੀ ਦੀ ਲੜਕੀ ਸੀ, ਕਾਜੀ ਮਲਾਣੇ। ਇਹ ਸਾਧ ਸੰਗਤ ਉਸ ਆਪਣੀ ਕੌਮ ਦੇ ਪਹਿਰੇਦਾਰ ਨੇ, ਜਿਵੇਂ ਸਾਡੇ ਵਜ਼ੀਰ ਨੇ ਉਹਨਾਂ ਦੇ ਵਿੱਚ ਕਾਜੀ ਨੇ, ਗੁਰੂ ਕੇ ਗ੍ਰੰਥੀ ਨੇ, ਰਾਗੀ ਢਾਡੀ ਉਹਨਾਂ ਦੇ ਕਾਜੀ ਮੁੱਲਾਂ ਬੜੇ ਸਤਿਕਾਰਯੋਗ ਨੇ ਉਹਨਾਂ ਦੇ ਵਿੱਚ, ਤੇ ਉਹਦੀ ਲੜਕੀ ਸੀ। ਪਰ ਇੱਕ ਬਾਣੀ ਪੜ੍ਹਨ ਕਰਕੇ, ਸੁਖਮਨੀ ਸਾਹਿਬ ਦਾ ਪਾਠ ਕਰਨ ਕਰਕੇ ਆਖਿਆ ਸੀ, ਅੱਬਾ ਭਾਵੇਂ ਜਾਨੋ ਮਾਰ ਦੇ, ਮੈਂ ਨਿਤਨੇਮ ਨਹੀਂ ਛੱਡਣਾ, ਸੁਪਨਾ ਅੱਬਾ ਭਾਵੇਂ ਮੈਨੂੰ ਜਾਨੋ ਮਾਰ ਦੇ, ਇਹ ਬਾਣੀ ਮੇਰੀ ਖੁਰਾਕ ਬਣ ਗਈ ਹੈ, ਇਹ ਬਾਣੀ ਮੇਰੇ ਹਿਰਦੇ ਵਿੱਚ ਵਸ ਗਈ ਹੈ, ਇਹ ਬਾਣੀ ਮੇਰੇ ਰੋਮ ਰੋਮ ਵਿੱਚ ਵਸ ਗਈ ਹੈ। ਮੈਂ ਦੁਨੀਆਂ ਦੀ ਹਰ ਚੀਜ਼ ਬਿਨਾਂ ਬਚ ਸਕਦੀ ਹਾਂ, ਮੈਨੂੰ ਬਾਪੂ ਤੇ ਮਾਂ ਵੀ ਅੱਜ ਚੰਗੇ ਨਹੀਂ ਲੱਗਦੇ, ਮੈਨੂੰ ਬਾਣੀ ਪਿਆਰੀ ਲੱਗਦੀ। ਮੈਨੂੰ ਮਿਲ ਜਾਵੇ ਗੁਰਬਾਣੀ ਰੋਟੀ ਭਾਵੇਂ ਮਿਲੇ ਨਾ ਮਿਲੇ, ਮੈਨੂੰ ਰੋਟੀ ਵੀ ਭਾਵੇਂ ਨਾ ਦਿਓ, ਅੱਬਾ ਮੈਂ ਤੇਰੇ ਘਰ ਚ ਭੁੱਖੀ ਵੀ ਰਹਿ ਲਵਾਂਗੀ, ਪਰ ਮੈਨੂੰ ਸੁਖਮਨੀ ਸਭ ਦਾ ਪਾਠ ਕਰਨੋਂ ਨਾ ਰੋਕੀਆਂ। ਖੁਸ਼ ਸਤਨਾ ਏਡੀ ਨਿਤਨੇਮ ਕਰਨ ਵਾਲੀ ਉਹ ਬੀਬੀ, ਦੇਖੋ ਕਿੱਡਾ ਵੱਡਾ ਉਹਦਾ ਨਾਂ ਸਿੱਖ ਜਗਤ ਅੰਦਰ, ਬੀਬੀ ਕੌਲਾਂ। ਤੇ ਉਹਦੇ ਨਾਂ ਉੱਤੇ ਗੁਰਦੁਆਰਾ ਸਾਹਿਬ ਬਣਿਆ, ਤੇ ਉੱਥੇ ਗੁਰਮੁਖੋਂ ਇੱਕ ਅੱਖਰ ਲਿਖੇ, ਕਦੇ ਪੜ੍ਹਿਆ ਜੇ ਜਾਓਗੇ ਹੁਣ ਅੰਮ੍ਰਿਤਸਰ ਸਾਹਿਬ, ਉੱਥੇ ਇੱਕ ਸਾਹਮਣੇ ਪੱਥਰ ਹੈ ਬਹੁਤ ਵੱਡਾ, ਤੇ ਉਹਦੇ ਉੱਤੇ ਲਿਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਨੇ ਕਿ ਜਿਹੜਾ ਸਿੱਖ ਅੰਮ੍ਰਿਤਸਰ ਸਾਹਿਬ ਆਏਗਾ, ਜੇ ਕੌਲਸਰ ਸਾਹਿਬ ਸਰੋਵਰ ਵਿੱਚ ਇਸ਼ਨਾਨ ਨਾ ਕਰੇ, ਉਹਦੀ ਯਾਤਰਾ ਸਫਲ ਨਹੀਂ ਹੋਣੀ। ਇਤਿਹਾਸਕ ਵੀ ਬਚਨ ਨੇ, ਇਤਿਹਾਸ ਵਿੱਚ ਵੀ ਨੇ, ਤੇ ਉੱਥੇ ਲਿਖੇ ਵੀ ਤੁਹਾਨੂੰ ਮਿਲਣਗੇ।
ਭਾਵ ਕਹਿਣ ਦਾ ਇਹ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਕਿ ਸਿੱਖ ਜਦੋਂ ਅੰਮ੍ਰਿਤਸਰ ਸਾਹਿਬ ਆਵੇ ਤੇ ਉਹ ਕੌਲ ਸਰ ਸਰੋਵਰ ਵਿਚ ਵੀ ਇਸ਼ਨਾਨ ਕਰੇ ਤੇ ਜਦੋਂ ਕੌਲ ਸਰ ਸਰੋਵਰ ਵਿਚ ਇਸ਼ਨਾਨ ਕਰੇ ਤੇ ਪੁੱਛੇ ਕਿ ਉਹ ਕੌਣ ਸੀ ਮਾਤਾ ਕੌਲਾਂ ਜਿਹਦੇ ਸਰੋਵਰ ਜਿਹਦੇ ਤੇ ਨਾਂ ਰੱਖਿਆ ਗਿਆ ਜਿਹਦੇ ਨਾਂ ਉੱਤੇ ਤੇ ਜਦੋਂ ਫਿਰ ਮਾਤਾ ਕੌਲਾਂ ਬਾਰੇ ਜਾਣੇਗਾ ਤੇ ਫਿਰ ਆਪਣੇ ਆਪ ਹੀ ਆਖੇਗਾ ਸਿੱਖੀ ਧਾਨੇ ਇੱਕ ਨਿਤਨੇਮ ਕਰਨ ਵਾਲੀ ਜੋ ਬੀਬੀ ਜਿਹਨੂੰ ਇੰਨਾ ਪਿਆਰ ਸੀ ਬਾਣੀ ਨਾਲ ਆਪਣਾ ਆਪ ਸਮਝ ਲਓ ਉਹਨੇ ਸਤਿਗੁਰਾਂ ਦੇ ਪਿਆਰ ਵਿੱਚ ਨਿਛਾਵਰ ਕਰ ਦਿੱਤਾ ਸੀ ਤੇ ਕਿਤੇ ਸਿੱਖ ਵੀ ਇੱਥੇ ਆਏ ਤੇ ਬੀਬੀ ਤੋਂ ਸੇਧ ਲੈ ਕੇ ਕੋਈ ਹੋਵੇ ਐਸਾ ਜਿਹੜਾ ਆਖੇ ਮੈਂ ਵੀ ਨਿਤਨੇਮ ਨੀ ਛੱਡਣਾ ਆਖੋ ਸਤਨਾ ਮਾਰ ਨੇ ਆਖਿਆ ਇੱਥੇ ਜਰੂਰ ਆਓ ਕੋਈ ਇੱਥੋਂ ਦਾ ਸਿਧਾਂਤ ਆਪਣੇ ਪੱਲੇ ਬੰਨ ਕੇ ਲੈ ਜਾਵੇ ਰਵੇ ਜਿੱਥੇ ਮਰਜ਼ੀ ਆਵੇ ਇੱਥੇ ਇਸ਼ਨਾਨ ਕਰੇ ਇੱਥੋਂ ਦਾ ਸਿਧਾਂਤ ਪੱਲੇ ਬੰਨ ਕੇ ਲੈ ਜਾਏ ਮਾਤਾ ਕੌਲਾਂ ਦੇ ਜੀਵਨ ਤੋਂ ਕੋਈ ਸੇਧ ਲੈ ਜਾਵੇ ਤੇ ਉਹ ਬੀਬੀ ਕੌਲਾਂ ਦਾ ਜਦੋਂ ਲਾਸਟ ਸਮਾਂ ਆਇਆ ਸੀ ਤੇ ਕਹਿੰਦੇ ਨੇ ਮਹਾਰਾਜ ਨੇ ਆਖਿਆ ਸੀ ਬੀਬਾ ਕੁਝ ਮੰਗ ਕਹਿੰਦੀ ਮੇਰਾ ਅੰਤ ਸਮਾਂ ਆ ਗਿਆ ਮੇਰੀ ਇੱਛਾ ਸਤਿਗੁਰੂ ਦੀ ਇਹ ਵੇ ਕਿ ਮੈਂ ਦੁਨੀਆਂ ਵਿੱਚੋਂ ਚੱਲੀ ਆ ਮੇਰੇ ਸਾਹਮਣੇ ਬਹਿ ਜਾਓ ਜਦੋਂ ਮੇਰੀ ਜਾਨ ਨਿਕਲੇ ਮੈਂ ਤੁਹਾਡੇ ਦਰਸ਼ਨ ਕਰਦੀ ਹੋਵਾਂ ਮੈਂ ਤੁਹਾਡੇ ਦਰਸ਼ਨ ਕਰਦੀ ਹੋਵਾਂ ਆਪਣੇ ਆਪ ਉਹਨੇ ਇਸ ਧਰਮ ਵਿੱਚ ਸਤਸੰਗ ਜੀ ਇਹ ਸਿੱਖੀ ਧਰਮ ਨੂੰ ਧਾਰਨ ਕੀਤਾ ਸੀ ਮਹਾਰਾਜ ਨੇ ਕਿਸੇ ਨੂੰ ਵੀ ਇਹ ਜ਼ੋਰ ਨਹੀਂ ਲਾਇਆ ਕਿ ਤੁਸੀਂ ਭਾਈ ਇਸ ਧਰਮ ਵਿੱਚ ਆਓ ਸਤਿਗੁਰਾਂ ਨੇ ਜੇ ਕੋਈ ਮੁਸਲਮਾਨ ਸੀ ਤੇ ਉਹਨੂੰ ਆਖਿਆ ਆਪਣੇ ਧਰਮ ਚ ਪੱਕਾ ਰਹੋ ਪੈਂਦੇ ਖਾਂ ਨੂੰ ਨੀ ਆਖਿਆ ਪੈਂਦੇ ਖਾਂ ਨੂੰ ਮਰ ਜਾਂਦੇ ਹੁੰਦੇ ਸੀ ਤੂੰ ਅੱਲਾ ਅੱਲਾ ਜਪਿਆ ਕਰ ਪੈਂਦੇ ਖਾਂ ਕਲਮਾ ਪੜਿਆ ਕਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉੱਤੇ ਵੀ ਜਦੋਂ ਹਮਲਾ ਕੀਤਾ ਸੀ ਹਜ਼ੂਰ ਸਾਹਿਬ ਨਾਦੇੜ ਦੀ ਧਰਤੀ ਤੇ ਉਦੋਂ ਵੀ ਮਹਾਰਾਜ ਨੇ ਗੁੱਲ ਖਾਂ ਨੂੰ ਆਖਿਆ ਜਦੋਂ ਖੰਜਰ ਮਾਰਿਆ ਨਾ ਆ ਕੇ ਖੱਬੇ ਪਾਸੇ ਪੇਟ ਵਿੱਚ ਸੁੰਨੀ ਦੇ ਨਾਲ ਖੱਬੇ ਪਾਸੇ ਖੰਜਰ ਮਾਰਿਆ ਸੀ ਤੇ ਇੱਕ ਗਿੱਠ ਖੰਜਰ ਜਿਹੜਾ ਸੀ ਪੇਟ ਦੇ ਅੰਦਰ ਚਲਿਆ ਗਿਆ ਗੁਰੂ ਗੋਬਿੰਦ ਸਿੰਘ ਨੇ ਤੇ ਜਦੋਂ ਉਹ ਖੰਜਰ ਵਿੱਚ ਹੀ ਛੱਡ ਕੇ ਲੱਗਿਆ ਭੱਜਣ ਤੇ ਮਹਾਰਾਜ ਨੇ ਵਾਰ ਕਰ ਦਿੱਤਾ ਧਰਤੀ ਤੇ ਡਿੱਗਿਆ ਤੜਫ ਰਿਹਾ ਸੀ ਤੇ ਹਾਏ ਅੰਮਾ ਕਹਿੰਦਾ ਸੀ ਤੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਉਹ ਮੋਮਨਾ ਜਦੋਂ ਮੋਮਨ ਦੁਨੀਆਂ ਵਿੱਚੋਂ ਜਾਂਦੇ ਨੇ ਉਹ ਅੰਮਾ ਨੀ ਕਹਿੰਦੇ ਅੱਲਾ ਕਹਿ ਤੇਰਾ ਭਲਾ ਹੋ ਜਾਏ ਅੱਲਾ ਕਹਿ ਤੇਰਾ ਭਲਾ ਹੋ ਜਾਏਗਾ ਸੋ ਸਾਧ ਸੰਗਤ ਸੱਚੇ ਪਾਤਸ਼ਾਹ ਨੇ ਸਾਨੂੰ ਇਸ ਗੱਲ ਦੀ ਤਾਗੀਦ ਬਾਰ ਬਾਰ ਕੀਤੀ ਹੈ ਕਿ ਸਿੱਖਾ ਕਦੇ ਬਾਣੀ ਪੜ੍ਹਨੀ ਕਦੇ ਉਹਦੇ ਪਿਆਰੇ ਦੇ ਗੁਣ ਗਾਉਣੇ ਨਾ ਛੱਡੀ ਤੇ ਇਤਿਹਾਸ ਵਿੱਚ ਕਈ ਜਗ੍ਹਾ ਜ਼ਿਕਰ ਆਉਂਦਾ ਗੁਰੂ ਦੇ ਸਿੱਖਾਂ ਨੇ ਖੂਹ ਤੇ ਜਾ ਕੇ ਬਹਿਣਾ ਸੋਭੇ ਤੇ ਜਾ ਕੇ ਬਹਿਣਾ ਪਾਣੀ ਵਗਦਾ ਹੋਣਾ ਉੱਥੇ ਬਹਿ ਜਾਣਾ ਤੇ ਵੀ ਕਿਤੇ ਨੀਂਦਰ ਨਾ ਆ ਜਾਏ ਸਾਧ ਸੰਗਤ ਨੀਂਦ ਨੂੰ ਜਿੱਤ ਲਿਆ ਨੀਂਦ ਉੱਤੇ ਫਤਿਹ ਪਾ ਲਈ ਨੀਂਦ ਨੂੰ ਤੇ ਭੁੱਖ ਨੂੰ ਜਿੰਨੀ ਮਰਜ਼ੀ ਵਧਾ ਲਓ ਜਿੰਨੀ ਮਰਜ਼ੀ ਘਟਾ ਲਓ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਸਿੱਖ ਹੈ ਹੀ ਉਹ ਆ ਜਿਹੜਾ ਖਾਣ ਦੀ ਤੇ ਸੌਣ ਦੀ ਪਰਵਾਹ ਨਹੀਂ ਕਰਦਾ ਜਿਹਨੂੰ ਸੌਣ ਦਾ ਹੀ ਫਿਕਰ ਲੱਗਾ ਰਹਿੰਦਾ ਕਿ ਮੈਂ ਆਰਾਮ ਕਦੋਂ ਕਰਾਂਗਾ ਜੇ ਮੈਂ ਦੁਆ ਚ ਚਲਿਆ ਗਿਆ ਮੈਨੂੰ ਅੱਜ ਨੀਂਦ ਘੱਟ ਆਏਗੀ ਮੇਰੀ ਨੀਂਦਰ ਪੂਰੀ ਨਹੀਂ ਹੋਣੀ ਐਸਾ ਨਹੀਂ ਗੁਰਸਿੱਖ ਉਹ ਜਿਹੜਾ ਨੀਂਦ ਦੀ ਤੇ ਖਾਣ ਦੀ ਪਰਵਾਹ ਹੀ ਨਾ ਕਰੇ ਬਿਲਕੁਲ ਪਰਵਾਹ ਨਾ ਕਰੇ ਸੋ ਸਭ ਸੰਗਤ ਧਿਆਨ ਦੇਣਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਇੱਕ ਸਿੱਖ ਸੀ ਭਾਈ ਅਦਲੀ ਸਵੇਰੇ ਸਵੇਰੇ ਚੌਂਕੜਾ ਮਾਰ ਕੇ ਮਹਾਰਾਜ ਦੇ ਪਿਆਰ ਵਿੱਚ ਜੁੜਦਾ ਹੁੰਦਾ ਸੀ ਸਤਿਗੁਰਾਂ ਨਾਲ ਬਹੁਤ ਪਿਆਰ ਕਰਦਾ ਸੀ ਤੇ ਮਹਾਰਾਜ ਨੇ ਆਖਿਆ ਸਿੱਖਾ ਅੰਮ੍ਰਿਤ ਵੇਲੇ ਉੱਠਿਆ ਕਰ ਇਸ਼ਨਾਨ ਕਰਕੇ ਅਕਾਲ ਪੁਰਖ ਦੇ ਪਿਆਰ ਵਿੱਚ ਧਿਆਨ ਜੋੜਿਆ ਕਰ ਆਂਦਾ ਜੀ ਸਤ ਬਚਨ ਮਹਾਰਾਜ ਦਾ ਬਚਨ ਪੱਲੇ ਬੰਨ ਲਿਆ ਰੋਜ਼ ਉਹਨੇ ਟੋਭੇ ਦੇ ਕੰਢੇ ਤੇ ਜਾ ਕੇ ਬਹਿ ਜਾਣਾ ਤੇ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਦੋ ਦੋ ਤਿੰਨ ਤਿੰਨ ਚਾਰ ਚਾਰ ਘੰਟੇ ਬੈਠੇ ਰਹਿਣਾ ਇੱਕ ਦਿਨ ਬੜੇ ਪਿਆਰ ਵਿੱਚ ਜੁੜਿਆ ਬੈਠਾ ਸੀ ਇੱਕ ਪਾਸੇ ਭਾਈ ਬਿਧੀ ਚੰਦ ਉਹਨੇ ਜਾ ਕੇ ਪਿੰਡ ਵਿੱਚੋਂ ਮੱਝਾਂ ਚੋਰੀ ਕੀਤੀਆਂ ਕਈ ਮੱਝਾਂ ਖੋਲੀਆਂ ਤੇ ਮੱਝਾਂ ਅੱਗੇ ਅੱਗੇ ਭਾਈ ਬਿਧੀ ਚੰਦ ਪਿੱਛੇ ਪਿੰਡ ਵਾਲਿਆਂ ਨੂੰ ਜਾਗ ਆ ਗਈ ਤੇ ਪਿੰਡ ਵਾਲੇ ਉਹਨਾਂ ਨੇ ਰੌਲਾ ਪਾਤਾ ਕਿ ਜਿਹੜਾ ਚੋਰ ਆਇਆ ਇਹਨੂੰ ਜਾਨ ਨਹੀਂ ਦੇਣਾ ਫੜ ਲੋ ਦੀਆਂ ਆਵਾਜ਼ਾਂ ਆਉਣ ਵੀ ਚੋਰ ਨੂੰ ਜਾਨ ਨਹੀਂ ਦੇਣਾ ਚੋਰ ਨੂੰ ਨੱਸਣ ਨਹੀਂ ਦੇਣਾ ਤੇ ਭਾਈ ਬਿਧੀ ਚੰਦ ਮੱਝਾਂ ਅੱਗੇ ਲਾ ਲਈਆਂ ਬਿਧੀ ਚੰਦ ਪਿੱਛੇ ਪਿੱਛੇ
ਪਿੰਡ ਵਾਲੇ ਉਦੋਂ ਪਿੱਛੇ ਤੇ ਸਾਧ ਸੰਗਤ ਭਾਈ ਬਿਧੀ ਚੰਦ ਨੇ ਮੱਝਾਂ ਦਾ ਪਿੱਛਾ ਉਵੇਂ ਜਿਵੇਂ ਕੀਤਾ ਮੱਝਾਂ ਨੂੰ ਛੱਡਿਆ ਨਹੀਂ। ਜਿਵੇਂ ਆਂਦੇ ਨੇ ਕਿ ਜਿਹੜੇ ਬਾਂਦਰ ਨੂੰ ਫੜਨ ਵਾਲੇ ਹੁੰਦੇ ਨੇ ਨਾ ਉਹ ਇੱਕ ਕੁੱਜੇ ਦੇ ਵਿੱਚ ਛੋਲੇ ਪਾ ਕੇ ਲੈ ਜਾਂਦੇ ਆ ਤੇ ਕੁੱਜੇ ਵਿੱਚ ਜਦੋਂ ਛੋਲੇ ਪਾ ਕੇ ਲੈ ਜਾਂਦੇ ਆ ਬਾਂਦਰ ਦੇ ਅੱਗੇ ਰੱਖ ਦਿੰਦੇ ਆ ਤੇ ਬਾਂਦਰ ਆਉਂਦਾ ਛੋਲਿਆਂ ਦੀ ਮੁੱਠੀ ਭਰ ਲੈਂਦਾ। ਹੱਥ ਕੁੱਜੇ ਵਿੱਚ ਚੱਲਿਆ ਜਾਂਦਾ ਉਹਦਾ ਕੁੱਜਾ ਛੋਟਾ ਹੁੰਦਾ ਮੂੰਹ ਉਹਦਾ ਬੜਾ ਛੋਟਾ ਜਿਹਾ ਹੁੰਦਾ ਸੌੜਾ। ਜਦੋਂ ਉਹਦੇ ਵਿੱਚ ਹੱਥ ਪਾਉਂਦਾ ਮੁੱਠੀ ਭਰ ਲੈਂਦਾ ਛੋਲਿਆਂ ਦੀ ਤੇ ਜਦੋਂ ਬਾਹਰ ਕੱਢਦਾ ਤੇ ਮੁੱਠੀ ਬੰਦ ਹੋਣ ਕਰਕੇ ਹੱਥ ਬਾਹਰ ਨਿਕਲਦਾ ਜੀ ਤੇ ਸਾਧ ਸੰਗਤ ਜੇ ਤੇ ਛੋਲੇ ਛੱਡੇ ਫਿਰ ਤੇ ਉਹਨੂੰ ਕੋਈ ਫੜ ਨਹੀਂ ਸਕਦਾ ਪਰ ਉਹ ਲਾਲਚ ਕਰ ਜਾਂਦਾ ਮੁੱਠੀ ਖੋਲਦਾ ਨੀ ਛੋਲੇ ਛੱਡਦਾ ਨੀ ਤੇ ਟਿਕਾਰੀ ਜਾ ਕੇ ਫੜ ਲੈਂਦਾ। ਉਹ ਲਾਲਚ ਕਰਕੇ ਫਸਦਾ ਤੇ ਉਹ ਸਾਧ ਸੰਗਤ ਨਾ ਛੋਲੇ ਛੱਡਣਾ ਚਾਹੁੰਦਾ ਤੇ ਭੱਜਣ ਦਾ ਯਤਨ ਵੀ ਕਰਦਾ ਪਰ ਮੁੱਠੀ ਬੰਦ ਹੋਣ ਕਰਕੇ ਉਹ ਫੜਿਆ ਜਾਂਦਾ। ਤੇ ਭਾਈ ਬਿਧੀ ਚੰਦ ਨੇ ਆਖਿਆ ਵੀ ਜਿੱਥੋਂ ਤੱਕ ਲਗਾਇਆ ਜਾਂਦਾ ਲੈ ਜਾ ਕੀ ਪਤਾ ਲੱਗਦਾ ਨਿਕਲ ਹੀ ਜਾਵਾ। ਮੱਝਾਂ ਨੂੰ ਅੱਗੇ ਲਾ ਲਿਆ ਪਿੰਡ ਵਾਲੇ ਪਿੱਛੇ ਨੇ ਫੜ ਲੋ ਫੜ ਲੋ ਫੜ ਲੋ ਫੜ ਲੋ ਹੋ ਰਹੀ ਤੇ ਜਦੋਂ ਅੱਗੇ ਆਇਆ ਤੇ ਸਾਧ ਸੰਗਤ ਤੇ ਕਟੋਬਾ ਆ ਗਿਆ। ਇਹਨੇ ਸੋਚਿਆ ਵੀ ਹੁਣ ਮੈਂ ਨਿਕਲ ਨਹੀਂ ਸਕਦਾ ਰਸਤਾ ਬੰਦ ਹੋ ਗਿਆ ਟੋਬਾ ਆ ਗਿਆ। ਭਾਈ ਅੰਦਰੀ ਚੌਂਕੜਾ ਮਾਰ ਕੇ ਜਿਵੇਂ ਰੋਜ਼ ਜੁੜਦਾ ਸੀ ਉਵੇਂ ਜਿਵੇਂ ਬੈਠਾ। ਪਹਿਲੇ ਪਹਿਰੇ ਹਰ ਕੋਈ ਜਾਗੇ ਦੂਜੇ ਪਹਿਰੇ ਭੋਗੀ ਤੀਜੇ ਪਹਿਰੇ ਸਤਕਰ ਜਾਗੇ ਚੌਥੇ ਪਹਿਰੇ ਜੋਗੀ। ਪਹਿਲੇ ਪਹਿਰੇ ਦੁਨੀਆਂ ਜਾਗਦੀ ਹੈ ਦੂਜੇ ਪਹਿਰੇ ਕਹਿੰਦੇ ਵਿਕਾਰੀ ਜਾਗਦੇ ਨੇ ਤੀਜੇ ਪਹਿਰੇ ਫਿਰ ਚੋਰ ਜਾਗਦੇ ਨੇ ਤੇ ਚੌਥਾ ਪਹਿਰੇ ਰੱਬ ਦੇ ਪਿਆਰਿਆਂ ਦੇ ਜਾਗਣ ਨੇ। ਬਾਰਾਂ ਤੋਂ ਤਿੰਨ ਦਾ ਟਾਈਮ ਆਉਂਦੇ ਨੇ ਚੋਰਾਂ ਦਾ ਤੇ ਤਿੰਨ ਤੋਂ ਛੇ ਦਾ ਟਾਈਮ ਜਿਹੜਾ ਇਹ ਰੱਬ ਦੇ ਪਿਆਰਿਆਂ ਦੇ ਜਾਗਣ ਦਾ ਸਮਾਂ ਚੌਥਾ ਪਹਿਰ। ਤੇ ਭਾਈ ਅਗਲੀ ਚੌਂਕੜਾ ਮਾਰ ਕੇ ਬੈਠਾ ਆਪਣੀ ਮੌਜ ਵਿੱਚ ਅੱਗੇ ਵੀ ਜੁੜਦਾ ਸੀ। ਭਾਈ ਬਿਧੀ ਚੰਦ ਆਇਆ ਤੇ ਆ ਕੇ ਭਾਈ ਅਗਲੀ ਦੇ ਗੋਡੇ ਨੂੰ ਹੱਥ ਲਾਇਆ। ਭਾਈ ਅਗਲੀ ਨੇ ਆਖਿਆ ਅੱਗੇ ਤੇ ਮੈਂ ਇਕੱਲਾ ਬਹਿਣਾ ਤੇ ਕੌਣ ਆ ਗਿਆ ਮੈਨੂੰ ਹੱਥ ਲਾਉਣ ਵਾਲਾ। ਅੱਖਾਂ ਖੋਲ ਕੇ ਵੇਖਿਆ ਕੋਲ ਬੈਠਾ ਭਾਈ ਬਿਧੀ ਚੰਦ ਹੱਥ ਜੋੜੀ ਜਾਂਦਾ ਭਾਈ ਸਾਹਿਬ ਮੇਰੇ ਤੇ ਮਿਹਰ ਕਰੋ ਮੇਰੇ ਤੇ ਕਿਰਪਾ ਕਰੋ ਮੈਂ ਤੁਹਾਡੇ ਰੱਖਣ ਦਾ ਹੀ ਆ ਜੀ। ਉਸ ਸਮੇਂ ਭਾਈ ਅਗਲੀ ਜੀ ਆਂਦੇ ਨੇ ਤੇਰਾ ਨਾਂ ਕੀ ਏ? ਮੇਰਾ ਨਾਂ ਜੀ ਬਿਧੀ ਚੰਦ। ਹੋਇਆ ਕੀ? ਕਹਿੰਦੇ ਪਿੰਡ ਵਿੱਚੋਂ ਮੈਂ ਚੋਰੀ ਕੀਤੀ ਆ ਮੱਝਾਂ ਚੋਰੀ ਕਰਕੇ ਲੈ ਆਇਆ ਤੇ ਆਹ ਮੱਝਾਂ ਖਲੋਤੀਆਂ ਨੇ ਉਧਰ ਪਿੰਡ ਵਾਲੇ ਆ ਰਹੇ ਨੇ ਪਿੰਡ ਵਾਲੇ ਮਾਰ ਦੇਣਗੇ ਹੈ ਮੈਂ ਚੋਰ ਆ ਤੇ ਤੁਹਾਡੇ ਰੱਖਣ ਦਾ ਜੀ ਬਚਾ ਲੋ। ਭਜਨ ਵਿੱਚ ਜੁੜਿਆ ਹੋਇਆ ਭਾਈ ਅਗਲੀ ਆਂਦਾ ਹੱਥ ਜੋੜਦਾ ਤਰਲੇ ਕਰਦਾ ਕਹਿੰਦੇ ਬਚਾ ਤੇ ਤੈਨੂੰ ਲਾਂਗਾ ਮੈਂ ਪਰ ਪਹਿਲਾਂ ਮੇਰੇ ਨਾਲ ਵਚਨ ਕਰ ਵਾਅਦਾ ਕਰ ਵੀ ਚੋਰੀ ਤੇ ਨੀ ਕਰਦਾ। ਕਹਿੰਦਾ ਜੀ ਬਸ ਕਿਰਪਾ ਕਰ ਦਿਓ ਮੈਂ ਅੱਜ ਤੋਂ ਮੁੜ ਕੇ ਚੋਰੀ ਨੀ ਕਰਦਾ ਇੱਕ ਵਾਰੀ ਪੁੱਛੋ। ਕਹਿੰਦਾ ਫਿਰ ਏਦਾਂ ਕਰ ਮੱਝਾਂ ਵਾੜ ਦੇ ਵਿੱਚ ਟੋਬੇ ਦੇ ਆ ਪਿਆ ਹੀ ਤੱਪੜਾ ਮੇਰੇ ਕੋਲ ਬਹਿ ਕੇ ਭਜਨ ਕਰ। ਕਹਿੰਦਾ ਜੀ ਭਜਨ ਕਿੱਦਾਂ ਕਰਨਾ ਮੈਂ ਤੇ ਅੱਜ ਤੱਕ ਕਦੇ ਬੈਠਾ ਹੀ ਨੀ ਮੈਨੂੰ ਤਾਂ ਪਤਾ ਹੀ ਨੀ ਕਿੱਦਾਂ ਬਹਿੰਦੇ ਆ। ਉਹ ਕਹਿੰਦੇ ਅਸੀਂ ਅੱਗੇ ਅੱਗੇ ਜਪਨੇ ਆ ਤੂੰ ਸਾਡੇ ਪਿੱਛੇ ਪਿੱਛੇ ਬੋਲੀ ਚੱਲ। ਕਹਿੰਦਾ ਜੀ ਸੱਚ ਦੱਸ ਤੇ ਉੱਤੇ ਚਾਦਰ ਲੈ ਲਈ। ਭਾਈ ਅਗਲੀ ਜੀ ਚੌਂਕੜਾ ਮਾਰ ਕੇ ਬੈਠੇ ਸਨ ਤੇ ਕੋਲ ਹੀ ਬਹਿ ਗਿਆ ਭਾਈ ਅਗਲੀ। ਬਸ ਫਿਰ ਸੱਚੇ ਪਾਤਸ਼ਾਹ ਦਾ ਦਿੱਤਾ ਹੋਇਆ ਗੁਰਮੰਤਰ ਅੱਗੇ ਅੱਗੇ ਭਾਈ ਅਗਲੀ ਜਪਦਾ ਤੇ ਪਿੱਛੇ ਪਿੱਛੇ ਭਾਈ ਬਿਧੀ ਚੰਦ ਜਪਦਾ।

0: ਸਤਸੰਗਤ ਜੀ, ਜਿੰਨਾ ਚਿਰ ਦੀਵਾਨ ਚੱਲਦਾ ਨਾ ਜੀ, ਉਨਾ ਚਿਰ ਸਟੇਜ ਤੇ ਮਾਇਆ ਲੈ ਕੇ ਨਾ ਆਉਂਦੇ। ਜੋ ਸੁਣ ਰਹੇ ਹੋ ਇਹਨੂੰ ਪੱਲੇ ਬੰਨੋ। ਜਦੋਂ ਆਉਂਦੇ ਹੋ ਵੇਖੋ ਸੰਗਤ ਦਾ ਧਿਆਨ ਟੁੱਟਦਾ ਸਾਰਿਆਂ ਦਾ। ਕੀਰਤਨ ਭੇਟਾ ਜਿਨ੍ਹਾਂ ਨੇ ਦੇਣੀ ਹੁੰਦੀ ਹੈ ਜਦੋਂ ਆਨੰਦ ਸਾਹਿਬ ਪੜ੍ਹਨਾ, ਉਦੋਂ ਨਾ ਵੀ ਦਿਓਗੇ ਤਾਂ ਵੀ ਸਰ ਜਾਏਗਾ, ਕੋਈ ਗੱਲ ਨਹੀਂ। ਜੋ ਸੁਣ ਰਹੇ ਹੋ ਇਹਨੂੰ ਪੱਲੇ ਬੰਨਣ ਦਾ ਯਤਨ ਕਰੋ। ਇਹ ਸਭ ਤੋਂ ਵੱਡੀ ਭੇਟਾ ਹੋਏਗੀ ਜੇ ਅਸੀਂ ਇੰਨਾ ਕੁ ਪ੍ਰਣ ਕਰੀਏ ਕਿ ਮੈਂ ਸਵੇਰ ਤੋਂ ਜਪਜੀਤ ਸਾਹਿਬ ਪੜ੍ਹਨਾ, ਖੁਸ਼ ਕਰਨਾ, ਮੈਂ 10 ਮਿੰਟ ਸਿਮਰਨ ਕਰਾਂਗਾ ਰੋਜ਼, ਮੈਂ 15 ਮਿੰਟ ਲਾਵਾਂਗਾ ਰੋਜ਼। ਬਸ ਇਹ ਸਭ ਤੋਂ ਵੱਡੀ ਭੇਟਾ ਹੋਏ, ਇਕਾਗਰਤਾ ਬਣਾਈਏ। ਸਤਸੰਗ ਭਾਈ ਅਗਲੀ ਉਹ ਆਖਣ ਲੱਗਾ, ਦੀਦੀ ਚੰਦ ਜੇ ਬਚਣਾ ਚਾਹੁੰਦਾ ਤੇ ਆ ਲੈ ਫੜ ਕੱਪੜਾ ਉੱਪਰ ਲੈ ਲੈ ਭਜਨ ਕਰੀ ਚੱਲ। ਉਹ ਕੋਲ ਬਹਿ ਗਿਆ, ਚੌਂਕੜਾ ਮਾਰ ਲਿਆ। ਅੱਗੇ ਅੱਗੇ ਭਾਈ ਅਗਲੀ ਜਪਦਾ, ਪਿੱਛੇ ਪਿੱਛੇ ਭਾਈ ਦੀਦੀ ਚੰਦ ਨੇ ਜਪਣਾ ਸ਼ੁਰੂ ਕਰ ਦਿੱਤਾ। ਇਤਿਹਾਸ ਦੱਸਦਾ ਚੋਰ ਆ ਗਏ, ਵਾਹਿਗੁਰੂ ਪਿੰਡ ਵਾਲੇ ਆ ਗਏ। ਆ ਕੇ ਉਹਨਾਂ ਨੇ ਆਖਿਆ, ਕਿਹਾ ਬੈਠਾ ਭਾਈ ਅਦਲੀ ਦੇ ਨਾਲ, ਇਹਦੇ ਨਾਲ ਹੋਰ ਬੈਠਾ ਕੋਈ। ਉਹਨਾਂ ਨੇ ਭਾਈ ਬਿਧੀ ਚੰਦ ਨੂੰ ਛੱਡ ਕੇ ਭਾਈ ਅਦਲੀ ਦੇ ਗੋਡੇ ਨੂੰ ਹੱਥ ਲਾ ਦਿੱਤਾ। ਡਰ ਗਿਆ ਭਾਈ ਬਿਧੀ ਚੰਦ ਵੀ ਹੁਣ ਫੜਿਆ ਗਿਆ। ਭਾਈ ਬਿਧੀ ਚੰਦ ਨੂੰ ਛੱਡ ਕੇ ਭਾਈ ਅਦਲੀ ਦੇ ਗੋਡੇ ਨੂੰ ਹੱਥ ਲਾ ਕੇ ਆਖਣ ਲੱਗੇ, ਭਾਈ ਸਾਹਿਬ ਜੀ। ਭਾਈ ਸਾਹਿਬ ਨੇ ਕੱਪੜਾ ਲਾਇਆ, ਹਾਂ ਭਾਈ ਪਿੰਡ ਵਾਲੇ ਸਾਰੇ ਲਾਲ ਟੈਨਾਂ ਹੱਥ ਚ ਫੜੀਆਂ ਨੇ ਮਸ਼ਾਲਾਂ। ਦੱਸੋ ਭਾਈ ਕਾਹਦੇ ਆਸੇ ਆਏ ਹੋ? ਉਹ ਆਖਣ ਲੱਗੇ, ਜੀ ਚੋਰ ਨੀ ਵੇਖਿਆ ਤੁਸੀਂ ਕਿਤੇ? ਸਾਡੇ ਪਿੰਡ ਵਿੱਚੋਂ ਮੱਝਾਂ ਚੋਰੀ ਕਰਕੇ ਲੈ ਗਿਆ। ਭਾਈ ਅਦਲੀ ਜੀ ਆਖਣ ਲੱਗਿਆ, ਵੇਖੋ ਖਾਂ ਜਰਾ ਸੋਭੇ ਵਿੱਚ ਕਿੰਨੀਆਂ ਮੱਝਾਂ ਵੜੀਆਂ ਨੇ, ਇਹੀ ਤੇ ਨੀ ਕਿਤੇ? ਜਦੋਂ ਉਹਨਾਂ ਨੇ ਵੇਖਿਆ ਕਿ ਮੱਝਾਂ ਤੇ ਪੂਰੀਆਂ ਨੇ, ਪਰ ਜਿਨ੍ਹਾਂ ਦੇ ਸਿੰਘ ਸਿੱਧੇ ਉਹ ਸਾਸਨ ਕੁੰਡੀਆਂ ਜਾਪਦੀਆਂ ਨੇ, ਕੁੰਡੀਆਂ ਸਿੱਧੀਆਂ ਜਾਪਦੀਆਂ ਨੇ, ਬੂਰੀਆਂ ਕਾਲੀਆਂ ਦਿਸਣ, ਕਾਲੀਆਂ ਬੂਰੀਆਂ ਦਿਸਦੀਆਂ ਨੇ। ਉਹ ਕਹਿੰਦੇ, ਜੀ ਭੁਲੇਖਾ ਜਿਹਾ ਪੈਂਦਾ ਪਰ ਗਿਣਤੀ ਪੂਰੀ ਆ। ਕਹਿੰਦੇ ਲੈ ਜਾਓ ਫਿਰ। ਬਾਬਾ ਜੀ ਚੋਰ ਨੀ ਵੇਖਿਆ ਕਿਤੇ? ਭਾਈ ਅਦਲੀ ਕਹਿਣ ਲੱਗੇ, ਆ ਮੇਰੇ ਕੋਲ ਬੈਠਾ ਵੇਖ ਲਓ ਚੋਰ ਆ ਕੇ ਸਾਧ। ਉਹ ਆਂਦਾ, ਮਰਵਾਤਾ ਬਾਬੇ ਨੇ ਪਹਿਲਾਂ ਕੋਲ ਬਾਲਿਆ, ਹੁਣ ਆਂਦਾ ਬੈਠਾ। ਪਹਿਲਾਂ ਤੇ ਮੈਨੂੰ ਕੋਲ ਬਿਠਾ ਲਿਆ, ਹੁਣ ਸਿੱਧਾ ਹੀ ਦੱਸਤਾ ਵੀ ਆ ਬੈਠਾ ਵੇਖ ਲਓ ਚੋਰ ਆ ਕੇ ਸਾਧ, ਹੁਣ ਨੀ ਬਚਦਾ। ਪਿੰਡ ਵਾਲੇ ਆਖਣ ਲੱਗੇ, ਬਾਬਾ ਜੀ, ਭਾਈ ਸਾਹਿਬ ਜੀ, ਜਿਹੜਾ ਤੁਹਾਡੇ ਕੋਲ ਬੈਠਾ ਉਹ ਚੋਰ ਥੋੜਾ ਹੋਣਾ, ਉਹ ਵੀ ਤੇ ਸਾਧ ਹੀ ਹੋਣਾ। ਜਿਹੜਾ ਤੁਹਾਡੇ ਕੋਲ ਬੈਠਾ ਹੈ, ਸਾਧੂਆਂ ਕੋਲ ਚੋਰਾਂ ਦਾ ਕੀ ਕੰਮ? ਜਿਹੜਾ ਤੁਹਾਡੇ ਨਾਲ ਬੈਠਾ ਇਹ ਚੋਰ ਨੀ ਹੋਣਾ, ਇਹ ਵੀ ਤੁਹਾਡੇ ਵਰਗੇ ਹੀ ਹੋਣਾ ਜਿਹੜਾ ਭਜਨ ਕਰਦਾ। ਚਲੇ ਗਏ, ਬਸ ਉਹ ਚਲੇ ਗਏ ਤੇ ਭਾਈ ਬਿਧੀ ਚੰਦ ਨੇ ਭਾਈ ਅਦਲੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ। ਭਾਈ ਅਦਲੀ ਕਹਿੰਦਾ, ਨਾ ਗੁਰਮੁਖਾ, ਮੈਨੂੰ ਮੱਥਾ ਨਾ ਟੇਕ, ਨਮਸਕਾਰ ਕਰਨੀ, ਮੇਰੇ ਸਤਿਗੁਰਾਂ ਨੂੰ ਨਮਸਕਾਰ ਕਰ। ਭਾਈ ਅਦਲੀ ਨੂੰ ਪੁੱਛਿਆ, ਬਾਬਾ ਜੀ ਇਹ ਦੱਸੋ ਕਿ ਮੇਰਾ ਗੋਡਾ ਛੱਡ ਕੇ ਉਹਨਾਂ ਨੇ ਤੁਹਾਡੇ ਗੋਡੇ ਨੂੰ ਹੱਥ ਕਿਉਂ ਲਾਇਆ? ਅੱਗੇ ਤੇ ਮੈਂ ਸਾਂ। ਦੂਜਾ ਮੈਨੂੰ ਇਹ ਦੱਸੋ ਕਿ ਮੱਝਾਂ ਦੇ ਰੰਗ ਕਿਵੇਂ ਬਦਲ ਗਏ? ਤੇ ਤੀਜਾ ਮੈਨੂੰ ਇਹ ਦੱਸੋ, ਤੁਸੀਂ ਇਹ ਵੀ ਦੱਸ ਦਿੱਤਾ ਸੀ ਕਿ ਆਹ ਬੈਠਾ ਮੇਰੇ ਕੋਲ, ਮੈਨੂੰ ਉਹਨਾਂ ਨੇ ਛੱਡ ਕਿਵੇਂ ਦਿੱਤਾ? ਮੈਨੂੰ ਉਹਨਾਂ ਨੇ ਫੜਿਆ ਕਿਉਂ ਨਹੀਂ? ਤੇ ਉਸ ਸਮੇਂ ਗੁਰਮੁਖੋ ਭਾਈ ਅਦਲੀ ਜੀ ਨੇ ਆਖਿਆ, ਉਹ ਬਿਧੀ ਕੰਡਾ ਤੇਰੇ ਤੇ ਕੱਲਾ ਕੱਪੜਾ ਹੀ ਨਹੀਂ ਸੀ ਪਾਇਆ, ਨਾਮ ਦੀ ਚਾਦਰ ਵੀ ਨਾਲ ਪਾਈ ਸੀ। ਆਖਿਆ ਸੀ ਨਾ ਨਾਮ ਜਪੀ ਚੱਲ, ਇੱਕ ਚਾਦਰ ਪਾਈ ਤੇ ਇੱਕ ਨਾਮ ਦੀ ਚਾਦਰ ਵੀ ਤੇਰੇ ਤੇ ਪਾਈ ਸੀ। ਇਹ ਤੇ ਤੂੰ ਇੱਕ ਚੋਰੀ ਕੀਤੀ ਹੈ, ਨਾਮ ਦੀ ਚਾਦਰ ਤੇ ਐਸੀ ਹੈ ਜਿਹੜੀ ਜਨਮਾਂ ਜਨਮਾਂਤਰਾਂ ਦੇ ਪਾਪ ਢੱਕ ਲੈਂਦੀ ਹੈ। ਜਨਮਾਂ ਜਨਮਾਂਤਰਾਂ ਦੇ ਕੀਤੇ ਪਾਪ ਢਕੇ ਜਾਂਦੇ ਨੇ, ਨਾਮ ਵਿੱਚ ਇੰਨੀ ਬਰਕਤ ਹੈ। ਭਾਈ ਬਿਧੀ ਚੰਦ ਭਾਈ ਅਦਲੀ ਦੇ ਚਰਨਾਂ ਤੇ ਡਿੱਗਦਾ, ਮੈਨੂੰ ਆਪਣੇ ਚਰਨਾਂ ਨਾਲ ਜੋੜ। ਪਰ ਭਾਈ ਅਦਲੀ ਪੂਰਨ ਗੁਰਸਿੱਖ ਸੀ, ਉਹ ਆਖਣ ਲੱਗਾ, ਮੇਰੇ ਚਰਨਾਂ ਨਾਲ ਜੁੜ ਕੇ ਤੂੰ ਕੀ ਲੈਣਾ ਹੈ? ਚੱਲ ਉਹਦੇ ਚਰਨਾਂ ਨਾਲ ਜੁੜ ਜਿਹਦੇ ਚਰਨਾਂ ਨਾਲ ਮੈਂ ਜੁੜਿਆ ਹੋਇਆ। ਫਿਰ ਭਾਈ ਬਿਧੀ ਚੰਦ ਨੂੰ ਨਾਲ ਲੈ ਕੇ ਭਾਈ ਅਦਲੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪਹੁੰਚਿਆ ਨਾ, ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਆਖਣ ਲੱਗੇ, ਭਾਈ ਅਦਲੀ ਆ ਨਾਲ ਕਿਹਨੂੰ ਲੈ ਕੇ ਆਇਆ? ਕਹਿਣ ਲੱਗਾ, ਸੱਚੇ ਪਾਤਸ਼ਾਹ ਇਹਨੂੰ ਪੁੱਛ ਲਓ ਕੌਣ ਹੈ ਭਾਈ ਤੂੰ? ਮੇਰਾ ਨਾਂ ਹੈ ਜੀ ਬਿਧੀ ਚੰਦ। ਮੈਂ ਬੜੀਆਂ ਬਿਧੀਆਂ ਜਾਨਣਾ, ਚੋਰੀ ਕਰਨ ਦੀਆਂ, ਡਾਕੇ ਮਾਰਨ ਦੀਆਂ, ਮੇਰੇ ਪਾਪੀਆਂ ਨੇ ਮੇਰਾ ਨਾਂ ਬਿਧੀ ਚੰਦ ਰੱਖਿਆ, ਪਰ ਸੱਚੇ ਪਾਤਸ਼ਾਹ ਹੁਣ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ।
1: ਚਿੱਤ ਚਰਨ ਕਮਲ ਕਾ ਆਸਰਾ ਚਿੱਤ ਚਰਨ ਕਮਲ ਸੰਗ ਜੋੜੀ ਹੈ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹੋ ਮਨ ਹੋਲੀ ਹੈ ਤੇਰੇ ਚਰਨਾਂ ਦਾ ਆਸਰਾ ਸਤਿਗੁਰੂ ਜੀ

ਦੇ ਚਰਨਾਂ ਤੇ ਸਿਰ ਰੱਖਿਆ। ਭਾਈ ਵਿਧੀ ਚੰਦ ਨੇ ਰੋ ਰੋ ਕੇ ਮਰਦ ਚਰਨ ਧੋਤੇ। ਆਂਦਾ ਸੱਚੇ ਪਾਤਸ਼ਾਹ ਪਤਾ ਨੀ ਕਿੰਨੇ ਕ ਜਨਮਾਂ ਦਾ ਵਿਛੜਿਆ ਹੋਇਆ, ਮਹਾਰਾਜ ਮਿਹਰ ਕਰੋ। ਬੜੇ ਮਾੜੇ ਕੰਮ ਹੋਏ ਨੇ ਜ਼ਿੰਦਗੀ ਚ, ਅੱਜ ਤੱਕ ਕੋਈ ਚੰਗਾ ਕੰਮ ਨੀ ਕੀਤਾ, ਬਖਸ਼ਿਸ਼ ਕਰੋ। ਤੁਹਾਡੇ ਚਰਨਾਂ ਵਿੱਚ ਆਇਆ ਤੇ ਆਪਣੇ ਚਰਨਾਂ ਨਾਲ

0: ਭਾਈ ਵਿਧੀ ਚੰਦ ਨੇ ਗੁਰੂ ਅਰਜਨ ਦੇ ਮਰਦ ਚਰਨਾਂ ਤੇ ਸਿਰ ਰੱਖਿਆ।
1: ਮਹਾਰਾਜ
0: ਆਪ ਜੀ ਦੇ ਚਰਨਾਂ ਵਿਚ ਆਇਆ, ਮੇਹਰ ਕਰੋ ਆਪਣੇ ਚਰਨਾਂ ਨਾਲ ਜੋੜੋ, ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ, ਮੈਨੂੰ ਨਾਮ ਦੀ ਦਾਤ ਬਖਸ਼ੋ। ਆਪਣੇ ਜੀਵਨ ਵਿਚ ਮੈਂ ਬੜੀਆਂ ਗਲਤੀਆਂ ਕੀਤੀਆਂ ਨੇ, ਬੜੀਆਂ ਭੁੱਲਾਂ ਕੀਤੀਆਂ ਨੇ, ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ, ਮੇਰੀਆਂ ਤਮਾਮ ਭੁੱਲਾਂ ਬਖਸ਼ ਦਿਓ ਤੇ ਆਪਣੇ ਚਰਨਾਂ ਵਿਚ ਮੈਨੂੰ ਥਾਂ ਬਖਸ਼ੋ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਬਿਰੀ ਚੰਦ ਜੇ ਤੂੰ ਪਾਪ ਕਰਦਾ ਰਿਹਾ, ਜੇ ਤੂੰ ਆਪਣੀ ਜ਼ਿੰਦਗੀ ਵਿਚ ਕੋਈ ਚੰਗੇ ਕਰਮ ਨਹੀਂ ਕੀਤੇ, ਤੇ ਲੈ ਭਾਈ ਹੁਣ ਤੂੰ ਡਟ ਕੇ ਸੇਵਾ ਕਰ, ਗੁਰੂ ਨਾਨਕ ਦੀਆਂ ਸੰਗਤਾਂ ਦੀ ਡਟ ਕੇ ਸੇਵਾ ਕਰ, ਜਿਵੇਂ ਜਿਵੇਂ ਸੇਵਾ ਕਰੇਗਾ ਉਵੇਂ ਉਵੇਂ ਤੇਰਾ ਮਨ ਸਾਫ਼ ਹੋਏਗਾ, ਜਿੰਨਾ ਭਾਂਡਿਆਂ ਨੂੰ ਲਿਸ਼ਕਾਏਗਾ ਉਨਾ ਤੇਰਾ ਮਨ ਲਿਸ਼ਕੇਗਾ, ਕਰ ਸੇਵਾ ਡਟ ਕੇ। ਸਤਿਬਚਨ ਮਹਾਰਾਜ ਫਿਰ ਉਸ ਸਮੇਂ ਤੋਂ ਬਾਅਦ ਭਾਈ ਵਿਧੀ ਚੰਦ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿਚ ਰਹਿੰਦਿਆਂ ਸੇਵਾ ਆਰੰਭ ਕਰ ਦਿੱਤੀ, ਤੇ ਸੇਵਾ ਵਿਚ ਬੜੀਆਂ ਬਰਕਤਾਂ ਨੇ, ਜੋ ਮਿਲਣਾ ਹੈ ਸੇਵਾ ਕਰਕੇ ਮਿਲਣਾ, ਸਤਿਗੁਰ ਦੇ ਦਰ ਤੋਂ ਜਿਨ੍ਹਾਂ ਨੂੰ ਵੀ ਕੁਛ ਪ੍ਰਾਪਤ ਹੋਇਆ ਸੇਵਾ ਕਰਕੇ ਪ੍ਰਾਪਤ ਹੋਇਆ। ਸਿਮਰਨ ਦੀ ਦਾਤ ਅਸੀਂ ਸਤਿਗੁਰਾਂ ਦੇ ਚਰਨਾਂ ਵਿਚੋਂ ਜ਼ਰੂਰ ਮੰਗਣੀ ਹੈ, ਤੇ ਸਿਮਰਨ ਦੀ ਦਾਤ ਨਾਮ ਦੀ ਦਾਤ ਅਸੀਂ ਮੰਗਣੀ ਹੈ, ਪਰ ਝੋਲੀ ਅੱਡ ਕੇ ਆਖਿਆ ਕਰੋ ਸੱਚੇ ਪਾਤਸ਼ਾਹ ਜਿੱਥੇ ਸਿਮਰਨ ਦੀ ਦਾਤ ਦੇਣੀ ਆਪ ਜੀ ਨੇ, ਉੱਥੇ ਸਾਨੂੰ ਸੇਵਾ ਵੀ ਬਖਸ਼ੋ, ਜੇ ਸੇਵਾ ਨਹੀਂ ਤੇ ਨਾਮ ਦੀ ਦਾਤ ਮਿਲ ਜਾਏ ਤੇ ਅਸੀਂ ਹੰਕਾਰੀ ਹੋ ਜਾਵਾਂਗੇ। ਸੇਵਾ ਨੇ ਭਾਂਡਾ ਸਾਫ਼ ਕਰ ਦੇਣਾ, ਸ਼ੇਰਨੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਟਿਕਦਾ, ਜੇ ਲੋਹੇ ਦੇ ਚ ਪਾ ਦਿਓਗੇ, ਸਟੀਲ ਦੇ ਚ ਪਾ ਦਿਓਗੇ, ਬਰਤਨ ਹੀ ਪਾੜ ਦਿੰਦਾ, ਸੋਨੇ ਦੇ ਬਰਤਨ ਵਿੱਚ ਟਿਕਦਾ। ਤੇ ਨਾਮ ਟਿਕਾਉਣ ਵਾਸਤੇ ਪਹਿਲਾਂ ਆਪਣਾ ਹਿਰਦੇ ਰੂਪੀ ਬਰਤਨ ਜਿਹੜਾ ਇਹਨੂੰ ਬਣਾਉਣਾ ਪੈਣਾ, ਫਿਰ ਨਾਮ ਟਿਕੇਗਾ, ਨਹੀਂ ਤੇ ਹੰਕਾਰ ਦੀਆਂ ਤਰੇੜਾਂ ਆ ਜਾਣਗੀਆਂ, ਸਾਨੂੰ ਹਉਮੈ ਹੋ ਜਾਏਗੀ, ਮੇਰੇ ਅਰਗਾ ਕੋਈ ਨੀ। ਥੋੜੀ ਸਾਊਂਡ ਦੀ ਆਵਾਜ਼ ਘਟਾ ਦਿਓ, ਵਿਸਲਿੰਗ ਹੋ ਰਹੀ, ਧਿਆਨ ਦੇਣਾ ਗੁਰਮੁਖੋ, ਨਹੀਂ ਤੇ ਫਿਰ ਹੰਕਾਰ ਹੋ ਜਾਏਗਾ, ਮਨ ਵਿਚ ਮਾਨ ਆ ਜਾਏਗਾ ਕਿ ਮੇਰੇ ਅਰਗਾ ਤੇ ਹੈ ਹੀ ਕੋਈ ਨੀ, ਮੈਂ ਇੰਨਾ ਨਾਮ ਜਪਣਾ, ਮੈਂ ਇੰਨਾ ਸਿਮਰਨ ਕਰਨਾ, ਮੈਂ ਇੰਨਾ ਨਿਤਨੇਮ ਕਰਨਾ, ਮੈਂ ਇੰਨੀ ਬੰਦਗੀ ਕਰਨਾ। ਕਹਿੰਦੇ ਸੇਵਾ ਜਿਹੜੀ ਆ ਇਹ ਸਿਮਰਨ ਨੂੰ ਸੰਭਾਲ ਲੈਂਦੀ ਹੈ, ਤੇ ਪਹਿਲਾਂ ਸੇਵਾ ਦੀ ਦਾਤ ਸਤਿਗੁਰ ਦੇ ਚਰਨਾਂ ਵਿਚੋਂ ਮੰਗੀਏ। ਸੱਚੇ ਪਾਤਸ਼ਾਹ ਸੇਵਾ ਵੀ ਬਖਸ਼ੋ ਤੇ ਸਿਮਰਨ ਦੀ ਦਾਤ ਵੀ ਬਖਸ਼ੋ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ, ਹਉਮੈ ਵਿਸੋਂ ਜਾਏ। ਤੇ ਲੈ ਭਾਈ ਵਿਧੀ ਚੰਦਾ, ਨਾਲੇ ਹੱਥਾਂ ਨਾਲ ਸੇਵਾ ਕਰੀ ਚੱਲ, ਤੇ ਨਾਲ ਨਾਲ ਤੂੰ ਸਿਮਰਨ ਕਰਿਆ ਕਰ। ਸਤਿਬਚਨ ਮਹਾਰਾਜ ਹੱਥੀ ਸਤਿਗੁਰ ਦੇ ਦਰ ਦੀ ਸੇਵਾ ਕਰਦਾ, ਤੇ ਨਾਲ ਨਾਲ ਸਤਸੰਗ ਦੀ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਸੇਵਾ ਤੇ ਸਿਮਰਨ ਇਕੱਠੇ ਹੋ ਗਏ, ਇੱਕ ਪਾਸੇ ਬੰਨਾ ਲਾ ਤਾ ਸੇਵਾ ਦਾ, ਇੱਕ ਪਾਸੇ ਬੰਨਾ ਲਾ ਤਾ ਸਿਮਰਨ ਦਾ। ਨਦੀਆਂ ਨਾਲਿਆਂ ਨੂੰ ਚੱਲਣ ਵਾਸਤੇ ਦੋ ਬੰਨਿਆਂ ਦੀ ਲੋੜ ਹੁੰਦੀ ਹੈ, ਤੇ ਸਾਸਨ ਫਿਰ ਪਾਣੀ ਚੱਲਦਾ ਚੱਲਦਾ ਚੱਲਦਾ ਸਮੁੰਦਰ ਤੱਕ ਪਹੁੰਚ ਜਾਂਦਾ ਹੈ, ਸਮੁੰਦਰ ਤੱਕ ਮਿਲ ਜਾਂਦਾ ਹੈ। ਸਾਡਾ ਜੀਵਨ, ਸਾਡੇ ਜੀਵਨ ਦੇ ਆਲੇ ਦੁਆਲੇ ਸੇਵਾ ਤੇ ਸਿਮਰਨ ਦਾ ਬੰਨਾ ਚਾਹੀਦਾ, ਤੇ ਫਿਰ ਚੱਲਦੇ ਚੱਲਦੇ ਚੱਲਦੇ ਇੱਕ ਦਿਨ ਅਸੀਂ ਵੀ ਜਿਹਦੇ ਨਾਲ ਵਿਛੜ ਕੇ ਆਏ ਆ ਉਹਦੇ ਨਾਲ ਫੇਰ ਮਿਲਣਾ। ਸੇਵਾ ਸਿਮਰਨ ਦੋ ਗੱਲਾਂ ਦੀ ਮੰਗ ਸਤਿਗੁਰ ਦੇ ਚਰਨਾਂ ਵਿਚੋਂ ਆ ਕੇ ਕਰਨੀ। ਹੁਣ ਆਮ ਕਰਕੇ ਵੇਖਣ ਵਿਚ ਮਿਲਦਾ ਬਹੁਤੇ ਲੋਕ ਏਦਾਂ ਦੇ ਆ ਜਿਹੜੇ ਆਖਣਗੇ ਲੋ ਜੀ ਹੁਣ ਦਹਿਰੇ ਰੱਖੇ ਆ, ਉਹ ਪ੍ਰਸ਼ਾਦਾ ਛਕਾਉਣ, ਨੌਕਰ ਸੇਵਾ ਕਰਨ, ਅਸੀਂ ਖੰਡ ਪਾਠ ਕਰਾਇਆ। ਇਸੇ ਤੇ ਆਮ ਕਰਕੇ ਗੁਰਦੁਆਰੇ ਹੁੰਦੇ ਨੇ, ਜਦੋਂ ਵੀ ਕਦੇ ਖੰਡ ਪਾਠ ਸਾਹਿਬ ਗੁਰੂ ਘਰ ਵਿਚ ਰਖਵਾਓ, ਕੋਸ਼ਿਸ਼ ਕਰੋ ਅਸੀਂ ਤਿੰਨ ਦਿਨ ਦੀ ਛੁੱਟੀ ਲੈ ਲਈਏ, ਬਸ ਆ ਕੇ ਵੱਧ ਤੋਂ ਵੱਧ ਸਮਾਂ ਕੋਲ ਬਹਿ ਕੇ ਬਾਣੀ ਸੁਣਿਆ ਕਰ, ਪਰਿਵਾਰ ਦੇ ਮੈਂਬਰ ਸਾਰੇ ਕੋਲ ਚੌਂਕੜਾ ਮਾਰ ਕੇ ਬਹਿ ਜਾਣ, ਵਾਰੀ ਵਾਰੀ ਸਿਰ ਸਾਰੇ ਬੈਠ ਕੇ ਬਾਣੀ ਸੁਣੋ। ਕੋਈ ਤਨ ਕਰਕੇ ਰੋਗੀ ਹੈ, ਮਨ ਕਰਕੇ ਰੋਗੀ ਹੈ, ਉਹ ਕੋਲ ਬੈਠ ਕੇ ਬਾਣੀ ਸੁਣੇ, ਸਤਿਗੁਰਾਂ ਦੀ ਬਾਣੀ ਨੂੰ ਸੁਣਨ ਕਰਕੇ ਉਹਦਾ ਰੋਗ ਖਤਮ ਹੋ ਜਾਏਗਾ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਹੈ ਰੂਪ ਭਾਵ ਕਾ ਨਾਸ। ਹੁਣ ਆਮ ਕਰਕੇ ਇੱਥੇ ਕਈ ਘਰਾਂ ਵਿਚ ਮੈਂ ਵੇਖਿਆ, ਅਸੀਂ ਬਾਬਾ ਜੀ ਖੰਡ ਪਾਠ ਕਰਾਇਆ ਸੀ ਕਿੱਥੇ, ਇੰਡੀਆ, ਤੇ ਇੰਡੀਆ ਤੋਂ ਮੈਂ ਹੁਕਮਨਾਮਾ ਕਿੱਦਾਂ ਆਇਆ, ਆਂਦੇ ਮਾਇਆ ਡਾਕ ਰਾਹੀਂ ਭੇਜ ਦਿੱਤੀ ਸੀ, ਹੁਕਮਨਾਮਾ ਵੀ ਡਾਕ ਰਾਹੀਂ ਆ ਗਿਆ। ਹੁਣ ਏਦਾਂ ਦੇ ਅਖੰਡ ਪਾਠ ਸਾਹਿਬ ਤੇ ਭਾਵੇਂ ਤੁਸੀਂ 101 ਕਰਾ ਦਿਆ ਕਰੋ ਸਾਲ ਵਿਚ, ਅਖੰਡ ਪਾਠ ਸਾਹਿਬ ਕਰਾਉਣ ਦਾ ਫਾਇਦਾ ਤਾਂ ਹੈ, ਭਾਵੇਂ ਸਹਿਜ ਪਾਠ ਕਰਾਓ ਤੇ ਭਾਵੇਂ ਅਖੰਡ ਪਾਠ ਸਾਹਿਬ ਕਰਾਓ, ਫਾਇਦਾ ਬਾਣੀ ਨੂੰ ਸੁਣਨ ਨਾਲ ਹੋਣਾ।

ਸਾਡੇ ਕੱਟ ਦੇਣੇ ਆ ਤੇ ਜਦੋਂ ਵੀ ਸੇਵਾ ਦਾ ਮੌਕਾ ਮਿਲੇ ਹੱਥੀ ਲੰਗਰ ਵਰਤਾਉਣ ਦੀ ਸੇਵਾ ਕਰਨੀ, ਝਾੜੂ ਦੀ ਸੇਵਾ ਕਰਨੀ, ਇਹ ਬੜੀ ਜ਼ਰੂਰੀ ਹੈ। ਇੱਕ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਹੋਏ ਨੇ ਦੁਆਬੇ ਚ, ਅੰਮ੍ਰਿਤਸਰ ਸਾਹਿਬ ਚ ਗਏ ਹੋ, ਉਹ ਕਿਸੇ ਪ੍ਰੇਮੀ ਨੇ ਖੰਡਪਾਠ ਸਾਹਿਬ ਰਖਾਇਆ ਤੇ ਉਹ ਪੈਸਾ ਬੜਾ ਮਹਾਰਾਜ ਦੀ ਮਿਹਰ ਨਾਲ ਸਭ ਕੁਝ ਰੱਬ ਨੇ ਦਿੱਤਾ ਹੋਇਆ ਸੀ, ਅਖੰਡ ਪਾਠ ਸਾਹਿਬ ਕਰਾਇਆ ਤੇ ਜਥਾ ਉਹਨਾਂ ਦਾ ਗਿਆ ਪਾਠ ਕਰਨ ਵਾਸਤੇ। ਉਹਨਾਂ ਨੇ ਆਪਣੇ ਨੌਕਰਾਂ ਨੂੰ ਆਖਿਆ ਭਾਈ ਡੱਟ ਕੇ ਸੇਵਾ ਕਰਿਓ, ਆਪ ਕਿਸੇ ਨੇ ਹੱਥ ਨਾ ਲਾਇਆ, ਪੂਰਾ ਤਿਆਰ ਹੋ ਕੇ ਬਣ ਠਣ ਕੇ ਸਾਰੇ ਤੇ ਉਹ ਆਇਆ ਕਰਨ, ਮੱਥਾ ਟੇਕਿਆ ਕਰਨ ਤੇ ਫਿਰ ਆਪਣੇ ਘਰ। ਬਸ ਉਹਨਾਂ ਨੇ ਆ ਕੇ ਬਹੁਤਾ ਧਿਆਨ ਨਹੀਂ ਦਿੱਤਾ, ਨੌਕਰ ਸੇਵਾ ਕਰਦੇ ਰਹੇ। ਬਾਬਾ ਹਰਨਾਮ ਸਿੰਘ ਜੀ ਆਏ ਲੱਗੇ ਅਰਦਾਸ ਕਰਨ, ਉਸ ਸਮੇਂ ਉਹਨਾਂ ਨੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਜਿਨ੍ਹਾਂ ਗੁਰਮੁਖਾਂ ਨੇ ਹੱਥੀ ਸੇਵਾ ਕੀਤੀ ਹੈ ਤੇਰੇ ਦਰ ਦੇ ਉੱਤੇ, ਉਹਨਾਂ ਦੀਆਂ ਝੋਲੀਆਂ ਭਰ ਦਿਓ। ਨਾ ਲਿਆ ਨਾ ਘਰ ਵਾਲੇ ਦਾ, ਕੋਈ ਘਰ ਵਾਲੇ ਦਾ ਨਾ ਲੈਣ ਦੀ ਲੋੜ ਨੀ, ਸਤਿਗੁਰੂ ਜਾਣਦੇ ਨੇ ਸੇਵਾਦਾਰਾਂ ਦੀ ਸੇਵਾ ਜਿਨ੍ਹਾਂ ਨੇ ਕੀਤੀ ਹੈ। ਸਤਿਗੁਰੂ ਜੀ ਆਪ ਜੀ ਮਿਹਰ ਕਰਿਓ, ਉਹਨਾਂ ਦੀਆਂ ਝੋਲੀਆਂ ਭਰਿਓ। ਤੇ ਜਦੋਂ ਸਮਾਪਤੀ ਹੋਈ, ਅਰਦਾਸ ਹੋ ਗਈ ਤੇ ਬਾਅਦ ਚ ਸਰਦਾਰ ਜੀ ਆਏ ਕੰਨ ਚ ਕਹਿਣ ਲੱਗੇ, ਬਾਬਾ ਜੀ ਤੁਸੀਂ ਮੇਰਾ ਨਾਂ ਤੇ ਲਿਆ ਹੀ ਨੀ ਆ। ਕਹਿੰਦੇ ਲੈ ਤੇ ਦਿੱਤਾ ਸੇਵਾਦਾਰ ਜਿਨ੍ਹਾਂ ਨੇ ਸੇਵਾ ਕੀਤੀ। ਕਹਿੰਦੇ ਇਸ ਤੇ ਸੇਵਾ ਕੀਤੀ ਨੀ। ਕਹਿੰਦੇ ਭਾਈ ਜਿਨ੍ਹਾਂ ਨੇ ਕੀਤੀ ਆ ਫਿਰ ਝੋੜੀਆਂ ਵੀ ਉਹਨਾਂ ਦੀਆਂ ਭਰਨੀਆਂ ਨੇ। ਜਿਹੜੇ ਸੇਵਾ ਅਸੀਂ ਕਰਨਗੇ, ਭਾਵੇਂ ਅਸੀਂ ਜਿੱਡੇ ਮਰਜ਼ੀ ਵੱਡੇ ਆ, ਪਰ ਸਤਿਗੁਰ ਦੇ ਦਰ ਤੇ ਅਸੀਂ ਛੋਟੇ। ਜਦੋਂ ਮਹਾਰਾਜ ਦੇ ਚਰਨਾਂ ਵਿੱਚ ਆਓ, ਕਹਿੰਦੇ ਆਪਣੇ ਅਹੁਦੇ, ਆਪਣੇ ਮਰਤਬੇ, ਆਪਣੀਆਂ ਜਥੇਦਾਰੀਆਂ ਸਭ ਕੁਝ ਬਾਹਰ ਛੱਡ ਆਉਣਾ ਚਾਹੀਦਾ। ਸਤਿਗੁਰ ਦੇ ਦਰ ਦੇ ਉੱਤੇ ਤੇ ਆ ਕੇ ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰੱਖੋ ਰੱਖਣ ਹਾਰ ਦਿਆਲਾ, ਨਾਨਕ ਕਰਕੇ ਗੁਰਸੇ। ਇੱਥੇ ਆ ਕੇ ਕਦੇ ਨੀ ਕਹਿਣਾ ਮੈਂ ਬੜਾ ਵੱਡਾ ਹੋ, ਅਪਰਾਧੀ ਗੁਨਾਹਗਾਰ ਹੋ, ਬੇਮੁਖ ਮੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਜਾਚ ਸਿਖਾਉਂਦੇ ਨੇ, ਗੁਰੂ ਘਰ ਦੇ ਵੇਦ ਵਿਆਸ ਸਤਸੰਗ ਜੀ ਜਿਨ੍ਹਾਂ ਨੇ ਬਹੁਤ ਸਤਿਗੁਰ ਦੇ ਦਰ ਤੇ ਸੇਵਾ ਕੀਤੀ ਹੈ, ਤੇ ਆਂਦੇ ਨੇ ਹਉ ਅਪਰਾਧੀ ਗੁਨਾਹਗਾਰ ਹੋ, ਬੇਮੁਖ ਮੰਦਾ, ਚੋਰ ਯਾਰ ਜਵਾਰ ਹੋ, ਪਰ ਘਰ ਜੋ ਹੁੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਗੰਦਾ। ਕੱਲੇ ਕੱਲੇ ਬਚਨ ਵੱਲ ਧਿਆਨ ਦਿਓ ਕਿ ਭਾਈ ਸਾਹਿਬ ਦਾ ਇਹ ਜਿਹੜੇ ਬਚਨ ਨੇ, ਵੇਖੋ ਕਿਹੋ ਜਿਹੇ ਬਚਨ ਆਪਣੇ ਆਪ ਨੂੰ, ਇੰਨਾ ਨੀਵਾਂ ਹੋ ਕੇ ਸਿੱਖਾ ਸਤਿਗੁਰ ਦੇ ਦਰ ਤੇ ਜਾ। ਹਉ ਅਪਰਾਧੀ ਗੁਨਾਹਗਾਰ ਹੋ, ਬੇਮੁਖ ਮੰਦਾ, ਚੋਰ ਯਾਰ ਜਵਾਰ ਹੋ, ਜਵਾਰੀ ਵੀ ਆ ਮੈਂ, ਚੋਰ ਵੀ ਆ ਮੈਂ, ਯਾਰੀਆਂ ਵੀ ਲਾਉਣਾ, ਚੋਰ ਯਾਰ ਜਵਾਰ ਹੋ, ਪਰ ਘਰ ਜੋ ਹੁੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਗੰਦਾ, ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਘਣ, ਮੈਂ ਕੋ ਨਾ ਰੱਖਦਾ, ਮੈਨੂੰ ਕੋਈ ਨੀ ਰੱਖਦਾ, ਮੈਂ ਵਿਸ਼ਵਾਸ ਘਾਤੀ ਆ, ਮੈਂ ਵਿਸ਼ਵਾਸ ਘਾਤ ਕਰਨ ਵਾਲਾ, ਮੈਂ ਅਕਿਰਤ ਘਣ ਆ, ਵਿਸ਼ਵਾਸ ਘਾਤੀ ਅਕਿਰਤ ਘਣ, ਮੈਂ ਕੋ ਨਾ ਰੱਖਦਾ, ਸਿਮਰ ਮਰੀਦਾ ਤੁਹਾਡੀਆਂ, ਸਤਿਗੁਰ ਬਖਸ਼ੰਦਾ। ਇਹ ਭਾਈ ਸਾਹਿਬ ਨੇ ਆਖਿਆ, ਇੰਨਾ ਨੀਵਾਂ ਹੋ ਕੇ ਜਦੋਂ ਸਤਿਗੁਰ ਦੇ ਦਰ ਤੇ ਆਏ, ਝੁਕ ਕੇ ਨੀਵਾਂ ਹੋ ਕੇ ਤੇ ਇੱਕੋ ਹੀ ਅਰਦਾਸ ਕਰਿਆ ਕਰ, ਨਾਨਕ

ਉਹ ਰੱਖਣਹਾਰ ਦਇਆਲਾ ਨਾਨਕ ਘਰ ਕੇ ਗੁਲ ਇਵੇਂ ਹੋ ਕੇ ਸਤਿਗੁਰ ਦੇ ਦਰ ਤੇ ਆਵਾਂਗੇ। ਕਹਿੰਦੇ ਨੇ ਜਿਹੜੇ ਟਿੱਬੇ ਨੇ ਨਾ ਟਿੱਬੇ ਉਹ ਸੁੱਕੇ ਹੀ ਰਹਿ ਜਾਂਦੇ ਨੇ, ਪਾਣੀ ਨੀਵੀਂ ਜਗ੍ਹਾ ਵੱਲ ਭੱਜਦਾ। ਆਖੋ ਸਤਿਨਹਾਰ, ਸਤਿਗੁਰ ਦੀਆਂ ਬਖਸ਼ਿਸ਼ਾਂ ਵੀ ਉਹਨਾਂ ਵੱਲ ਹੀ ਹੁੰਦੀਆਂ ਨੇ ਜਿਹੜੇ ਨੀਵੇਂ ਨੇ, ਮਨ ਕਰਕੇ ਨੀਵੇਂ ਨੇ। ਤੇ ਨਿਮਰਤਾ ਗੁਰਸਿੱਖ ਦਾ ਗਹਿਣਾ ਹੈ, ਜਿਹਦੇ ਕੋਲ ਨਿਮਰਤਾ ਹੈ ਉਹ ਸਾਰਿਆਂ ਨਾਲੋਂ ਸੋਹਣਾ ਲੱਗਦਾ, ਭਾਵੇਂ ਉਹਦੇ ਇੱਕ ਵੀ ਗਹਿਣਾ ਨਾ ਪਾਇਆ ਹੋਵੇ। ਤੇ ਜੇ ਸਾਧ ਸੰਗਤ ਗਹਿਣੇ ਬੜੇ ਪਾਏ ਨੇ, ਸਾਰਿਆਂ ਹੱਥਾਂ ਵਿੱਚ ਮੁੰਦਰੀਆਂ ਵੀ ਸੋਨੇ ਦੀਆਂ ਪਾਈਆਂ ਨੇ, ਤੇ ਸਾਧ ਸੰਗਤ ਗਲ ਵਿੱਚ ਵੀ ਬੜਾ ਸੋਨਾ ਪਾਇਆ ਹੋਵੇ, ਤੇ ਜੇ ਕਦੇ ਇੰਡੀਆ ਜਾਓਗੇ, ਜੇ ਕੋਈ ਆਖੇ ਵੀਰ ਜੀ ਸਤਿ ਸ੍ਰੀ ਅਕਾਲ, ਭਾਜੀ ਠੀਕ ਠਾਕ ਹੋ, ਫਤਿਹ ਬੁਲਾਏ, ਤੇ ਅੱਗੋਂ ਜੇ ਕੋਈ ਬੋਲੇ ਹੀ ਨਾ, ਇੱਕ ਵਾਰੀ ਬੁਲਾਏਗਾ, ਅਗਲਾ ਦੋ ਵਾਰੀ ਬੁਲਾਏਗਾ, ਬਾਅਦ ਚ ਆਖੇਗਾ ਵੱਡਾ ਹੋਏਗਾ, ਆਪਣੇ ਘਰ ਹੋਏਗਾ, ਅਸੀਂ ਦੇਖੋ ਕੀ ਲੈਣਾ। ਤੇ ਜੇ ਨਿਮਰਤਾ ਹੋਵੇ, ਭਾਵੇਂ ਛੱਪਰੀ ਚ ਰਹਿਣ ਵਾਲਾ ਵੀ ਹੋਵੇ, ਉਹ ਵੀ ਸਭ ਨੂੰ ਸੋਹਣਾ ਲੱਗਦਾ। ਸੋ ਸਤਨਾਮ, ਸਤਿਗੁਰੂ ਆਂਦੇ ਨੇ ਸਿੱਖਾ ਨਿਮਰਤਾ ਨੂੰ ਗਹਿਣਾ ਬਣਾ ਆਪਣਾ। ਨਿਮਰਤਾ ਗੁਰਸਿੱਖ ਦਾ ਗਹਿਣਾ, ਜਿਹਦੇ ਕੋਲ ਨਿਮਰਤਾ ਉਹ ਸਭ ਨਾਲੋਂ ਸੋਹਣਾ ਲੱਗਦਾ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਪਣੇ ਤਖ਼ਤ ਤੇ ਬੈਠੇ ਸਨ, ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਸਪੁੱਤਰ ਦਾਸੂ ਆਇਆ, ਤੇ ਉਹਨੇ ਆ ਕੇ ਸਤਿਗੁਰਾਂ ਦੀ ਵੱਖੀ ਚ ਲੱਤ ਮਾਰੀ। ਸੰਗਤ ਚ ਬੈਠਿਆ, ਸੰਗਤ ਵਿਚ ਬੈਠੇ ਸੀ, ਜਦੋਂ ਤਖ਼ਤ ਤੇ ਬੈਠਿਆ ਪਿੱਛੋਂ ਦੀ ਆ ਕੇ ਤੇ ਜ਼ੋਰ ਨਾਲ ਵੱਖੀ ਚ ਲੱਤ ਮਾਰੀ, ਤੇ ਸਾਧ ਸੰਗਤ ਜੀ 70 ਸਾਲ ਦੀ ਉਮਰ ਤੇ ਸੰਗਤ ਵਿਚ ਜਾ ਡਿੱਗੇ। 72 ਸਾਲ ਦੀ ਉਮਰ ਉਹ ਥੱਲੇ ਡਿੱਗੇ ਸੰਗਤ ਚ ਜਾ ਕੇ, ਤਖ਼ਤ ਤੋਂ ਥੱਲੇ ਡਿੱਗ ਪਏ। ਤੇ ਮਹਾਰਾਜ ਨੇ ਗੁੱਸਾ ਨੀ ਕੀਤਾ, ਇਹ ਨੀ ਆਖਿਆ ਤੂੰ ਇਹ ਕੀ ਕੀਤਾ, ਵਿੱਚ ਸੰਗਤ ਵਾਲੇ ਲੱਗੇ ਗਰਮ ਹੋਣ, ਹੱਥ ਨਾਲ ਹੱਥ ਕਰਕੇ ਰੋਕ ਤਾਂ, ਕਹਿੰਦੇ ਰੁਕ ਜਾਓ ਗੁਰਮੁਖ, ਰੁਕ ਜਾਓ ਇੱਥੇ। ਤੇ ਗੁਰੂ ਅਮਰਦਾਸ ਸਾਹਿਬ ਨੇ ਭੱਜ ਕੇ ਜਾ ਕੇ ਦਾਤੂ ਦੇ ਚਰਨ ਫੜ ਲਏ, ਲੱਤ ਘੁੱਟਣੀ ਸ਼ੁਰੂ ਕਰ ਦਿੱਤੀ, ਤੇ ਆਂਦੇ ਨੇ ਦਾਤੂ ਜੀ ਤੁਹਾਡੇ ਚਰਨ ਬੜੇ ਕੋਮਲ ਨੇ, ਤੁਹਾਡੇ ਚਰਨ ਬੜੇ ਨਰਮ ਨੇ, ਮੇਰੇ ਹੱਡ ਨੇ ਬੁੱਢੇ, ਕਿਤੇ ਤੁਹਾਡੇ ਚਰਨਾਂ ਨੂੰ ਸੱਟ ਨਾ ਲੱਗੀ ਹੋ। ਇੰਨੀ ਨਿਮਰਤਾ। ਗੁਰੂ ਅਮਰਦਾਸ ਸਾਹਿਬ ਸਾਡੇ ਵਾਸਤੇ ਪੂਰਨੇ ਪਾ ਕੇ ਗਏ ਆ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੂੰ ਜਦੋਂ ਦਸਤਾਰਬੰਦੀ ਲੱਗੀ ਨਾ ਹੋਣ, ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਸਤਾਰ ਲੱਗੇ ਸਜਾਉਣ, ਤੇ ਪਿਰਥੀ ਚੰਦ ਨੇ ਚੁੱਕੀ ਦਸਤਾਰ, ਤੇ ਸਤਸੰਗ ਜੀ ਲੱਗ ਪਿਆ ਰੌਲਾ ਪਾਉਣ, ਮੇਰਾ ਹੱਕ ਹੈ ਦਸਤਾਰ ਦਾ, ਮੇਰਾ ਹੱਕ ਹੈ। ਤੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪ ਉੱਠੇ, ਆਪਣੇ ਵੱਡੇ ਭਰਾ ਦੇ ਆਪ ਦਸਤਾਰ ਸਜਾ ਦਿੱਤੀ। ਕਹਿੰਦੇ ਨੇ ਵੀਰ ਜੀ ਮੈਨੂੰ ਇਹਨਾਂ ਪੱਗਾਂ ਦੀ ਲੋੜ ਨਹੀਂ ਹੈ, ਦਸਤਾਰ ਤੁਸੀਂ ਸਜਾ ਲਓ, ਮੈਨੂੰ ਨੀ ਲੋੜ, ਤੁਸੀਂ ਸਾਂਭੋ ਸਾਰਾ ਕੁਛ। ਭਾਵੇਂ ਸੰਗਤ ਸਾਰੀ ਉੱਠ ਕੇ ਗੁਰੂ ਅਰਜਨ ਦੇਵ ਮਹਾਰਾਜ ਵੱਲ ਹੋ ਗਈ, ਪਰ ਸੱਚੇ ਪਾਤਸ਼ਾਹ ਨੇ ਆਪਣੀ ਦਸਤਾਰ ਪਿਰਥੀ ਚੰਦ ਦੇ ਸੀਸ ਤੇ ਆਪ ਹੀ ਸਜਾ ਦਿੱਤੀ। ਸਭ ਕੁਝ ਤੁਹਾਡਾ। ਨਿਮਰਤਾ ਗੁਰਸਿੱਖ ਦਾ ਗਹਿਣਾ ਹੈ, ਗੁਰਸਿੱਖ ਹੋਏ ਜਿਹੜਾ ਹਮੇਸ਼ਾ ਨਿਮਰਤਾ ਵਿਚ ਰਹਿੰਦਾ, ਨੀਵਾਂ ਹੋ ਕੇ ਰਹਿੰਦਾ। ਨਿਮਰਤਾ ਆਪਣੇ ਮਨ ਵਿਚ ਰੱਖਣੀ ਆ। ਹਉ ਤਿਸ ਕੋਲ ਕਮਾਇਆ ਗੁਰਮਤ ਹਿਰਦੈ ਗਰੀਬੀ ਆ। ਸਰ ਭਾਈ ਸਾਹਿਬ ਆਂਦੇ ਨੇ ਵਾਰੇ ਜਾਵਾਂ ਉਹਦੇ ਤੋਂ ਜਿਹਦੇ ਕੋਲ ਮਨ ਦੀ ਗਰੀਬੀ ਆ। ਸੋ ਸਤਸੰਗ ਸੱਚੇ ਪਾਤਸ਼ਾਹ ਨੇ ਨੀਵੇ ਰਹਿਣ ਦੀ ਸਾਨੂੰ ਜਾਚ ਸਿਖਾਈ ਆ, ਤੇ ਸੇਵਾ ਕਰਨ ਤੋਂ ਬਿਨਾਂ ਮਨ ਜਿਹੜਾ ਸ਼ੁੱਧ ਨਹੀਂ ਹੋ ਸਕਦਾ। ਸੇਵਾ ਤੇ ਸਿਮਰਨ ਇਹ ਦੋਵੇਂ ਗੁਰਸਿੱਖ ਜਦੋਂ ਸੇਵਾ ਵੀ ਕਰਦਾ ਨਾਲ ਨਾਲ ਸਿਮਰਨ ਵੀ ਕਰਦਾ, ਤੇ ਫਿਰ ਸਤਸੰਗ ਤਰੱਕੀ ਹੁੰਦੀ ਆ। ਰੂਹਾਨੀਅਤ ਦੇ ਮਾਰਗ ਤੇ ਤੁਰਦਿਆਂ ਫਿਰ ਮੰਜ਼ਲੇ ਮਕਸੂਦ ਤੱਕ ਪਹੁੰਚ ਜਾਂਦਾ ਜਿਹੜਾ ਸੇਵਾ ਤੇ ਸਿਮਰਨ ਨਾਲ ਜੁੜਿਆ ਰਹਿੰਦਾ। ਸੋ ਸਤਸੰਗ ਭਾਈ ਵਿਧੀ ਚੰਦ ਨੇ ਸੇਵਾ ਕੀਤੀ, ਡਟ ਕੇ ਸੇਵਾ ਕੀਤੀ ਸਤਿਗੁਰ ਦੇ ਦਰ ਦੀ, ਮਰ ਦੀ ਬੜੀ ਖੁਸ਼ੀ ਲਈ, ਬਹੁਤ ਸੱਚੇ ਪਾਤਸ਼ਾਹ ਦੇ ਨੇੜੇ ਹੋ ਗਿਆ। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਸਤਿਖੰਡ ਚਲੇ ਗਏ। ਉਦੋਂ ਬਾਅਦ ਆ ਗਏ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ, ਛੇਵੇਂ ਪਾਤਸ਼ਾਹ ਆ ਗਏ। ਪੰਚਮ ਪਾਤਸ਼ਾਹ ਵੇਲੇ ਆਇਆ ਭਾਈ ਵਿਧੀ ਚੰਦ, ਛੇਵੇਂ ਪਾਤਸ਼ਾਹ ਦੀ ਸੇਵਾ ਦਾ ਵੀ ਮੌਕਾ ਮਿਲਿਆ। ਦੋ ਪਾਤਸ਼ਾਹੀਆਂ ਦੇ ਦਰਸ਼ਨ ਤੇ ਸੇਵਾ ਕਰਨ ਦਾ ਸਮਾਂ ਭਾਈ ਵਿਧੀ ਚੰਦ ਨੂੰ ਪ੍ਰਾਪਤ ਹੋਇਆ। ਜਦੋਂ ਛੇਵੇਂ ਪਾਤਸ਼ਾਹ ਦਾ ਟਾਈਮ ਆਇਆ ਉਦੋਂ ਤੱਕ ਭਾਈ ਵਿਧੀ ਚੰਦ ਹੁਣ ਚੋਰੀ ਦੀਆਂ ਵਿਧੀਆਂ ਬਣਾਉਣ ਵਾਲਾ ਨਹੀਂ ਰਹਿ ਗਿਆ, ਹੁਣ ਨਾਮ ਜਪਣ ਦੀਆਂ ਵਿਧੀਆਂ ਦੱਸਦਾ, ਹੁਣ ਸੇਵਾ ਕਰਨ ਦੀਆਂ ਵਿਧੀਆਂ ਦੱਸਦਾ। ਸਤਸੰਗ ਜੀ ਰੰਗ ਚੜ ਗਿਆ ਨਾਮ ਦਾ ਗੂੜਾ, ਨਾਮ ਵਾਲਾ ਰੰਗ ਐਸਾ ਚੜਿਆ, ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਵਡਭਾਗਾ, ਮੈਲਾ ਕਦੇ ਨਾ ਹੋਵੇ ਹੀ ਨਹਿ ਲੱਗਾ ਤੰਗ। ਨਾਮ ਦਾ ਰੰਗ ਭਾਗਾਂ ਵਾਲਿਆਂ ਨੂੰ ਚੜਦਾ, ਤੇ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ ਜਾਵੇ ਉਹ ਸਤਸੰਗ ਫਿਰ ਦੁਨੀਆਂ ਨਾਲੋਂ ਵੱਖਰੇ ਹੁੰਦੇ ਨੇ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਹਕੇਰੀ ਵਿਖਮ ਮਾਰਗ ਕੱਢਣਾ, ਲਭ ਲੋਭ ਅਹੰਕਾਰ ਤੈ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖਨਿਓ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ,
ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ ਕਹਿ ਨਾਨਕ ਦਿਆਲ ਭਗਤਾਂ ਜੁਗੋ ਜੁਗ ਨਿਰਾਲੀ। ਰੱਬ ਦੇ ਪਿਆਰਿਆਂ ਦੀ ਚਾਲ ਨਿਰਾਲੀ ਹੈ। ਉਹੀ ਭਾਈ ਬਿਧੀ ਚੰਦੇ ਥੋੜਾ ਬੋਲਦਾ, ਥੋੜਾ ਖਾਂਦਾ, ਥੋੜਾ ਸੌਂਦਾ। ਇਹ ਤਿੰਨ ਨਿਸ਼ਾਨੀਆਂ ਨੇ, ਥੋੜਾ ਖਾਣਾ, ਥੋੜਾ ਬੋਲਣਾ ਤੇ ਥੋੜਾ ਸੌਣਾ। ਗੁਰਸਿੱਖ ਜਿਹੜਾ ਇਹਦਾ ਧਿਆਨ ਰੱਖਦਾ, ਰਹਿਣੀ ਬਹਿਣੀ ਕਹਿਣੀ ਸਹਿਣੀ ਇਹਨਾਂ ਚਾਰਾਂ ਗੱਲਾਂ ਤੋਂ ਗੁਰਸਿੱਖ ਦੇ ਜੀਵਨ ਦਾ ਪਤਾ ਲੱਗਦਾ। ਤੇ ਭਾਈ ਸਾਹਿਬ ਬਿਧੀ ਚੰਦ ਬੜੇ ਰੰਗੇ ਹੋਏ ਨੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ ਸੇਵਾ ਕਰਦੇ ਨੇ। ਤੇ ਸਤਿਸੰਗ ਜੀ ਦੱਸਿਆ ਜਾਂਦਾ ਕਿ ਇੱਕ ਵਾਰੀ ਸੰਗਤਾਂ ਬੜੀ ਦੂਰੋਂ ਚੱਲ ਕੇ ਆਈਆਂ, ਉਹਨਾਂ ਨੇ ਦੁਸ਼ਾਲੇ ਲਿਆਂਦੇ ਸਤਿਗੁਰਾਂ ਨੂੰ ਭੇਟ ਕਰਨ ਵਾਸਤੇ। ਤੇ ਰਸਤੇ ਦੇ ਵਿੱਚ ਦੁਸ਼ਾਲੇ ਪੱਟੀ ਦਿਆਂ ਹਾਕਮਾਂ ਨੇ ਖੋਲ ਲਏ, ਦੁਸ਼ਾਲੇ ਖੋਲ ਲਏ ਜਦੋਂ, ਤੇ ਉਹ ਪਿਆਰ ਵਾਲੀਆਂ ਸੰਗਤਾਂ ਮਰ ਦੇ ਚਰਣਾਂ ਵਿੱਚ ਆ ਕੇ ਗੁਰਸਿੱਖ ਰੋਣ ਲੱਗ ਪਏ। ਆਂਦੇ ਨੇ ਮਹਾਰਾਜ, ਅਸੀਂ ਮਾਤਾਵਾਂ ਵਾਸਤੇ ਦੁਸ਼ਾਲੇ ਲੈ ਕੇ ਆਏ ਸਾਂ, ਤੁਹਾਡੇ ਵਾਸਤੇ ਭੇਟਾਵਾਂ ਲੈ ਕੇ ਆਏ ਸਾਂ, ਤੇ ਸਾਡੇ ਤੇ ਦੁਸ਼ਾਲੇ ਰਾਹ ਵਿੱਚ ਹੀ ਖੋਹ ਲਏ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਜੇ ਸਾਡੇ ਨੇ ਤੇ ਸਾਡੇ ਕੋਲ ਆਪਣੇ ਆਪ ਪਹੁੰਚ ਜਾਣਗੇ। ਭਾਈ ਜੇ ਦੁਸ਼ਾਲੇ ਸਾਡੇ ਆ ਨਾ, ਤੇ ਸਾਡੇ ਕੋਲ ਆਪਣੇ ਆਪ ਪਹੁੰਚ ਜਾਣਗੇ। ਸਤਿਗੁਰ ਕਹਿੰਦੇ ਨੇ, ਤੁਹਾਡੇ ਵਿੱਚੋਂ ਕੋਈ ਸਿੱਖ ਹੈ ਜਿਹੜਾ ਦੁਸ਼ਾਲੇ ਲੈ ਕੇ ਆਵੇ? ਭਾਈ ਬਿਧੀ ਚੰਦ ਗਲ ਚ ਪੱਲਾ ਪਾ ਕੇ ਖਲੋ ਗਿਆ। ਆਂਦਾ, ਸੱਚੇ ਪਾਤਸ਼ਾਹ ਅੱਗੇ ਵੀ ਇਹੀ ਕੰਮ ਕਰਦੇ ਰਹੇ ਆ, ਮੇਰੀ ਡਿਊਟੀ ਲਾਓ। ਤੇ ਅੱਗੇ ਤੇ ਚਲੋ ਆਪਣੇ ਵਾਸਤੇ ਚੋਰੀਆਂ ਕਰਨੀਆਂ, ਤੇ ਹੁਣ ਤੇ ਸੱਚੇ ਪਾਤਸ਼ਾਹ ਆਪਣੀ ਚੀਜ਼ ਆਪਣੇ ਘਰ ਲਿਆਉਣੀ ਹੈ। ਕੋਈ ਚੋਰੀ ਥੋੜਾ, ਕੋਈ ਲੈ ਜਾਵੇ ਕਿਸੇ ਦੀ ਕੋਈ ਚੀਜ਼ ਆਪਣੇ ਘਰ ਲਿਆਉਣੀ, ਉਹ ਤੇ ਚੋਰੀ ਆ, ਉਹ ਤੇ ਠੱਗੀ ਆ। ਪਰ ਸਤਿਗੁਰੂ ਸਾਡੇ ਦੇ ਛਾਲੇ ਗੁਰੂ ਘਰ ਦੇ, ਤੇ ਗੁਰੂ ਘਰ ਦੀ ਵਸਤੂ ਗੁਰੂ ਘਰ ਵਿੱਚ ਲੈ ਕੇ ਆਉਣੀ ਆ। ਇਹ ਕੋਈ ਚੋਰੀ ਨੀ, ਇਹ ਕੋਈ ਠੱਗੀ ਨੀ। ਪੱਟੀ ਤੋਂ ਦੁਸ਼ਾਲੇ ਲਿਆਉਣ ਦੀ ਡਿਊਟੀ ਮੇਰੀ ਲਾ ਦੇ। ਤੇ ਸੱਚੇ ਪਾਤਸ਼ਾਹ ਆਂਦੇ ਨੇ, ਬਿਧੀ ਚੰਦਾ ਕੰਮ ਬੜਾ ਔਖਾ ਹੈ, ਇੰਨਾ ਸੌਖਾ ਨਹੀਂ। ਕਹਿਣ ਲੱਗਾ, ਸੱਚੇ ਪਾਤਸ਼ਾਹ ਹੈ ਤੇ ਬੜਾ ਔਖਾ, ਜੇ ਤੁਹਾਡਾ ਸਿਰ ਤੇ ਹੱਥ ਹੋਵੇ ਤੇ ਦੁਨੀਆਂ ਚ ਕਿਹੜਾ ਕੰਮ ਹੈ ਜਿਹੜਾ ਔਖਾ? ਕੋਈ ਕੰਮ ਔਖਾ ਨੀ ਜੇ ਤੁਹਾਡਾ ਸਿਰ ਤੇ ਹੱਥ ਹੋਵੇ। ਤੋ ਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਦੇ ਬੂਤੇ। ਤੁਸੀਂ ਸਤਿਗੁਰੂ ਮੇਰੇ ਅੰਗ ਸੰਗ ਹੋ, ਮੈਨੂੰ ਥਾਪੜਾ ਦੇਖ ਕੇ ਭੇਜੋ, ਫਿਰ ਦੁਨੀਆਂ ਚ ਕੋਈ ਕੰਮ ਔਖਾ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਭਾਈ ਬਚਿੱਤਰ ਸਿੰਘ ਨੂੰ ਭੇਜਿਆ ਸੀ ਨਾ ਹਾਥੀ ਦਾ ਮੁਕਾਬਲਾ ਕਰਨ ਵਾਸਤੇ, ਜਦੋਂ ਪਤਾ ਲੱਗਾ ਕਿ ਪਹਾੜੀਆਂ ਨੇ ਹਾਥੀ ਦੇ ਮੱਥੇ ਉੱਤੇ ਤਵੇ ਬੰਨ ਦਿੱਤੇ ਨੇ, ਤੇ ਹਾਥੀ ਨੂੰ ਸ਼ਰਾਬ ਤੇ ਆਈ ਗਈ। ਇੱਕ ਮਿੰਟ ਇੱਥੇ ਰੁਕਾਂਗੇ ਆਪਾਂ। ਭਾਈ ਬਿਧੀ ਚੰਦ ਵੇਲੇ ਦਾ, ਵਾਹਿਗੁਰੂ ਭਾਈ ਬਚਿੱਤਰ ਸਿੰਘ ਵੇਲੇ ਦਾ ਇਤਿਹਾਸ ਕਦੇ ਪੜੋਗੇ ਤੇ ਸਾਰਿਆਂ ਇਤਿਹਾਸਕਾਰਾਂ ਨੇ ਇੱਕੋ ਗੱਲ ਲਿਖੀ ਹੈ ਕਿ ਭਾਈ ਬਚਿੱਤਰ ਸਿੰਘ ਨੇ ਜਿਹੜੇ ਹਾਥੀ ਦੇ ਮੱਥੇ ਚ ਨਾਗਲੀ ਮਾਰੀ ਸੀ ਨਾ, ਉਸ ਹਾਥੀ ਨੂੰ ਸ਼ਰਾਬ ਪਿਆਈ ਗਈ ਸੀ। ਅਸੀਂ ਆਨੇ ਆ ਪਸ਼ੂ ਦਾ ਦਿਮਾਗ ਨਹੀਂ ਹੁੰਦਾ, ਪਸ਼ੂ ਦੀ ਮੱਤ ਨਹੀਂ ਹੁੰਦੀ। ਜੇ ਕੋਈ ਬਹੁਤਾ ਸਿਆਣੀਆਂ ਗੱਲਾਂ ਨਾ ਕਰੇ ਤਾਂ ਉਹਨੂੰ ਆਂਦੇ ਨੇ ਨਾ ਵੀ ਤੂੰ ਤੇ ਪਸ਼ੂ ਹੈ, ਪਸ਼ੂ ਵਾਲੀਆਂ ਗੱਲਾਂ ਕਰਨਾ, ਤੇਰੀ ਮੱਤ ਮਾਰੀ ਗਈ ਹੈ। ਸਤਸੰਗਤ, ਪਸ਼ੂ ਉਹਨੂੰ ਆਨੇ ਆ ਸੀ, ਉਹਦੇ ਚ ਮੱਤ ਨਹੀਂ ਹੁੰਦੀ, ਪਰ ਸ਼ਰਾਬ ਇੰਨੀ ਮਾੜੀ ਹੈ, ਇੱਕ ਤੇ ਅੱਗੇ ਹੀ ਮੱਤ ਨਹੀਂ ਹੁੰਦੀ, ਉਹਦੀ ਹੋਰ ਮੱਤ ਮਾਰਨ ਵਾਸਤੇ ਉਹਦੀ ਸ਼ਰਾਬ ਪਿਆ ਦਿੱਤੀ। ਹਾਥੀ ਕਿਉਂਕਿ ਉਹਨੇ ਗੁਰੂ ਘਰ ਤੇ ਹਮਲਾ ਕਰਨਾ ਹੈ, ਸਾਰੀ ਰਾਤ ਉਹਨੂੰ ਸ਼ਰਾਬ ਪਿਆਈ ਗਈ ਸੀ ਕਿ ਇਹ ਜਿਹੜਾ ਹਾਥੀ ਹੈ ਮਸਤ ਹੋ ਕੇ ਤੁਰੇ ਤੇ ਇਹ ਸਤਿਗੁਰਾਂ ਦਾ ਜਿਹੜਾ ਲੱਗਿਆ ਆਨੰਦਗੜ੍ਹ ਕਿਲੇ ਨੂੰ ਦਰਵਾਜ਼ਾ ਉਹਨੂੰ ਤੋੜ ਦੇਵੇ। ਸਾਰੀ ਰਾਤ ਉਹਨੂੰ ਸ਼ਰਾਬ ਪਿਆਈ ਗਈ। ਸ਼ਰਾਬ ਜਿਹੜੀ ਹੈ, ਸ਼ਰਾਬ ਦਾ ਅਰਥ ਹੈ ਸ਼ਰਾਰਤ ਦਾ ਪਾਣੀ। ਜਦੋਂ ਕਹਿੰਦੇ ਅੰਦਰ ਚਲੀ ਜਾਂਦੀ ਹੈ ਫਿਰ ਸ਼ਰਾਰਤਾਂ ਸੁੱਜਦੀਆਂ ਨੇ। ਆਖੋ ਸਤਨਾਮ। ਕਈ ਆਉਂਦੇ ਨੇ ਇਹ ਮਾੜੀ ਨੀ ਜੀ ਹੁੰਦੀ ਹੈ, ਪੰਜ ਰਤਨੀ। ਕਈ ਜਿਹੜੇ ਮਾੜਾ ਮੋਟਾ ਪੜ੍ਹੇ ਨੇ ਤੇ ਪੜ੍ਹ ਕੇ ਕੜੇ ਨੇ ਨਾ ਜਿਹੜੇ, ਉਹਨਾਂ ਨੂੰ ਇੱਕ ਉਹ ਕਹਿਣਗੇ ਇਹ ਮਾੜੀ ਨਹੀਂ, ਇਹ ਪੰਜ ਰਤਨੀ ਹੈ, ਕਿਉਂਕਿ ਪੰਜਵਾਂ ਰਤਨ ਨੇ ਸਮੁੰਦਰ ਵਿੱਚੋਂ ਨਿਕਲੀ ਹੈ। ਪੁਰਾਤਨ ਇਤਿਹਾਸ ਦੱਸਦਾ ਹੈ ਕਿ ਜਦੋਂ ਸਮੁੰਦਰ ਨੂੰ ਰਿੜਕਿਆ ਗਿਆ, ਗੁਰਬਾਣੀ ਵਿੱਚ ਵੀ ਕਈ ਜਗ੍ਹਾ ਪ੍ਰਮਾਣ ਆਉਂਦਾ ਕਿ ਸਮੁੰਦਰ ਨੂੰ ਰਿੜਕਿਆ ਗਿਆ ਤੇ ਸਮੁੰਦਰ ਵਿੱਚੋਂ 14 ਰਤਨ ਨਿਕਲੇ। ਲਕਸ਼ਮੀ ਵੀ ਸਮੁੰਦਰ ਵਿੱਚੋਂ ਨਿਕਲੀ, ਲਕਸ਼ਮੀ ਵੀ ਸਮੁੰਦਰ ਵਿੱਚੋਂ ਨਿਕਲੀ ਤੇ ਸਤਸੰਗ ਜੀ ਕਲਪ ਬ੍ਰਿਸ਼ ਵੀ ਸਮੁੰਦਰ ਵਿੱਚੋਂ ਨਿਕਲਿਆ, ਕਾਮ ਧੇਨ ਗਊ ਵੀ ਸਮੁੰਦਰ ਵਿੱਚੋਂ ਨਿਕਲੀ, ਰੰਭਾ ਇਸਤਰੀ ਉਹ ਵੀ ਸਮੁੰਦਰ ਵਿੱਚੋਂ ਨਿਕਲੀ 14 ਰਤਨਾਂ ਵਿੱਚੋਂ, ਤੇ ਅੰਮ੍ਰਿਤ ਵੀ ਸਮੁੰਦਰ ਵਿੱਚੋਂ ਨਿਕਲਿਆ, ਤੇ ਸ਼ਰਾਬ ਵੀ 5ਵੇਂ ਨੰਬਰ ਤੇ ਨਿਕਲੀ, ਜ਼ਹਿਰ ਵੀ ਨਿਕਲੀ। ਫਿਰ ਉਹਨਾਂ 14 ਰਤਨ ਜਦੋਂ ਨਿਕਲੇ ਤੇ 14 ਰਤਨਾਂ ਦੀ ਵੰਡ ਕੀਤੀ ਗਈ। ਸੁਮੇਰ ਪਰਬਤ ਦਾ ਮਧਾਣਾ ਪਾਇਆ ਗਿਆ ਸਮੁੰਦਰ ਨੂੰ ਰਿੜਕਣ ਵਾਸਤੇ,
ਸਮੁੰਦਰ ਰਿੜਕਿਆ ਤੇ ਵਿੱਚੋਂ 14 ਰਤਨ ਨਿਕਲੇ। ਉਹਨਾਂ 14 ਰਤਨਾਂ ਦੀ ਫਿਰ ਵੰਡ ਕਰ ਦਿੱਤੀ, ਲਕਸ਼ਮੀ ਵਿਸ਼ਨੂੰ ਭਗਵਾਨ ਨੂੰ ਦੇ ਦਿੱਤੀ ਗਈ। ਇਸੇ ਤਰ੍ਹਾਂ ਕਹਿੰਦੇ ਨੇ ਰੰਭਾ ਇਸਤਰੀ ਜਿਹੜੀ ਸੀ ਉਹ ਇੰਦਰ ਦੇਵਤੇ ਨੂੰ ਮਿਲ ਗਈ। ਜ਼ਹਿਰ ਜਿਹੜਾ ਸੀ ਕਹਿੰਦੇ ਜੇ ਧਰਤੀ ਤੇ ਰੋੜੀਏ ਜੀਵ ਮਰ ਜਾਣਗੇ, ਸਮੁੰਦਰ ਚ ਰੋੜੀਏ ਤਾਂ ਉਹਦੇ ਜੀਵ ਮਰ ਜਾਣਗੇ। ਤੇ ਜ਼ਹਿਰ ਜਿਹੜਾ ਸ਼ਿਵ ਜੀ ਭਗਵਾਨ ਨੇ ਪੀ ਲਿਆ ਤੇ ਜਦੋਂ ਕੰਠ ਤੇ ਆਇਆ ਤੇ ਕੰਠ ਨੀਲਾ ਬੜਾ ਸੋਹਣਾ ਲੱਗਦਾ, ਪਾਰਵਤੀ ਆਂਦੀ ਤੁਹਾਡਾ ਕੰਠ ਬੜਾ ਸੋਹਣਾ ਲੱਗਦਾ, ਉਹ ਕਹਿਣ ਲੱਗੇ ਠੀਕ ਹੈ ਇਹਨੂੰ ਇੱਥੇ ਰੋਕ ਲੈਂਦੇ ਆ। ਉਹ ਨੀਲ ਕੰਠ ਮੰਨਦੇ ਨੇ ਹਿੰਦੂ ਧਰਮ ਵਿੱਚ ਵੀ ਸ਼ਿਵ ਜੀ ਨੀਲ ਕੰਠ ਨੀਲੇ ਕੰਠ ਵਾਲੇ ਨੇ। ਇਹ 14 ਰਤਨਾਂ ਦੀ ਵੰਡ ਹੋਈ ਤੇ ਅੰਮ੍ਰਿਤ ਜਿਹੜਾ ਸੀ ਇਹਨੂੰ ਲੈ ਗਏ ਦੇਵਤੇ, ਅੰਮ੍ਰਿਤ ਦੇਵਤੇ ਲੈ ਗਏ। ਜ਼ਹਿਰ ਵੀ ਸਾਰੇ 14 ਦੇ 14 ਰਤਨ ਵੰਡ ਦਿੱਤੇ ਗਏ। ਤੇ ਜਦੋਂ ਸਾਧ ਸਿੰਘ ਪੰਜਵਾਂ ਰਤਨ ਸੀ ਸ਼ਰਾਬ, ਜਦੋਂ ਸ਼ਰਾਬ ਨਿਕਲੀ ਤੇ ਉਹ ਆਂਦੇ ਨੇ ਕਿ ਸ਼ਰਾਬ ਕਿਹਨੂੰ ਦੇਣੀ ਆ। ਤੇ ਮੈਂ ਕਈ ਵਾਰੀ ਬੇਨਤੀ ਕਰਦਾ ਉਹਨਾਂ ਜਿਹੜੇ ਆਂਦੇ ਨੇ ਵੀ ਇਹ ਕਿਹੜਾ ਮਾੜੀ ਏ, ਇਹ 5 ਰਤਨੀ ਏ ਜਾਂ ਇਹ 5ਵਾਂ ਰਤਨ ਏ। ਤੇ ਜੇ 5 ਰਤਨੀ ਦਾ ਪਤਾ ਤੇ ਅਗਲਾ ਇਤਿਹਾਸ ਵੀ ਪੜਿਆ ਕਰੋ ਵੀ ਆਈ ਬੰਦਿਆਂ ਦੇ ਹਿੱਸੇ ਨਹੀਂ ਆ। ਖੁਸ਼ ਸਪਨਾ ਇਹ ਸ਼ਰਾਬ ਜੇ 5ਵਾਂ ਰਤਨ ਏ ਤੇ ਹਿੱਸੇ ਕਿਹਦੇ ਆਈ ਆ। ਰਾਕਸ਼ਸ ਇਕੱਠੇ ਹੋ ਕੇ ਆ ਗਏ, ਉਹ ਕਹਿਣ ਲੱਗੇ ਅਸੀਂ ਕੰਮ ਕਰਨੇ ਆ ਮਾੜੇ ਤੇ ਸਾਡੀ ਸਹਾਇਤਾ ਕਰਿਆ ਕਰੂ, ਇਹ ਸਾਡੇ ਹਿੱਸੇ ਚ ਪਾ ਦਿਓ। ਸ਼ਰਾਬ ਫਿਰ ਬੰਦੇ ਦੇ ਹਿੱਸੇ ਨਹੀਂ ਆਈ, ਸ਼ਰਾਬ ਤੇ ਰਾਕਸ਼ਸ ਦੇ ਹਿੱਸੇ ਆਈ ਸੀ। ਤੇ ਆਂਦੇ ਨੇ ਜਦੋਂ ਇਹ ਅੰਦਰ ਬੰਦੇ ਦੇ ਚਲੇ ਜਾਂਦੀ ਆ, ਬੁੱਧੀ ਖਤਮ ਹੋ ਜਾਂਦੀ ਆ, ਬੁੱਧੀ ਭ੍ਰਿਸ਼ਟ ਹੋ ਜਾਂਦੀ ਆ, ਕਹਿੰਦੇ ਬੰਦਾ ਬੰਦਾ ਨਹੀਂ ਰਹਿੰਦਾ, ਬੰਦਾ ਰਾਕਸ਼ਸ ਬਣ ਜਾਂਦਾ ਆ। ਖੁਸਾਸਨਾ ਇਸ ਕਰਕੇ ਇਹ ਰਤਨ ਤੇ 5ਵਾਂ ਜਰੂਰ ਮੰਨਿਆ ਜਾਂਦਾ ਪੁਰਾਤਨ ਇਤਿਹਾਸ ਵਿੱਚ, ਪਰ ਇਹ ਜੇ ਰਤਨ 5ਵਾਂ ਹੈ ਤੇ ਬੰਦਿਆਂ ਦੇ ਹਿੱਸੇ ਨਹੀਂ ਆਈ, ਇਹ ਰਾਕਸ਼ਸਾਂ ਦੇ ਹਿੱਸੇ ਆਈ ਆ। ਬੰਦਿਆਂ ਦੇ ਹਿੱਸੇ ਤੇ ਗੁਰੂ ਗੋਬਿੰਦ ਸਿੰਘ ਨੇ ਦੇਵਤਿਆਂ ਵਾਲਾ ਅੰਮ੍ਰਿਤ ਲੈ ਆਂਦਾ। ਖੁਸ ਸਤਨਾ ਦੇਵਤੇ ਲੈ ਕੇ ਅੰਮ੍ਰਿਤ ਦੌੜੇ, ਆਂਦੇ ਨੇ ਰਾਕਸ਼ਸ ਮਗਰ ਪੈ ਗਏ। ਚਾਰ ਜਗ੍ਹਾ ਘੜਾ ਛਲਕਿਆ ਤੇ ਉਹਨਾਂ ਚਾਰ ਥਾਵਾਂ ਤੇ ਕੁੰਭ ਦਾ ਮੇਲਾ ਲੱਗਦਾ ਹਿੰਦੁਸਤਾਨ ਚ। ਚਾਰ ਜਗ੍ਹਾ ਨੇ ਜਿੱਥੇ ਕੁੰਭ ਦਾ ਮੇਲਾ ਲੱਗਦਾ 12-12 ਸਾਲਾਂ ਪਿੱਛੋਂ, ਉਹ ਚਾਰ ਥਾਵਾਂ ਜਿੱਥੇ ਉਹ ਘੜਾ ਛਲਕਿਆ ਤੇ ਆਂਦੇ ਨੇ ਇੱਥੇ ਅੰਮ੍ਰਿਤ ਡੁੱਲਿਆ। ਚਲੋ ਇਧਰ ਇਤਿਹਾਸ ਵਿੱਚ ਨਾ ਜਾਈਏ, ਕਹਿਣ ਦਾ ਭਾਵ ਇਹ ਆ ਕਿ ਜੇ ਇਹ 5 ਰਤਨੀ ਆ ਤੇ ਇਹ ਬੰਦਿਆਂ ਦੇ ਹਿੱਸੇ ਨਹੀਂ ਆਈ, ਇਸੇ ਕਰਕੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸਾਨੂੰ ਰੋਕਿਆ। ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਗੁਰੂ ਅਮਰਦਾਸ ਸਾਹਿਬ ਆਂਦੇ ਨੇ ਮਾਨਸ ਭਰਿਆ ਆਣਿਆ, ਮਾਨਸ ਭਰਿਆ ਆਏ, ਜਿਸ ਪੀਤੇ ਮਤ ਦੂਰ ਹੋਏ, ਬਰਲ ਪੁਆ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ। ਜਦੋਂ ਕਹਿੰਦੇ ਅੰਦਰ ਚਲੇ ਜਾਂਦੀ ਆ, ਆਪਣੇ ਪਰਾਏ ਦੀ ਪਛਾਣ ਨਹੀਂ ਰਹਿੰਦੀ, ਤੇ ਇਸ ਕਰਕੇ ਸ਼ਰਾਬ ਤੋਂ ਰੋਕਿਆ ਗਿਆ। ਅੰਮ੍ਰਿਤ ਛਕਣ ਵਾਲੇ ਗੁਰਸਿੱਖ ਨੂੰ ਖਾਸ ਹੁਕਮ ਹੁੰਦਾ, ਅੰਮ੍ਰਿਤ ਧਾਰੀ ਆ ਸਿੰਘਾ, ਜਿਸ ਦਿਨ ਤੇਰੇ ਤੋਂ ਸ਼ਰਾਬ ਪੀਤੀਗੀ ਉਸ ਦਿਨ ਤੂੰ ਆਪਣੇ ਆਪ ਨੂੰ ਅੰਮ੍ਰਿਤ ਧਾਰੀ ਨਾ ਸਮਝੀ, ਉਸ ਦਿਨ ਤੂੰ ਗੁਰੂ ਕਾ ਸਿੱਖ ਨਹੀਂ ਰਹੇਗਾ, ਅੰਮ੍ਰਿਤ ਧਾਰੀ ਨਹੀਂ ਰਹੇਗਾ। ਸੋ ਇਹਦੇ ਤੋਂ ਬਚੋ। ਸ਼ਰਾਬ ਪੀਣ ਤੋਂ ਸੱਚੇ ਪਾਤਸ਼ਾਹ ਨੇ ਰੋਕਿਆ, ਤੇ ਅੱਜ ਵੀ ਸ਼ਰਾਬਾਂ ਵੇਚਣ ਵਾਲੇ ਵੀ ਉਹਦੇ ਤੇ ਵੀ ਲਿਖਿਆ ਹੁੰਦਾ ਕਿ ਸ਼ਰਾਬ ਪੀਣੀ ਜਿਹੜੀ ਆ ਇਹ ਸਿਹਤ ਲਈ ਹਾਨੀਕਾਰਕ ਹੈ। ਤੰਬਾਕੂ ਤੋਂ ਅੱਜ ਲੋਕ ਰੋਕਦੇ ਆ, ਅੱਜ ਸਾਇੰਟਿਸਟ ਕਹਿੰਦੇ ਨੇ, ਅੱਜ ਡਾਕਟਰ ਕਹਿੰਦੇ ਨੇ ਕਿ ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ ਹੈ। ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਰੋਕਿਆ, ਸਿੱਖਾ ਤੂੰ ਤੰਬਾਕੂ ਨਾ ਖਾਈ, ਜਿੱਦਣ ਤੂੰ ਤੰਬਾਕੂ ਖਾਧਾ ਖਾ ਲਿਆ ਨਾ ਉਹ ਦਿਨ ਤੂੰ ਮੇਰਾ ਸਿੰਘ ਨਹੀਂ ਰਹੇਗਾ, ਅੰਮ੍ਰਿਤ ਧਾਰੀ, ਉਸ ਦਿਨ ਤੂੰ ਅੰਮ੍ਰਿਤ ਨਾਲੋਂ ਟੁੱਟ ਜਾਏਗਾ, ਬੱਜਰ ਕੁਰਹਿਤ ਹੈ ਤੰਬਾਕੂ ਖਾਣਾ। ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਕੈਂਸਰ ਵਰਗੀ ਨਾਮਰਾਦ ਬਿਮਾਰੀ ਤੋਂ ਸਿੱਖਾਂ ਨੂੰ ਸੁਚੇਤ ਕੀਤਾ। ਇਹੀ ਹੈ ਨਾ ਪਿਤਾ ਦਾ ਫਰਜ਼ ਨਿਭਾਇਆ, ਆਉਣ ਵਾਲੀਆਂ ਬਿਮਾਰੀਆਂ ਤੋਂ 3 ਸਾਲ ਪਹਿਲਾਂ ਹੀ ਜਾਣੂ ਕਰਾ, 300 ਸਾਲ ਪਹਿਲਾਂ ਹੀ ਜਾਣੂ ਕਰਾ ਤਾ ਵੀ ਇਹ ਭੈੜੀਆਂ ਬਿਮਾਰੀਆਂ ਲੱਗਣਗੀਆਂ, ਤੰਬਾਕੂ ਦਾ ਸੇਵਨ ਨਾ ਕਰੀ, ਪਿੰਡ ਚ ਵਰਗੀਆਂ ਬਿਮਾਰੀਆਂ ਲੱਗਣਗੀਆਂ, ਪਰ ਨਾਰੀ ਪਰ ਪੁਰਸ਼ ਦਾ ਸੰਗ ਨਹੀਂ ਕਰਨਾ। ਗੁਰਸਿੱਖਾ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣਾ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਇਸੇ ਕਰਕੇ ਮੈਂ ਪਿਛਲੀਆਂ ਸਟੇਜਾਂ ਤੇ ਵੀ ਬੇਨਤੀ ਕਰਦਾ ਰਿਹਾ, ਗੁਰਮੁਖੋ ਅੰਮ੍ਰਿਤ ਨੂੰ ਬੋਝ ਨਾ ਸਮਝੋ, ਸੱਚੇ ਪਾਤਸ਼ਾਹ ਨੇ ਤੇ ਆਉਣ ਵਾਲਿਆਂ ਖਤਰਿਆਂ ਤੋਂ ਪਹਿਲਾਂ ਹੀ ਸੁਚੇਤ ਕੀਤਾ ਕਿ ਪਿਤਾ ਹੋਣ ਦਾ ਫਰਜ਼ ਨਿਭਾਇਆ, ਉਹ ਬਾਪੂ ਹੀ ਕਹਦਾ ਜਿਹੜਾ ਆਪਣੇ ਬੱਚਿਆਂ ਨੂੰ ਭੈੜੀਆਂ ਬਿਮਾਰੀਆਂ ਤੋਂ ਬਚਾਏ ਨਾ। ਅਸੀਂ ਲੱਗਦੀ ਏ ਬਿਮਾਰੀ ਤੇ ਪੁੱਤਰ ਨੂੰ ਫੇਰ ਲੈ ਕੇ ਜਾਂਦੇ ਹਾਂ, ਪਰ ਸੱਚੇ ਪਾਤਸ਼ਾਹ ਨੇ ਬਿਮਾਰੀ ਦੀ ਜੜ ਫੜ ਲਈ, ਜੋ ਸੱਚੇ ਪਾਤਸ਼ਾਹ ਨੇ 300 ਸਾਲ ਪਹਿਲਾਂ ਰੋਕਿਆ, ਡਾਕਟਰ ਅੱਜ ਸਾਰੀ ਦੁਨੀਆਂ ਚ ਰੋਕ ਰਹੇ ਨੇ। ਆਖੋ ਸਪਨਾ, ਆਪਣੇ ਪਿਤਾ ਤੇ ਮਾਣ ਕਰੋ, ਡਾਕਟਰ ਹੈਰਾਨ ਹੋ ਜਾਣਗੇ ਵੀ ਕਮਾਲ ਦੀ ਗੱਲ, ਗੁਰੂ ਗੋਬਿੰਦ ਸਿੰਘ 300 ਸਾਲ ਪਹਿਲਾਂ ਲਿਖ ਕੇ ਜਾਂਦੇ ਨੇ ਤੇ ਸਾਨੂੰ ਅੱਜ ਪਤਾ ਲੱਗਾ।
ਅਸੀਂ ਹੁਣ ਰੋਕਨੇ ਆ। ਇਹ ਨਾ ਮੁਰਾਦ ਬਿਮਾਰੀਆਂ ਨੇ ਮਹਾਰਾਜ ਨੇ ਪਹਿਲਾਂ ਹੀ ਆਪਣੀ ਉਮਤ ਨੂੰ ਇਹਨਾਂ ਭੈੜੀਆਂ ਬਿਮਾਰੀਆਂ ਤੋਂ, ਇਹਨਾਂ ਖਤਰਿਆਂ ਤੋਂ ਸੁਚੇਤ ਕੀਤਾ। ਸੋ ਅੰਮ੍ਰਿਤ ਨੂੰ ਅਸੀਂ ਕਦੇ ਬੋਝ ਨਹੀਂ ਸਮਝਣਾ। ਹੁਣ ਧਿਆਨ ਦਿਓ, ਹਾਥੀ ਨੂੰ ਸ਼ਰਾਬ ਪਿਆਈ ਗਈ, ਆਂਦੇ ਨੇ ਆਨੰਦਗੜ੍ਹ ਦਾ ਕਿਲਾ, ਕਿਲੇ ਦਾ ਦਰਵਾਜ਼ਾ ਤੋੜ ਦੇਣਾ। ਹਾਥੀ ਅੱਗੇ ਅੱਗੇ, ਫੌਜਾਂ ਪਿੱਛੇ ਪਿੱਛੇ, ਹਾਥੀ ਮਸਤ ਹੋਇਆ ਝੂਲਦਾ ਆ ਰਿਹਾ। ਤੇ ਸੱਚੇ ਪਾਤਸ਼ਾਹ ਨੂੰ ਇੱਕ ਦਿਨ ਪਹਿਲਾਂ ਹੀ ਪਤਾ ਲੱਗ ਗਿਆ ਸੀ ਸਤਿਗੁਰੂ ਜੀ ਸ਼ਰਾਬ ਪਿਆ ਰਹੇ ਨੇ, ਹਾਥੀ ਨੂੰ ਲੈ ਕੇ ਆਉਣਗੇ, ਮੱਥੇ ਨਾਲ ਤਵੇ ਬੰਨੇ ਹੋਣਗੇ। ਮਹਾਰਾਜ ਆਖਣ ਲੱਗੇ, ਹਾਥੀ ਉਹ ਆ ਤੇ ਸਾਡੇ ਕੋਲ ਵੀ ਤੇ ਹਾਥੀ ਹੈਗਾ। ਮਹਾਰਾਜ ਕਿਹੜਾ ਹਾਥੀ? ਗੁਰੂ ਗੋਬਿੰਦ ਸਿੰਘ ਆਖਣ ਲੱਗੇ, ਦੁਨੀ ਚੰਦ ਕਿੱਦਾਂ ਇਹਦਾ ਸਰੀਰ ਤਕੜਾ ਹੈ, ਤੇ ਸਦਾ ਹੀ ਇੱਕੋ ਗੱਲ ਕਹਿੰਦਾ ਰਹਿੰਦਾ ਕਿ ਆ ਜਾ ਮੇਰੇ ਨਾਲ ਘੁਲ ਕੇ ਵੇਖਣਾ ਹੀ, ਆ ਜਾ ਮੇਰੇ ਨਾਲ ਘੁਲ ਕੇ ਵੇਖਣਾ। ਕਹਿੰਦੇ ਇਹਦਾ ਹਾਥੀ ਨਾਲ ਘੋਲ ਕਰਾਵਾਂਗੇ, ਕੱਲ ਨੂੰ ਪਤਾ ਲੱਗੇਗਾ ਇਹਦੀ ਤਾਕਤ ਕਿੰਨੀ ਗਾ। ਤੇ ਸਾਧ ਸੰਗਤ ਦੁਨੀ ਚੰਦ ਬੈਠਾ ਤੇ ਜ਼ਰੂਰ ਸੀ ਉੱਥੇ, ਨਾ ਹਾਂ ਕਰਨ ਜੋਗਾ ਨਾ ਕਰਨ ਜੋਗਾ, ਚੁੱਪ ਕਰਕੇ ਹੱਥ ਜੋੜ ਕੇ ਬੈਠਾ ਰਿਹਾ। ਸਤਿਗੁਰੂ ਅੰਦਰ ਚਲੇ ਗਏ ਤੇ ਦੁਨੀ ਚੰਦ ਕਦੇ ਕਿਸੇ ਤੰਬੂ ਚ ਜਾ ਵੜਿਆ ਕਰੇ, ਕਦੇ ਕਿਸੇ ਚ, ਮੇਰੇ ਤੇ ਕਿਰਪਾ ਕਰੋ, ਮੈਨੂੰ ਬਚਾ ਦਿਓ, ਮੈਂ ਹਾਥੀ ਦਾ ਮੁਕਾਬਲਾ ਨਹੀਂ ਕਰ ਸਕਦਾ। ਕਿੱਥੇ ਹਾਥੀ, ਕਿੱਥੇ ਮੈਂ? ਬੜਾ ਸਮਝਾਇਆ, ਕਈਆਂ ਨੇ ਨਾ ਮੰਨਿਆ। ਰਾਤ ਨੂੰ ਕਿਲੇ ਦੀ, ਸਤਸੰਗ ਦੀ ਚਾਰ ਦੁਆਰੀ ਸੀ ਜਿਹੜੀ, ਕੰਧ ਤੇ ਟੱਪ ਕੇ ਲੱਗਾ ਭੱਜਣ, ਤੇ ਡਿੱਗਦੇ ਦੀ ਲੱਤ ਟੁੱਟ ਗਈ, ਘਰ ਪਹੁੰਚਦੇ ਦੀ ਜਾਨ ਨਿਕਲ ਗਈ ਸੀ। ਤੇ ਸਤਸੰਗ ਜਦੋਂ ਸਵੇਰ ਹੋਈ, ਮਹਾਰਾਜ ਆਂਦੇ ਨੇ ਲਿਆਓ ਭਾਈ ਸਾਡੇ ਹਾਥੀ ਨੂੰ ਤਿਆਰ ਕਰਕੇ ਭੇਜੀਏ। ਆਂਦੇ ਮਹਾਰਾਜ ਹਾਥੀ ਤੇ ਰਾਤ ਦਾ ਨਿਕਲ ਗਿਆ। ਸੱਚੇ ਪਾਤਸ਼ਾਹ ਆਂਦੇ ਨੇ ਹਾਥੀ ਦਾ ਸਰੀਰ ਵੱਡਾ ਹੁੰਦਾ, ਸ਼ੇਰ ਦਾ ਦਿਲ ਤਕੜਾ ਹੁੰਦਾ, ਇਸ ਕਰਕੇ ਸ਼ੇਰ ਰਾਜਾ ਹੈ, ਤੇ ਲਓ ਹੁਣ ਸ਼ੇਰ ਭੇਜਾਂਗੇ। ਮਹਾਰਾਜ ਸ਼ੇਰ ਕਿਹੜਾ? ਮਹਾਰਾਜ ਕਹਿੰਦੇ ਉੱਠੇ ਭਾਈ, ਕੋਈ ਹਾਥੀ ਦਾ ਮੁਕਾਬਲਾ ਕਰੇ। ਸਾਰਿਆਂ ਨੇ ਗੋਡਿਆਂ ਚ ਸਿਰ ਦੇ ਲੈ, ਨੀਵੀਆਂ ਪਾ ਲਈਆਂ, ਤੇ ਫਿਰ ਉੱਠਿਆ ਭਾਈ ਬਚਿੱਤਰ ਸਿੰਘ। ਬਹੁ ਰੂਪੀਆ ਸਿੰਘ ਆਂਦੇ ਸਨ, ਕਈ ਕਈ ਦਿਨ ਚ ਕੱਪੜੇ ਬਦਲਦਾ ਸੀ, ਛੋਟੇ ਜੇ ਕੱਦ ਦਾ ਸੀ, ਛੋਟਾ ਜਿਹਾ ਸਰੀਰ ਸੀ, ਉੱਠ ਕੇ ਖਲੋ ਗਿਆ। ਆਖਣ ਲੱਗਾ, ਸੱਚੇ ਪਾਤਸ਼ਾਹ ਮੇਰੇ ਤੇ ਮਿਹਰ ਕਰੋ, ਬਖਸ਼ਿਸ਼ ਕਰੋ। ਤੇ ਨਾਲ ਦੇ ਚੋਲਾ ਫੜ ਕੇ ਖਿੱਚਦੇ ਨੇ, ਆਂਦੇ ਨੇ ਬਹਿ ਜਾ ਆਪਣੇ ਵੱਲ ਵੇਖ ਲੈ, ਕਿੱਥੇ ਹਾਥੀ ਕਿੱਥੇ ਤੂੰ, ਤੂੰ ਮੁਕਾਬਲਾ ਕਰ ਲੈਗਾ। ਭਾਈ ਬਚਿੱਤਰ ਸਿੰਘ ਖਲੋ ਗਿਆ, ਮਹਾਰਾਜ ਮਿਹਰ ਕਰੋ। ਚਲੋ ਜੀ, ਸੱਚੇ ਪਾਤਸ਼ਾਹ ਤਿਆਰ ਨਿਕਲ ਹੋ ਤਿਆਰ ਬਈ ਪਾ ਬਣ। ਹੁਣ ਉਹ ਜਰਨੈਲਾਂ ਵਾਲੇ ਬਸਤਰ ਜੋ ਵੀ ਉਸ ਵੇਲੇ ਸ਼ਸਤਰ ਬਸਤਰ ਸਜਾ ਰਹੇ ਨੇ। ਆਂਦਾ ਮਹਾਰਾਜ ਮੇਰੀ ਇੱਕ ਬੇਨਤੀ ਏ। ਸਾਰਿਆਂ ਦੇ ਹੁਣ ਬੇਨਤੀ ਕਰੇਗਾ ਵੀ ਦੋ ਚਾਰ ਮੇਰੇ ਨਾਲ ਹੋਰ ਭੇਜੋ, ਇਹ ਬੇਨਤੀ ਕਰੇਗਾ। ਆਂਦਾ ਸੱਚੇ ਪਾਤਸ਼ਾਹ ਮੇਰੀ ਇੱਕ ਬੇਨਤੀ ਏ। ਸਤਿਗੁਰ ਕਹਿੰਦੇ ਕੀ? ਕਹਿੰਦਾ ਜੀ, ਥਾਪੜਾ ਦੇ ਕੇ ਭੇਜਿਆ ਜੇ, ਮੇਰੇ ਸਿਰ ਤੇ ਹੱਥ ਰੱਖ ਕੇ ਭੇਜਿਓ, ਜੇ ਤੁਹਾਡਾ ਥਾਪੜਾ ਹੋਏਗਾ ਇੱਕ ਇੱਕ ਹਾਥੀ ਤੇ, ਕੀ ਭਾਵੇਂ ਇਹੋ ਜਿਹੇ ਦਸ ਆ ਜਾਣ, ਮੈਂ ਕੱਲਾ ਮੁਕਾਬਲਾ ਕਰਾਂਗਾ। ਫਿਰ ਥਾਪੜਾ ਦੇ ਕੇ ਭਾਈ ਬਚਿੱਤਰ ਸਿੰਘ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਭੇਜਿਆ। ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਭਾਈ ਬਚਿੱਤਰ ਸਿੰਘ ਨੂੰ ਭੇਜਿਆ ਤੇ ਉਹਨੇ ਵੇਖਿਆ ਹਾਥੀ ਮਸਤ ਹੋਇਆ ਆ ਰਿਹਾ, ਝੂਲਦਾ ਆ ਰਿਹਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਿਆ, ਬੇਨਤੀ ਕੀਤੀ, ਸਤਿਗੁਰੂ ਲਾਜ ਆਪਣੇ ਸੇਵਕ ਦੀ ਆਪ ਰੱਖਿਆ ਜੇ। ਤੇ ਆਂਦੇ ਨੇ ਭਾਈ ਬਚਿੱਤਰ ਸਿੰਘ ਨੇ ਅਸਤਰ ਵਿਦਿਆ ਦਾ ਬੜਾ ਧਨੀ ਸੀ, ਅਸਤਰ ਵਿਦਿਆ ਦਾ, ਤੇ ਉਸੇ ਸਮੇਂ ਘੋੜੇ ਨੂੰ ਇਸ਼ਾਰਾ ਕੀਤਾ, ਉਹਨੇ ਅਗਲੇ ਪੌੜ ਹਾਥੀ ਦੀ ਸੁੰਡ ਉੱਤੇ ਮੱਥੇ ਚ ਟਿਕਾਏ, ਤੇ ਭਾਈ ਬਚਿੱਤਰ ਸਿੰਘ ਨੇ ਸਾਰਾ ਜ਼ੋਰ ਲਾ ਕੇ ਸੱਜੇ ਹੱਥ ਵਿੱਚ ਫੜੀ ਸੀ ਨਾਗਲੀ, ਜਦੋਂ ਜ਼ੋਰ ਨਾਲ ਹਾਥੀ ਦੇ ਮੱਥੇ ਵਿੱਚ ਮਾਰੀ, ਸੱਤ ਤਵਿਆਂ ਨੂੰ ਚੀਰਦੀ ਹੋਈ ਨਾਗਲੀ ਹਾਥੀ ਦੇ ਮੱਥੇ ਚ ਵੱਜੀ ਸੀ ਜਾ ਕੇ। ਤੇ ਸਾਧ ਸੰਗਤ ਹਾਥੀ ਚੀਕਾਂ ਮਾਰਦਾ ਪਿੱਛੇ ਮੁੜ ਗਿਆ, ਭਾਈ ਬਚਿੱਤਰ ਸਿੰਘ ਜਕਾਰੇ ਲਾਉਂਦਾ ਹੋਇਆ ਸਤਿਗੁਰ ਦੇ ਚਰਨਾਂ ਚ ਆ ਗਿਆ। ਸੱਚੇ ਪਾਤਸ਼ਾਹ ਨੇ ਥਾਪੜਾ ਦਿੱਤਾ, ਸਿੰਘ ਆਂਦੇ ਨੇ ਇਸੇ ਤੈਨੂੰ ਆਖਿਆ ਸੀ, ਜਾਂਦੀ ਅੜੀ ਆਖਰੀ ਵਾਲੀ ਮਿਲ ਜਾ, ਤੂੰ ਕਿਹੜਾ ਮੁੜ ਕੇ ਆਉਣਾ ਹੈ? ਪਰ ਬਚਿੱਤਰ ਸਿੰਘ ਤੂੰ ਮੁੜ ਕੇ ਆ ਗਿਆ। ਆਖਣ ਲੱਗਾ ਕਿ ਮੈਂ ਤੇ ਹੱਥ ਹਿਲਾਇਆ ਹੀ ਸੀ, ਜ਼ੋਰ ਤੇ ਗੁਰੂ ਗੋਬਿੰਦ ਸਿੰਘ ਨੇ ਲਾਇਆ ਸੀ, ਥਾਪੜਾ ਤੇ ਇਹਨਾਂ ਦਾ ਸੀ, ਮੈਨੂੰ ਤੇ ਪਤਾ ਹੀ ਨਹੀਂ ਲੱਗਾ ਕਿ ਉਹਦਾ ਮੁਕਾਬਲਾ ਮੈਂ ਕਰ ਕਿਵੇਂ ਲਿਆ। ਗੁਰਮੁਖੋ, ਭਰੋਸਾ ਸੀ ਭਾਈ ਬਚਿੱਤਰ ਸਿੰਘ ਨੂੰ, ਤੇ ਸੱਚੇ ਪਾਤਸ਼ਾਹ ਤੇ ਜਿਨ੍ਹਾਂ ਦਾ ਭਰੋਸਾ ਹੋਵੇ ਉਹਨਾਂ ਨੂੰ ਫਿਰ ਕਾਹਦੀ ਘਾਟ ਆ, ਉਹਨਾਂ ਨੂੰ ਕਾਹਦੀ ਕਮੀ ਆ, ਸਦਾ ਸਤਿਗੁਰੂ ਅੰਗ ਸੰਗ ਰਹਿੰਦੇ ਨੇ। ਭਾਈ ਬਿਧੀ ਚੰਦ ਆਖਣ ਲੱਗਾ, ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਭਾਵੇਂ ਪੱਟੀ ਤੋਂ ਦਸ਼ਾਲੇ ਲਿਆਉਣੇ ਤੇ ਬੜੇ ਔਖੇ ਆ, ਪਰ ਤੁਹਾਡਾ ਜੇ ਸਿਰ ਤੇ ਹੱਥ ਹੋਏਗਾ ਤੇ ਕੁਛ ਵੀ ਨੀ ਔਖਾ।

ਜਿਨ੍ਹਾਂ ਦਾ ਸਿਦਕ ਉਹਨਾਂ ਵਾਸਤੇ ਸਭ ਕੁਝ ਹੀ ਹੈ, ਜਿਨ੍ਹਾਂ ਦਾ ਭਰੋਸਾ ਉਹਨਾਂ ਵਾਸਤੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਗੁਰੂ ਨਾਨਕ ਦਾ ਰੂਪ ਨੇ, ਨਿਰੰਕਾਰ ਸਰੂਪ ਨੇ, ਜਿਨ੍ਹਾਂ ਦਾ ਭਰੋਸਾ ਨੀ ਗੁਰਮੁਖੋ ਸਾਰੀ ਜ਼ਿੰਦਗੀ ਕਾਗਜ਼ ਤੇ ਅੱਖਰ ਹੀ ਸਮਝਦੇ ਰਹਿੰਦੇ। ਭਰੋਸਾ ਨੀ ਜਿਨ੍ਹਾਂ ਦਾ, ਭਰੋਸਾ ਤੇ ਸਭ ਕੁਝ ਆ। ਭਰੋਸਾ ਤੇ ਭਗਤ ਧੰਨਾ ਜੀ ਨੇ ਪੱਥਰ ਵਿਚੋਂ ਰੱਬ ਨੂੰ ਪ੍ਰਗਟ ਕਰ ਲਿਆ, ਪੱਥਰ ਵਿਚੋਂ ਪਰਮੇਸ਼ਰ ਨੂੰ ਪ੍ਰਗਟ ਕਰ ਲਿਆ। ਭਰੋਸੇ ਦੀ ਗੱਲ ਹੈ, ਸ਼ਰਧਾ ਦੀ ਗੱਲ। ਸ਼ਰਧਾ ਰੱਖੋ, ਭਰੋਸਾ ਰੱਖੋ। ਤੇ ਭਾਈ ਬਿਧੀ ਚੰਦ ਨੇ ਹੱਥ ਜੋੜ ਕੇ ਆਖਿਆ, ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਸਿਰ ਤੇ ਹੱਥ ਰੱਖੋ ਕਿ ਮੈਂ ਪੱਟੀ ਤੋਂ ਦਸ਼ਾਲੇ ਲਿਆ। ਤੇ ਜਦੋਂ ਭਾਈ ਬਿਧੀ ਚੰਦ ਗਿਆ ਨਾ ਦਸ਼ਾਲੇ ਲੈਣ ਵਾਸਤੇ, ਤੇ ਇਹਨੇ ਪੱਟੀ ਜਾ ਕੇ ਬੁਰਕਾ ਪਾ ਲਿਆ। ਮੁਸਲਮਾਨ ਬੀਬੀਆਂ ਬੁਰਕਾ ਪਾਉਂਦੀਆਂ ਨੇ, ਸਾਰਾ ਤਨ ਢਕਿਆ ਜਾਂਦਾ ਕਾਲਾ ਬੁਰਕਾ ਪਾ ਕੇ, ਤੇ ਹੌਲੀ ਹੌਲੀ ਭੇਸ ਬਦਲਾ ਕੇ। ਸਤਸੰਗ ਜੀ, ਉਹਨਾਂ ਨਵਾਬ ਸੀ ਜਿਹੜੇ, ਉਹਨਾਂ ਦੀਆਂ ਬੇਗਮਾਂ ਉਹਨਾਂ ਦੇ ਮਹਿਲਾਂ ਚ ਚਲਿਆ ਗਿਆ। ਜਦੋਂ ਮਹਿਲਾਂ ਵਿਚ ਗਿਆ, ਆਂਦੇ ਨੇ ਕਿਹੜੀ ਗੋਲੀ ਆਈ ਅੱਜ ਨਵੀਂ। ਤੇ ਜਦੋਂ ਉਪਰੋਂ ਇਹਨੇ ਬੁਰਕਾ ਚੁੱਕਿਆ, ਤੇ ਭਾਈ ਬਿਧੀ ਚੰਦ ਨੇ ਇਕਦਮ ਸਤਸੰਗਤ ਮਿਆਨ ਵਿਚੋਂ ਤਲਵਾਰ ਖਿੱਚ ਲਈ। ਸਾਰੀਆਂ ਬੇਗਮਾਂ ਬੀਬੀਆਂ ਸਾਰੀਆਂ ਇੱਕ ਪਾਸੇ ਹੋ ਕੇ ਖਲੋ ਗਈਆਂ। ਆਖਣ ਲੱਗਾ, ਭਾਈ ਬਿਧੀ ਚੰਦ ਬੀਬੀ ਉਹ ਦਸ਼ਾਲੇ ਲਿਆਓ ਜਿਹੜੇ ਤੁਹਾਡੇ ਪਤੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵਾਸਤੇ ਜਾ ਰਹੇ ਸਨ ਦਸ਼ਾਲੇ, ਇਹ ਧੱਕੇ ਨਾਲ ਖੋਹ ਕੇ ਲੈ ਆਏ ਨੇ, ਲਿਆ ਕੱਢੋ ਸਾਰੇ ਦਸ਼ਾਲੇ। ਉਹ ਬੀਬੀਆਂ ਨੇ ਡਰਦੀਆਂ ਨੇ ਦਸ਼ਾਲੇ ਦੇ ਦਿੱਤੇ। ਭਾਈ ਬਿਧੀ ਚੰਦ ਦਸ਼ਾਲੇ ਲੈ ਕੇ ਨਿਕਲਿਆ ਹੀ ਸੀ ਅਜੇ, ਤੇ ਉਸੇ ਸਮੇਂ ਬੀਬੀਆਂ ਨੇ ਰੌਲਾ ਪਾ ਦਿੱਤਾ, ਸਾਰੇ ਪੱਟੀ ਸ਼ਹਿਰ ਨੂੰ ਘੇਰਾ ਪੈ ਗਿਆ। ਸਾਰੀਆਂ ਗਲੀਆਂ ਜਿੱਧਰ ਨੂੰ ਜਾਇਆ ਕਰੇ ਭਾਈ ਬਿਧੀ ਚੰਦ ਅੱਗੇ ਫੌਜ, ਜਿੱਧਰ ਨੂੰ ਜਾਇਆ ਕਰੇ ਭਾਈ ਬਿਧੀ ਚੰਦ ਅੱਗੇ ਫੌਜ ਹੋਇਆ ਕਰੇ। ਕਹਿੰਦੇ ਨੇ ਭਾਈ ਬਿਧੀ ਚੰਦ ਗਲੀਆਂ ਦੇ ਵਿਚ ਫਿਰਦਾ ਹੈ, ਤੇ ਕਿਤੇ ਕੋਈ ਲੁਕਣ ਨੂੰ ਥਾਂ ਨੀ ਲੱਭਦੀ, ਕਿਤੇ ਕੋਈ ਟਿਕਾਣਾ ਨੀ ਲੱਭਦਾ। ਤੇ ਇੱਕ ਬੀਬੀ ਦਾਣੇ ਭੁੰਨ ਰਹੀ ਸੀ, ਭੱਠੀ ਤੇ ਦਾਣੇ ਭੁੰਨ ਰਹੀ ਸੀ। ਉਹ ਦਾਣੇ ਭੁੰਨ ਕੇ ਜੇ ਹਟੀ ਹੋਈ ਸੀ, ਤੇ ਆਖਣ ਲੱਗਾ, ਬੀਬਾ ਮੈਂ ਤੇਰੀ ਭੱਠੀ ਚ ਲੁਕ ਜਾਵਾਂ। ਉਹ ਆਖਣ ਲੱਗੀ, ਭੱਠੀ ਚ ਲੁਕਣ ਨੂੰ ਥਾਂ ਤੇ ਹੈ, ਤੇ ਭੱਠੀ ਵੱਡੀ ਆ, ਵੇਚੇ ਦੇ ਵੜ ਤੇ ਸਕਣਾ ਹੈ, ਪਰ ਮੈਂ ਦਾਣੇ ਭੁੰਨ ਕੇ ਹਟੀ ਆ, ਅੱਗ ਵਿਚ ਬੜੀ ਤੇਜ ਸੇਕ ਬੜਾ ਹੁੰਦਾ। ਉਹ ਕਹਿਣ ਲੱਗਾ, ਜੇ ਫੜਿਆ ਗਿਆ ਤੇ ਗੱਲ ਠੀਕ ਨਹੀਂ। ਅਰਦਾਸ ਕੀਤੀ, ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਤੇ ਮਿਹਰ ਕਰਿਆ ਜੇ, ਬਖਸ਼ਿਸ਼ ਕਰਿਆ ਜੇ, ਤੁਹਾਡਾ ਥਾਪੜਾ ਤੁਹਾਡਾ ਸਿਰ ਤੇ ਹੱਥ, ਮੈਂ ਭੱਠੀ ਚ ਵੜਨ ਲੱਗਾ। ਅਰਦਾਸ ਕਰਕੇ ਤੇ ਬਲਦੀ ਹੋਈ ਭੱਠੀ ਦੇ ਵਿਚ ਵੜ ਗਿਆ ਭਾਈ ਬਿਧੀ ਚੰਦ। ਤੇ ਇਤਿਹਾਸ ਦੱਸਦਾ, ਜਦੋਂ ਭੱਠੀ ਵਿਚ ਵੜਿਆ ਤੇ ਨਾਲ ਦੀ ਨਾਲ ਹੀ ਉਹ ਭੱਠੀ ਠੰਡੀ ਹੋ ਗਈ। ਆਖੋ ਸਪਨਾ, ਭੱਠੀ ਠੰਡੀ ਹੋ ਗਈ ਜਦੋਂ ਭਾਈ ਬਿਧੀ ਚੰਦ ਉਹ ਭੱਠੀ ਦੇ ਵਿਚ ਵੜਿਆ। ਸੋ ਸੱਚੇ ਪਾਤਸ਼ਾਹ ਨੇ ਆਪਣੇ ਸੇਵਕ ਦੀ, ਆਪਣੇ ਸਿੱਖ ਦੀ ਲਾਜ ਰੱਖੀ। ਤੇ ਉਹੀ ਸੀ ਜਿਹੜਾ ਕਿਸੇ ਸਮੇਂ ਚੋਰੀਆਂ ਕਰਦਾ ਸੀ, ਡਾਕੇ ਮਾਰਦਾ ਸੀ, ਲੋਕਾਂ ਨੂੰ ਲੁੱਟਦਾ ਸੀ। ਤੇ ਸਤਸੰਗ ਉਹੀ ਭਾਈ ਬਿਧੀ ਚੰਦ, ਜਿਹਦਾ ਸਤਿਕਾਰ ਨਾਲ ਅਸੀਂ ਨਾਂ ਲੈਂਦੇ ਹਾਂ, ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਉਹਨੂੰ ਆਪਣੀ ਛਾਤੀ ਨਾਲ ਲਾ ਕੇ ਵਰ ਦਿੱਤਾ ਸੀ। ਸੋ ਮੇਰੇ ਕਹਿਣ ਦਾ ਭਾਵ ਇਹ ਵੇ ਕਿ ਬੜੇ ਬੜੇ ਚੋਰ, ਬੜੇ ਬੜੇ ਧਾੜਵੀ, ਬੜੇ ਬੜੇ ਲੁਟੇਰੇ ਜਿਹੜੇ ਸਤਿਗੁਰਾਂ ਦੇ ਚਰਨਾਂ ਵਿਚ ਆ ਗਏ ਤੇ ਲੋਹੇ ਤੋਂ ਕੰਚਨ ਬਣ ਗਏ, ਲੋਹੇ ਤੋਂ ਲਾਲ ਬਣ ਗਏ। ਤੇ ਇੱਥੇ ਪਤਾ ਹੀ ਨੀ ਤੁਹਾਨੂੰ ਕਿੰਨੇ ਕੁ ਲੋਕ ਇੰਗਲੈਂਡ ਵਿਚ ਮਿਲ ਜਾਣਗੇ ਜਿਹੜੇ ਆਖਣਗੇ, ਕਿਸੇ ਸਮੇਂ ਸਾਨੂੰ ਪਤਾ ਹੀ ਨੀ ਸੀ ਸਿੱਖੀ ਕੀ ਹੈ, ਅਸੀਂ ਮਾੜੇ ਕੰਮ ਕਰਦੇ ਰਹੇ ਆ। ਪਰ ਜਦੋਂ ਗੁਰੂ ਸਾਹਿਬ ਦੇ ਚਰਨਾਂ ਚ ਆਏ, ਇੱਕ ਦਿਨ ਮੈਂ ਸੰਗਤ ਵਿਚ ਆਇਆ, ਇੱਕ ਦਿਨ ਮੈਂ ਫਲਾਣੇ ਗੁਰਮੁਖ ਦੀ ਗੱਲ ਸੁਣੀ, ਇੱਕ ਦਿਨ ਮੈਂ ਫਲਾਣੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ, ਇੱਕ ਦਿਨ ਮੈਂ ਫਲਾਣੇ ਰਾਗੀ ਦੇ ਬਚਨ ਸੁਣੇ, ਇੱਕ ਦਿਨ ਮੈਂ ਫਲਾਣੇ ਢਾਡੀ ਦੇ ਬਚਨ ਸੁਣੇ, ਜਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਦਰਸ਼ਨ ਕਰਨ ਲੱਗਾ, ਸੱਚੇ ਪਾਤਸ਼ਾਹ ਦੀ ਪਤਾ ਨੀ ਮੇਰੇ ਤੇ ਅੱਜ ਕੀ ਬਖਸ਼ਿਸ਼ ਹੋਈ, ਮਿਹਰ ਹੋ ਗਈ, ਮੇਰਾ ਜੀਵਨ ਬਦਲ ਗਿਆ, ਮੈਨੂੰ ਨਰਕ ਦੇ ਵਿਚੋਂ ਸੱਚੇ ਪਾਤਸ਼ਾਹ ਨੇ ਆਪ ਕੱਢ ਲਿਆ। ਇਸੇ ਤਰ੍ਹਾਂ ਦੇ ਇੱਕ ਨਹੀਂ ਅਨੇਕਾਂ ਹਜ਼ਾਰਾਂ ਲੋਕ ਤੁਹਾਨੂੰ ਮਿਲ ਜਾਣਗੇ ਜਿਹੜੇ ਆਖਣਗੇ ਅਸਲੀ ਜੀਵਨ ਤੇ ਹੈ ਹੀ ਇਹ ਆ, ਪਹਿਲਾਂ ਤੇ ਐਵੇਂ ਭਟਕਦੇ ਫਿਰਦੇ ਰਹੇ ਆ। ਯਾਦ ਰੱਖਣਾ ਗੁਰਮੁਖੋ ਦਾਸ ਗੁਰੂ ਸਾਹਿਬ ਦੀ ਕਿਰਪਾ ਨਾਲ ਦਾਦੇ ਨਾਲ ਇਹ ਗੱਲ ਕਹਿੰਦਾ, ਜਿਨ੍ਹਾਂ ਦੇ ਮੁਖ ਤੇ ਦਾੜੇ ਨਹੀਂ ਉਹ ਮੁਖ ਤੇ ਸਾਧ ਸੰਗਤ ਕਦੇ ਮਰ ਦੀ ਕਿਰਪਾ ਨਾਲ ਦਾੜਾ ਸਜਾ ਲੈਣ, ਦਾੜਾ ਪ੍ਰਕਾਸ਼ ਕਰ ਲੈਣ। ਇਹਨਾਂ ਦੇਸ਼ਾਂ ਦੇ ਵਿੱਚ ਸਤਿਗੁਰੂ ਦੀ ਸੱਚੇ ਪਾਤਸ਼ਾਹ ਦੀ ਮਿਹਰ ਏ ਕਿ ਦਾੜਾ ਆਉਂਦਾ ਵੀ ਬੜਾ ਸੋਹਣਾ, ਜਿਨ੍ਹਾਂ ਨੇ ਦਾੜਾ ਰੱਖਿਆ ਤੇ ਮਰ ਦੀ ਕਿਰਪਾ ਨਾਲ ਦੋ ਦੋ ਟਾਈਮ ਉਹ
ਕਿ ਸਾਨੂੰ ਕੰਘਾ ਕਰਦੇ ਨੇ ਤੇ ਅਸਲੀ ਸਰੂਪ ਜਦੋਂ ਕਦੇ ਦੇਖੋਗੇ ਤੇ ਇੱਕ ਫੋਟੋ ਪਹਿਲਾਂ ਵੀ ਲਾ ਲਿਆ ਜੇ ਇੱਕ ਦਾੜਾ ਰੱਖ ਕੇ ਸਾਲ ਡੇਢ ਸਾਲ ਪਿੱਛੋਂ ਦੋ ਸਾਲ ਪਿੱਛੋਂ ਬਰਾਬਰ ਫੋਟੋ ਲਾ ਲਿਆ ਜੇ ਖੁਦ ਸ਼ਰਮ ਆਏਗੀ ਕਿ ਮੈਂ ਪਹਿਲਾਂ ਕੀ ਬਣਿਆ ਰਿਹਾ ਮੈਂ ਪਹਿਲਾਂ ਕਿਉਂ ਨਾ ਗੁਰੂ ਦਾ ਸਿੱਖ ਬਣਿਆ ਸ਼ਰਮ ਆਏਗੀ ਆਪਣੇ ਆਪ ਨੂੰ ਕਿ ਮੈਂ ਕਿੱਦਾਂ ਦਾ ਸਰੂਪ ਧਾਰੀ ਕਰਦਾ ਸੀ ਪਹਿਲਾਂ ਸੋ ਇਸ ਕਰਕੇ ਬੇਨਤੀ ਹੈ ਕਿ ਭਾਈ ਬਿਧੀ ਚੰਦ ਤੇ ਮੇਰ ਹੋ ਗਈ ਪਤਾ ਨੀ ਲੱਖੂ ਧਾੜਵੀ ਤੇ ਕਿਰਪਾ ਹੋਈ ਪਤਾ ਨੀ ਕਿੰਨੇ ਕੁ ਗੁਰ ਤੇ ਖੇਦਾਂ ਦੇ ਹੋਏ ਆ ਪਿਆਰਿਓ ਤੇ ਇਸ ਕਰਕੇ ਸਾਡੇ ਤੇ ਵੀ ਮੇਹਰ ਹੋਵੇ ਤੇ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚਾਹੁੰਦੇ ਹਾਂ ਜੇ ਸਾਡਾ ਜੀਵਨ ਨਾ ਬਣਿਆ ਤੇ ਫਿਰ ਕੀ ਫਾਇਦਾ ਜੇ ਸਾਡੇ ਤੇ ਕੋਈ ਅਸਰ ਹੀ ਨਾ ਹੋਵੇ ਫਿਰ ਕੀ ਫਾਇਦਾ ਕਿਵੇਂ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੇ ਇਸ ਕਰਕੇ ਵੀਰਾਂ ਭਰਾਵਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਆਪਦੀ ਦਾੜੀਆਂ ਖੇਸ ਰੱਖੋ ਗੁਰੂ ਕੇ ਸਿੰਘ ਸਜੋ ਸੱਚੇ ਪਾਤਸ਼ਾਹ ਨੇ ਇਹ ਸਾਡੀ ਦਾੜੀਆਂ ਖੇਸਾਂ ਵਾਸਤੇ ਸਾਡੀ ਸਰਦਾਰੀ ਨੂੰ ਬਰਕਰਾਰ ਰੱਖਣ ਵਾਸਤੇ ਸਾਡੀ ਸਰਦਾਰੀ ਨੂੰ ਕਾਇਮ ਰੱਖਣ ਵਾਸਤੇ ਆਪਣਾ ਸਾਰਾ ਸਰਬੰਸ ਲੁਟਾ ਦਿੱਤਾ ਫਿਰ ਸਾਨੂੰ ਇਹ ਅਮੋਲਕ ਦਾਤ ਸੱਚੇ ਪਾਤਸ਼ਾਹ ਨੇ ਦਿੱਤੀ ਜੱਗ ਛੱਡ ਤੂੰ ਕਿਸੇ ਤੈਨੂੰ ਆਪਣਾ ਬਣਾਇਆ ਸੀ ਜੱਗ ਛੱਡ ਕਿਸੇ ਤੈਨੂੰ ਆਪਣਾ ਬਣਾਇਆ ਸੀ ਤੇਰੇ ਪਿੱਛੇ ਘਰ ਕਿਸੇ ਆਪਣਾ ਲੁਟਾਇਆ ਸੀ ਕੋਈ ਦੱਸ ਉਹਦੇ ਪਿਆਰ ਦਾ ਤੂੰ ਕੀ ਮੁੱਲ ਪਾਇਆ ਅਸੀਂ ਕੀ ਮੁੱਲ ਪਾਇਆ ਸਤਿਗੁਰੂ ਦੀਆਂ ਬਖਸ਼ਿਸ਼ਾਂ ਦਾ ਰਹਿਮਤਾਂ ਦਾ ਸੁਆਉ ਪਿਆ ਦਿਓ ਦਾੜੀਆਂ ਕੇਸ ਰੱਖੋ ਜਦੋਂ ਦਾੜੀ ਕੇਸ ਰੱਖਾਂਗੇ ਅੰਮ੍ਰਿਤ ਛਕਾਂਗੇ ਤੇ ਸੱਚੇ ਪਾਤਸ਼ਾਹ ਦੀ ਮਹਾਨ ਰਹਿਮਤ ਬਖਸ਼ਿਸ਼ ਦੇ ਅਸੀਂ ਪਾਤਰ ਹੋ ਜਾਵਾਂਗੇ ਤੇ ਲੋਕ ਤੇ ਪ੍ਰਲੋਕ ਸਾਡਾ ਸੁਹੇਲਾ ਹੋ ਜਾਏਗਾ ਪਿਛਲੇ ਸਾਲ ਵੀ ਕੁਝ ਸੰਗਤਾਂ ਨੇ ਅੰਮ੍ਰਿਤ ਛਕਿਆ ਸੀ ਇਸ ਵਾਰ ਸਮੇਂ ਦੀ ਘਾਟ ਕਾਰਨ ਅੰਮ੍ਰਿਤ ਸੰਚਾਰ ਇੱਥੇ ਨਹੀਂ ਰੱਖਿਆ ਤੇ ਆਪ ਜੀ ਨੂੰ ਲੰਡਨ ਅੰਮ੍ਰਿਤ ਸੰਚਾਰ ਸਾਊਥ ਹਾਲ ਗੁਰਦੁਆਰਾ ਸਾਹਿਬ ਚ ਹੋਣਾ ਹੈ ਉਹ ਮੇਰਾ ਖਿਆਲ ਇਥੋਂ ਦੂਰ ਪਏਗਾ ਤੇ ਬਰਮਿੰਗਮ ਸਤਸੰਗ ਜੀ ਸਹਿਜਲੀ ਸਟਰੀਟ ਵੁਲਵਰਹੈਂਪਟਨ ਉੱਥੇ ਅੰਮ੍ਰਿਤ ਦਾ ਬਾਟਾ ਗੁਰਦੁਆਰਾ ਸਾਹਿਬ ਵਿਚ ਤਿਆਰ ਹੋਣਾ ਹੈ ਅੱਠ ਤੇ ਨੌ ਦੇ ਦੋ ਦੀਵਾਨ ਨੇ ਅੱਠ ਦਾ ਪਹਿਲਾ ਦੀਵਾਨ ਹੈ ਨੌ ਦਾ ਉੱਥੇ ਲਾਸਟ ਦੀਵਾਨ ਨੌ ਤਾਰੀਖ ਨੂੰ ਸ਼ਾਮ ਨੂੰ ਪੰਜ ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ ਭਾਈ ਜਿਹੜੀ ਸੰਗਤ ਉੱਥੇ ਛੱਕ ਸਕਦੀ ਉੱਥੇ ਛਕੋ ਨਹੀਂ ਤੇ ਤਿੰਨ ਚਾਰ ਪੰਜ ਤਾਰੀਖ ਦੇ ਤਿੰਨ ਦੀਵਾਨ ਨੇ ਸਾਊਥ ਹਾਲ ਗੁਰਦੁਆਰਾ ਸਾਹਿਬ ਲੰਡਨ ਤੇ ਉਹਦੇ ਵਿੱਚ ਫਿਰ ਚਾਰ ਤਾਰੀਖ ਦਾ ਅੰਮ੍ਰਿਤ ਸੰਚਾਰ ਸਾਊਥ ਹਾਲ ਵੀ ਹੋ ਰਿਹਾ ਸੋ ਜਿੱਥੇ ਆਪ ਜੀ ਨੂੰ ਪਤਾ ਲੱਗਦਾ ਗੁਰੂ ਕੇ ਜਹਾਜ਼ ਤੇ ਚੜੋ ਧੰਨ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗੋ ਜੇ ਆਪਣੀ ਇਸ ਫੇਰੀ ਦੌਰਾਨ ਮੈਨੂੰ ਚਾਹ ਹੋਏਗਾ ਜੇ ਪੰਜ ਸੱਤ ਵੀ ਅੱਜ ਤੇ ਕੱਲ ਦੋ ਦਿਨਾਂ ਵਿੱਚ ਤਿਆਰ ਹੋ ਜਾਣਗੇ ਤੇ ਮੈਨੂੰ ਇਹ ਹੋਏਗਾ ਕਿ ਸਾਡਾ ਤੁਹਾਡਾ ਇੱਥੇ ਆਉਣਾ ਲਿਖਤ ਪੈ ਗਿਆ ਕੋਈ ਦਾੜੀ ਰੱਖ ਲੈ ਕੇਸ ਰੱਖ ਲੈ ਇਹ ਪ੍ਰਣ ਕਰ ਲਵੇ ਸੱਚੇ ਪਾਤਸ਼ਾਹ ਮੈਂ ਅੱਜ ਤੋਂ ਮੁੜ ਕੇ ਦਾੜੀ ਨਹੀਂ ਖਸਾਵਾਂਗਾ ਮੈਂ ਆਪਣੇ ਕੇਸ ਰੱਖਾਂਗਾ ਜਾਂ ਮੈਂ ਸ਼ਰਾਬ ਛੱਡਾਂਗਾ ਜਾਂ ਮੈਂ ਅੰਮ੍ਰਿਤ ਵੇਲੇ ਉੱਠਿਆ ਕਰਾਂਗਾ ਜਾਂ ਮੈਂ ਜਪਜੀਤ ਸਾਹਿਬ ਦਾ ਨਿਤਨੇਮ ਹੀ ਸ਼ੁਰੂ ਕਰਾਂਗਾ ਮੈਂ ਬਾਣੀ ਪੜਾਂਗਾ ਮੈਂ ਸਿਮਰਨ ਕਰਾਂਗਾ ਫਿਰ ਹੀ ਸਾਡਾ ਇੱਥੇ ਆਉਣਾ ਸਤਸੰਗ ਦੇ ਲੇਖੇ ਚ ਪੈਣਾ ਹੈ ਸੋ ਸਾਰੀ ਸੰਗਤ ਦਾ ਆਪ ਜੀ ਨੇ ਪਿਛਲੇ ਸਾਲ ਵੀ ਬਹੁਤ ਪਿਆਰ ਵਿਖਾਇਆ ਇਸ ਵਾਰ ਫੇਰ ਬੜੇ ਪਿਆਰ ਨਾਲ ਜੁੜੇ ਹੋ ਕੱਲ ਦਾ ਦੀਵਾਨ ਦਿਨ ਦਾ ਇੱਕ ਤੋਂ ਤਿੰਨ ਤੱਕ ਇੱਕ ਤੋਂ ਤਿੰਨ ਤੱਕ ਦੀਵਾਨ ਸਜਣਾ ਹੈ ਸੰਗਤ ਨੇ ਵੱਧ ਚੜ ਕੇ ਪਹੁੰਚਣਾ ਰਾਤ ਦਾ ਦੀਵਾਨ ਫਿਰ ਅੱਗੇ ਹੋਏਗਾ ਤੇ ਜਿੱਥੇ ਕਿਤੇ ਵੀ ਪਤਾ ਲੱਗੇ ਆਪ ਜੀ ਦੇ ਨੇੜੇ ਜਿੱਥੇ ਵੀ ਦੀਵਾਨ ਹੋਵੇ ਪਹੁੰਚ ਕੇ ਵੱਧ ਚੜ ਕੇ ਲਾਹਾ ਪ੍ਰਾਪਤ ਕਰੋ ਸਾਰੀ ਸੰਗਤ ਦਾ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕੋਟਾਨ ਕੋਟ ਵਾਰ ਸ਼ੁਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਨ੍ਹਾਂ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਜੀ ਦੇ ਦਰ ਘਰ ਦੀ ਸੇਵਾ ਆਪਣੇ ਦਰ ਘਰ ਦੀ ਸੇਵਾ ਸਤਿਗੁਰਾਂ ਨੇ ਆਪ ਲਈ ਹੈ ਸੋ ਗੁਣ ਸਤਿਗੁਰਾਂ ਦੇ ਨੇ ਔਗੁਣ ਦਾਸ ਤੇ ਜਾਣ ਕੇ ਖਿਮਾ ਕਰਿਓ ਭੁੱਲਾਂ ਦਾਸ ਦੀਆਂ ਜਾਣ ਕੇ ਮਾਫ ਕਰਿਓ ਸੰਗਤਾਂ ਨੇ ਜਿੰਨਾ ਚਿਰ ਗੁਰੂ ਸਾਹਿਬ ਸੋਖਾਸਨ ਹੋ ਕੇ ਆਪਣੇ ਅਸਥਾਨਾਂ ਵੱਲ ਪ੍ਰਸਥਾਨ ਨਹੀਂ ਹੁੰਦੇ ਉਹਨਾਂ ਚਿਰ ਕਿਸੇ ਨੇ ਜਾਣ ਦੀ ਖੇਚਲਾ ਨਹੀਂ ਕਰਨੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅੱਗੇ ਜਾਣਗੇ ਆਪਾਂ ਸਾਰੇ ਪਿੱਛੋਂ ਚੱਲਾਂਗੇ ਪਹਿਲਾਂ ਨਹੀਂ ਜਾਣਾ ਸੰਗਤੇ ਇਹ ਬੇਨਤੀ ਵੱਲ ਜ਼ਰੂਰ ਧਿਆਨ ਦੇਣਾ ਜੇ ਜਾਣਗੇ ਆਪਾਂ ਪਿੱਛੇ ਚੱਲਾਂਗੇ ਕਾਲ ਨਾ ਕਰਿਓ ਇਹ ਆਪ ਜੀ ਦੇ ਚਰਨਾਂ ਵਿੱਚ ਬਹੁਤ ਜ਼ਰੂਰੀ ਬੇਨਤੀ ਹੈ ਸੋ ਅਮਰ ਛਕਣ ਵਾਸਤੇ ਮਨ ਬਣਾਓ ਰੇਡੀਓ ਤੋਂ ਦੂਰ ਦੂਰ ਤੱਕ ਸਾਰੇ ਇਟਲੀ ਵੀ ਜਰਮਨ ਵੀ ਆਸਟ੍ਰੇਲੀਆ ਵੀ ਸਾਰੇ ਨੇੜੇ ਨੇੜੇ ਸੰਗਤਾਂ ਦੂਜਿਆਂ ਦੇਸ਼ਾਂ ਵਿੱਚ ਵੀ ਇਹ ਲਾਈਵ ਟੈਲੀਕਾਸਟ ਹੋ ਰਿਹਾ ਸਾਰੇ ਲਾਹਾ ਲੈਂਦੇ ਨੇ ਤੇ ਮੇਰੀ ਜਿੱਥੋਂ ਤੱਕ ਆਵਾਜ਼ ਸੁਣਦੇ ਹੋ ਰੇਡੀਓ ਤੇ ਵੀ ਹੈ ਭਾਵੇਂ ਤੇ ਜਿੱਥੇ ਵੀ ਸਰਬ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੰਮ੍ਰਿਤ ਸੰਚਾਰ ਜੋ ਆਪ ਜੀ ਨੂੰ ਦੱਸਿਆ
9 ਤਾਰੀਖ ਨੂੰ ਵੀ ਹੋ ਰਿਹਾ ਹੈ ਤੇ 4 ਨੂੰ ਲੰਡਨ ਹੋ ਰਿਹਾ ਹੈ। ਜਿੱਥੇ ਵੀ ਆਪ ਜੀ ਨੂੰ ਸਮਾਂ ਬਣਦਾ ਹੈ ਖੰਡੇਬੜ ਦਾ ਅੰਮ੍ਰਿਤ ਛਕ ਕੇ ਗੁਰੂ ਕੇ ਜਹਾਜੇ ਚੜੋ, ਨਹੀਂ ਤੇ ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ। ਕਿਤੇ ਕਾਲ ਆ ਕੇ ਚੋਟ ਮਾਰ ਲਵੇ ਤੇ ਸਾਡੇ ਮਨ ਦੀਆਂ ਮਨ ਵਿਚ ਹੀ ਨਾ ਰਹਿ ਜਾਣ। ਖੰਡੇਬੜ ਦਾ ਅੰਮ੍ਰਿਤ ਛਕ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲਗੀਏ, ਬਾਣੀ ਔਰ ਬਾਣੇ ਦੇ ਧਾਰਨੀ ਹੋਈਏ। ਸਰਬ ਸੰਗਤਾਂ ਦਾ ਧੰਨਵਾਦ। ਸਾਰੇ ਆਨੰਦ ਸਾਹਿਬ ਚ ਬੋਲੋ, ਜਿਹੜੇ ਹੁਣ ਤੱਕ ਨਹੀਂ ਬੋਲੇ ਉਹ ਸਾਰੇ ਬੋਲਣ। ਰਤਨਾ ਪਿੱਤਰ ਕਰੋ, ਗੁਰੂ ਸਾਹਿਬ ਅੱਗੇ ਅੱਗੇ ਆਪਾਂ ਫਿਰ ਜਾਣਾ, ਪਹਿਲਾਂ ਜਾਣ ਦੀ ਕਿਸੇ ਨੇ ਖੇਤਰਾ ਨਹੀਂ ਕਰਨੀ। ਸਾਰੇ ਗੱਜ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਸਾਜ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੈ ਵਾਸੈ ਭਉ ਜਲ ਪਾਰ ਪਰਲਾ ਰਹਾਉ ਨਾਮ ਨਿਧਾਨ ਧਿਆਏ ਮਨ ਅਟਲ ਤਾਂ ਛੂਟਹਿ ਮਾਇਆ ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ ਸੋਦਤ ਸੋਦਤ ਸੋਦ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧ ਕੈ ਸੰਗ ਮਨ ਤਨ ਰਾਪੈ ਹਰ ਕੈ ਰੰਗ ਛੋੜ ਸਿਆਣਪ ਬਹੁ ਚਤੁਰਾਈ ਮਨ ਬਿਨ ਹਰ ਨਾਵੈ ਜਾਏ ਨਾ ਕਾਈ ਦਇਆ ਧਾਰੀ ਗੋਵਿੰਦ ਗੁਸਾਈ ਹਰ ਹਰ ਨਾਨਕ ਟੇਕ ਟਕਾਈ ਰਾਮ ਕਲੀ ਮਹੱਲਾ ਪੰਜਵਾਂ ਸੰਤ ਕੈ ਸੰਗ ਰਾਮ ਰੰਗ ਕੇਲ ਆਗਿਆ।

ਹੋਏ ਬਹੁਤੇ ਬ੍ਰਹਿਮੰਡ, ਰਾਮ ਜਨੀ ਕੀਨੀ ਖੰਡ ਖੰਡ, ਜੋ ਮੰਗੈ ਸੋ ਭੁੱਖਾ ਰਹੈ, ਇਸ ਸੰਗ ਰਾਚੈ ਸੋ ਕਛੂ ਨਾ ਲਹੈ, ਇਸੈ ਤਿਆਗ ਸਤ ਸੰਗਤ ਕਰੈ, ਵੱਡ ਭਾਗੀ ਨਾਨਕ ਉਹ ਤਰੈ, ਰਾਮ ਕਲੀ ਮਹੱਲਾ ਪੰਜਵਾਂ, ਆਤਮ ਰਾਮ ਸਰਬ ਮਹਿ ਪੇਖ, ਪੂਰਨ ਪੂਰ ਰਹਿਆ ਪ੍ਰਭ ਏਕ, ਰਤਨ ਅਮੋਲ ਹਿਰਦੇ ਮਹਿ ਜਾਨ, ਆਪਣੀ ਵਸਤ ਤੂੰ ਆਪ ਪਛਾਨ, ਪੀ ਅੰਮ੍ਰਿਤ ਸੰਤਨ ਪ੍ਰਸਾਦ, ਵੱਡੇ ਭਾਗ ਹੋਵੈ ਤੋ ਪਾਈਐ, ਬਿਨ ਜਿਹਵਾ ਕਿਆ ਜਾਣੈ ਸਵਾਦ, ਰਹਾਉ ਅੱਠ ਦਸ ਭੇਦ ਸੁਨੇ ਕਹਿ ਡੋਰਾ, ਕੋਟ ਪ੍ਰਗਾਸ ਨਾ ਦਿਸੈ ਅੰਧੇਰਾ, ਪਸੂ ਪਰੀਤ ਘਾਸ ਸੰਗ ਰਚੈ, ਜਿਸ ਨਹੀਂ ਬੁਝਾਵੈ ਸੋ ਕਿਤ ਬਿਦ ਬੁਝੈ, ਜਾਨਣ ਹਾਰ ਰਹਿਆ ਪ੍ਰਭ ਜਾਨ, ਓਤ ਪੋਤ ਭਗਤਨ ਸੰਗਾਨ, ਬਿਗਸ ਬਿਗਸ ਆਪਣਾ ਪ੍ਰਭ ਗਾਵਹਿ, ਨਾਨਕ ਤਿੰਨ ਜਮ ਨੇੜ ਨਾ ਆਵਹਿ, ਰਾਮ ਕਲੀ ਮਹੱਲਾ ਪੰਜਵਾਂ, ਦੀਨੋ ਨਾਮ ਕੀਓ ਪਵਿੱਤ, ਹਰ ਤਨ ਰਾਸ ਨਰਾਸ ਇਹ ਬਿੱਤ, ਕਾਟੀ ਬੰਦ ਹਰ ਸੇਵਾ ਲਾਏ, ਹਰ ਹਰ ਭਗਤ ਰਾਮ ਗੁਣ ਗਾਏ, ਬਾਜੇ ਅਨਹਦ ਬਾਜਾ, ਰਸਕ ਰਸਕ ਗੁਣ ਗਾਵਹਿ ਹਰ ਜਨ।

ਹਰ ਨਾ ਚੇਤਿਉ ਮਨ ਮਾਹੀ ਰਹਾਉ। ਅੰਮ੍ਰਿਤ ਕੌਰਾ ਬਿਖਿਆ ਮਿੱਠੀ, ਸਾਕਤ ਕੀ ਬਿਦ ਨੈਨੋ ਡੀਠੀ। ਕੂੜ ਕਪਟ ਅਹੰਕਾਰ ਰਿਝਾਨਾ, ਨਾਮ ਸੁਨਤ ਜਨ ਬਿਸੂ ਡਸਾਨਾ। ਮਾਇਆ ਕਾਰਨ ਸਦ ਹੀ ਝੂਰੈ, ਮਨ ਮੁਖ ਕਬਹਿ ਨਾ ਉਸਤਤ ਕਰੈ। ਨਿਰਭਉ ਨਿਰੰਕਾਰ ਦਾ ਤਾਰ, ਤਿਸ ਸਿਉ ਪ੍ਰੀਤ ਨਾ ਕਰੈ ਗਵਾਰ। ਸਭ ਸਾਹਾਂ ਸਿਰ ਸਾਚਾ ਸਾਹ, ਵੇ ਮੁਹਤਾਜ ਪੂਰਾ ਪਾਤਸ਼ਾਹ। ਮੋਹ ਮਗਨ ਲਪਟਿਓ ਭ੍ਰਮ ਗ੍ਰਹਿ, ਨਾਨਕ ਤਰੀਐ ਤੇਰੀ ਮਿਹਰ। ਰਾਮ ਕਲੀ ਮਹੱਲਾ ਪੰਜਵਾਂ, ਰਹਿਣ ਦਿਨਸ ਜਪੋ ਹਰ ਨਾਉ। ਆਗੈ ਦਰਗਾਹ ਪਾਵੋ ਥਾਉ, ਸਦਾ ਆਨੰਦ ਨਾ ਹੋਵੀ ਸੋਗ। ਕਬੂ ਨਾ ਵਿਆਪੈ ਹੋਮੈ ਰੋਗ, ਖੋਜੋ ਸੰਤ ਹੋ ਹਰ ਬ੍ਰਹਮ ਗਿਆਨੀ। ਬਿਸਮਨ ਬਿਸਮ ਭਏ ਬਿਸਮਾਦਾ, ਪਰਮ ਗਤ ਪਾਵਹਿ ਹਰ ਸਿਮਰ ਪ੍ਰਾਣੀ ਰਹਾਉ। ਗਣ ਮਿਣ ਦੇਖੋ ਸਗਲ ਵਿਚਾਰ, ਨਾਮ ਬਿਨਾ ਕੋ ਸਕੈ ਨਾ ਤਾਰ। ਸਗਲ ਉਪਾਵ ਨਾ ਚਾਲਹਿ ਸੰਗ, ਭਵ ਜਲ ਤਰੀਐ ਪ੍ਰਭ ਕੈ ਰੰਗ। ਦੇਹੀ ਧੋਏ ਨਾ ਉਤਰੈ ਮੈਲ, ਹਉਮੈ ਵਿਆਪੈ ਦੁਬਦਾ ਫੈਲ। ਹਰ ਹਰ ਔਖਦ ਜੋ ਜਨ ਖਾਏ, ਤਾਂ ਕਾ ਰੋਗ ਸਗਲ ਮਿਟ ਜਾਏ। ਕਰ ਕਿਰਪਾ ਪਾਰ ਬ੍ਰਹਮ ਦਿਆਲ, ਮਨ ਤੇ ਕਭੋ ਨਾ ਬਿਸਰ ਗੋਪਾਲ। ਤੇਰੇ ਦਾਸ ਕੀ ਹੋਵਾ ਧੂਰ, ਨਾਨਕ ਕੀ ਪ੍ਰਭ ਸ਼ਰਧਾ ਪੂਰ। ਰਾਮ ਕਲੀ ਮਹੱਲਾ ਪੰਜਵਾਂ, ਤੇਰੀ ਸਰਨ ਪੂਰੇ ਗੁਰਦੇਵ। ਤੁਧ ਬਿਨ ਦੂਜਾ ਨਾਹੀ ਕੋਈ, ਤੂੰ ਸਮਰੱਥ ਪੂਰਨ ਭਾਰ ਬ੍ਰਹਮ। ਸੋ ਧਿਆਏ ਪੂਰਾ ਜਿਸ ਕਰਮ, ਤਰਨ ਤਾਰਨ ਪ੍ਰਭ ਤੇਰੋ ਨਾਉ। ਏਕਾ ਸਰਨ ਗਹੀ

ਤੇਰੇ ਕੀ ਮਨ ਮਹਿ ਟੇਕ ਸੁਣ ਸੁਣ ਜੀਵੋ ਮਨ ਇਹੋ ਬਿਸਰਾਮ ਪਾਪ ਖੰਡਨ ਪ੍ਰਭ ਤੇਰੋ ਨਾਮ ਤੂੰ ਅਗੰਤ ਜੀ ਕਾ ਦਾਤਾ ਜਿਸਹਿ ਜਨਾਵਹਿ ਤਿਨ ਤੂੰ ਜਾਤਾ ਜੋ ਉਪਾਇ ਤਿਸ ਤੇਰੀ ਆਸ ਸਗਲ ਅਰਾਧਹਿ ਪ੍ਰਭ ਗੁਣਤਾਸ ਨਾਨਕ ਦਾਸ ਤੇਰੇ ਕੁਰਬਾਨ ਬੇਅੰਤ ਸਾਹਿਬ ਮੇਰਾ ਮਿਹਰਬਾਨ ਰਾਮ ਕਲੀ ਮਹੱਲਾ ਪੰਜਵਾਂ ਰਾਖਨਹਾਰ ਦਿਆਲ ਕੋਟ ਭਵ ਖੰਡੇ ਨਿਮਖ ਖਿਆਲ ਸਗਲ ਅਰਾਧਹਿ ਜੰਤ ਮਿਲੀਐ ਪ੍ਰਭ ਗੁਰ ਮਿਲ ਮੰਤ ਜੀਅਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸਵਾਮੀ ਘਟ ਘਟ ਰਾਤਾ ਮੇਰਾ ਪ੍ਰਭ ਰਹਾਉ ਤਾਂ ਕੀ ਗਹੀ ਮਨ ਓਟ ਬੰਧਨ ਤੇ ਹੋਈ ਛੋਟ ਹਿਰਦੈ ਜਪ ਪਰਮਾਨੰਦ ਮਨ ਮਾਹੀ ਭਏ ਆਨੰਦ ਤਾਰਨ ਤਰਨ ਹਰ ਸਰਨ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਣ ਆਧਾਰ ਉੱਚੇ ਤੇ ਉੱਚੇ ਅਪਾਰ ਸੋ ਮਤ ਸਾਰ ਜਿਤ ਹਰ ਸਮਰੀਜੈ ਕਰ ਕਿਰਪਾ ਜਿਸ ਆਪੇ ਦੀਜੈ ਸੁਖ ਸਹਿਜ ਆਨੰਦ ਹਰ ਨਾਉ ਨਾਨਕ ਜਪਿਆ ਗੁਰ

ਭੰਗ ਨਿਧਾਨ ਤਾਂ ਦਰਗਾਹ ਪਾਵੇ ਮਾਨ ਗੁਰ ਕਾ ਬਚਨ ਜਪ ਮੰਤ ਇਹਾ ਭਗਤ ਸਾਰ ਤਤ ਸਤਿਗੁਰ ਭਏ ਦਇਆਲ ਨਾਨਕ ਦਾਸ ਨਿਹਾਲ ਰਾਮ ਕਲੀ ਮਹੱਲਾ ਪੰਜਵਾਂ ਹੋਵੇ ਸੋਈ ਭਲ ਮਾਨ ਆਪਣਾ ਤਜ ਅਭਿਮਾਨ ਦਿਨ ਰਹਿਣ ਸਦਾ ਗੁਣ ਗਾਓ ਪੂਰਨ ਇਹੀ ਸੁਆਉ ਆਨੰਦ ਕਰ ਸੰਤ ਹਰ ਜਪ ਛਾੜ ਸਿਆਣਪ ਬਹੁ ਚਤਰਾਈ ਗੁਰ ਕਾ ਜਪ ਮੰਤ ਨਿਰਮਲ ਰਹਾਉ ਏਕ ਕੀ ਕਰ ਆਸ ਭੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੇ ਚਰਨ ਨਮਸਕਾਰ ਭਵ ਜਲ ਉਤਰਹਿ ਪਾਰ ਦੇਵਨ ਹਾਰ ਦਾ ਤਾਰ ਅੰਤ ਨਾ ਪਾਰਾਵਾਰ ਜਾਂ ਕੈ ਘਰ ਸਰਬ ਨਿਧਾਨ ਰਾਖਨ ਹਾਰ ਨਿਧਾਨ ਨਾਨਕ ਪਾਇਆ ਇਹੋ ਨਿਧਾਨ ਹਰੇ ਹਰ ਨਿਰਮਲ ਨਾਮ ਜੋ ਜਪੈ ਤਿਸ ਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਦਲਬ ਦੇ ਸਵਾਰ ਜਾਹੀ ਨਾ ਦਰਗਾਹ ਹਾਰ ਹਲਤ ਪਲਤ ਤੁਧ ਹੋਏ ਵਡਿਆਈ ਅੰਤ ਕੀ ਬੇਲਾ ਲਏ ਛਡਾਈ ਰਾਮ ਕੇ ਗੁਣ ਗਾਓ ਹਲਤ ਪਲਤ ਹੋਏ ਦੋਵੇਂ ਸੁਹੇਲੇ ਅਚਰਜ ਪੁਰਖ ਧਿਆਉ ਰਹਾਉ ਉਠਤ ਬੈਠਤ ਹਰ ਜਾਪ ਬਿਨ ਸਹਿ ਸਗਲ ਸੰਤਾਪ ਬੈਰੀ ਸਭ ਹੋਵੇ ਮੀਤ ਨਿਰਮਲ ਤੇਰਾ ਹੋਵੇ ਚੀਤ ਸਭ ਤੇ ਉਤਮ ਇਹੋ ਕਰਮ ਸਗਲ ਧਰਮ ਮਹਿ ਸ੍ਰੇਸ਼ਟ ਧਰਮ ਹਰ ਸਿਮਰਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੈ ਭਾਰ ਪੂਰਨ ਤੇਰੀ ਹੋਵੇ ਆਸ ਜਮ ਕੀ ਕਟੀਐ ਤੇਰੀ ਫਾਸ ਗੁਰ ਕਾ ਉਪਦੇਸ਼ ਸੁਨੀਜੈ ਨਾਨਕ ਸੁਖ ਸਹਿਜ ਸਮੀਜੈ ਰਾਮ ਕਲੀ ਮਹੱਲਾ।

ਕੀਮਤ ਕਿਸ ਕਹਿਣ ਨਾ ਜਾਈ ਸਾਚੀ ਸੱਚ ਅਲੱਖ ਅਪੇ ਵਾਰ ਹਾਉ ਕਰਨ ਕਰਾਮ ਨੇ ਆਪ ਤਿਸ ਕੋ ਸਦਾ ਮਨ ਜਾਪ ਤਿਸ ਕੀ ਸੇਵਾ ਕਰ ਨੀਤ ਸੱਚ ਸਹਿਜ ਸੁਖ ਪਾਵੈ ਮੀਤ ਸਾਹਿਬ ਮੇਰਾ ਅਤ ਭਾਰਾ ਹਿਨ ਮੈਂ ਥਾਪਿਓ ਥਾਪ ਨਹਾਰਾ ਤਿਸ ਬਿਨ ਅਵਰ ਨ ਕੋਈ ਜਨ ਕਾ ਰਾਖਾ ਸੋਈ ਕਰ ਕਿਰਪਾ ਅਰਦਾਸ ਸੁਣੀਜੈ ਆਪਣੇ ਸੇਵਕ ਕੋ ਦਰਸ਼ਨ ਦੀਜੈ ਨਾਨਕ ਜਾਪੀ ਜਪ ਜਾਪ ਸਭ ਤੇ ਊਚ ਜਾ ਕਾ ਪ੍ਰਤਾਪ ਰਾਮ ਕਲੇ ਮਹੱਲਾ ਪੰਜਵਾਂ ਬਿਰਥਾ ਪਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਵਰ ਛੂਟੀ ਸਭ ਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ ਹਰ ਹਰ ਗੁਣ ਗਾਏ ਮਨ ਮੇਰੇ ਰਹਾਉ ਤੁਮਹੀ ਕਾਰਨ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰ ਉਹੀ ਧਿਆਇਆ ਆਨੰਦ ਹਰ ਰੂਪ ਦਿਖਾਇਆ ਤਿਸ ਹੀ ਕੀ ਓਟ ਸਦੀਵ ਜਾ ਕੇ ਕੀਨੇ ਹੈ ਜੀਵ ਸਿਮਰਤ ਹਰ ਕਰਤ ਨਿਦਾਨ ਰਾਖਨ ਹਾਰ ਨਿਦਾਨ ਸਰਬ ਕੀ ਰੇਣ ਹੋਵੀਜੈ ਆਪ ਮਟਾਏ ਮਲੀਜੈ ਆਨੰਦ ਧਿਆਈਐ।

ਸਾਰ ਖੁਦ ਖੁਦਾਏ ਵੱਡ ਬੇਸ਼ੁਮਾਰ ਓ ਨਮੋ ਭਗਵੰਤ ਗੁਸਾਈ ਖਾਲ ਕਰਵ ਰਹਿਆ ਸਰਬ ਠਾਈ ਰਹਾਉ ਜਗਨਨਾਥ ਜਗ ਜੀਵਨ ਮਾਧੋ ਭਉ ਭੰਜਨ ਰਿਦ ਮਾਹੇ ਅਰਾਧੋ ਰਿਖੀ ਕੇਸ ਗੋਪਾਲ ਗੋਵਿੰਦ ਪੂਰਨ ਸਰਬ ਧਰਮ ਕੰਦ ਮਿਹਰਵਾਨ ਮੌਲਾ ਤੂੰ ਹੀ ਏਕ ਪੀਰ ਪੈ ਕਾਂਬਰ ਸੇਖ ਦਿਲਾਂ ਕਾ ਮਾਲਕ ਕਰੇ ਹਾਕ ਕਰਾਨਕ ਤੇਵ ਤੇ ਪਾਕ ਨਾਰਾਇਣ ਨਰ ਹਰ ਦਿਆਲ ਰਮਤ ਰਾਮ ਘਟ ਘਟ ਆਧਾਰ ਵਾਸੁਦੇਵ ਬਸਤ ਸਭ ਥਾਏ ਲੀਲਾ ਕਿਸ ਲਖੀ ਨਾ ਜਾਏ ਮਿਹਰ ਦਇਆ ਕਰ ਕਰਨੈ ਹਾਰ ਭਗਤ ਬੰਦਗੀ ਦੇ ਸਿਰਜਨਹਾਰ ਕਹੋ ਨਾਨਕ ਗੁਰ ਖੋਏ ਭਰਮ ਏਕੋ ਅੱਲਾਹ ਪਾਰ ਬ੍ਰਹਮ ਰਾਮ ਕਲੀ ਮਹੱਲਾ ਪੰਜਵਾਂ ਕੋਟ ਜਨਮ ਕੇ ਬਿਨ ਸੇ ਪਾਪ ਹਰ ਹਰ ਜਪਤ ਨਾਹੀ ਸੰਤਾਪ ਗੁਰ ਕੇ ਚਰਨ ਕਮਲ ਮਨ ਵਸੇ ਮਹਾਂ ਵਿਕਾਰ ਤਨ ਤੇ ਸਭ ਨਸੇ

0: गुर परमेश्वर भेट निहाल, सो दर्शन पाए जिस हुए दयाल, पार ब्रह्म जिस कृपा करे, साध संग सो पव जल तरे, अमृत पीवो हो साध प्यारे, मुख उज्जल साचे दरबारी, आनंद करहो तज सगल विकार, नानक हर जप उतरो पार, राम कली महला पंजवा, ईंधन ते बैसंतर भागे, माटी को जल दह दिस त्यागे, ऊपर चरण तले आकाश, घट मह सिंध कियो परगास, ऐसा समर्थ हर जीव आप, निमख न बिसरे जी भगतन कै, आठ पहर मन ता को जाप, रहाव प्रथमे माखन पाछे दूध, मैलू कीनो साबन सूद, पै ते निरपो डरता फिरे, होंदी को अनहोंदी हिरे, देही गुपत बेदेही दिसे, सगले साज करत जगदीसे, ठगण हार अन ठगदा ठागे, बिन बखर फिर उठ लागे, संत सभा मिल करहो बखियान, सिमरत सास्त बेद पुराण, ब्रह्म विचार बिचारे कोए, नानक ताकी परम गत होए।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਅੱਜ ਫਿਰ ਆਪੋ ਸਤਨਾਮ ਕੋ 15 ਕਾਰੀਗਰ ਥੋੜਾ ਫੜਾਉਣੇ ਫੜਾਓ ਮੇਰੇ ਵਰਗ ਨੂੰ ਥੋੜਾ, ਤੇ ਜਿਹੜੇ ਭੰਨ ਦੂ ਸ਼ੀਸ਼ੇ ਤੁਸੀਂ ਇੱਕ ਮਿੰਟ ਨਹੀਂ ਲੱਗੂ। ਫਾਸਿਨ ਕੀ ਵਿਦ ਸਭ ਕੋ ਜਾਣੇ, ਛੂਟਣ ਕੀ ਇੱਕ ਹੋਈ, ਕਿਸੇ ਦਾ ਬੁਰਾ ਕਰ ਦੇਣਾ, ਕਿਸੇ ਨੂੰ ਬੁਰਾ ਦੇਖ ਲੈਣਾ, ਬੁਰਾ ਬੋਲ ਦੇਣਾ, ਬੁਰਾ ਚਿਤਮ ਲੈਣਾ, ਇਹ ਕੋਈ ਕਾਲਜ ਵਿੱਚ ਜਾਣਾ ਨਹੀਂ ਪੈਣਾ। ਇਹ PhD ਸਾਰਿਆਂ ਨੂੰ ਆਉਂਦੀ ਹੈ, ਇਹ LLB ਸਾਰੇ ਜਾਣਦੇ ਨੇ ਬੁਰਿਆਈ ਕਰ ਲੈਣੀ, ਪਰ ਬੁਰਿਆਈਆਂ ਵਿੱਚੋਂ ਨਿਕਲਣਾ ਇੱਕ ਕੋਈ ਮਹਾਰਾਜ ਕਹਿੰਦੇ ਕੋਈ ਵਿਰਲਾ ਹੀ। ਬੁਰਿਆਈ ਸੋਚ ਲੈਣੀ ਤੂੰ, ਪੜ੍ਹਨ ਦੀ ਲੋੜ ਹੈ ਨੀ। ਤੇ ਗੁਰ ਸਿੰਘ ਪਿਆਰਿਓ ਬੈਠਾ ਬੈਠਾ ਸੋਚੀ ਗਿਆ, ਸੰਖ ਮੈਂ ਲਿਆਂਦਾ, ਦੂਣੀ ਪਦਵੀ ਇਹਨਾਂ ਨੂੰ ਮਿਲ ਗਈ, ਇਹ ਤਾਂ ਅਮੀਰ ਬਣ ਗਏ ਮੈਨੂੰ ਜਾਦੇ। ਬਾ ਬੁਰਿਆਈ ਤਾਂ ਹੈ ਹੀ ਅੰਦਰ, ਵਾਹਿਗੁਰੂ ਦਬਾ ਰੱਖੇ, ਢੱਕ ਰੱਖੇ, ਮਨ ਲੋਚੇ ਬੁਰਿਆਈਆਂ ਕਿੰਨੇ ਕੌਗੜ ਨੇ ਆਪਣੇ ਅੰਦਰ। ਕਿਤੇ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ, ਆਪਾਂ ਤਾਂ ਕਹਿੰਦੇ ਹੈ ਹੀ ਕੋਈ ਨਹੀਂ, ਉਹ ਤਾਂ ਗੁਆਂਢੀਆਂ ਦੇ ਨੇ ਸਾਰੇ, ਸਾਡੇ ਵਿਹੜੇ ਕਿਤੇ ਔਗਣ ਬਣ ਸਕਦਾ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਮ ਅਵਗਣ ਭਰੇ, ਜੇ ਊਣੇ ਹੁੰਦੇ ਤਾਂ ਵੀ ਸਰ ਜਾਂਦਾ, ਅੱਧੇ ਹੁੰਦੇ ਤਾਂ ਵੀ ਸਰ ਜਾਂਦਾ। ਅਵਗੁਣੀ ਭਰਪੂਰ ਹੈ ਇਹ ਸਰੀਰ, ਭਰਿਆ ਪਿਆ ਔਗਣਾਂ ਦੇ ਨਾਲ, ਸਭ ਅਵਗੁਣ, ਮੈਂ ਗੁਣ ਨਹੀਂ ਕੋਈ। ਇੱਥੇ ਵੇਖੋ ਕਿੰਨਾ ਮਾਣ, ਮੈਨੂੰ ਸੰਤਗਿਰੀ ਦਾ ਮਾਣ ਹੈ, ਕਿਸੇ ਨੂੰ ਖਾਲਸੇਪਣ ਦਾ ਮਾਣ ਹੈ, ਕਿਸੇ ਨੂੰ ਵਿਦਿਆ ਦਾ ਮਾਣ ਹੈ, ਕਿਸੇ ਨੂੰ ਅਖੰਡ ਪਾਠ ਕਰਾਉਣ ਦਾ ਮਾਣ ਹੈ, ਕਿਸੇ ਨੂੰ ਰਾਗ ਦਾ ਮਾਣ ਹੈ, ਕਿਸੇ ਨੂੰ ਪ੍ਰੋਪਰਟੀ ਦਾ ਮਾਣ ਹੈ। ਬਸ ਆਪਣਾ ਆਪਣਾ ਮਾਣ ਚੱਕੀ ਫਿਰਦੇ, ਤੇ ਸਤਿਗੁਰਾਂ ਨੇ ਕਿਹਾ ਸੀ ਹੋਏ ਨਿਮਾਣਾ ਜਗ ਰਹੋ, ਸਭ ਕੁਝ ਪਾ ਕੇ ਫਿਰ ਵੀ ਨੀਵਾਂ ਰਹੀ, ਚੰਗੇ ਕੰਮ ਕਰਕੇ ਬਚਣਾ ਕਿਵੇਂ। ਭਾਈ ਗੁਰਦਾਸ ਜੀ ਕਹਿੰਦੇ ਕਰਕੇ ਨੀਚ ਸਦਾ ਬਣਾ, ਤਾਂ ਕੋ ਲੇਖੇ ਅੰਦਰ ਪਾਈ, ਤੂੰ ਉੱਚੇ ਕੰਮ ਵੱਡੇ ਕਰਕੇ ਆਪਣੇ ਆਪ ਨੂੰ ਨੀਵਾਂ ਕਹਾਏਗਾ, ਤਾਂ ਸਰਕਾਰ ਸੱਚੀ ਦਰਗਾਹ ਦੇ ਵਿੱਚ ਲੇਖੇ ਵਿੱਚ ਪਊਗਾ। ਇਹੀ 10ਵੀਂ ਪੌੜੀ ਪੜ੍ਹ ਲਓ ਆਸਾ ਦੀ ਵਾਰ ਦੀ, ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈ। ਬੜਾ ਉੱਚਾ ਸੁੱਚਾ ਜੀਵਨ, ਤਿਆਰ ਪਰ ਤਿਆਰ ਹੋ, ਵਿਦਵਾਨ ਬਣ, ਰਾਗੀ ਬਣ, ਦਾਨੀ ਬਣ, ਪਰ ਕਹਾਈ ਆਪਣੇ ਆਪ ਨੂੰ ਨੀਵਾਂ ਜੇ ਆਪਣਾ ਭਲਾ ਲੋੜ, ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈ। ਉਹ ਲੇਖੇ ਵਿਚ ਪੈ ਜੋ, ਅਸੀਂ ਤਾਂ ਗੁਣਾਂ ਦਾ ਮਾਣ, ਤੇ ਸਤਿਗੁਰ ਕਹਿੰਦੇ ਮੇਰੇ ਵਿਚ ਕਿੰਨੇ ਔਗੁਣ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ। ਅਸੀਂ ਤਾਂ ਕਹਿੰਦੇ ਸਾਡੇ ਚ ਔਗੁਣ ਹੈ ਹੀ ਕੋਈ ਨੀ, ਅਸੀਂ ਤਾਂ ਗੁਣਾਂ ਦੇ ਹੀ ਭਰਪੂਰ ਹੈ ਸਾਰੇ। ਪਰ ਗੁਰੂ ਅਰਜਨ ਕਹਿੰਦੇ ਹੇ ਵਾਹਿਗੁਰੂ, ਮੇਰੇ ਵਿਚ ਇੰਨੇ ਔਗੁਣ ਨੇ ਜਿੰਨਾ ਸਮੁੰਦਰ ਵਿਚ ਪਾਣੀ ਭਰਿਆ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ। ਆਪਣੇ ਆਪ ਨੂੰ ਪੱਥਰ ਕਿਹਾ, ਔਗਣਾਂ ਦੀ ਪੰਡ ਕਿਹਾ ਆਪਣੇ ਆਪ ਨੂੰ, ਇਹ ਤਾਂ ਬਾਹਰ ਅੱਜ ਬਖਸ਼ ਲਵੇ, ਇਹ ਢਕੇ ਰਹਿਣ, ਨਹੀਂ ਨੀ ਸਾਡੇ ਕੋਈ ਤਾਕਤ। ਗੁਰਸਿੱਖ ਪਿਆਰਿਓ, ਸੋਚੀ ਗਿਆ, ਕਹਿੰਦਾ ਪੂਜਾ ਕੀਤੀ ਮੈਂ ਸ਼ਿਵ ਜੀ ਦੀ, ਵਸਤੂ ਲਿਆਂਦੀ ਮੈਂ, ਤੇ ਖੱਟੀ ਕੱਢ ਕੇ ਗੁਆਂਢੀ, ਤੇ ਔਗਣ ਤਾਂ ਅੰਦਰ ਪੈ ਹੀ ਸੀ, ਉਹ ਤਾਂ ਮਾੜਾ ਜਿਹਾ ਪੜਦੇ ਹੀ ਚੱਕਣ ਦੀ ਲੋੜ ਸੀ। ਬਸ ਸੰਖ ਵਜਾ ਕੇ ਕਹਿੰਦਾ ਹੇ ਭਗਵਾਨ, ਮੇਰੇ ਦਰਵਾਜੇ ਵਿਚ ਇਕ ਖੂਹ ਲੱਗ ਜਾਵੇ। ਗੁਆਂਢੀਆਂ ਦੇ ਦੋ ਲੱਗ ਗਏ। ਹੇ ਭਗਵਾਨ, ਹੁਣ ਮੇਰੀ ਇੱਕ ਅੱਖ ਫੁੱਟ ਜਾਵੇ, ਮੈਨੂੰ ਕਾੜਾ ਕਰ ਦੇ। ਗੁਆਂਢੀਆਂ ਦੀਆਂ ਦੋਏ ਗਈਆਂ, ਮੈਂ ਜਿਹੜਾ ਅੰਦਰੋਂ ਨਿਕਲੇ ਖੂਹ ਦੇ ਵਿਚ, ਅਖੋ ਸਤ ਨਾਮ, ਅਸੀਂ ਪਹਿਲਾਂ ਸੋਚਦੇ। ਉਹਨਾਂ ਦੀਆਂ ਦੋਵੇਂ ਗਈਆਂ, ਜਿਹੜਾ ਅੰਦਰੋਂ ਤੁਰੇ ਬਚਕੜ, ਹਮ ਖੂਹ ਦੇ ਵਿਚ ਆਪਣੀ ਅੱਖ ਭੰਨ ਲਈ, ਗੁਆਂਢੀ ਦੀ ਨੀ ਰਹਿਣ ਦੇਣੀ। ਉਹ ਪਿੰਡਾਂ ਚੋਂ ਆਇਆ, ਪੰਜਾਬ ਚ ਕੀ ਹਾਲ ਆਪਣੇ ਚਾਚੇ ਤਾਇਆਂ ਦਾ, ਉੱਥੇ ਕੀ ਹਾਲ ਹੈ? ਆਪਣੇ ਦਰਵਾਜ਼ੇ ਚ ਚੜਾ ਪੈਣਾ ਜਿਹੜਾ ਵਾਸ਼ਰੂਮ ਦਾ ਪਾਣੀ, ਵੀ ਸਾਡੇ ਮੁੰਡੇ ਚਾਹੇ ਗਰੀ ਜਾਣ ਪਰ ਗੁਆਂਢੀ ਦੇ ਮੱਛਰ ਪੈਦਾ ਕਰਨਾ। ਜਿੱਥੇ ਆ ਕੋਲ ਸਤਨਾਮ, ਗੁਆਂਢੀ ਨੂੰ ਸਮੈਲ ਜ਼ਰੂਰ ਦੇਣੀ ਹੈ, ਭਾਵੇਂ ਸਾਡਾ ਨਿਆਣਾ ਵਿਚ ਡੁੱਬ ਕੇ ਹੀ ਮਰ ਜਾਵੇ, ਕੋਈ ਗੱਲ ਨੀ। ਐਨ ਟੋਆ ਗੁਆਂਢੀ ਦੇ ਦਰਵਾਜ਼ੇ ਚ ਪਟਣਾ ਗਲੀ ਦੇ ਵਿਚ, ਤੇ ਇੱਥੇ ਖੜ ਕੇ ਕਹਿਣਗੇ ਤੇਰੇ ਭਾਣੇ ਸਰਬੱਤ ਕਾ ਭਲਾ। ਕਿਉਂ ਦੋਸਤ ਖੱਟਦੇ ਹਾਂ? ਭਲਾ ਸਤਿਗੁਰ ਪਾਤਸ਼ਾਹ ਦੇ ਸਿੱਖੋ ਕਿੱਥੇ ਖੜਾਇਆ ਸੀ ਸਾਨੂੰ? ਸ੍ਰੀ ਗੁਰੂ ਨਾਨਕ ਦੇਵ ਕਹਿੰਦੇ ਤੈਥੋਂ ਛੋਟਾ ਮਿਲੇ ਅਰਦਾਸ ਕਰ, ਵਾਹਿਗੁਰੂ ਇਹਨੂੰ ਮੇਰੇ ਬਰਾਬਰ ਦਾ ਬਣਾ ਦੇ। ਤੇਰੇ ਬਰਾਬਰ ਦਾ ਮਿਲੇ ਅਰਦਾਸ ਕਰਨੀ ਹੈ ਬਾਬਾ ਬੁੱਢਾ ਸਾਹਿਬ ਜੀ, ਇਹਨੂੰ ਮੈਥੋਂ ਵੀ ਵੱਡਾ ਬਣਾ ਦੇ। ਜੇ ਤੈਥੋਂ ਵੱਡਾ ਕੋਈ ਮਿਲਦਾ ਅਰਦਾਸ ਕਰ, ਵਾਹਿਗੁਰੂ ਇਹ ਤੇਰੀਆਂ ਦਾਤਾਂ ਨੇ। ਧੰਨਵਾਦ ਹੈ ਕਿਸੇ ਚੰਗੇ ਦਾ ਮਿਲਾਪ ਹੋਇਆ, ਕਿਸੇ ਮੈਥੋਂ ਵੱਡੇ ਦਾ ਮੈਨੂੰ ਮਿਲਾਪ ਹੋਇਆ। ਇਹ ਸੀ ਸਾਡੀ ਨਿਰਭੈਰਤਾ, ਨਿਰਪੱਖਤਾ, ਪਰ ਇਹ ਕਿੱਥੇ? ਇਹ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ। ਉਹ ਦੇਵੀ ਦੇਵਤੇ ਐਡੇ ਵੱਡੇ ਵੱਡੇ, ਫੇਰ ਪੜੋ ਜੀ।
4: ਅਮਰੀਕ ਭਾਵ ਜਲ ਤਰਿਆ,
3: ਉਹ ਅਮਰੀਕ ਭਾਈ ਉਹਦੀ ਸੋਭਾ ਸੁਣ ਕੇ ਨਾ ਦਰਵਾਸ਼ਾ ਨਾ ਜਰ ਸਕਿਆ, ਤੇ ਸਰਾਪ ਦੇਤਾ ਉਹਨੂੰ। ਅਮਰੀਕ ਮੋਏ ਵਰਤ ਹੈ ਰਾਤ ਗਈ ਦਰਵਾਸ਼ਾ ਆਇਆ। ਭਾਈ ਗੁਰਦਾਸ ਜੀ ਦੀ ਸਾਲਮ ਪੌੜੀ ਹੈ ਅਮਰੀਕ ਰਾਜ ਖਾਤਰ, ਪੱਕੀ ਬਾਣੀ ਦੇ ਵਿਚ। ਬਸ ਫੇਰ ਰੱਬ ਰੱਖਦਾ ਆਇਆ ਆਪਣੇ ਸੇਵਕਾਂ ਦੀ, ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜ। ਤੇ ਸਤਿਗੁਰ ਪਾਤਸ਼ਾਹ ਅਕਾਲ ਪੁਰਖ ਵਿਸ਼ਨੂੰ ਭਗਵਾਨ ਨੇ ਦੇਖਿਆ ਸੰਕਟ ਵਿਚ ਵੈਰ ਕਰ ਰਿਹਾ ਨਿਰਵੈਰ ਦੇ ਨਾਲ, ਸੋਭਾ ਨੀ ਸਹਾਰ ਸਕਿਆ, ਇੱਜ਼ਤ ਨੀ ਸਹਾਰ ਸਕਿਆ ਇਸ ਰੱਬ ਦੇ ਪਿਆਰੇ ਦੀ, ਜਿਹੜਾ ਰਾਜ ਕਰਦਾ ਹੋਇਆ ਭਗਤੀ ਕਰਦਾ। ਬਾਬੇ ਛੱਡ ਦਿੱਤਾ, ਕਹਿੰਦੇ ਵਿਸ਼ਨੂੰ ਭਗਵਾਨ ਨੇ ਚੱਕਰ, ਮੂਹਰੇ ਮੂਹਰੇ ਦਰਬਾਸ਼ਾ ਤੇ ਪਿੱਛੇ ਪਿੱਛੇ ਵਿਸ਼ਨੂੰ ਦਾ ਕਾਲ ਚੱਕਰ। ਬਾਬੇ ਸਾਰੇ ਫਿਰਿਆ ਬ੍ਰਹਮਾ ਬ੍ਰਹਮਾ ਕੋਲ, ਕੌਣ ਛਡਾਵੇ? ਕਹਿੰਦੇ ਹੁਣ ਕਰਤੂਤ ਦਾ ਫਲ, ਸਾਰੇ ਦੇਵਤਿਆਂ ਕੋਲ ਪੂਰੀ ਪੌੜੀ ਫੜ ਲਓ, ਕਿਸੇ ਨੇ ਬਾਹ ਨਹੀਂ ਫੜੀ। ਫੇਰ ਆਖੇ ਆਵਾਜ਼ ਆਈ, ਜਿਹਦੇ ਨਾਲ ਬੁਰਿਆਈ ਕੀਤੀ ਹੈ ਉਹਦੇ ਹੀ ਚਰਨਾਂ ਚ ਪਏ। ਫੇਰ ਆਖੋ ਸਤਨਾ, ਫਿਰ ਮਾਰੀ ਦਾ ਅਮਰੀਕ ਛਡਾਹਿਆ, ਉਸੇ ਦੇ ਚਰਨਾਂ ਵਿਚ, ਅਮਰੀਕ ਦੇ ਚਰਨਾਂ ਵਿਚ ਆ ਕੇ ਮਾਫ਼ੀ ਮੰਗਣੀ ਪਈ, ਕਿਉਂਕਿ ਸੋਭਾ ਨਹੀਂ ਸਹਾਰ ਸਕਿਆ। ਸਾਨੂੰ ਇੱਕ ਹੋਰ ਬਚਨ ਹੈ ਤੁਹਾਡੇ ਕੰਮ ਆਊਗਾ, ਯਾਦ ਰੱਖਿਓ, ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਦੁੱਖ ਦੀ ਗੱਲ ਤਾਂ ਇਹ ਹੈ ਨਾ ਕਿ ਬਾਣੀ ਕੋਲ ਆਉਣੇ पर बाणी का पता नहीं लगे। बाणी पढ़ी है पर अर्थां का पता ही नहीं, बाणी कह की रही है। कीर्तन सुने हैं पर पता लगे ही नहीं भी अर्थ विचार की है, उपदेश की है। साडा लाना जिहड़ा मेरा भाईचारा वो कहानियां उ सुनाउणियां सी जिहड़ियां तुहानू साडे नाल जोड़ दे, या फिर चार पाउंड वध आ जाण, बस वो गल्लां करनियां सी। ते गुरु ग्रंथ साहब की तो गल विचों लुकी पई है। गुरसिंह प्यारिओ, पहला कोई करदा नहीं, जे कोई करदा तो उहदी विरोधता होंदी है, जरूर होगी। सतयुग तो लेके होई हुण दी तां गल कोई नहीं। जे कोई गुरु की कली गल गुरु की करूंगा वो कौड़ी लगनी है, क्योंकि उहदे विच आपां फसणा है सारिआं ने। आपां तिलके होणे हैं, आपां परे गए होए हैं, वो पिंच करनी है सानू। इस करके जिहड़ा असल प्रचार गुरबाणी दे अर्थ विचार, अगे भी एक दिन मैं बेनती की सी, जे गुरबाणी दे अर्थ दुनिया नूं असी दस दंदे अद्धी दुनिया हुण नूं सिख बन जांदी, कहण दी लोड़ ही नहीं। असी दस्सिया कि मत्थे टेको, रुमाले चढ़ाओ, खंड पाठ कराओ, धूपां दाओ, परचियां कटाओ, सिरों पौर लाओ, असी ये कुछ दस्सिया। जिनू मथे टकाए, जिनू रुमाले दते, जिनू कड़ा प्रसाद छकाया, ओदा पता ही नहीं लग्या भी की है। अज ते आखो सतनाम, देखो केड़े कर्म कांड विच सिख फस गए, उहनू पता ही समझ ही नहीं भी किनू मथा, मैं गुरु ग्रंथ साहब नू मथा टेकिया क्यों है, इहनू रुमाला चढ़ाया क्यों है, इहनू कड़ा प्रसाद जी दी देख दा मतलब की है। मतलब रह गया इनकम कमर्शियल बेस, उथे आके खड़े। ये साडे गुरु घरां दा ते तुहाडा मतलब रह गया भाई अमरीक सिंह जी, भाई पितंबर सिंह जी, भाई राम सिंह जी, पांच चार बार मेरा अरदास विच नौ ले देण, आखे आखो सतनाम, अपना कम सरिया ही पे बस। मैं कह देन सच्चे पातशाह देग लेके आया, हुण इहदी चढ़दी कला कर दी, किते आए ना चलिया जावे। पांच सत बार सानू लेना पैंदा, मजबूर है। अब मैं हुणी लेके दिना तुहानू नौ, किसे दी गल मैं कहनू करनी, हुणी तुहाडे सामने नौ लेण लगिया मैं। गुरमुख प्यारे, पंजाब रेडियो तो कथा चल रही है, एक कथा दी सेवा सरदार संतोख सिंह जी ते उन्हां दा समूह परिवार, उन्हां वल्लों अज दी कथा दी सेवा बहुत जरूरी है। आ जिहड़ी कथा दी सेवा है ना, मैं होर अरदासां बिल्कुल नहीं करदा, ये मैं तां करदा, इहदा पुन मैं तुहानू दस चुके। करोड़ां तीर्थां ते नहाउण दा पुन है, एक सिख नू गुरु दा शब्द सुना दे। भाई गुरदास जी दी पौड़ी है, कोट वार गंग जाए ते ही कदार नहाए, एडे वड्डे वड्डे तीर्थां ते इन्ना फल मिलजू जे तू किसे नू गुरबाणी सुना देगा। खोस सो घर घर सेवा जांदी है, जिहड़ा रेडियो ते बचन जाने, जर्मन तो फोन आउने, आस्ट्रेलिया तो, बड़ी बड़ी दूर तो सिख संगतां दे फोन आने, किथे बैठे सुन रहे ने गुरसिख प्यारिओ, उन्हां दे कन्नां विच जिहड़े इत्थे आ नहीं सी सकदे, ओही बैठे जुड़े होए ने, हुण घरां विच जुड़े होए ने। ते बहुत सोहणी सेवा दा प्रबंध है भाई। कहण तो भाव बाणी दे अर्थ, बाणी दे विचार, उन्हां नाल ही असीं जुड़े, ओह शोभा विच आ गए, मेरी चार दिन दी शोभा हो जा, अरदासां हो जाण मेरियां, मैनू चंगा कहा जावे, बड़ा दानी, बड़ा पुन्नी, बड़ा सेवक। पर दुख दी गल ए गल होनी चाहीदी, अरदासां गुरु दे दरबार विच भी हुंदियां रहियां, पर गुरु दे दरबार विच दस्या भी जांदा सी इको ओंकार की चीज है, सतनाम की चीज है, करता पुरख की चीज है। आप गुरु गोबिंद सिंह ने अपनी रसना तो श्री मुख तो कले कले अखर दे अर्थ सानू दमदमे साहब सुनाए, जे लोड़ ना होंदी कानू सुनाउण दी लोड़ सी। सो बाणी दी विचार अम्बरीक जी दी रक्षा कीती, आके भगत दे ही चरणा विच पैणा पिया दरवाशा नू, फिर मारी दा ਅਮਰੀਕ ਛਡਾਇਆ ਹੋਰ ਨਹੀਂ ਸੀ ਖੇੜਾ ਚੁੱਟਿਆ, ਐਡੀ ਪਦਵੀ ਦਾ ਮਾਲਕ ਰਾਜਾ ਅਮਰੀਕ ਉਹ ਵੀ ਵਾਹਿਗੁਰੂ ਦਾ ਨਾਮ ਜਪ ਰਿਹਾ, ਉਹੀ ਨਾਮ ਜਪ ਰਿਹਾ ਗੁਰੂ ਅਮਰਦਾਸ ਜੀ ਨੂੰ ਜੋ ਪ੍ਰਾਪਤ ਹੋਇਆ ਹੈ। ਉਦੋਂ ਅਕਰੂਰ, ਇਹ ਪਿੱਛੇ ਵੀ ਬੜੀ ਦੇਰ ਹੋਈ ਕਥਾ ਵਿੱਚ ਦੋ ਲਫ਼ਜ਼ ਆਏ ਸੀ, ਉਦੋਂ ਤੇ ਅਕਰੂਰ, ਇਹ ਨੋਟ ਕਰ ਲਿਓ। ਕ੍ਰਿਸ਼ਨ ਭਗਵਾਨ

ਗ੍ਰੰਥ ਵਿੱਚ ਕਥਾ ਹੈ ਬਹੁਤ ਲੰਮੀ। ਪਰ ਗਿਆਨ ਕੀ ਦੇਣਾ ਸੀ, ਉਹਨਾਂ ਦਾ ਵਿਲਾਪ ਦੇਖ ਕੇ ਵਿਯੋਗ ਥੋੜਾ। ਉਦੋਂ ਜੀ ਜਾ ਕੇ ਕਹਿੰਦੇ ਤੁਸੀਂ ਮਨ ਵਿੱਚ ਵਸਾਓ ਕ੍ਰਿਸ਼ਨ ਜੀ ਨੂੰ, ਤੁਸੀਂ ਸਰੀਰ ਤੋਂ ਕੀ ਲੈਣਾ। ਆਪਾਂ ਵੀ ਕਹਿ ਦਿੰਦੇ ਨਾ ਜਾ ਕੇ ਗੋਪੀਆਂ ਨੂੰ, ਉਦੋਂ ਜੀ ਕਹਿੰਦੇ ਕਿਉਂ ਰੋਣੀ ਹੈ ਤੁਸੀਂ, ਤੁਸੀਂ ਦਿਲ ਵਿੱਚ ਮਨ ਵਿੱਚ ਯਾਦ ਰੱਖੋ ਕ੍ਰਿਸ਼ਨ ਜੀ ਨੂੰ। ਗੋਪੀਆਂ ਵਿੱਚ ਜਿਹੜਾ ਕ੍ਰਿਸ਼ਨ ਦਾ ਸੰਗ ਕੀਤਾ ਸੀ ਉਹ ਕਹਿੰਦੀਆਂ ਉਦੋਂ ਮਨ ਵਿੱਚ ਤਾਂ ਰੱਖੀਏ, ਜੇ ਮਨ ਸਾਡੇ ਕੋਲ ਹੋਵੇ ਉਹ ਤਾਂ ਕ੍ਰਿਸ਼ਨ ਲੈ ਗਿਆ ਰੱਖੋ ਸਤਨਾਮ। ਮਨ ਵਿੱਚ ਤਾਂ ਯਾਦ ਰੱਖੀਏ ਜੇ ਮਨ ਇੱਥੇ ਹੋਵੇ, ਉਹ ਤਾਂ ਕ੍ਰਿਸ਼ਨ ਜੀ ਨਾਲ ਲੈ ਕੇ ਸਾਡਾ। ਹੁਣ ਦੱਸ ਕਾਹਦੇ ਨਾਲ ਯਾਦ ਕਰੀਏ। ਜਦ ਆਹ ਗੱਲ ਸੁਣੀ ਬੁੱਬਾਂ ਮਾਰ ਕੇ ਉਦੋਂ ਵੀ ਰੋ ਪਿਆ। ਫਿਰ ਜਦ ਉਹ ਰੋਇਆ ਬਲਾਪ ਕੀਤਾ ਫਿਰ ਕ੍ਰਿਸ਼ਨ ਜੀ ਨੂੰ ਆਉਣਾ ਪਿਆ ਸੀ, ਮਹਾਰਾਜ ਨੇ ਆਪ ਲਿਖਿਆ। ਫਿਰ ਉਹਨਾਂ ਦੇ ਬਰਲਾਪ ਵਿੱਚ ਉਹਨਾਂ ਨੂੰ ਗਿਆਨ ਦੇਣ ਖਾਤਰ 12 ਮਹਾ ਉਚਾਰਿਆ ਗੁਰੂ ਗੋਬਿੰਦ ਸਿੰਘ ਜੀ ਨੇ। ਨੋਟ ਕਰਿਓ, ਗੁਰੂ ਗੋਬਿੰਦ ਸਿੰਘ ਸਾਹਿਬ ਦਾ 12 ਮਹਾ ਦਸਮ ਗ੍ਰੰਥ ਵਿੱਚ ਜੋ ਗੋਪੀਆਂ ਦੇ ਉਦੋ ਜੀ ਦੇ ਵਿਯੋਗ ਨੂੰ ਵੇਖ ਕੇ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਆਪ ਰਚ ਕੇ ਦਰਜ ਕੀਤਾ 12 ਮਹਾ। ਉਹ ਸੀ ਭਾਈ ਉਦੋ ਚਾਚਾ ਤੇ ਜਿਹੜਾ ਕਰੂਰ ਸੀ, ਇਹ ਜਿਹੜਾ ਕੰਸ ਸੀ ਗੁਰੂ ਕ੍ਰਿਸ਼ਨ ਭਗਵਾਨ ਜੀ ਦਾ ਮਾਮਾ ਜਿਹਨੇ ਮਾਰਨ ਦੀ ਸਕੀਮ ਬਣਾਈ ਸੀ, ਬਚ ਗਏ ਸੀ ਨਾ, ਤੁਸੀਂ ਸਾਰੀ ਕਥਾ ਜਨਮ ਅਸ਼ਟਮੀ ਨੂੰ ਸੁਣੀ ਹੈ। ਉਹਨੇ ਕੀਤਾ ਜੱਗ, ਅਜੇ ਕ੍ਰਿਸ਼ਨ ਜੀ ਛੋਟੇ ਸੀ, ਮਾਰਿਆ ਤਾਂ ਵੱਡੇ ਹੋ ਕੇ ਨਾ। ਤੇ ਅਕਰੂਰ ਨੂੰ ਕਹਿੰਦਾ ਕੰਸ ਕਿ ਕ੍ਰਿਸ਼ਨ ਜੀ ਨੂੰ ਮੇਰੇ ਜੱਗ ਵਿੱਚ ਲਿਆ। ਉਹਨੂੰ ਤਾਂ ਪਤਾ ਲੱਗ ਗਿਆ ਸੀ ਹੁਣ ਸਮਰੱਥ ਹੈ ਨਾ। ਉਹਨੇ ਕੀਤਾ ਸੀ ਜੱਗ, ਕੰਸ ਨੇ ਮਥੁਰਾ ਦਾ ਰਾਜਾ ਸੀ ਇਹ, ਕਿ ਮੇਰੇ ਜੱਗ ਵਿੱਚ ਲਿਆ। ਹੁਣ ਰਾਜੇ ਦਾ ਹੁਕਮ, ਉਧਰ ਅਕਰੂਰ ਜੀ ਨੂੰ ਭਾਈ ਸ਼ੱਕ ਪੈ ਗਈ ਕਿ ਜੇ ਮੈਂ ਛੋਟੀ ਉਮਰ ਵਿੱਚ ਲੈ ਕੇ ਕ੍ਰਿਸ਼ਨ ਜੀ ਨੂੰ ਚਲਿਆ ਗਿਆ, ਇਹ ਜਾਲ ਮੈਂ ਕਿਤੇ ਮਾਰ ਨਾ ਦੇ। ਜੇ ਰਾਜੇ ਦਾ ਹੁਕਮ ਨਾ ਮੰਨਿਆ ਤਾਂ ਮੈਨੂੰ ਮਾਰ ਦੂ। ਕੰਸ ਦਾ ਪਤਾ ਹੀ ਹੈ ਤੁਹਾਨੂੰ, ਕਿ ਉਹਦੇ ਜਨਮ ਸੀ 6 ਬੱਚੇ ਮਾਰਤੇ, ਸਗੀ ਭੈਣ ਚਾਚੇ ਦੀ ਧੀ ਦੇ ਕੁੱਖ ਤੋਂ ਪੈਦਾ ਹੋਏ ਵੇ। ਕਹਿੰਦੇ ਜੇ ਨਾ ਗਿਆ ਉਹ ਤੰਗ ਕਰੂ, ਜੇ ਲੈ ਗਿਆ ਕ੍ਰਿਸ਼ਨ ਅਜੇ ਛੋਟੇ ਨੇ, ਕਿਤੇ ਮਾਰ ਨਾ ਦੇਵੇ ਸਾਜਿਸ਼ ਕਰਕੇ। ਡਰਦਾ ਮਾਰਾ ਅਕਰੂਰ ਜਮਨਾ ਵਿੱਚ ਖੜ ਕੇ ਸਿਮਰਨ ਕਰਨ ਲੱਗਿਆ, ਅਰਦਾਸਾਂ ਕਰਨ ਲੱਗਿਆ, ਭਗਵਾਨ ਰੱਖ ਹੁਣ ਮੈਨੂੰ। ਉਦੋਂ ਨੋਟ ਕਰਿਓ, ਕਿਉਂ ਨਾ ਉਹ ਬਾਣੀ ਵਿੱਚ ਦਿੱਤਾ ਉਹਨਾਂ ਦਾ, ਉਦੋਂ ਅਕਰੂਰ ਜੀ ਨੂੰ ਜਮਨਾ ਵਿੱਚ ਖੜੇ ਨੂੰ ਨਹਾਉਂਦੇ ਨੂੰ ਕ੍ਰਿਸ਼ਨ ਭਗਵਾਨ ਜੀ ਦੇ ਦਰਸ਼ਨ ਹੋਏ। ਹਜ਼ਾਰਾਂ ਹੀ ਬਾਹਾਂ, ਹਜ਼ਾਰਾਂ ਹੀ ਨੇਤਰ, ਹਜ਼ਾਰਾਂ ਹੀ ਮੁੱਖ, ਹਜ਼ਾਰਾਂ ਹੀ ਪੈਰ, ਐਡਾ ਸਰੂਪ ਕ੍ਰਿਸ਼ਨ ਮਹਾਰਾਜ ਨੇ ਦਿਖਾਇਆ। ਕਿਉਂਕਿ ਉਸ ਤੋਂ ਡਰਦਾ ਹੈ, ਲੈ ਚੱਲ ਮੈਨੂੰ ਅਸਲੀ ਸਰੂਪ। ਵਿਸ਼ਨੂੰ ਦਾ ਸੱਤਵਾਂ ਸਰੂਪ ਸੀ, ਸੱਤਵੇਂ ਅਵਤਾਰ। ਉਹ ਅਕਰੂਰ ਜੀ ਨੂੰ ਇਸ਼ਨਾਨ ਕਰਦੇ ਨੂੰ ਦਿਖਾਤਾ ਸੀ ਆਪਣਾ ਰੂਪ ਬਚਪਨ ਦੇ ਵਿੱਚ, ਤਾਂ ਫਿਰ ਉਹਦਾ ਡਰ ਚੱਕ ਕੇ ਉਸੀ ਉੱਥੋਂ ਗਿਆਨ ਦਿੱਤਾ ਸੀ ਕਿ ਕ੍ਰਿਸ਼ਨ ਕੌਣ ਹੈ, ਤਾਂ ਉਹ ਬੱਚੇ ਨੂੰ ਲੈ ਕੇ ਕੰਸ ਜੀ ਦੇ ਜੱਗ ਵਿੱਚ ਗਿਆ ਸੀ। ਇਹਦਾ ਇਤਿਹਾਸ ਹੋਰ ਸੁਣ ਲਿਓ ਪਿਆਰ ਦੇ ਨਾਲ। ਇਹਨੇ ਦੁਬਾਰਾ ਜਨਮ ਲਿਆ, ਫਿਰ ਇਹਨੇ ਇੱਕ ਮਣੀ ਚੁਰਾ ਲਈ ਸੀ, ਚੋਰੀ ਕਰ ਲਈ ਸੀ, ਉਹ ਕਥਾ ਬਹੁਤ ਲੰਮੀ, ਉੱਧਰ ਨਹੀਂ ਜਾਣਾ ਆਪਾਂ ਨੇ। ਸਰਾਪਿਆ ਗਿਆ ਸੀ, ਫਿਰ ਇਹਨੇ ਜਨਮ ਕਿੱਥੇ ਲਿਆ, ਕਿੱਥੇ ਥੋੜਾ ਜਿਹਾ ਗਿਰਦੇ ਤੇ ਬਚਨ ਲਿਖੋਗੇ ਤਾਂ ਯਾਦ ਰਹੂਗਾ, ਯਾਦ ਤਾਂ ਮੇਰੇ ਵਰਗਿਆਂ ਦੇ ਨਹੀਂ ਆਉਂਦਾ ਇਹ ਗੱਲ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਪਿਤਾ ਗੁਰੂ ਰਾਮਦਾਸ ਜੀ ਤੇ ਗੁਰੂ ਰਾਮਦਾਸ ਜੀ ਦੇ ਵੱਡੇ ਭਰਾ ਬਾਬਾ ਸਿਹਾਰੀ ਮੱਲ ਜੀ, ਇਹ ਲਾਹੌਰ ਦੇ ਵਾਸੀ ਸੋਢੀ ਸੀ, ਜਿਨ੍ਹਾਂ ਦੇ ਘਰ ਗੁਰੂ ਰਾਮਦਾਸ ਮਹਾਰਾਜ ਜੀ, ਗੁਰੂ ਰਾਮਦਾਸ ਜੀ ਦਾ ਅਵਤਾਰ ਆਵੇਗਾ, ਉਹਨਾਂ ਦੀ ਕੱਲ ਨੂੰ ਕਥਾ ਚੱਲਣੀ ਹੈ। ਉਹਨਾਂ ਦਾ ਅਵਤਾਰ ਗੁਰਸਿੱਖ ਪਿਆਰਿਓ ਚੂਨਾ ਮੰਡੀ ਵਿੱਚ ਲਾਹੌਰ ਹੋਇਆ। ਬਾਬਾ ਹਰਦਾਸ ਜੀ ਉਹਨਾਂ ਦੇ ਪਿਤਾ ਤੇ ਉਹਨਾਂ ਦਾ ਭਰਾ ਗੁਰਸਿੱਖ ਫਿਜਲ ਦੇ ਘਰ ਗੁਰੂ ਰਾਮਦਾਸ ਮਹਾਰਾਜ ਤੇ ਉਹਨਾਂ ਦਾ ਭਰਾ ਸੀ ਬਾਬਾ ਸਿਹਾਰੀ ਮੱਲ ਵੱਡਾ। ਉਹ ਜਿਹੜਾ ਸਿਹਾਰੀ ਮੱਲ ਸੀ ਨਾ, ਉਹ ਅਕਰੂਰ ਨੇ ਆ ਕੇ ਜਨਮ ਲਿਆ ਸੀ, ਜਨਮ ਸਫਲ ਕਰਨ ਨੂੰ। ਬਾਬਾ ਸਿਹਾਰੀ ਮੱਲ ਗੁਰੂ ਅਰਜਨ ਦੇਵ ਜੀ ਦੇ ਤਾਇਆ ਜੀ, ਅਕਰੂਰ ਨੇ ਆ ਕੇ ਗੁਰੂ ਘਰ ਵਿੱਚ ਗੁਰੂ ਦੀ ਬਸ ਤੋਂ ਵਰ ਲੈਣ ਖਾਤਰ ਤਾਂ ਉਹਦਾ ਸਰਾਪ ਕੱਟਿਆ ਗਿਆ ਸੀ। ਇਹਦੇ ਸਾਰੀ ਇਤਿਹਾਸ ਵੱਲ ਜਾਈਏ, ਲੰਮਾ ਚਲੇ ਜਾਂਦਾ ਸਮਾਂ। ਉਦੋਂ ਅਕਰੂਰ ਬਿਦਰ ਗੁਣ ਗਾਵੇ, ਬਿਦਰ ਦੀ ਕਹਾਣੀ ਤੁਸੀਂ ਜਾਣਦੇ ਹੀ ਹੋ, ਦੁਰਯੋਧਨ ਦੇ ਨਹੀਂ।

ਆਏ ਮਹਾਰਾਜ, ਕੁੱਲੀ ਵਿੱਚ ਜਾ ਕੇ ਅਲੂਣਾ ਸਾਗ ਖਾਧਾ, ਭੂੰਜੇ ਹੀ ਪੈ ਗਏ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਪਾਵੇ। ਦੁਰਯੋਧਨ ਦੇ ਦਰਬਾਰ ਵਿੱਚ ਨੀ ਗਏ ਕ੍ਰਿਸ਼ਨ ਮਹਾਰਾਜ, ਤੇ ਬਿਦਰ ਦੀ ਕੁੱਲੀ ਵਿੱਚ ਜਾ ਕੇ ਆਸਣ ਲਾ, ਤੇ ਉੱਥੇ ਭਾਈ ਗੁਰਦਾਸ ਜੀ ਨੇ ਪੱਕਾ ਪ੍ਰਮਾਣ ਦਿੱਤਾ, ਸੁਣਿਆ ਆਇਆ ਬਿਦਰ ਦੇ, ਆਇਆ ਸੁਣਿਆ ਬਿਦਰ ਦੇ ਬੋਲੇ, ਦੁਰਯੋਧਨ ਹੋਏ ਰੁੱਖਾ, ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾ ਕੇ ਸੁੱਤਾ, ਭੀਸ਼ਮ ਕਰੋਣਾ ਤਰਨ ਕਰਨ ਤਾਜ, ਸਭਾ ਸਿੰਗਾਰ ਵੱਡੇ ਮਨੁੱਖਾ, ਇਹੋ ਜਿਹੇ ਰਾਜੇ ਮੇਰੇ ਕੋਲ, ਤੂੰ ਗੋਲੇ ਦੇ ਜਾ ਕੇ। ਬੜੀਆਂ ਤਾੜਨਾ ਕੀਤੀਆਂ ਕ੍ਰਿਸ਼ਨ ਜੀ ਨੂੰ ਦੁਰਯੋਧਨ ਨੇ, ਬੁਲਾਇਆ ਮੈਂ ਗਿਆ ਤੂੰ ਜਾ ਕੇ ਗੋਲੇ ਦੇ। ਹੱਸ ਬੋਲੇ ਭਗਵਾਨ ਜੀ, ਉੱਥੇ ਕੀ ਫਰਕ ਸੀ, ਉਹ ਤਾੜਨਾ ਕਰੇ ਹੱਸ ਪੇ ਕ੍ਰਿਸ਼ਨ, ਉਹ ਕਹਿੰਦੇ ਤੂੰ ਤਾਂ ਆਪਣੀ ਕਥਾ ਸੁਣਾਤੀ, ਮੇਰੀ ਵੀ ਸੁਣ ਲੈ। ਹੱਸ ਬੋਲੇ ਭਗਵਾਨ ਜੀ, ਸੁਣ ਹੋਏ ਰਾਜਾ ਹੋਏ ਸਨ ਮੁੱਖਾ, ਮੈਂ ਕਿਉਂ ਉਹਦੇ ਗਏ, ਤੇਰੇ ਕਿਉਂ ਨੀ ਆਇਆ, ਤੇਰੇ ਭਾਉ ਨਾ ਦਿਸੇ ਤੇ ਮੇਰੇ ਨਾਹੀ ਅਪਦਾ ਦੁੱਖ। ਉਹ ਰਾਜਿਆ, ਰਾਜੇ ਕੋਲ ਤਾਂ ਦੋ ਬੰਦੇ ਆਉਣੇ, ਜਾਂ ਤਾਂ ਰਾਜੇ ਨਾਲ ਪ੍ਰੇਮ ਹੋਵੇ, ਪ੍ਰੇਮੀ ਪ੍ਰੇਮੀ ਨੂੰ ਮਿਲਣ ਜਾਵੇ, ਯਾ ਰਾਜਾ ਕੋਲ ਉਹ ਆਵੇ ਜਿਹੜਾ ਦੁਖੀ ਹੋਵੇ, ਕਿਸੇ ਨੂੰ ਆਪਦਾ ਪਈ ਹੋਵੇ, ਉਹ ਜਾ ਕੇ ਫਰਿਆਦ ਕਰੇ, ਉਹ ਮੈਂ ਤੇਰੇ ਕੋਲ ਕਾਹਨੂੰ ਆਉਂਦਾ, ਤੇਰੇ ਮਨ ਵਿੱਚ ਮੇਰਾ ਪ੍ਰੇਮ ਨੀ ਤੇ ਮੈਨੂੰ ਕੋਈ ਵਿਪਤਾ ਨੀ ਪਈ ਹੋਈ। ਆਖੋ ਸਤਨਾਮ, ਤੇਰੇ ਭਾਉ ਨਾ ਦਿਸੇ, ਤੇਰੇ ਹਿਰਦੇ ਵਿੱਚ ਮੇਰਾ ਪ੍ਰੇਮ ਨੀ ਤੇ ਮੇਰੇ ਨਾ ਹੀ ਆਪਦਾ ਦੁੱਖ, ਮੈਂ ਕਿਹੜੀ ਆਪਦਾ ਪਈ ਹੈ, ਮੈਨੂੰ ਤੇਰੇ ਕੋਲ ਆਉਂਦਾ ਚੱਲ ਕੇ। ਪਹੁੰਚ ਵੇਹਾ ਬਿਦਰ ਦੇ ਅਬਰੀ ਦੇ ਚਿਰਚਾਓ ਨਾ ਚੁੱਕਾ। ਤੇ ਫਿਰ ਬਚਨ ਕੀ ਕੀਤਾ, ਕਿਉਂ ਗਏ ਸੀ ਉੱਥੇ, ਕਿਵੇਂ ਪਾਓਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਹੋਰ ਗੱਲਾਂ ਸਭ ਪਿੱਛੇ ਛੱਡ ਦਿੱਤੀਆਂ। ਇੱਕੋ ਗੱਲ ਫਿਰ ਭਾਈ ਗੁਰਦਾਸ ਜੀ ਕਹਿ ਰਹੇ ਨੇ, ਜਿਹੜਾ ਤੁਸੀਂ ਵੀ ਕਹਿ ਲਓ ਪਿਆਰ ਨਾਲ, ਭਾਉ ਭਗਤ ਦਾ ਭੁੱਖ ਗੋਬਿੰਦ, ਭਾਉ ਭਗਤ ਦਾ ਭੁੱਖ ਭਾਉ ਭਗਤ।

0: ਗੋਬਿੰਦ ਭਾਉ ਭਗਤ ਦਾ ਭੁੱਖਾ ਉਦੋ ਅਕਰੂਰ ਬਿਦਰ ਗੁਣ ਗਾਵੇ। ਤਾਂ ਬਾਣੀ ਵਿੱਚ ਉਹਨਾਂ ਦੇ ਨਾਂ ਲਿਖੇ, ਪ੍ਰਮਾਣ ਦਿੱਤੇ ਸਾਨੂੰ, ਕੁਝ ਸਾਨੂੰ ਸਿੱਖਿਆ ਉਪਦੇਸ਼ ਮਿਲ ਸਕੇ।
1: ਉਦੋ ਅਕਰੂਰ ਤਲੋਚਣ ਨਾਮਾ ਕਾਲ ਕਬੀਰ ਕਿਲ ਵਿਖ ਹਰਿਆ।
0: ਤਰਲੋਚਨ ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹੋ ਤੁਸੀਂ, ਉਹ ਤਰਲੋਚਨ ਉਹ ਭਗਤ ਹੋਏ ਨੇ ਜਿਨ੍ਹਾਂ ਦੇ ਕਈ ਵਿਦਵਾਨਾਂ ਨੇ ਜੁਦਾ ਜੁਦਾ ਲਿਖਿਆ। 13 ਮਹੀਨੇ ਅਕਾਲ ਪੁਰਖ ਈਸ਼ਵਰ ਵਾਹਿਗੁਰੂ ਗੋਲਾ ਬਣ ਕੇ ਰੋਟੀਆਂ ਪਕਾਉਂਦਾ ਰਿਹਾ। ਨਾਰਾਇਣ ਨਿੰਦ ਸਕਾਏ ਭੂਲੀ ਗਾ ਵਾਰੀ, ਚਿਤਮਨੀ ਕੀਤੀ ਬਿਰਧ ਹੋ ਗਏ, ਕੋਈ ਰੋਟੀ ਪਕਾਉਣ ਵਾਲਾ ਨਹੀਂ ਹੈ, ਇਹਦੇ ਘਰ ਵਾਲੀ ਬ੍ਰਾਹਮਣੀ ਨੇ ਤਰਲੋਚਨ ਦੀ ਆ ਗਏ ਭਗਵਾਨ। ਜੈ ਜੈ ਕਾਜ ਕਿਰਤ ਸੇਵਕੀ ਤਹਾਂ ਤਹਾਂ ਉੱਠਤਾ ਵੇ। ਤੇ ਪੁੱਛਿਆ ਮੈਂ ਨੌਕਰੀ ਕਰਨੀ ਹੈ, ਗਰੀਬ ਹੈ। ਉਹ ਕਹਿੰਦੇ ਅਸੀਂ ਤਾਂ ਡੀਕਦੇ ਹਾਂ, ਆ ਜਾ। ਕਹਿੰਦੇ ਕੀ ਤਨਖਾਹ ਲਵੇਂਗਾ? ਕਹਿੰਦਾ ਤਨਖਾਹ ਕੋਈ ਨੀ, ਲੜੀ ਰੋਟੀ ਖਾਣੀ ਹੈ। ਭਗਵਾਨ ਕਹਿੰਦੇ ਤਾਂ ਇਹਨੂੰ ਚਾਦਰ ਕੱਪੜਾ ਦੇ ਦਿਓ। ਕਹਿੰਦੇ ਕੋਈ ਹੋਰ ਸ਼ਰਤ? ਕਹਿੰਦਾ ਇੱਕ ਸ਼ਰਤ ਹੈ, ਵੀ ਮੇਰੀ ਨਿੰਦਿਆ ਨਾ ਕਰਿਓ। ਫਿਰ ਖੋਸਤ ਜਿੱਦਣ ਨਿੰਦਾ ਹੋ ਗਈ ਮੈਂ ਲੜ ਜਾਣਾ, ਤਨਖਾਹ ਲੈਣੀ ਨੀ। ਇਹ ਸ਼ਰਤ ਭਗਵਾਨ ਨੇ ਤਰਲੋਚਨ ਭਗਤ ਨਾਲ ਰੱਖੀ, ਜਿਹਦੇ ਪਿੱਛੇ ਸ਼ਬਦ ਹੈ ਨਾਰਾਇਣ ਨਿੰਦ ਸਕਾਏ ਭੁੱਲੀ ਗਾ। 13 ਮਹੀਨੇ ਭਾਂਡੇ ਮਾਂਜਦੇ ਰਹਿ ਭਗਵਾਨ, ਤੇ ਜਿਹੜੀ ਰੋਟੀ ਦੇ ਦੇਣੀ ਖਾ ਲੈਣੀ, ਜਿੰਨੀਆਂ ਦੇ ਦੇਣੀਆਂ ਖਾ ਲੈਣੀਆਂ, ਮੰਗਣੀ ਹੈ ਨੀ। ਉਹ ਘਰ ਵਾਲੀ ਕਹਿੰਦੀ ਇਹਦਾ ਪਤਾ ਹੀ ਨੀ ਲੱਗਦਾ, ਕਿਤੇ ਭੁੱਖਾ ਤਾਂ ਨੀ ਰਹਿੰਦਾ ਹੋਊ? ਜਿੰਨੀਆਂ ਦੇ ਦਿੰਦਾ ਦੰਨੀਆਂ ਸਾਰੀਆਂ ਸਮੇਟ ਜਾਂਦਾ, ਛੱਡਦਾ ਹੀ ਕੁਝ ਨੀ। ਹੁਣ ਇੱਕ ਦਿਨ ਪਰਾਤ ਭਰ ਕੇ ਗੁੰਢੀ ਵੀ ਅੱਜ ਇਹਦਾ ਇਮਤਿਹਾਨ ਲੈਣਾ ਹੈ ਭਗਵਾਨ ਦਾ। ਉਹਨੂੰ ਕੀ ਪਤਾ ਸੀ ਭਗਵਾਨ ਦਾ ਨੌਕਰ ਕੰਮ ਦੀ ਪਗਾਲੀਆਂ ਮੋਟੀਆਂ ਮੋਟੀਆਂ ਰੋਟੀਆਂ, ਚੋਪੜੀਆਂ ਵੀ ਨਹੀਂ ਵੀ ਅੱਜ ਦੇਖਦੇ ਕਿੰਨੀਆਂ ਕੁ ਖਾਂਦਾ। ਬਸ ਸਿੱਟੀ ਗਈ ਖਾਈ ਗਏ, ਸਿੱਟੀ ਗਈ ਖਾਈ ਗਏ, ਦਾਲਾਂ ਵੀ ਮੁੱਕ ਗਈਆਂ, ਸਬਜ਼ੀਆਂ ਵੀ ਘਰ ਚੋਗੀ ਵੀ ਨਾ ਰਹੀ। ਜਦ ਆਇਆ ਭਗਤ ਮਾਰੋ, ਸਾਰੇ ਆਂਢ ਗੁਆਂਢ ਵਿੱਚ ਹੱਲਾ ਗੁੱਲਾ ਮਚਿਆ ਪਿਆ। ਕਹਿੰਦੇ ਪਰਾਤ ਆਟੇ ਦੀਆਂ ਰੋਟੀਆਂ ਖਾ ਗਏ ਇਹਨਾਂ ਦਾ ਨੌਕਰ। ਬੀਬੀਆਂ ਦੇ ਕਿੱਥੇ ਮਨ ਵਿੱਚ ਗੱਲ ਛਿਪ ਜਾਵੇ ਮੇਰੀਆਂ ਧੀਆਂ ਭੈਣਾਂ ਦੇ? ਇਹਨਾਂ ਦਾ ਤਾਂ ਇੱਕ ਨੁਕਤਾ ਹੈ, ਕਿੰਨੀ ਘਰ ਦੀ ਸੀਕ੍ਰੇਟ ਪ੍ਰਾਈਵੇਸੀ ਦੀ ਗੱਲ ਹੋਵੇ, ਇਹ ਆਪਣੀ ਸੱਥ ਨੂੰ ਦੱਸ ਕੇ ਕਹਿਣਗੀਆਂ ਤੈਨੂੰ ਦੱਸਦੀ ਗਾਹਾਂ ਨਾ ਦੱਸੀ। ਵੇਖੋ ਤਰੀਕਾ, ਵੇਖੋ ਇਹ ਸਾਡੇ ਘਰ ਦੀ ਬੜੇ ਪਰਦੇ ਦੀ ਗੱਲ ਹੈ, ਇਹ ਤੈਨੂੰ ਦੱਸੀ ਹੈ। ਉਹਦੀਆਂ 4 ਗਾਹਾਂ ਸਾਥਣਾ ਹੋਣੀਆਂ, ਮੈਂ ਕਮੈਂਟਰੀ ਚ ਘੁੰਮ ਗਈ ਸਾਥਣਾ। ਉਹ ਤਰਲੋਚਨ ਦੇ ਘਰ ਵਾਲੀ ਕਿੱਥੇ ਸਮਾਵੇ? ਆ ਕਹੇ ਜੇ ਨੌਕਰ ਆਇਆ ਸਾਡੇ ਸਾਰਾ ਆਟਾ ਮਕਾਤਾ। ਜਦ ਆਏ ਤਰਲੋਚਨ ਜੀ ਪੁੱਛਣ ਕਿੱਥੇ ਹੈ, ਕਹਿੰਦੀ ਰੋਟੀਆਂ ਬਹੁਤੀਆਂ ਖਾਣੀਆਂ, ਕਿਤੇ ਸੁੱਤਾ ਪਿਆ ਪ੍ਰਾਤ ਆਟੇ ਦੀ, ਕਿੱਥੇ ਭਗਵਾਨ ਨੇ ਰਹਿਣਾ ਸੀ? ਜਦ ਨਾ ਮੁੜੇ ਤੇ ਪਿੱਟੇ ਬਿਰਧ ਹੋ ਗਈ, ਹੁਣ ਰੋਟੀਆਂ ਨੀ, ਰੱਬ ਨੇ ਤੇਰੀ ਭਗਤੀ ਕਿੱਥੇ ਗਈ? ਰੱਬ ਆ ਕੁਝ ਕਰਦਾ ਆਪਣੇ ਭਗਤਾਂ ਨਾਲ, ਨੌਕਰ ਸੀ ਸਾਡਾ ਉਹ ਵੀ ਖੋਲਿਆ। ਉੱਥੇ ਫਿਰ ਸ਼ਬਦ ਉਚਾਰਿਆ, ਵਾਹਿਗੁਰੂ ਦੀ ਕਿਉਂ ਨਿੰਦਿਆ ਕਰਦੀ? ਦੁਕ੍ਰਿਤ ਸੁਕ੍ਰਿਤ ਸਾਰੋ ਕਰਮਰੀ, ਇਹ ਚੰਗੇ ਮੰਦੇ ਜਿਹੜੇ ਸਾਡੇ ਨਾਲ ਭਾਣੇ ਵਰਤਦੇ, ਇਹ ਤਾਂ ਤੇਰੇ ਆਪਣੇ ਕਰਮਾਂ ਦਾ ਫਲ ਮਿਲ ਰਿਹਾ। ਭਗਵਾਨ ਦੀ ਕਾਹਨੂੰ ਨਿੰਦਾ ਕਰਦੀ ਹੈ? ਕਾਹੇ ਨਿੰਦਤ ਭੁੱਲੀ ਗਵਾਰੀ, ਇਹ ਭੁੱਲ ਕੇ ਗਵਾਰ ਇਸਤਰੀ, ਤੂੰ ਕਿਉਂ ਭਗਵਾਨ ਨੂੰ ਨਾਰਾਇਣ ਨਿੰਦਤ ਕਾਹੇ ਭੁੱਲੀ ਗਵਾਰੀ? ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ, ਕਰਮਾਂ ਦਾ ਫਲ ਹੈ, ਤੂੰ ਨਿੰਦਿਆ ਕੀਤੀ। ਉਹਨੇ ਸ਼ਰਤ ਇਹ ਰੱਖੀ ਸੀ। ਉਹ ਤਰਲੋਚਨ ਜੀ ਵੀ ਵਾਹਿਗੁਰੂ ਦਾ ਨਾਮ ਜਪ ਕੇ ਜਿਹੜਾ ਗੁਰੂ ਅਮਰਦਾਸ ਜੀ ਨੂੰ ਮਿਲੇ, ਬੈਠੇ ਨੇ ਅੱਜ ਗੁਰੂ ਨਾਨਕ ਦੇ ਬਰਾਬਰ ਬੈਠੇ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇ ਬਰਾਬਰ ਨਾਮ ਜਪ ਕੇ, ਜਿੱਥੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਹੁੰਦਾ, ਤਰਲੋਚਨ ਜੀ ਨੂੰ ਨਾਲੇ ਟੇਕ ਹੁੰਦਾ। ਉਹ ਵਾਹਿਗੁਰੂ ਦਾ ਸਿਮਰਨ ਕਰਕੇ
1: ਉਦੋਂ ਅਕਰੂਰ ਤਰਲੋਚਨ ਨਾਮਾ ਕਾਲ ਕਬੀਰ ਕਿਲ ਵਿਖ ਹਰਿਆ।
0: ਕਲਯੁਗ ਦੇ ਵਿੱਚ ਕਬੀਰ ਸਾਹਿਬ ਦੇ ਵੇਖੋ, ਬੜੀ ਈਰਖਾ ਕੀਤੀ ਬ੍ਰਾਹਮਣਾਂ ਨੇ, ਬੜੀ ਦੁਆਇਸ਼ ਕੀਤੀ, ਪਰ ਉਸ ਵਾਹਿਗੁਰੂ ਦਾ ਨਾਮ ਜਪ ਕੇ ਕਿਲ ਵਿਖ ਪੁਰਾਣੇ ਜਿੰਨੇ ਪਾਪ ਸੀ, ਜਨਮਾਂ ਜਨਮਾਂ ਦੇ ਦੋਸ਼ ਉਹ ਕਿਰਿਆ ਨਾਸ਼ ਕਰ ਦਿੱਤੇ ਵਾਹਿਗੁਰੂ ਦੇ ਨਾਮ ਨੇ।
1: ਸੋਈ ਨਾਮ ਅਛਲ ਭਗਤ ਪਵਤਾਰਨ, ਅਮਰਦਾਸ ਗੁਰ ਕੋ ਫੁਰਿਆ।
0: ਉਹੀ ਨਾਮ ਜਿਨ੍ਹਾਂ ਦਾ ਉੱਪਰ ਜ਼ਿਕਰ ਕੀਤਾ, ਏਡੇ ਵੱਡੇ ਰਿਸ਼ੀਆਂ ਮੁਨੀਆਂ ਭਗਤਾਂ ਪਿਆਰਿਆਂ ਦੇਵਤਾ ਨੇ ਨਾਰਦਾਸ ਨੇ ਜਪ ਕੇ ਉਧਾਰ ਲਿਆ, ਆਪਣਾ ਪ੍ਰਸਿੱਧੀ ਪਾਈ। ਹੁਣ ਭੱਟ ਜੀ ਕਹਿੰਦੇ ਨੇ ਹੇ ਸਤਿਗੁਰ ਗੁਰੂ ਅਮਰਦਾਸ ਜੀ, ਉਹੀ ਨਾਮ ਪਰਮੇਸ਼ਰ ਦਾ ਤੁਹਾਡੇ ਹਿਰਦੇ ਵਿੱਚ ਪ੍ਰਗਟ ਹੋ ਗਿਆ, ਫੁਰਿਆ ਫੁਰ ਗਿਆ ਬਾਜੀ ਫੁਰ ਜਾਣੀ। ਗੁਰਸਿੱਖ ਪਿਆਰਿਓ, ਜਿੱਤ ਲੈਣੀ, ਪ੍ਰਾਪਤ ਕਰ ਲੈਣੀ, ਉਹੀ ਨਾਮ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤੁਹਾਡੇ ਹਿਰਦੇ ਵਿੱਚ ਪ੍ਰਗਟ ਹੋਇਆ, ਗੁਰੂ ਨਾਨਕ ਦੇਵ ਜੀ ਨੇ ਤੁਹਾਨੂੰ ਬਖਸ਼ਿਸ਼ ਕੀਤੀ ਹੈ।
1: ਚਿੱਤ ਨਾਮ ਲਾਗ ਤੇ ਤੀਰਥ ਧਿਆਵ ਹੈ।
0: ਉਹ ਨਾਮ ਕੈਸਾ, 33 ਕਰੋੜ ਦੇਵਤਾ ਜੀ ਨੂੰ ਜਪ ਰਿਹਾ ਹੈ। ਪਰ ਲੋ ਸੋਦਰ ਦੀ ਪੌੜੀ ਕੋਈ ਛੱਡੀ ਹੈ। ਗਾਵੈ ਤੁਦਨੋ ਇੰਦ ਅਦਾਸਨ ਬੈਠੇ, ਦੇਵਤੇ ਆਦਰ ਨਾਲੇ ਦੇਵਤ ਆਦਰ ਨਾਲੇ, ਦੋਵੇਂ ਪਾਠ ਨੇ ਸੰਪਰਦਾ ਵਿੱਚ, ਦੇਵਤੇ ਆਦਰ ਨਾਲੇ ਦੇਵਤ ਆਦਰ ਨਾਲੇ। ਇੰਦਰ ਵੀ ਬੈਠਾ ਆਪਣੀ ਪੁਰੀ ਵਿੱਚ ਸਿੰਘਾਸਣ ਤੇ, ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਇੰਦ ਇੰਦਾਸਨ, ਇੰਦਾਸਨ ਕਹੀਏ ਇੰਦਰ ਦਾ ਆਸਣ, ਇੰਦਰ ਪੁਰੀ ਉਹ ਬੈਠਾ, ਉੱਥੇ ਇੰਦਰ ਵੀ ਵਾਹਿਗੁਰੂ ਵਾਹਿਗੁਰੂ ਕਰਦਾ, ਤੇਰੇ ਨਾਮ ਨੂੰ ਜਪ ਰਿਹਾ। ਤੇ ਕੱਲਾ ਨੀ ਜਪ ਰਿਹਾ, 33 ਕਰੋੜ ਦੇਵਤੇ ਦੀ ਸਭਾ ਲਾ ਕੇ ਦੇਵਤਿਆਂ ਦਰ ਨਾਲੇ ਉਹਦੇ ਦਰ ਤੇ ਬੈਠਦੇ ਨੇ। 33 ਕਰੋੜ ਦੇਵਤੇ ਜਾ ਕੇ, 33 ਕਰੋੜ ਦੇਵਤੇ ਦਾ ਰਾਜਾ, ਤੇ ਸਾਰੇ ਦੇਵੀ ਦੇਵਤੇ ਗਾਵੇ, ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ, ਉਹ ਵੀ ਗਾਉਂਦੇ ਨੇ ਜਿਹੜੇ ਵਾਹਿਗੁਰੂ ਦੇ ਦਰ ਤੋਂ ਸਵਾਰੇ ਹੋਏ ਨੇ, ਜਿਹੜੇ ਸੋਹਦੇ ਨੇ, ਜਿਨ੍ਹਾਂ ਦੀ ਦੁਨੀਆਂ ਪੂਜਾ ਕਰਦੀ ਹੈ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਮੱਥੇ ਟੇਕਦੇ ਨੇ, ਸੋਹਣ ਤੇਰੇ ਸਦਾ ਸਵਾਰੇ, ਉਹ ਵੀ ਜਿਨ੍ਹਾਂ ਦੀਆਂ ਉੱਚੀਆਂ ਪਦਵੀਆਂ ਨੇ ਉਹ ਵੀ ਤੈਨੂੰ ਜਪ ਰਹੇ ਨੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ ਵੀ। ਤੇ ਕਿੰਨਿਆਂ ਦਾ ਗਿਣਿਆ ਭਾਈ, ਪਾਵਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰ, ਦੁਨੀਆਂ ਦਾ ਮਜਿਸਟ੍ਰੇਟ, ਸਾਰਿਆਂ ਦੇ ਕਰਮਾਂ ਦਾ ਲੇਖਾ ਲੈਣ ਵਾਲਾ, ਉਹ ਵੀ ਤੇਰਾ ਨਾਮ ਜਪਦਾ ਹੈ। ਉਹੀ ਬਚਨ ਇੱਥੇ ਆਇਆ, 33 ਕਰੋੜ ਦੇਵਤਾ ਉਸ ਵਾਹਿਗੁਰੂ ਦੇ ਨਾਮ ਨੂੰ ਜਪ ਰਿਹਾ ਹੈ।
1: ਜਤੀ ਤਪੀ ਸੁਰ ਮਨ ਵਸਿਆ, ਜਤੀ ਤਪੀ ਸੁਰ ਮਨ ਵਸਿਆ,
0: ਈਸ਼ਰ ਮਨ ਵਸਿਆ, ਛੇ ਜਤੀ ਮੰਨੇ ਨੇ, ਉਹ ਵੀ ਭੈਰੋ ਆਦਿਕ ਗੁਰਸਿੱਖ ਪਿਆਰੇ, ਉਹ ਵੀ ਵਾਹਿਗੁਰੂ ਦਾ ਨਾਮ ਜਪਦੇ ਨੇ। ਤਪੀ ਜਿਹੜੇ ਕਠਿਨ ਤਪ ਕਰ ਰਹੇ ਨੇ, ਘਰ ਬਾਰ ਛੱਡ ਕੇ ਪੁੱਠੇ ਲਟਕ ਰਹੇ ਨੇ ਜੰਗਲਾਂ ਵਿੱਚ, ਤਪੀਆਂ ਦੇ ਵੀ ਸੁਰ, ਉਹਨਾਂ ਦੇ ਵੀ ਗੁਰੂ, ਤਪੀਆਂ ਤੋਂ ਵੀ ਵੱਡੇ, ਉਹ ਵੀ ਤੇਰਾ ਵਾਹਿਗੁਰੂ ਨਾਮ ਜਪਦੇ ਹਨ।
1: ਸੋਈ ਨਾਮ ਸਿਮਰ ਗੰਗੇ ਪਿਤਾਮਾ,
0: ਸੋਈ ਨਾਮ ਸਿਮ ਕੇ ਗੰਗੇਵ ਪਿਤਾਮੇ, ਇਹ ਸਾਰਾ ਪਾਂਡਵਾਂ ਦੇ ਵੱਡੇ ਦਾ ਨਾਮ ਹੈ ਭਾਈ। ਗੰਗ ਏਵ, ਏਵ ਨਾਮ ਹੈ ਪੁੱਤਰ ਦਾ, ਗੰਗਾ ਦੇ ਪੇਟ ਵਿੱਚੋਂ ਪੈਦਾ ਹੋਣ ਵਾਲਾ ਭੀਸ਼ਮ ਪਿਤਾਮਾ, ਨੋਟ ਕਰ ਲਿਓ, ਜਿਹੜਾ ਭੀਸ਼ਮ ਪਿਤਾਮਾ ਪਾਂਡਵਾਂ ਦਾ ਵੱਡਾ ਹੋਇਆ ਨਾ, ਉਹਦਾ ਨਾਮ ਹੈ ਗੰਗੇਵ, ਕਿਉਂਕਿ ਗੰਗਾ ਦਾ ਪੁੱਤਰ ਮੰਨਿਆ ਜਾਂਦਾ ਇਹਨੂੰ।
1: ਚਰਨ ਚਿਤ ਅੰਮ੍ਰਿਤ ਰਸਿਆ,
0: ਬਸ ਉਹਦਾ ਚਿਤ ਬੜੀ, ਉਹਨੇ ਬਦਰੀਨਾਥ ਦੇਖੋ ਜਾ ਕੇ ਤਪੱਸਿਆ ਦਾ ਸਥਾਨ, ਉਹਦਾ ਬਹੁਤ ਵੱਡੀ ਤਪੱਸਿਆ ਉਹਨੇ ਗੁਰਸਿੱਖ ਪਿਆਰਿਓ। ਇਹ ਜਿਹੜਾ ਕਰੂਰ ਸੀ, ਇਹ ਵੀ ਉੱਥੇ ਜਾ ਕੇ ਤਪੱਸਿਆ ਕਰਦਾ, ਚੜਾਈ ਕੀਤਾ ਸੀ, ਮਹਾਨ ਤਪ ਕਰਕੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਦੇ ਚਰਨਾਂ ਦਾ ਰਸ, ਵਾਹਿਗੁਰੂ ਦੇ ਨਾਮ ਦਾ ਰਸ, ਐਸੀ ਬਿਰਤੀ ਜੁੜ ਗਈ ਕਿ ਚਰਨਾ ਤੋਂ ਕੋਈ ਚੰਗਾ ਹੀ ਨਾ ਲੱਗੇ। ਉਹੀ ਸਾਨੂੰ ਕਿਹਾ ਮਹਾਰਾਜ ਨੇ, ਚਿੱਤ ਚਰਨ ਕਮਲ ਸੰਗ ਜੋੜੀ ਹੈ, ਚਰਨ ਕਮਲ ਕੀ ਪ੍ਰੀਤ, ਇੱਕ ਜਗ੍ਹਾ ਨੀ ਬਹੁਤ ਜਗ੍ਹਾ। ਉਹ ਜਿਹੜਾ ਗੰਗੇ ਭੀਸ਼ਮ ਪਿਤਾਮਾ ਪਾਂਡਵਾਂ ਦਾ ਵੱਡਾ ਗੁਰਸਿੱਖ ਪਿਆਰਿਓ, ਐਸੀ ਤਪੱਸਿਆ ਕੀਤੀ ਕਿ ਚਰਨਾਂ ਦੇ ਵਿੱਚ ਚਿੱਤ ਜੁੜ ਗਿਆ।
1: ਇਸ ਨਾਮ ਗੁਰੂ ਗੰਭੀਰ ਗੁਰੂ ਮਤ,
0: ਇੱਥੇ ਗੁਰੂ ਪਾਠ ਕਰੋ। ਇਸ ਨਾਮ ਗੁਰੂ ਗੰਭੀਰ ਗਾਰੂ, ਜਿਹੜਾ ਆੜਾ ਹੈ ਨਾ ਇੱਥੇ ਅਮਰੀਕ ਸਿੰਘ ਜੀ, ਇਹ ਰਾਰੇ ਨਾਲ ਲਾਉਣੇ, ਗਰੂ ਬਣੂਗਾ ਹੀ ਤਾਂ ਗਰੂ, ਆੜਾ ਨਾਲ ਬੋਲਾਂਗੇ, ਜੇ ਪੂਰਾ ਆੜਾ ਨੀ ਬੋਲਣਾ। ਉਹੀ ਜਿਹੜਾ ਗਰੂ ਕਹੀਏ, ਭਾਰੂ ਗੌਰਾ ਭਾਰਾ, ਵੱਡੇ ਗੁਰੂ ਗੁਰੂ ਨਾਨਕ ਦੇਵ ਮਹਾਰਾਜ, ਉਹੀ ਕਾਲ ਪੁਰਖ ਦਾ ਨਾਮ ਤੁਹਾਨੂੰ ਵੱਡੇ ਗਰੂ, ਫਿਰ ਵੀ ਪਾਠ ਆਵੇਗਾ ਅੱਗੇ ਵੀ, ਗਰੂ ਮਤ ਧਰਿਓ ਅੱਗੇ ਵੀ ਪਾਠ ਆਵੇਗਾ। ਉਹ ਵੱਡੇ ਜੋ ਭਾਰੇ, ਸਭ ਤੋਂ ਵੱਡੇ ਗੁਰੂ ਨਾਨਕ ਦੇਵ ਮਹਾਰਾਜ, ਉਹਨਾਂ ਤੋਂ ਹੀ ਗੁਰੂ ਅੰਗਦ ਦੇਵ ਜੀ ਨੇ ਤੇ ਉਹਨਾਂ ਤੋਂ ਹੀ ਤੁਸੀਂ ਇਹ ਵਾਹਿਗੁਰੂ ਦਾ ਨਾਮ
1: ਸਤਿਕਾਰ ਸੰਗਤ ਉਹ ਧਰਿਆ
0: ਉਹੀ ਸਤ ਕਰਕੇ ਤੁਸੀਂ ਮੰਨਿਆ ਤੇ ਉਸੇ ਦੇ ਆਸਰੇ ਤੁਸੀਂ ਸੰਗਤਾਂ ਨੂੰ ਤਾਰ ਰਹੇ ਹੁਣ ਗੁਰੂ ਗ੍ਰੰਥ ਸਾਹਿਬ ਕਾਹਦੇ ਨਾਲ ਤਾਰ ਰਹੇ ਸੰਗਤਾਂ ਨੇ ਸੋਚ ਲਓ ਇਹਨਾਂ ਵਿੱਚ ਜਿਹੜਾ ਨਾਮ ਹੈ ਉਸੇ ਨਾਲ ਤਾਰ ਰਹੇ ਹੈ ਫੇਰ ਆਖੋ ਸਰ ਜਿਹੜਾ ਨਾਮ ਹੈ ਕੱਲਾ ਕੱਲਾ ਅੱਖਰ ਵਾਹਿਗੁਰੂ ਦਾ ਨਾਮ ਸ਼ਬਦ ਹੈ ਇਹਦੇ ਵਿੱਚ ਇੰਨੇ ਹੀ 715 ਪੱਤਰੇ ਲਿਖ ਲਓ ਇਕੱਠੇ ਕਰ ਲਓ ਉਹਨਾਂ ਉੱਤੇ ਸ਼ਬਦ ਨਾ ਲਿਖੋ ਤੇ ਉਹਨੂੰ ਪਾਲਕੀ ਵਿੱਚ ਵੀ ਰੱਖ ਦਿਓ ਰੁਮਾਲੇ ਵੀ ਚੜਾ ਦਿਓ ਕੀ ਮੱਥਾ ਟੇਕੋਗੇ ਤੇ ਉਹਨੇ ਦੀ ਪਾਲਕੀ ਚ ਰੱਖ ਦਿਓ ਕੱਲੇ ਪੱਤਰੇ ਹੀ ਹੋਣ ਵਿੱਚ ਸ਼ਬਦ ਨਾ ਹੋਵੇ ਇਹਨਾਂ ਚੀਜ਼ਾਂ ਨੂੰ ਤਾਂ ਮੱਥਾ ਨਹੀਂ ਟੇਕਣਾ ਟੇਕ ਰਹੇ ਹਾਂ ਸ਼ਬਦ ਗੁਰੂ ਜੇ ਸ਼ਬਦ ਗੁਰੂ ਹੈ ਤਾਂ ਤਾਰ ਦਾ ਵੀ ਸ਼ਬਦਾਂ ਨਾਲੇ ਖੋਲ ਸਕ ਉਹ ਵੱਡੇ ਸਤਿਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ ਤੁਹਾਨੂੰ ਉਹ ਪਰਮੇਸ਼ਰ ਦਾ ਨਾਮ ਪਹਾਰਾ ਸਭ ਤੋਂ ਵੱਡਾ ਅਮਿਤ ਅਤੋਲ ਉਹ ਤੁਹਾਨੂੰ ਪ੍ਰਾਪਤ ਹੋਇਆ ਤੁਸੀਂ ਉਸ ਨਾਮ ਨਾਲ ਹੀ ਸਾਰੇ ਸੰਸਾਰ ਸੰਗਤਾਂ ਦਾ ਉਧਾਰ ਕਰ ਰਹੇ ਹੋ ਇਹ ਹੁਣ ਸਮਾਂ ਹੋਵੇ ਸਤਨਾਮ।

ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੇ ਮੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਜੀ ਕੀ ਸਾਜੀ ਨਵਾਜੀ, ਗੁਰੂ ਸਰੂਪ ਸਾਧ ਸੰਗਤ, ਸਤਿਗੁਰਾਂ ਦੀ ਅਪਾਰ ਬਖਸ਼ਿਸ਼, ਅਪਾਰ ਰਹਿਮਤ ਦਾ ਸਦਕਾ, ਸੋਦਰ ਸੰਧਿਆ ਦੇ ਸਮੇਂ ਨਿਤਨੇਮ ਜੀ ਕੀ ਦਾਤ, ਸਤਿਗੁਰਾਂ ਦੇ ਸੱਚਖੰਡੀ ਦਰਬਾਰ ਦੀਆਂ ਹਾਜ਼ਰੀਆਂ, ਦਰਸ਼ਨ ਦਾਰ ਮੇਲੇ ਕਰਨ ਦਾ ਸੁਭਾਗ ਸਮਾਂ ਮਿਲਿਆ ਹੈ। ਆਪ ਸਰਬੱਤ ਮਾਈ ਭਾਈ ਧੰਨ ਭਾਗੀ ਹੋ ਜੋ ਨਿਤਨੇਮ ਅਨੁਸਾਰ ਦੂਰੋਂ ਨੇੜਿਓਂ ਚੱਲ ਕੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਦੀਆਂ ਹਾਜ਼ਰੀਆਂ ਭਰਦੇ ਹੋ, ਕਥਾ ਕੀਰਤਨ ਗੁਰਬਾਣੀ ਦੇ ਪਾਠ, ਗੁਰੂ ਕੇ ਲੰਗਰਾਂ ਦੀ ਸੇਵਾ, ਸ੍ਰੀ ਅਖੰਡ ਪਾਠ ਸਾਹਿਬਾਂ ਦੀ ਸੇਵਾ, ਸਾਧ ਸੰਗਤ ਦੀ ਸੇਵਾ ਕਰਕੇ ਮਨੁੱਖ ਜਨਮ ਦਾ ਮਨੋਰਥ ਪੂਰਾ ਕਰ ਰਹੇ ਹੋ। ਮਿਹਰ ਕੀਤੀ ਹੈ ਸਤਿਗੁਰਾਂ ਨੇ, ਉਹਦੀ ਬਖਸ਼ਿਸ਼ ਦਾ ਸਦਕਾ ਇਹ ਅਮੋਲਕ ਪਦਾਰਥ ਪ੍ਰਾਪਤ ਹੁੰਦੇ ਨੇ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਮਿਹਰ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪਣੀ ਛਤਰ ਛਾਇਆ ਹੇਠ ਆਪਣੀ ਦਇਆ ਦ੍ਰਿਸ਼ਟੀ ਕਰਮ ਬਖਸ਼ਿਸ਼ ਕਰਕੇ ਨਿਤਨੇਮ ਅਨੁਸਾਰ ਦੋਨੋਂ ਵਕਤ ਸਤਿਗੁਰਾਂ ਦੀ ਧੁਰਕੀ ਬਾਣੀ ਦੀ ਕਥਾ, ਧੁਰਕੀ ਬਾਣੀ ਦੇ ਸ਼ਬਦ ਵਿਚਾਰ, ਧੁਰਕੀ ਬਾਣੀ ਦੇ ਸਾਨੂੰ ਬਖਸ਼ੇ ਹੋਏ ਉਪਦੇਸ਼ ਸਾਨੂੰ ਗੁਰੂ ਮਹਾਰਾਜ ਬਖਸ਼ ਰਹੇ ਹਨ, ਆਪਣੇ ਚਰਨਾਂ ਵਿੱਚ ਸੱਦ ਕੇ ਆਪਣੀ ਗੋਦ ਵਿੱਚ ਬਿਠਾਲ ਕੇ ਸਾਨੂੰ ਵਡਿਆਈਆਂ ਬਖਸ਼ ਰਹੇ ਹਨ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬਹਿਠਿਆਂ ਸੋਹੀ ਹੈ ਸਭਨਾ ਦਾ ਵੇਸ਼। ਗੁਰਸਿੱਖ ਸੰਗਤਾਂ ਸੋਭਦੀਆਂ ਨੇ ਕਿੱਥੇ, ਜਦੋਂ ਆਪਣੇ ਸੱਜਣ ਜੋ ਸੱਚਾ ਸੱਜਣ ਹੈ ਸਤਿਗੁਰ, ਸੱਜਣ ਤਾਂ ਦੁਨੀਆਂ ਵਿੱਚ ਬਹੁਤ ਨੇ ਪਰ ਇੱਕੋ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ, ਇੱਕੋ ਅਕਾਲ ਪੁਰਖ ਵਾਹਿਗੁਰੂ ਹੈ ਜੋ ਸੱਚਾ ਸੱਜਣ ਹੈ। ਉਹ ਸੱਜਣ ਵੀ ਫਿਰ ਐਵੇਂ ਹੀ ਨਹੀਂ, ਉਹ ਸਿਰ ਸ਼ਾਹਾਂ ਦੇ ਸ਼ਾਹ ਹੈ, ਉਹ ਬਾਦਸ਼ਾਹਾਂ ਨੂੰ ਬਣਾਉਣ ਵਾਲਾ ਸੱਜਣ ਹੈ। ਦੋ ਗੱਲਾਂ ਕੱਟੀਆਂ ਤਾਂ ਲਿਖੀਆਂ ਭਾਈ, ਕਿਉਂਕਿ ਇੱਥੇ ਅਸੀਂ ਸੱਜਣ ਉਸੇ ਨੂੰ ਬਣਾਉਂਦੇ ਹਾਂ ਜਿਹਦੇ ਕੋਲ ਕੁਝ ਹੋਵੇ, ਜੇ ਕੁਝ ਹੈ ਹੀ ਨਹੀਂ ਫਿਰ ਸੱਜਣ ਬਣਾ ਕੇ ਕੀ ਲੈਣਾ। ਅਮੀਰ ਨੂੰ ਹਰ ਕੋਈ ਮਿੱਤਰ ਬਣਾਉਣ ਨੂੰ ਤਿਆਰ ਹੈ, ਤੇ ਸਾਡੇ ਸਤਿਗੁਰ ਇਤਨੇ ਅਮੀਰ ਹਨ ਕਿ ਸਿਰ ਸ਼ਾਹਾਂ ਦੇ ਸ਼ਾਹ, ਜਿਹੜੇ ਦੁਨੀਆਂ ਦੇ ਪਾਤਸ਼ਾਹ ਹਨ, ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ। ਇਹ ਪਾਤਸ਼ਾਹ ਵੀ ਐਸੇ ਨੇ, ਦੁਨੀਆਂ ਦੇ ਪਾਤਸ਼ਾਹ ਤਾਂ ਬਦਲਦੇ ਨੇ, ਡੋਲ ਜਾਂਦੇ ਨੇ, ਡਰਦੇ ਨੇ ਇੱਕ ਦੂਜੇ ਤੋਂ, ਇਹ ਪਾਤਸ਼ਾਹ ਵੀ ਅਡੋਲਾ ਹੈ, ਸਦਾ ਸਥਿਰ ਰਹਿਣ ਵਾਲਾ। ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਭਨਾ ਦੇ ਸੱਜਣ, ਕੋਈ ਦੁਸ਼ਮਣ ਹੈ ਹੀ ਨਹੀਂ ਦੁਨੀਆਂ ਵਿੱਚ। ਉਹਨਾਂ ਦੇ ਕੋਲ ਜਦੋਂ ਸੰਗਤ ਆ ਕੇ ਬੈਠਦੀ ਹੈ ਮਾਈ ਭਾਈ, ਉਹ ਸੋਭਦੀ ਹੈ, ਸੋਭਨੀਕ ਸੁਭਾਏ ਮਾਨ ਹੁੰਦੀ ਹੈ। ਜਿਸ ਪਾਸ ਬਹਿਠੇ ਹਾਂ ਸੋਹੀ ਹੈ, ਉਹ ਸੁਭਾਗ ਸਮਾਂ ਆਪ ਸੰਗਤਾਂ ਦੋਨੋਂ ਵਕਤ ਪ੍ਰਾਪਤ ਕਰਕੇ ਇਸ ਜੀਵਨ ਨੂੰ ਸਫਲਾ ਜੀਵਨ ਨੂੰ ਸੁਭਾਏ ਮਾਨ ਬਣਾ ਰਹੇ ਹੋ। ਗੁਰੂ ਕਿਰਪਾ ਦੁਆਰਾ ਜੋ ਦੋਨੋਂ ਵਕਤ ਸਾਨੂੰ ਬਾਣੀ ਦੇ ਅਰਥ ਵਿਚਾਰ ਬਖਸ਼ੇ ਹਨ, ਸ਼ਾਮਾਂ ਦੇ ਦੀਵਾਨ ਵਿੱਚ
ਪਵਿੱਤਰ ਬਾਣੀ ਭੱਟਾਂ ਦੇ ਸਵਈਏ ਕਈ ਦਿਨਾਂ ਤੋਂ ਕਥਾ ਚੱਲ ਰਹੀ ਹੈ ਜੋ ਵਿਦਵਾਨ ਮਹਾਨ ਸ਼ਾਸਤਰ ਗਿਆਤਾ ਮਹਾਨ ਪੰਡਿਤ ਮਹਾਨ ਖੋਜੀ ਉਹ ਭੱਟ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਗੁਰੂ ਮਹਾਰਾਜ ਦਾ ਬਚਨ ਮੰਨ ਕੇ ਗੁਰੂ ਦੀਆਂ ਸਿਫਤਾਂ ਗੁਰੂ ਦੀ ਵਡਿਆਈ ਗੁਰੂ ਦੀ ਸੋਭਾ ਕਰਕੇ ਸਾਨੂੰ ਗਿਆਨ ਬਖਸ਼ ਰਹੇ ਹਨ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਉਹ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਸੋਭਾ ਦੇ ਵਿੱਚ ਜੋ ਸੱਤਾ ਜੀ ਗੁਰੂ ਮਹਾਰਾਜ ਦੇ ਕੀਰਤਨੀਏ ਅੰਮ੍ਰਿਤ ਵੇਲੇ ਤੁਹਾਨੂੰ ਕਿਤਨੀ ਸੋਭਾ ਉਹਨਾਂ ਦੋਹਾਂ ਨੇ ਕੀਤੀ, ਜੋ ਅੰਮ੍ਰਿਤ ਵੇਲੇ ਆਪਾਂ ਵਿਚਾਰ ਕਰਦੇ ਹਾਂ ਤੇ ਇੱਥੇ ਹੁਣ 17 ਹੀ ਭੱਟ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਐਸਾ ਸੰਯੋਗ ਮਿਲਿਆ ਆਪਾਂ ਨੂੰ ਕਿ ਅੰਮ੍ਰਿਤ ਵੇਲੇ ਵੀ ਸਤਿਗੁਰਾਂ ਦੀ ਮਹਿਮਾ ਦੀ ਬਾਣੀ, ਸਤਿਗੁਰਾਂ ਦੀ ਵਡਿਆਈ ਸੋਭਾ ਦੀ ਬਾਣੀ ਤੇ ਸ਼ਾਮ ਨੂੰ ਵੀ ਸਤਿਗੁਰਾਂ ਦੀ ਸੋਭਾ ਵਡਿਆਈ ਦੀ ਬਾਣੀ ਇੱਥੇ 17 ਭੱਟ ਕੱਲ ਜੀ ਆਦਿਕ ਹੁਣ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਸੋਭਾ ਰਚਨਾ ਦੁਆਰਾ ਭੱਟਾਂ ਦੇ ਸਵਈਆਂ ਵਿੱਚ ਉਚਾਰਦੇ ਹਨ। ਆਓ ਸਾਰੀਆਂ ਸੰਗਤਾਂ ਆਦਰ ਸਤਿਕਾਰ ਸ਼ਰਧਾ ਭਾਵਨਾ ਦੇ ਨਾਲ ਬੈਠ ਕੇ ਗੁਰੂ ਮਹਾਰਾਜ ਦੀ ਪਵਿੱਤਰ ਕਥਾ ਕੀਰਤਨ ਨਾਲ ਜੁੜੀਏ। ਉਹ ਗਹਿਰਾ ਸ਼ਬਦ ਪੜ੍ਹਨਾ

0: तित नाम गुरु गंभीर गुरु मत सतगुर गुरु अमरदास महाराज जी बाबत रात इथे ही बचन समाप्त होए सी जो श्री गुरु नानक देव महाराज जी ने संसार विच एक नवी ली नमी गुरमत मर्यादा चलाई के भाई शब्द गुरु है वाहिगुरु का नाम ही गुरु है। वो है कैसा गुरु कहिए भारा जेड़ा तोलिया ना जावे कितना क भारा है कितना क मित है वाहिगुरु का नाम शब्द के बहु शास्त्र बहु सिमरती पेखे सर्व टंडोल पूजस नाही हर हरे नानक नाम अमोल। कोई ओनी भारी है ही नहीं चीज कोई ओनी अमोलक चीज है ही नहीं ते ओनी ओची भी कोई चीज नहीं है। हर का नाव अत वड ऊंचा ऊंची हो ऊंचा हो अपड़ कोई न सकई जे सौ लोचे कोई नाम तुल किछ अवर न होए नानक गुरमुख नाम पावे जन कोए। वो जो अमित अथा अगम अगोचर वाहिगुरु का नाम वो श्री गुरु नानक देव महाराज जी तो बहुत वड्डी दात भारी दात श्री गुरु अमरदास महाराज जी नू प्राप्त हुई।
1: सतकार संगत ओ धरिया
0: उसे नाम दे नाल साडे सतगुरां ने बाबे तारे चार चक नौखड़ पृथ्वी सच्चा टोहा सच दई आवाजा सच दा टोहा देना ढोही देनी डौड़की पिटनी आवाजा मारनिया सारे जगत नू महाराज ने उस सच्चे नाम नाल ही सच दी आवाज दे के ही चारे चक तार दते सत नाम पढ़ मंत्र सुनाया। एक वाहिगुरु दे सच्चे नाम नू पढ़ के सच्चे नाम दे मंत्र द्वारा ही सारिया संगतां दा उद्धार होया। ओही जेड़ा अछल छलन तो रहत प्रेमियां नू गुरमुखां नू जग्यासुआं नू ए दुख रूप जेड़ा संसार सागर है उनू तारन विच समर्थ है जो वाहिगुरु दा नाम
1: अमरदास गुरु को फुरिया।
0: हे श्री गुरु अमरदास महाराज तुहाडे हिरदे विच फुरिया ओही प्रगट होया ओही तुहानू प्राप्त होया नाम।
1: नाम कित संसार किरण रल सुरता साखा।
0: नाम कित संसार ए जेड़ा नाम है सर संगत कित केत कहिए निशान साहब दो शब्द ने संस्कृत दे जिते केतु शब्द आवे केत वो निशान साहब है जिन्हू झंडा फलैग कहने आपां संस्कृत विच इहनू केत कहंदे ने जिन्हू पुल तुसी ब्रिज कहने हो इहनू संस्कृत विच सेतु कहंदे ने सेतु नाम पौधा है संस्कृत विच केत नाम तुसी बहुत जगह पढ़दे हो गुरु गोबिंद सिंह साहब ने वरते है बहुत। खड़ग केत मैं शरण तुहारी खड़ग केत वो कौन है वाहिगुरु मैं उस वाहिगुरु की शरण विच जिदे हथ विच श्री साहब कृपान का निशान है। हर धर्म दे आपो अपने निशान हर गुरु पीरां ने आपो अपने निशान शुरू किए बोधियां दा अपना है जैनियां दा अपना है सिखां दा अपना है हिंदुआं दे मंदरां ते वीरां दे वेखो देवी दे निशान होर ने गुरसिख प्यारे इत्थे इंग्लैंड दा होर निशान है झंडा अमरीका दा होर है जापान दा होर है इसे तरह मुसलमान वीरां दा निशान है झंडा जिथे भी हो विच चंद होवेगा उन्हां दे ते अकाल पुरख का निशान की है ओदे हथ विच तलवार का झंडा खड़ग केत खड़ग कहिए तलवार तेज केत कहिए निशान साहब खड़ग केत मैं शरण तुहारी इथे हुण केत शब्द आया कित कित तो नाम कित संसार। हे गुरु अमरदास महाराज तुहाडे हथ विच संसार नू तारन वास्ते ਸੰਸਾਰ ਨੂੰ ਪਾਰ ਲੰਘਾਉਣ ਵਾਸਤੇ ਰਸਤਾ ਦੱਸਣ ਵਾਸਤੇ ਕਿਉਂਕਿ ਝੰਡੇ ਵਾਲੇ ਮੂਹਰੇ ਤੁਰਦੇ ਹੁੰਦੇ ਆ। ਉਹ ਇੱਕ ਵਾਹਿਗੁਰੂ ਦੇ ਨਾਮ ਦਾ ਹੀ ਝੰਡਾ ਹੈ, ਨਾਮ ਦਾ ਹੀ ਨਿਸ਼ਾਨ। ਪਿੱਛੇ ਵੀ ਸ਼ਬਦ ਆ ਚੁੱਕੇ, ਨਾਮ ਦਾ ਹੀ ਨਿਸ਼ਾਨ, ਨਾਮ ਦਾ ਹੀ ਝੰਡਾ ਤੁਸੀਂ ਚਲਾ ਰਹੇ ਹੋ।
1: ਉੱਤਰ ਦੱਖਣ ਪੂਰਬ ਦੇਸ ਪੱਛਮ ਜਤ ਭਾਖਾ
0: ਨਾਮ ਕਿਤ ਸੰਸਾਰ
1: ਕਿਰਨ ਰਾਵ ਸੁਰਤਾਰ ਸਾਖ ਹੈ।
0: ਨਾਮ ਕਿਤ ਸੰਸਾਰ ਕਿਰਨ ਰਾਵ ਸੁਰਤਾਰ ਸਾਖ ਹੈ। ਉਹ ਜੋ ਨਾਮ ਦਾ ਝੰਡਾ ਆਪਣੇ ਚੁੱਕਿਆ ਨਿਸ਼ਾਨ, ਉਹ ਕੈਸਾ ਹੈ? ਰੱਬ ਕਹੀਏ ਸੂਰਜ, ਸੂਰਜ ਦੀਆਂ ਕਿਰਨਾਂ ਜਿਹੜਾ ਝੰਡਾ ਜਾਂ ਮਿਸਾਲ ਕੀ ਹੁੰਦਾ, ਉਹ ਮੂਹਰੇ ਮੂਹਰੇ ਰਸਤਾ ਦਿਖਾਉਂਦਾ ਜਾਂਦਾ। ਉਸ ਵਾਹਿਗੁਰੂ ਦੇ ਝੰਡੇ ਵਿੱਚ, ਵਾਹਿਗੁਰੂ ਦੇ ਸੂਰਜ ਰੂਪੀ ਨਾਮ ਵਿੱਚ ਕਿਹੋ ਜਿਹਾ ਕਿਰਨਾਂ ਨਿਕਲਦੀਆਂ ਨੇ, ਜਿਹੜਾ ਸਾਰੇ ਸੰਸਾਰ ਨੂੰ ਮੁਕਤ ਮਾਰਗ, ਗਿਆਨ ਮਾਰਗ ਦੱਸ ਰਿਹਾ। ਝੰਡਾ ਨਿਸ਼ਾਨੀ ਹੁੰਦਾ, ਗੁਰਦੁਆਰੇ ਸਾਹਿਬ ਝੰਡਾ ਲੱਗੇ ਨੇ, ਇਹ ਦੱਸ ਰਿਹਾ ਇੱਥੇ ਗੁਰੂ ਘਰ ਹੈ, ਨਿਸ਼ਾਨੀ ਹੈ ਨਾ। ਮੰਦਰ ਦਾ ਝੰਡਾ ਲੱਗਿਆ ਵਗ ਉਹ ਦੱਸੇਗਾ ਇੱਥੇ ਦੇਵੀ ਜੀ ਦਾ ਮੰਦਰ ਹੈ, ਕਿਸੇ ਦੇਵਤੇ ਦਾ ਮੰਦਰ ਹੈ। ਨਿਸ਼ਾਨੀ ਹੁੰਦੀ ਹੈ ਜਿਹੜਾ ਕੇਤੂ ਹੁੰਦਾ ਨਿਸ਼ਾਨ ਸਾਹਿਬ, ਤਾਂ ਹੀ ਕਹਿੰਦੇ ਇਹਨੂੰ, ਇਹ ਨਿਸ਼ਾਨ ਨਿਸ਼ਾਨੀ। ਜਾਂ ਹੁਣ ਤੁਸੀਂ ਵੇਖਦੇ ਹੋ ਜਦੋਂ ਵੀ ਇਲੈਕਸ਼ਨ ਹੁੰਦੀ, ਆਪੋ ਆਪਣੇ ਝੰਡੇ, ਉਹ ਪਾਰਟੀਆਂ ਦੀਆਂ ਨਿਸ਼ਾਨੀਆਂ ਹੋਣੀਆਂ, ਇਹ ਫਲਾਣੇ ਉਮੀਦਵਾਰ ਦਾ ਝੰਡਾ, ਉਹ ਝੰਡੇ ਨੂੰ ਦੇਖ ਕੇ ਹੀ ਪਤਾ ਲੱਗ ਜੂ ਇਹ ਫਲਾਣੀ ਪਾਰਟੀ ਦਾ। ਉਹ ਜਿਹੜਾ ਨਾਮ ਦਾ ਝੰਡਾ ਸ੍ਰੀ ਗੁਰੂ ਅਮਰਦਾਸ ਗੁਰੂ ਨਾਨਕ ਦੇਵ ਜੀ ਲੈ ਕੇ ਤੁਰੇ, ਉਹ ਦੱਸ ਰਿਹਾ ਨਿਸ਼ਾਨੀ ਹੈ ਵਾਹਿਗੁਰੂ ਦੇ ਮਿਲਾਪ ਦੀ। ਇਹ ਝੰਡਾ ਵੀ ਨਿਸ਼ਾਨੀ ਹੈ ਗੁਰਦੁਆਰੇ ਦੀ, ਇਹਦਾ ਉੱਪਰ ਪਤਾਕ ਝੂਲ ਰਿਹਾ ਹਮੇਸ਼ਾ। ਤੇ ਗੁਰਸਿੱਖ ਪਿਆਰਿਓ ਉੱਚਾ ਹੈ, ਹਮੇਸ਼ਾ ਗੁਰਦੁਆਰੇ ਸਾਹਿਬ ਤੋਂ ਉੱਚਾ ਰੱਖਿਆ ਜਾਂਦਾ ਸਭ ਨੂੰ ਦੇਖੇ। ਇਹ ਨਿਸ਼ਾਨੀ ਹੈ ਆਉਣ ਜਾਣ ਵਾਲਿਆਂ ਨੂੰ, ਮੈਂ ਉਸਦੇ ਦਰ ਤੇ ਖੜੇ ਆ ਜਾਓ। ਪੀਲਾ ਰੰਗ ਕਿਉਂ ਪਾਇਆ ਜਾਂਦਾ? ਅਸਲ ਰੰਗ ਪੀਲਾ ਹੈ ਨਿਸ਼ਾਨ ਸਾਹਿਬ ਜੀ ਦਾ। ਨਿਹੰਗ ਸਿੰਘ ਪਾਉਂਦੇ ਆ ਨੀਲਾ, ਜਿੱਥੇ ਨੀਲਾ ਨਿਸ਼ਾਨ ਸਾਹਿਬ ਹੋਵੇ ਨਾ, ਸਮਝੋ ਇੱਥੇ ਲਾਡਲੀਆਂ ਫੌਲਾਂ ਦਾ ਕਬਜ਼ਾ ਹੈ। ਪੁੱਛਣ ਦੀ ਲੋੜ ਨਹੀਂ, ਬਸ ਜਿੱਥੇ ਨੀਲੇ ਨਿਸ਼ਾਨ ਸਾਹਿਬ ਹੋਣਗੇ ਉੱਥੇ ਨੰਗਾ ਸਿੰਘਾਂ ਦੀ ਛਾਉਣੀ ਹੋਊਗੀ। ਅਸਲ ਜਿਹੜਾ ਹੈ ਪੀਲਾ ਰੰਗ, ਪੀਲਾ ਰੰਗ ਨਿਸ਼ਾਨ ਸਾਹਿਬ ਦਾ। ਕਿਉਂ ਇਹ ਨਿਸ਼ਾਨੀ ਦੱਸ ਰਿਹਾ ਲੋਕਾਂ ਨੂੰ? ਪੀਲਾ ਰੰਗ ਸਿਰ ਤੇ ਉਦੋਂ ਬੰਨੀਦਾ ਮੇਰਾ ਰੰਗ ਦੇ ਬਸੰਤੀ ਚੋਲਾ, ਜਦੋਂ ਸ਼ਹੀਦ ਹੋਣਾ ਹੋਵੇ, ਮੌਤ ਦਾ ਡਰ ਨਾ ਰਵੇ, ਉਦੋਂ ਪੀਲੇ ਬਸਤਰ ਪਹਿਨੇ ਜਾਂਦੇ। ਇਹ ਨਿਸ਼ਾਨ ਸਾਹਿਬ ਦਾ ਪੀਲਾ ਰੰਗ ਕਹਿੰਦਾ, ਆ ਜਾਓ ਦੁਨੀਆਂ ਦੇ ਲੋਕੋ, ਮੈਂ ਉਹਦੇ ਦਰ ਤੇ ਖੜੇ। ਜੇ ਇਸ ਦਰ ਤੇ ਤੁਸੀਂ ਆ ਜਾਓ, ਤੁਹਾਤੋਂ ਮੌਤ ਦਾ ਡਰ ਨੱਠ ਜਾਵੇਗਾ। ਤੁਸੀਂ ਮਰਨ ਤੋਂ ਨਹੀਂ ਡਰੋਂਗੇ, ਮੌਤ ਤੁਹਾਨੂੰ ਡਰਾ ਨਹੀਂ ਸਕੇਗੀ। ਤੇ ਉੱਪਰ ਜਿਹੜਾ ਫੜ ਲੈ ਉਹ ਝੂਲਦਾ ਹਮੇਸ਼ਾ, ਹਿਲਦਾ ਰਹਿੰਦਾ, ਤਾਂ ਹੀ ਤਿਕੋਨਾ ਬਣਾਇਆ ਜਾਂਦਾ ਨਾ, ਵਾਈਬ੍ਰੇਟ ਕਰੇ, ਹਿੱਲੇ ਹਮੇਸ਼ਾ, ਝੂਲੇ ਫੜ ਲੈ। ਝੂਲਣਾ ਹੁੰਦਾ ਖੁਸ਼ੀ ਦੀ ਨਿਸ਼ਾਨੀ। ਜਦ ਤੁਸੀਂ ਕਿਸੇ ਆਨੰਦ ਵਿੱਚ ਆਓਗੇ, ਕੀਰਤਨ ਕਥਾ ਸੁਣਦੇ ਬੈਠੇ ਬੈਠੇ ਹਿੱਲਣ ਲੱਗ ਜਾਓਗੇ, ਜਾਂ ਕਿਸੇ ਵਿਆਹ ਸ਼ਾਦੀ ਵੀ ਜਾਓਗੇ, ਉੱਥੇ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿੰਨੇ ਕੁ ਹਿੱਲਦੇ ਅੱਜ, ਫਿਰ ਆਖੋ ਸੱਤ ਨਾ, ਉੱਥੇ ਤਾਂ ਚਾਰ ਦਿਨ ਉੱਠਣ ਜੋਗੇ ਨਹੀਂ ਰਹਿੰਦੇ। 70-70 ਸਾਲ ਦੇ ਚਾਚੇ ਤਾਏ ਬਹਿਰ ਵੇਖੇ ਡਾਂਸ ਕਰਦੇ, ਜਪਜੀ ਸਾਹਿਬ ਦੀਆਂ ਤਾਂ ਨੀ ਪੰਜ ਪੌੜੀਆਂ ਯਾਦ ਹੋਣੀਆਂ, ਤੇ ਜਿਸ ਕੋ ਬੜੀ ਆਉਂਦੀ ਹੈ, ਸਾਨੂੰ ਨਿਆਣਿਆਂ ਨੂੰ ਤਾਂ ਆਉਂਦੀ ਸੀ, ਬੁੜਿਆਂ ਨੂੰ ਵੀ ਆ ਗਈ ਸੀ। ਸਾਡੇ ਮੇਰੇ ਆਉਣ ਦੇ ਵੀ ਜੁੱਤੀ ਦਾ ਪਤਾ ਨੀ ਕਿੱਥੇ ਹੈ, ਪੱਗ ਦਾ ਪਤਾ ਨੀ ਕਿੱਥੇ ਹੈ। ਉਹ ਝੂਲਣਾ ਹੁੰਦਾ ਖੁਸ਼ੀ ਵਿੱਚ ਝੂਮਣਾ, ਇਹ ਤੁਹਾਡੇ ਨਿਸ਼ਾਨ ਸਾਹਿਬ ਦਾ ਉੱਪਰਲਾ ਪਰਲਾ ਝੂਮਦਾ ਰਹਿੰਦਾ। ਆ ਜਾ ਗੁਰੂ ਗ੍ਰੰਥ ਸਾਹਿਬ ਦੇ ਦਰ ਤੇ, ਤੇਰੇ ਵਿੱਚ ਵੀ ਆਨੰਦ ਆ ਜਾਊਗਾ, ਖਿੜ ਜਾਏਗਾ, ਝੂਮਣ ਲੱਗ ਜਾਏਗਾ। ਹੁਣ ਤਾਂ ਆਪਾਂ ਝਪੀੜੇ ਪਏ ਹਾਂ ਦੁੱਖਾਂ ਦੇ, ਚਿੰਤਾ ਦੇ, ਰੋਗਾਂ ਦੇ, ਉਹ ਤਾਂ ਹਿਲਦਾ ਰਹਿੰਦਾ। ਪੀਪਲ ਪਾਤ ਪਤਾਕ ਪਟ, ਪਿੱਪਲ ਦੇ ਪੱਤੇ ਪਤਾਕ ਪਟ, ਝੰਡੇ ਦਾ ਜਿਹੜਾ ਫੜਨਾ ਹੁੰਦਾ। ਇਹ ਗੁਰਮੁਖ ਪਿਆਰਿਓ ਕਦੇ ਵੀ ਨਹੀਂ ਹਟਦਾ, ਹੌਲੀ ਹੌਲੀ ਹਿਲਦਾ ਝੂਲਦਾ ਰਹਿੰਦਾ। ਇਹ ਨਿਸ਼ਾਨ ਹੈ, ਆ ਜਾਓ ਇਸ ਦਰ ਤੇ। ਜਿਹੜਾ ਵੀ ਆ ਗਿਆ ਉਹਨੂੰ ਇਹ ਗਲ ਲਾਇਆ ਜਾਊਗਾ, ਪੀਲਾ ਰੰਗ ਹੈ, ਉਹ ਤੋਂ ਮੌਤ ਦਾ ਭੈ ਚੱਕ ਹੋ ਜਾਵੇਗਾ। ਉਹ ਗੁਰੂ ਦੇ ਚਰਨਾਂ ਵਿੱਚ ਆ ਕੇ ਮਾਨਸਿਕ ਬੌਧਿਕ ਸਰੀਰਕ ਤਲ ਦੀ ਜਿਹੜੀ ਚਿੰਤਾ ਹੈ ਉਹਨੂੰ ਉਹ ਦੂਰ ਹੋ ਜਾਵੇਗੀ, ਖਿੜ ਜਾਵੇਗਾ। ਗੁਰੂ ਨਾਨਕ ਪਾਤਸ਼ਾਹ ਨੇ ਇੱਕੋ ਨਾਮ ਦਾ ਇੱਕ ਝੰਡਾ, ਇਹ ਗੁਰੂ ਅਮਰਦਾਸ ਜੀ ਤੁਸੀਂ ਇਸ ਸੰਸਾਰ ਨੂੰ ਤਾਰਨ ਵਾਸਤੇ ਹੀ ਨਹੀਂ, ਉਹ ਝੰਡਾ ਐਸਾ ਹੈ, ਐਸਾ ਮਾਰਗ ਦਿਖਾਇਆ, ਐਸੀਆਂ ਕਿਰਨਾਂ ਉਸ ਸੂਰਜ ਰੂਪ ਵਿੱਚੋਂ ਨਿਕਲੀਆਂ, ਸੁਰ ਤਰ ਸਾਖ ਹੈ, ਤੁਸੀਂ ਰੋਸ਼ਨ ਕਰ ਦਿੱਤਾ, ਅਗਿਆਨਤਾ ਨੂੰ ਦੂਰ ਕਰ ਦਿੱਤਾ ਤੇ ਤੁਸੀਂ ਸੁਰ ਤਰ, ਸੁਰ ਤਰ ਹੈ ਭਾਈ ਕਲਪ ਤਰ ਵਿੱਚ, ਸੁਰ ਕਹੀਏ ਦੇਵਤਾ ਇੰਦਰ, ਤਰ ਕਹੀਏ ਦਰਖਤ, ਇੰਦਰਪੁਰੀ ਵਿੱਚ ਹੋਣ ਕਰਕੇ ਨੂੰ ਕਹਿੰਦੇ ਸੁਰ ਤਰ, ਕਲਪ ਤਰ ਬਿਰਚ, ਇਹ ਸੁਰ ਤਰ ਸਾਖਾਂ ਕਹੀਏ ਟਾਣੀਆਂ, ਤੇ ਆਹ ਜਿਹੜੀ ਸਿੱਖ ਸੰਗਤ ਹੈ ਮਹਾਰਾਜ, ਤੁਸੀਂ ਕਲਪ ਤਰ ਬਿਰਚ ਹੋ ਤੇ ਸਿੱਖ ਸੰਗਤਾਂ ਤੁਹਾਡੀਆਂ ਟਾਣੀਆਂ ਵੱਟ ਫੈਲੀਆਂ ਹੋਈਆਂ ਨੇ, ਦਰਖਤ ਦਾ ਫੈਲਾਅ ਟਾਣੀ ਤੋਂ ਹੀ ਲੱਗਦਾ ਹੁੰਦਾ ਹੈ, ਤੇ ਤੁਸੀਂ ਸੂਰਜ ਵੱਟ ਹੋ ਤੇ ਸਾਰੀਆਂ ਕਿਰਨਾਂ ਉਪਦੇਸ਼ ਦੀਆਂ ਪੈ ਕੇ ਇੱਕ ਨਾਮ ਦਾ ਹੀ ਝੰਡਾ ਝੂਲ ਰਿਹਾ ਹੈ, ਜਿੱਥੇ ਵੀ ਜਾਓ ਨਾਮ ਦੀ ਉਹ ਮਹਿਮਾ ਹੋ ਰਹੀ ਹੈ।
1: ਉੱਤਰ ਦੱਖਣ ਪੂਰਬ ਦੇ ਪਰਚਮ ਜਸ ਭਾਖਾ,
0: ਇਹ ਜਿਹੜੀਆਂ ਚਾਰੇ ਦਿਸ਼ਾ ਨੇ ਸ੍ਰੀ ਗੁਰੂ ਅਮਰਦਾਸ ਜੀ, ਚਾਰੇ ਦਿਸ਼ਾ ਜਸ ਭਾਖ ਹੈ, ਚੌਹਾ ਕੁੰਟਾਂ ਵਿੱਚ ਤੁਹਾਡਾ ਜਸ ਵਡਿਆਈ ਹੋ ਰਹੀ ਹੈ ਗੁਰੂ ਨਾਨਕ ਦੇ ਦਰ ਦੀ, ਗੁਰੂ ਨਾਨਕ ਦਾ ਹੀ ਸਰੂਪ ਤੁਸੀਂ ਉੱਤਰ ਦੱਖਣ ਪੂਰਬ ਦੇਸ਼ ਚੌਰੇ ਪੱਛਮ ਜਸ ਭਾਖ ਹੈ, ਉੱਤਰ ਤੋਂ ਕਹੀਏ ਉੱਤਰ ਦੇਸ਼ ਵਿੱਚ ਵੱਸਦੇ ਨੇ ਖੱਤਰੀ, ਉੱਤਰ ਖੱਤਰੀਆਂ ਨੂੰ ਦਿੱਤਾ ਹੋਇਆ, ਤੇ ਗੁਰਮੁਖ ਪਿਆਰੇ ਉੱਤਰ ਤੋਂ ਉਲਟ ਹੈ ਸਾਊਥ ਦੱਖਣ, ਇਹ ਬ੍ਰਾਹਮਣਾਂ ਦਾ ਦੇਸ਼ ਹੈ, ਦੱਖਣ ਬ੍ਰਾਹਮਣਾਂ ਦੇ ਹਿੱਸੇ ਵਿੱਚ ਆਇਆ, ਤੇ ਜਿਹੜਾ ਪੂਰਬ ਹੈ ਚੜ੍ਹਦਾ ਵੱਲ, ਇਹ ਗੁਰਮੁਖ ਪਿਆਰੇ ਉਹ ਪੂਰਬ ਹੈ ਵੈਸਾਂ ਦਾ, ਕਿਰਤ ਕਰਨ ਵਾਲਿਆਂ ਦਾ, ਤੇ ਪੱਛਮ ਜਿਹੜੀ ਦਿਸ਼ਾ ਹੈ ਵੈਸਟ, ਇਹ ਹੈ ਜਿਹਨੂੰ ਅਸੀਂ ਸ਼ੂਦਰ ਕਹਿੰਦੇ ਹਾਂ, ਬੈਕਵਰਡ ਕਲਾਸਿਸ, ਸ਼ੂਦਰਾਂ ਨੂੰ ਪੱਛਮ ਦਿੱਤਾ ਗਿਆ ਨੀਵਾਂ ਪਾਸਾ। ਅੱਗੇ ਵੀ ਤੁਹਾਨੂੰ ਇੱਕ ਦਿਨ ਬੇਨਤੀ ਕੀਤੀ ਸੀ, ਕਿਸੇ ਪਿੰਡ ਵੀ ਚਲੇ ਜਾਂਦੇ ਸੀ, ਅੱਜ ਤੋਂ 20-25 ਸਾਲ ਪਹਿਲਾਂ ਜਿਹੜੇ ਇਹਨਾਂ ਭਰਾਵਾਂ ਦੀ ਬਸਤੀ ਹੁੰਦੀ ਸੀ ਨਾ ਬੈਕਵਰਡ ਕਲਾਸਿਸ ਵਾਲਿਆਂ ਦੀ, ਉਹ ਪਿੰਡ ਤੋਂ ਛਿਪਦੀ ਵੱਲੇ ਹੁੰਦੀ ਸੀ, ਇਹ ਪੂਰਬ ਵੱਲ ਘਰ ਨਹੀਂ ਸੀ ਬਣਾ ਸਕਦੇ, ਸਾਰਾ ਵਿਹੜਾ ਇਹਨਾਂ ਦਾ ਪੱਛਮ ਵੱਲ ਹੁੰਦਾ ਸੀ, ਕਿਉਂਕਿ ਸ਼ਾਸਤਰ ਨੇ ਕਹਿਤਾ ਇਹਨਾਂ ਦਾ ਪੱਛਮ ਹੈ ਨੀਵਾਂ ਪਾਸਾ ਹੈ। ਇਹ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜਾਤ ਪਾਤ ਕੱਟੀ ਹੈ ਭਾਈ, ਉਹਨਾਂ ਨੇ ਬਰਾਬਰੀ ਦਾ ਦਾਅ ਬਖਸ਼ਿਸ਼ ਕੀਤੀ ਹੈ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਣ, ਮਹਾਰਾਜ ਨੇ ਫੈਸਲਾ ਕੀਤਾ ਜਿਹਦਾ ਤੁਸੀਂ ਇਹ ਬਚਨ ਸੁਣ ਰਹੇ ਹੋ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਪੜ੍ਹੋ, ਭੈਰੋਂ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਨੇ ਫੈਸਲਾ ਦਿੱਤਾ ਹੈ ਕਿ ਜਾਤ ਕਾ, ਤੇ ਇੱਕ ਹੋਰ ਫੈਸਲਾ ਵੀ ਦਿੱਤਾ ਮਹਾਰਾਜ ਨੇ ਕਿ ਜਨਮ ਤੋਂ ਜਾਤ ਨਹੀਂ ਮੰਨਣੀ, ਅਸੀਂ ਤਾਂ ਜਨਮ ਤੋਂ ਮੰਨਦੇ ਨੇ, ਰਵਿਦਾਸੀਏ ਦੇ ਪੈਦਾ ਹੋਣ ਵਾਲਾ ਰਵਿਦਾਸੀਆ, ਵਾਲਮੀਕੀਏ ਦੇ ਬਾਹਮਣ ਦੇ ਬਾਹਮਣ, ਖੱਤਰੀ ਦੇ ਜੱਟਾਂ ਦੇ ਪੈਦਾ ਹੋਣ ਵਾਲਾ ਜੱਟ, ਭੁੱਲਰਾਂ ਦਾ ਭੁੱਲਰ, ਸਿੱਧੂ ਦਾ ਸਿੱਧੂ, ਗਿੱਲ ਦੇ ਗਿੱਲੂ ਗਿੱਲ, ਅਸੀਂ ਤਾਂ ਇਹ ਮੰਨਦੇ ਹਾਂ, ਪਰ ਮਹਾਰਾਜ ਗੁਰੂ ਅਮਰਦਾਸ ਜੀ ਬਚਨ ਕਰਦੇ ਨੇ ਕਿ ਸਾ ਜਾਤ ਸਾ ਪਤ ਹੈ ਜੇ ਕਰਮ ਕਮਾਏ, ਗੁਰੂ ਘਰ ਨੇ ਜਨਮ ਤੋਂ ਜਾਤ ਨਹੀਂ ਮੰਨੀ, ਕਰਮ ਤੋਂ ਮੰਨੀ ਹੈ, ਜਾਤ ਜਨਮ ਨਾ ਪੁੱਛੀ ਹੈ, ਇਹ ਹੁਕਮ ਹੈ ਸਾਨੂੰ, ਅਸੀਂ ਤਾਂ ਕਹਿੰਦੇ ਦਸਮ ਪਾਤਸ਼ਾਹ ਨੇ ਕਿਹਾ ਵੀ ਸਿੱਖਾਂ ਨੇ ਗੋਤ ਨਹੀਂ ਰੱਖਣੇ, ਇਹ ਤਾਂ ਸਤਿਗੁਰਾਂ ਤੋਂ ਪਹਿਲਾਂ ਤੋਂ ਹੀ ਆਰੰਭ ਹੋ ਗਿਆ ਸੀ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਮੇਰੀ ਸੰਗਤ ਨੇ, ਮੇਰੇ ਸਿੱਖਾਂ ਨੇ ਕਿਸੇ ਵੀ ਜਨਮ ਦੀ ਜਾਤ ਨਹੀਂ ਮੰਨਣੀ, ਤੂੰ ਕਿਹਦੇ ਜੰਮੇ, ਸੱਚ ਕਰ ਲਏ ਹੋ ਸਮਾਏ, ਕੀ ਪੁੱਛਣੇ, ਜਾਤ ਜਨਮ ਤੋਂ ਨਹੀਂ, ਸਾ ਜਾਤ ਸਾ ਪਤ ਹੈ ਜੇ ਕਰਮ ਕਮਾਏ, ਕਰਮ ਤੋਂ ਜਾਤ, ਇਹ ਤੁਹਾਡੇ ਸਾਹਮਣੇ, ਜਾਤ ਤਾਂ ਕਬੀਰ ਸਾਹਿਬ ਦੀ ਨੀਵੀਂ ਮੰਨੀ ਜਾਂਦੀ ਸੀ, ਰਵਿਦਾਸ ਦੀ ਮੰਨੀ ਜਾਂਦੀ ਸੀ, ਤੇ ਗੁਰਸਿੱਖ ਪਿਆਰਿਓ ਅੱਜ ਪੂਜੇ ਜਾਂਦੇ ਨੇ ਦੁਨੀਆਂ ਵਿੱਚ ਕਿਉਂਕਿ ਉਹਨਾਂ ਨੇ ਕਰਮ ਉੱਚਾ ਕੀਤਾ, ਜਾਤ ਨੀਵੀਂ ਸੀ, ਕਰਮ ਉੱਚਾ ਕੀਤਾ, ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚੌ ਕੁੰਟ ਮਨ, ਹਰ ਚਾਰੇ ਕੁੰਟਾਂ ਵਿੱਚ ਅੱਜ ਮੱਥੇ ਟੇਕ ਹੁੰਦੇ ਉਹਨਾਂ ਨੂੰ, ਇੱਥੇ ਜਾਤ ਦੇਖੀ, ਦੂਸਰੇ ਪਾਸੇ ਜਾਤ ਉੱਚੀ ਸੀ ਗੁਰਮੁਖ ਪਿਆਰਿਓ ਰਾਵਣ ਦੀ, ਜਾਤ ਉੱਚੀ ਸੀ ਗੁਰਮੁਖ ਪਿਆਰਿਓ, ਸਾਰੇ ਜੱਗ ਦਾ ਪ੍ਰਸਿੱਧ ਅਜਾਮਲ ਵੀ ਪੰਡਿਤ ਸੀ, ਨੋਟ ਕਰ ਲਿਓ, ਅਜਾਮਲ ਪਾਪੀ ਜੱਗ ਜਾਣੇ, ਇਹ ਵੀ ਵੇਦਾਂ ਦਾ ਗਿਆਤਾ ਸੀ, ਬ੍ਰਾਹਮਣ ਸੀ ਅਜਾ ਮਲ, ਤੇ ਉਹਨਾਂ ਨੂੰ ਕੀ ਹੋਇਆ? ਜਾਤ ਤਾਂ ਬੜੀ ਉੱਚੀ ਸੀ ਰਾਵਣ ਦੀ, ਜਾਤ ਕੀ ਕਰੂਗੀ ਵਿਚਾਰਾ, ਆਏ ਤਾਲੇ ਫਗਵਾੜੇ ਫੂਕਿਆ ਜਾਂਦਾ ਹੈ ਜਿੱਥੇ ਆਖੋ ਸਤਨਾਮ। ਫਲੌਰ ਵਾਲੇ ਕਹਿੰਦੇ ਸੀ ਜੁਦਾ ਫੂਕਣਾ, ਕਪੂਰਥਲੇ ਵਿਚਾਰੇ ਨੂੰ ਹੋਰ ਪਟਾਕੇ ਬਚਦੇ ਨੇ, ਚੰਡੀਗੜ੍ਹ ਜਾਓ ਉੱਥੇ ਦਿੱਲੀ ਤਾਂ ਬਹੁਤ ਬੜਾ ਕਰਕੇ ਫੂਕਿਆ ਜਾਂਦਾ, ਕਿੱਥੇ ਗਈ ਉਹਦੀ ਜਾਤ? ਹਰ ਸਾਲ ਪਟਾਕੇ ਬਚਦੇ ਨੇ, ਥੁੱਕਾ ਪੈਣੀਆਂ ਵਿਚਾਰੇ ਪਰ। ਚਾਰ ਵੇਦ, ਛੇ ਸ਼ਾਸਤਰ, ਜਵਾਨੀ ਯਾਦ ਰਾਵਣ ਦੇ, ਕਿਹਨੇ ਪੁੱਛੀ ਉਹਦੀ ਵਿਦਿਆ? ਤੇਰੀ ਗੱਲਾਂ ਪੁੱਛੋਣੀਆਂ, ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ, ਜਿਨਕੀ ਲੇਖੇ ਪਤ ਪਵੇ ਚੰਗੇ, ਜਾਤ ਕਾ ਗਰਭ ਨਾ ਕਰੀਓ ਕੋਈ, ਬ੍ਰਹਮ ਬਿੰਦ ਤੇ ਸਭ ਓਪਤ ਹੋਈ। ਇੱਕੋ ਵਾਹਿਗੁਰੂ ਦੀ ਉਪਜ ਹੈ ਸਭ, ਤੇ ਮਹਾਰਾਜ ਕਹਿੰਦੇ ਬਈ ਜਾਤ ਪਾਤ ਕਰਮ ਤੋਂ ਮੰਨਣੀ ਹੈ, ਸਿੱਖ ਧਰਮ ਵਿੱਚ ਜਨਮ ਤੋਂ ਜਾਤ ਨਹੀਂ ਹੈ। ਉਹ ਜਿਹੜੇ ਸ਼ੂਦਰ ਸੀ ਉਹਨਾਂ ਨੂੰ ਜਨਮ ਤੋਂ ਮੰਨਿਆ ਜਾਂਦਾ ਸੀ ਕਿ ਨੀਵੇਂ ਨੇ, ਇਹਨਾਂ ਨੂੰ ਪੱਛਮ ਵਾਲੇ ਵਸੋਂ ਦਿੱਤੀ ਜਾਂਦੀ ਸੀ ਹਰ ਇੱਕ ਪਿੰਡ ਦੇ, ਉੱਤਰ ਦੇ ਖੱਤਰੀ, ਦੱਖਣ ਦੇ ਬ੍ਰਾਹਮਣ, ਪੂਰਬ ਦੇ ਵੈਸ ਤੇ ਪੱਛਮ ਦੇ ਸ਼ੂਦਰ। ਇਹ ਗੁਰੂ ਅਮਰਦਾਸ ਜੀ ਤੁਹਾਨੂੰ ਸਾਰੇ ਹੀ ਪੂਜਦੇ ਹਨ।
1: ਜਨਮ ਤਾਂ ਏ ਸਤ ਹੱਥ, ਜਿਤ ਨਾਮ ਹਰ ਹਿਰਦੇ ਨਿਵਾਸਾ।
0: ਉਹ ਭੱਟ ਜੀ ਕਹਿੰਦੇ ਨੇ ਸੰਸਾਰ ਦੇ ਲੋਕੋ, ਜਿਸ ਨਾਮ ਦੀ ਉਪਮਾ ਕੀਤੀ ਹੈ, ਹੋਰਾਂ ਦੀ ਗੱਲ ਛੱਡੋ, ਜਿਨ੍ਹਾਂ ਜਿਨ੍ਹਾਂ ਦਾ ਜ਼ਿਕਰ ਕੀਤਾ, ਹੁਣ ਵਾਰੀ ਆਪਣੀ ਆ ਗਈ। ਕਿਸੇ ਮਨੁੱਖ ਨਾ ਸਮਝਣ ਕਿ ਸਾਡਾ ਨਾਮ ਬਿਨਾਂ ਸਰ ਜਾਵੇਗਾ। ਜਨਮ ਤਾਂ ਤਾਂ ਸਕਿਆ, ਤੁਹਾਡਾ ਜਨਮ ਸਕਾ ਸਕੀਏ, ਸਕਾਰ ਥਾ ਸਫਲ, ਤੇ ਜਨਮ ਸਫਲ ਹੀ ਤਾਂ ਹੋਣਾ ਹੈ।
1: ਜਿਤ ਨਾਮ ਹਰ ਹਿਰਦੇ ਨਿਵਾਸਾ।
0: ਨਾਮ, ਨਾਮ ਦੇ ਨਾਲ ਇੱਕ ਹਰ ਸ਼ਬਦ ਵਰਤਿਆ, ਐਵੇਂ ਨਾ ਭੁਲੇਖਾ ਕਾ ਜਾਣ, ਸਿੱਖ ਜਿੱਥੇ ਮਰਜ਼ੀ ਨਾਮ ਲੈਂਦੇ ਫਿਰਨੇ, ਕਿਉਂਕਿ ਨਾਮ ਦੇ ਡੀਪੂ ਬਹੁਤ ਖੁੱਲ ਗਏ ਇੱਥੇ ਆਖੋ ਸਤਿਨਾਮ। ਪੰਜਾਬ ਵਿੱਚ ਚੀਨੀ ਦਾ ਡੀਪੂ ਵੀ ਤਾਂ ਖੁੱਲਦਾ ਜੇ ਉਹਦੇ ਕੋਲ ਪਰਮਿਟ ਹੋਊਗਾ। ਕੋਲਿਆਂ ਦਾ ਡੀਪੂ ਨੂੰ ਵੀ ਪਰਮਿਟ ਲੈਣਾ ਪੈਂਦਾ, ਕੈਰੋਸੀਨ ਆਇਲ ਮਿੱਟੀ ਦਾ ਤੇਲ ਵੇਚਣਾ ਪਵੇ ਤਾਂ ਵੀ ਪਰਮਿਟ ਲੈਣਾ ਪੈਂਦਾ। ਚਲੋ ਆਰਮਲ ਤਾਂ ਬੜੀਆਂ ਚੀਜ਼ਾਂ, ਮਨਿਸਟਰ ਦਾ ਤਾਂ ਲੈਣਾ ਹੀ ਪੈਣਾ, ਉਹ ਲੈਟਰੀ ਵੇਚਣੀ ਆ ਉਹਦਾ ਵੀ ਪਰਮਿਟ ਲੈਣਾ ਪੈਂਦਾ। ਪਰ ਕੀ ਹੋਇਆ, ਸਿੱਖਾਂ ਦੀ ਕੌਮ ਵਿੱਚ ਦੋ ਦੋ ਕਿਲੋਮੀਟਰ ਤੇ ਬੈਠੇ ਬਿਨਾਂ ਹੀ ਪਰਮਿਟ ਤੋਂ ਨਾਮ ਵੰਡੀ ਜਾਂਦੇ ਅੱਜ ਕੇ ਆਖੋ ਸਤਨਾਮ। ਬਿਨਾਂ ਹੀ ਪਰਮਿਟ ਤੋਂ ਡੀਪੂ ਖੁੱਲੇ ਹੋਏ ਨੇ ਨਾਮ ਦੇ। ਉਹ ਗੁਰਸਿੱਖੋ, ਤੁਹਾਨੂੰ ਇੱਕੋ ਇੱਕ ਬਚਨ ਹੈ, ਗੁਰੂ ਗੋਬਿੰਦ ਸਿੰਘ ਨੇ ਪਰਮਿਟ ਦਿੱਤਾ ਨਾਮ ਵੰਡਣ ਦਾ, ਤੇ ਗੁਰੂ ਗ੍ਰੰਥ ਸਾਹਿਬ ਨੇ ਵੀ ਪਰਮਿਟ ਦਿੱਤਾ। ਉਸ ਪਰਮਿਟ ਦੀ ਅਥਾਰਟੀ ਵੇਖਿਆ ਕਰੋ, ਗੁਰੂ ਗ੍ਰੰਥ ਸਾਹਿਬ ਦਾ ਪਰਮਿਟ ਹੈ ਸੰਤ ਜਪਾਵੇ ਨਾਮ। ਜੋਗ੍ਰਫੀ ਪੜ੍ਹਿਆ ਹੀ ਜੋਗ੍ਰਾਫੀਆ ਪੜ੍ਹਾਓ ਨਾ, ਜਿਹੜਾ ਇੰਗਲਿਸ਼ ਪੜ੍ਹਿਆ ਇੰਗਲਿਸ਼ ਪੜ੍ਹਾਓ, ਅਰਥਮੈਟ ਪੜ੍ਹਿਆ ਤਾਂ ਪੜ੍ਹਾ ਦੂ, ਉਹ ਡਰਾਇੰਗ ਮਾਸਟਰ ਨੂੰ ਕਹੋ ਸਾਡੀ ਕੁੜੀ ਦਾ ਐਮ ਏ ਚ ਪੜ੍ਹਦੀ ਹੈ ਸਾਇੰਸ ਪੜ੍ਹਾਓ, ਉਹਨੂੰ ਕੀ ਪਤਾ ਸਾਇੰਸ ਕੀ ਹੁੰਦਾ, ਤੇ ਸਾਇੰਸ ਮਾਸਟਰ ਨੂੰ ਡਰਾਇੰਗ ਦਾ ਪਤਾ ਨਹੀਂ। ਪੰਜਾਬੀ ਦੇ ਟੀਚਰ ਨੂੰ ਕਹੋ ਤੂੰ ਇੰਗਲਿਸ਼ ਚ ਪੜ੍ਹਾ, ਮੇਰੇ ਵਰਗਾ ਕਿੱਥੇ ਇੰਗਲਿਸ਼ ਪੜ੍ਹਾਊਗਾ। ਜਿਸ ਸਬਜੈਕਟ ਦਾ ਕੋਈ ਮਾਸਟਰ ਹੋਵੇ ਉਹੀ ਸਬਜੈਕਟ ਵਿਦਿਆਰਥੀਆਂ ਨੂੰ ਦੇ ਸਕਦਾ। ਰੱਬ ਦੇ ਪਿਆਰੇ ਨੇ ਜਿਹੜੇ, ਉਹ ਵਾਹਿਗੁਰੂ ਦੇ ਨਾਮ ਦੇ ਸਬਜੈਕਟ ਨੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ ਧਨ ਸੇਈ ਨਾਨਕਾ ਪੂਰਨ ਸੋਈ ਤਨ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਜਿਨ੍ਹਾਂ ਦੀ ਰਸਨਾ ਉੱਤੇ ਚੌਵੀ ਘੰਟੇ ਵਾਹਿਗੁਰੂ ਦਾ ਨਾਮ ਹੈ। ਇਹ ਬਹੁਤ ਮੋਟੀ ਗੱਲ ਹੈ, ਸਿਆਣੇ ਬੈਠੇ ਹੋ। ਜਿਹੜਾ ਅਰਥ ਮੈਥ ਦਾ ਟੀਚਰ ਹੋਵੇਗਾ ਨਾ, ਸਾਈਕਲ ਤੇ ਜਾਂਦਾ ਵੀ ਉਹਨੂੰ ਗਣਿਤ ਵਿਦਿਆ ਯਾਦ ਆਉਣੀ ਹੈ। ਖੇਤ ਨੂੰ ਦੇਖੂਗਾ, ਫਸਲ ਨੂੰ ਦੇਖ ਕੇ ਜਦੇ ਕਹੂ ਕਿੰਨੇ ਕੁਇੰਟਲ ਨਿਕਲਣਗੇ, ਕੋਈ ਦਰਖਤ ਉਹਦੀ ਨਿਗਾਹ ਵਿੱਚ ਆ ਗਿਆ ਕਿੰਨਾ ਕੁ ਭਾਰਾ, ਗਣਿਤ ਵੇਖਣੀ ਹੈ ਉਹਨੇ ਹਰ ਗੱਲ ਵਿੱਚ। ਜਿਹੜਾ ਸਾਇੰਸ ਦਾ ਟੀਚਰ ਹੋਵੇਗਾ ਉਹਨੇ ਚੌਵੀ ਘੰਟੇ ਜੋ ਕੁਝ ਬਣਿਆ ਦੇਖੂਗਾ, ਠੀਕ ਹੈ ਕਿ ਗਲਤ ਹੈ, ਇਹਦੇ ਵਿੱਚੋਂ ਮੈਂ ਇਹ ਕਿਵੇਂ ਹੋਣਾ ਚਾਹੀਦਾ ਸੀ, ਹੋ ਕਿਉਂ ਗਿਆ। ਉਹਨੇ ਚੌਵੀ ਘੰਟੇ ਸਾਇੰਸ ਹੈ ਵੇਖਣੀ ਹੈ, ਸੁਪਨੇ ਵੀ ਸਾਇੰਸ ਦੇ ਆਉਣਗੇ। ਤੇ ਜਿਹੜਾ ਵਾਹਿਗੁਰੂ ਦੇ ਨਾਮ ਦਾ ਸਬਜੈਕਟ ਹੈ, ਜਿਹੜਾ ਉਹ ਪੜ੍ਹਿਆ ਉਹਨੂੰ ਸੁਪਨੇ ਵਿੱਚ ਵੀ, ਸੁਪਨੇ ਹੋ ਬਰੜਾ ਇੱਕ, ਕਿਹਨੂੰ ਸੁਪਨਾ ਆਊ ਜਿਹਨੂੰ ਦਿਨ ਵਿੱਚ ਯਾਦ ਆਇਆ ਰੱਬ। ਜਿਹੜਾ ਦਿਨ ਵਿੱਚ ਵੈਂਕੁਟ ਹਾਲ ਵਿੱਚ ਬੈਠਾ ਰਿਹਾ ਤੇ ਸੁਪਨੇ ਵਿੱਚ ਉਹਨੂੰ ਬਾਜਾ ਵਾਲਾ ਦੇਖ ਲਿਆ, ਪਰ ਦਿਨ ਵਿੱਚ ਗੁਰਦਾਸ ਮਾਨ ਦੇ ਟੱਪੇ ਸੁਣੇ ਤੇ ਰਾਤ ਨੂੰ ਗੁਰੂ ਨਾਨਕ ਦਰਸ਼ਨ ਦਊਗਾ ਉਹਨੂੰ। ਦਿਨ ਵਿੱਚ ਫਿਰਦਾ ਰਿਹਾ ਕਿਸੇ ਗਾਉਣ ਵਾਲੀ ਚੱਪੇ ਸੁਣਦਾ ਤੇ ਗੁਰੂ ਅਰਜਨ ਤੱਤੀ ਤਵੀ ਤੇ ਬੈਠੇ ਦਿਖਣਗੇ ਉਹਨੂੰ। ਇਹ ਤਾਂ ਜਿਹੜੇ ਸੰਸਕਾਰ ਤੇਰੇ ਦਿਨ ਚ ਬਣੇ ਹੈ, ਸੁਪਨਾ ਉਹੀ ਆਉਂਦਾ ਹੁੰਦਾ ਜਿਹੜਾ ਸੰਸਕਾਰ ਕਦੇ ਬਣਿਆ ਹੋਵੇ। ਤੇ ਉਹ ਕਿਹਦੇ ਮੂੰਹ ਤੋਂ ਸੁਪਨੇ ਵਿੱਚ ਨਾਮ ਨਿਕਲਣੇ, ਜਿਨ੍ਹਾਂ ਨੇ ਸਾਸ ਗਰਾਸ ਨਾਮ ਸਿਮਰਿਆ। ਤੇ ਉਹਨਾਂ ਨੇ ਤਾਂ ਬਚਨ ਇੱਥੇ ਤੱਕ ਕਰ ਦਿੱਤਾ, ਇਹ ਸਤਿਗੁਰ ਸੋਭਣ ਤੇਤ ਮੇਰੇ ਜਾਗਣ ਨਾਲੋਂ ਨੀਂਦ ਭਲੀ ਹੈ, ਕਿਉਂਕਿ ਜਾਗਦੇ ਨੂੰ ਮੈਨੂੰ ਰੱਬ ਇੰਨਾ ਯਾਦ ਨਹੀਂ ਆਉਂਦਾ, ਕਿਤੇ ਸੁਪਨੇ ਵਿੱਚ ਰੱਬ ਦਿਖ ਜਾਵੇ। ਉਹ ਨੀਂਦ ਨੂੰ ਵੀ ਭਲੀ ਕਿਹਾ, ਜਦ ਤੱਕ ਵਾਹਿਗੁਰੂ ਦਾ ਨਾਮ ਜਨਮ ਤਾਂ ਸਕਿਆ, ਇਹ ਮਨੁੱਖ ਜਨਮ ਤਾਂ ਸਫਲਾ ਹੋਣਾ। ਨਾਮ ਹਰ ਦਾ ਨਿਵਾਸ ਹੈ, ਕਿਹਦਾ ਨਾਮ? ਇੱਥੇ ਦਾ ਨੀ ਜਿਹੜੇ ਹੁਣ ਐਵੇਂ ਹੱਥਾਂ ਖੋਲੀ ਬੈਠੇ ਹੈ, ਇੱਕ ਪਰਮੇਸ਼ਰ ਦਾ ਨਾਮ, ਇੱਕ ਹਰੀ ਦਾ ਨਾਮ ਹਰ ਸ਼ਬਦ ਨਾਲ। ਨਾਮ ਤਾਂ ਤੁਹਾਡੇ ਵੀ ਹੈਗੇ, ਮੇਰਾ ਵੀ ਹੈਗਾ, ਸਾਡੇ ਨਹੀਂ ਬੰਦਿਆਂ ਦੇ ਨਹੀਂ। ਇੱਕ ਤਾਂ ਵਾਹਿਗੁਰੂ ਦੇ ਪਿਆਰੇ ਨਾਮ ਜਪਾਉਣਗੇ, ਜਾਂ ਫਿਰ ਨਾਮ ਕੌਣ ਦਊਗਾ? ਪੰਜ ਪਿਆਰੇ। ਇਹ ਵਾਜਾ ਵਾਲੇ ਨੇ ਪਰਮਿਟ ਦਿੱਤਾ ਪੰਜ ਪਿਆਰਿਆਂ ਨੂੰ, ਅਥਾਰਟੀ ਦਿੱਤੀ ਹੈ ਕਿ ਪੰਜ ਪਿਆਰੇ ਹੀ ਸਿੱਖ ਧਰਮ ਵਿੱਚ ਨਾਮ ਦੇ ਸਕਣਗੇ। ਕੱਲਾ ਤੇ ਕੱਲਾ ਕੋਈ ਸਾਧ ਸੰਤ ਉਹ ਜਪਾ ਸਕਦਾ, ਜਪਾਉਣਾ ਹੋਰ ਹੁੰਦਾ, ਨਾਮ ਦੇਣਾ ਹੋਰ ਹੁੰਦਾ। ਜਪਾਉਣ ਨੂੰ ਤਾਂ ਕੋਈ ਸ਼ਬਦ ਲਿਖ ਲਓ, ਲਿਖ ਕੇ ਦੇ ਦਿਓ, ਭਾਈ ਇਹਦਾ ਪਾਠ ਕਰਿਆ ਕਰ, ਕਹਿ ਦਿਓ ਤੁਹਾਨੂੰ ਕਹਿ ਜਪਜੀ ਸਾਹਿਬ ਦੋ ਪੜਿਆ ਕਰ, ਸੁਖਮਨੀ ਪੜਿਆ ਕਰ। ਇਹ ਹੁੰਦਾ ਜਪਾਉਣਾ, ਉਹ ਦਊਗਾ ਰੱਬ ਦਾ ਪਿਆਰਾ ਜਿਹੜਾ ਖੁਦ ਜਪਦਾ ਹੈ। ਤੇ ਜਿਹੜਾ ਨਾਮ ਦੇਣਾ ਹੈ ਨਾ, ਨਾਮ ਧਰੀ ਹੋਣਾ, ਤੁਸੀਂ ਗੁਰੂ ਵਾਲੇ ਬਣਨੇ। ਉਹ ਸਿੱਖ ਧਰਮ ਵਿੱਚ ਇੱਕੋ ਇੱਕ ਅਥਾਰਟੀ ਹੈ, ਕਿਸੇ ਸੰਤ ਨੂੰ, ਕਿਸੇ ਸਿੱਖ ਨੂੰ, ਕਿਸੇ ਸਿੰਘ ਨੂੰ ਨਹੀਂ ਹੈ। ਉਹ ਜਿੰਨਾ ਹੀ ਅੰਮ੍ਰਿਤਧਾਰੀ ਸਿੰਘ ਹੋਵੇ ਖਾਲਸਾ, ਉਹ ਨਾਮ ਨਹੀਂ ਦੇ ਸਕਦਾ। ਨਾਮ ਦੇਣਗੇ ਤਾਂ ਪੰਜ ਪਿਆਰੇ ਦੇਣਗੇ। ਆਖੋ ਪੰਜ ਪਿਆਰਿਆਂ ਤੋਂ ਬਿਨਾਂ ਤੇ ਪੰਜ ਪਿਆਰੇ ਵੀ ਤੁਹਾਡੇ ਫੌਜੀ ਲੋੜ ਤੇ ਫਿਰਦੇ ਪੰਜ ਪਿਆਰੇ ਨਹੀਂ ਹੁੰਦੇ? ਜਾਂ ਬਰਮਿੰਘਮ ਨੂੰ ਜਿਹੜੀ ਜਾਂਦੀ ਹੈ 44, ਉੱਥੇ ਨਹੀਂ ਹੁੰਦੇ? M6 ਤੇ ਨਹੀਂ ਹੁੰਦੇ? ਉਹ ਪੰਜ ਪਿਆਰੇ ਵੀ ਕਿੱਥੇ ਬਣ ਗਏ? ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਹੋਣ, ਉੱਥੇ ਹੀ ਅੰਮ੍ਰਿਤ ਛਕਾਇਆ ਜਾਊ, ਉੱਥੇ ਹੀ ਤੈਨੂੰ ਕਹਿ ਸਕਦੇ ਨੇ ਤੇਰਾ ਗੁਰਮੰਤਰ ਵਾਹਿਗੁਰੂ ਹੈ। ਜੇ ਗੁਰੂ ਮਹਾਰਾਜ ਜੀ ਨਹੀਂ ਤੇ ਪੰਜ ਪਿਆਰੇ ਕਿੱਥੇ? ਉਹ ਵੀ ਕੱਲੇ ਦੇ ਕੱਲੇ ਨਹੀਂ, ਸੰਤ ਵੀ ਅੰਮ੍ਰਿਤ ਛਕਾਉਂਦੇ। ਮੈਂ ਤੁਹਾਡੀ ਕਿਰਪਾ ਬਖਸ਼ਿਸ਼ ਹੋਈ, ਕੋਈ 3 ਲੱਖ ਤੋਂ ਉਮਰ ਤੋਂ ਛਕਾਉਣ ਦੀ ਸੇਵਾ ਉੱਪਰ ਹੋ ਚੁੱਕੀ ਹੈ। ਜਿਹੜੇ ਸੰਤ ਮਹਾਂਪੁਰਸ਼ ਛਕਾਉਂਦੇ, ਉਹ ਸੰਤ ਨਹੀਂ ਕਦੇ ਵੀ ਅੰਮ੍ਰਿਤ ਛਕਾਊਗਾ। ਨੋਟ ਕਰ ਲਿਓ, ਸੰਤ ਨੂੰ ਕੀ ਅਥਾਰਟੀ ਅੰਮ੍ਰਿਤ ਛਕਾਉਣ ਦੀ? ਜੇ ਸੰਤ ਵੀ ਸ਼ਾਮਿਲ ਹੋਵੇਗਾ ਅੰਮ੍ਰਿਤ ਪ੍ਰਚਾਰ ਵਿੱਚ, ਉਹ ਸੰਤ ਨਹੀਂ ਹੋਵੇਗਾ, ਉਹ ਵੀ ਪਿਆਰਾ ਹੋਵੇਗਾ। ਆਖੋ ਸਰ, ਉਸ ਸਮੇਂ ਉਹਦਾ ਨਾਮ ਵੀ ਪਿਆਰਾ ਹੋਵੇਗਾ। ਇਹ ਨਹੀਂ ਕਹਿ ਸਕਦੇ ਪੰਜ ਸੰਤਾਂ ਨੇ ਅੰਮ੍ਰਿਤ ਛਕਾਇਆ, ਕਿਤੇ ਸੁਣਿਆ ਤੁਸੀਂ? ਉਹ ਸੁਣਿਆ ਕਿ ਨਹੀਂ ਤੁਸੀਂ? ਤਾਂ ਤੁਹਾਤੋਂ ਮੈਂ ਸੁਣਿਆ, ਮੈਂ ਟੇਪ ਕਰਦਾ ਹੈ ਬਚਨ, ਤੁਹਾਡੇ ਮੂੰਹ ਤੋਂ ਮੈਂ ਸੁਣਿਆ। ਕਿਉਂ ਪੁੱਛੀ ਦਾ ਜੀ ਅੰਮ੍ਰਿਤ ਛਕਿਆ? ਹਾਂਜੀ, ਰਾੜੇ ਵਾਲਿਆਂ ਤੋਂ ਛਕਿਆ, ਅਸੀਂ ਕਲੇਰਾਂ ਵਾਲਿਆਂ ਦਾ ਛਕਿਆ, ਅਸੀਂ ਭਿੰਡਰਾਂ ਵਾਲਿਆਂ ਦਾ ਛਕਿਆ, ਵਿੱਚੇ ਲੂਲੋ ਵਾਲੇ ਨੂੰ ਰਗੜ ਦਿਓਗੇ? ਇੱਕ ਦਾ ਤੁਸੀਂ ਓਏ ਅੰਮ੍ਰਿਤ ਸਾਡਾ, ਭਿੰਡਰਾਂ ਵਾਲਿਆਂ ਦਾ, ਰਾੜੇ ਵਾਲਿਆਂ ਦਾ, ਕਲੇਰਾਂ ਵਾਲਿਆਂ ਦਾ, ਮਸੂ ਵਾਲਿਆਂ ਦਾ ਅੰਮ੍ਰਿਤ ਕੋਈ ਨਹੀਂ ਛਕਾ ਸਕਦਾ। ਅੰਮ੍ਰਿਤ ਜਦੋਂ ਛਕਾਉਣਗੇ, ਕੇਵਲ ਪੰਜ ਪਿਆਰੇ ਛਕਾਉਣਗੇ। ਉਹ ਕਿਸੇ ਦੇ ਨਹੀਂ ਹੁੰਦੇ, ਪੰਜ ਪਿਆਰੇ ਵਾਸੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ। ਅਜਿਹੇ ਆਖੋ ਸਾਹਿਬ, ਖਾਲਸਾ ਵਾਸੀ ਅਨੰਦਪੁਰ ਸਾਹਿਬ। ਉਹ ਰਾੜੇ ਵਾਲਿਆਂ ਦਾ ਜਾਂ ਕਿਸੇ ਸੰਪਰਦਾ ਦਾ ਚੇਲਾ ਨਹੀਂ ਹੁੰਦਾ ਅੰਮ੍ਰਿਤ ਛਕਾਉਣ ਵਾਲਾ। ਉਹ ਪਰਪੰਕ ਹੋਵੇ, ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੈ, ਮੇਰੀ ਮਾਂ ਸਾਹਿਬ ਦੇਵ ਹੈ, ਮੈਂ ਅਨੰਦਪੁਰ ਸਾਹਿਬ ਦਾ ਵਾਸੀ ਹੈ, ਤੇ ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਜਿਹੜਾ ਕਹਿੰਦਾ ਮੇਰੇ ਵੱਡੇ ਮਹਾਰਾਜ ਗੁਰੂ ਤੇ ਮੇਰੇ ਛੋਟੇ ਮਹਾਰਾਜ, ਪਿਆਰਾ ਕਿਵੇਂ ਬਣ ਜਾਊਗਾ? ਨਾਮ ਹਰ ਸਿੱਖ ਧਰਮ ਦੇ ਵਿੱਚ ਨਾਮ ਦੇਣ ਦੀ ਅਥਾਰਟੀ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਹੋਣ। ਪ੍ਰਕਾਸ਼ ਤੁਸੀਂ ਮੰਗਤੇ ਬਣ ਕੇ, ਅਭਲਾਖੀ ਬਣ ਕੇ ਆਓ, ਉਹੀ ਪੰਜ ਪਿਆਰੇ ਤੁਹਾਨੂੰ ਨਾਮ ਦੇ ਸਕਦੇ ਨੇ। ਤੇ ਪਿਆਰੇ ਹੀ ਕਹਿਣਗੇ, ਅੱਜ ਤੋਂ ਤੇਰਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ, ਅੱਜ ਤੋਂ ਤੇਰਾ ਗੁਰਮੰਤਰ ਹੈ ਵਾਹਿਗੁਰੂ, ਅੱਜ ਤੋਂ ਤੇਰਾ ਮੂਲ ਮੰਤਰ ਹੈ ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਧੀ ਸੱਚ ਤਖ। ਉਹ ਕਿਹੜਾ ਨਾਮ ਸਕੇ ਅਰਥ ਕਰੂਗਾ, ਵਹਿਮਾਂ ਚ ਨਾ ਪਾਓ, ਆਲੇ ਦੁਆਲੇ ਨਾਮ ਲੈਂਦੇ ਫਿਰਦੇ ਹੈ। ਉਹ ਕਰੀਏ ਵੀ ਕੀ, ਜਾਂ ਦੁਕਾਨਾਂ ਜ਼ਿਆਦਾ ਖੁੱਲ ਜਾਣ ਤੇ ਗਾਹਕ ਕਿਤੇ ਨਾ ਕਿਤੇ ਫਸੇ ਜਾਂਦਾ ਹੈ, ਰੱਖੇ ਆ ਕੋਈ ਸਤਨਾਮ, ਸਿੱਖ ਵੀ ਕੀ ਕਰਨ ਬਈ, ਦੁਕਾਨਾਂ ਹੀ ਬਹੁਤੀਆਂ ਖੁੱਲ ਗਈਆਂ, ਦੁਕਾਨਾਂ ਬਹੁਤੀਆਂ ਖੁੱਲ ਗਈਆਂ। ਸਿੱਖ ਧਰਮ ਵਿੱਚ ਇੱਕੋ ਦੁਕਾਨ ਹੈ ਜਿੱਥੇ ਬੈਠੇ ਹੋ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ, ਇੱਥੋਂ ਬਿਨਾਂ। ਪਟ ਕਹਿੰਦੇ ਤੇਰਾ ਜਨਮ ਤਾਂ ਸਫਲ ਹੋਵੇਗਾ ਜੇ ਇੱਕ ਵਾਹਿਗੁਰੂ ਦਾ ਨਾਮ ਹਿਰਦੇ ਵਸਾਵੇਂਗਾ। ਉਹ ਨਾਮ ਨੂੰ ਭਾਈ ਤੂੰ ਤਾਂ ਹੁੰਦਾ ਕੌਣ ਹੈ, ਇੱਥੇ ਮਾਤ ਲੋਕ ਵਿੱਚ ਰਹਿਣਾ ਮਿੱਥਿਆ ਜਗ ਵਿੱਚ, ਇਹਨੂੰ ਸੁਰ ਨਰ, ਤੂੰ ਕੱਲੇ ਨਰ ਮਨੁੱਖ ਨੀ, ਦੇਵਤੇ ਵੀ ਲੋਚਦੇ ਨੇ ਕਿ ਨਾਮ ਮਿਲੇ। ਨਾਮ ਜਪਣ ਵਾਲੇ ਨੂੰ ਲੋਚਦੇ ਫਿਰਦੇ ਨੇ, ਨਾਮ ਦੀ ਤਾਂ ਗੱਲੇ ਛੱਡੋ, ਪੜ੍ਹਦੇ ਨੀ। ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ, ਸ਼ਿਵਜੀ ਸ਼ਿਵਪੁਰੀ ਨੂੰ ਛੱਡ ਕੇ ਉਹ ਵੀ ਤੁਰਿਆ ਫਿਰਦਾ ਜੰਗਲਾਂ ਵਿੱਚ, ਕੋਈ ਨਾਮ ਜਪਣ ਵਾਲਾ ਲੱਭ ਪਵੇ। ਮਹੇਸ਼ਰ ਸ਼ਿਵਜੀ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ, ਨਾਮ ਜਪਣ ਵਾਲਾ ਸ਼ਿਵਜੀ ਫਿਰਦਾ ਟੋਲਦਾ, ਇੰਦਰ ਟੋਲਦਾ ਫਿਰਦਾ, ਉਹ ਸੁਰ ਨਾਰ ਤੇ ਗਾਹਾਂ ਜੀ। ਗਣ ਗਣ ਹੁੰਦੇ ਨੇ, ਤੁਸੀਂ ਪੰਜਾਬ ਵਿੱਚ ਦੇਖੇ ਹੋਣੇ, ਇੱਥੇ ਤਾਂ ਕੋਈ ਦੇਖਿਆ ਨੀ, ਮੈਂ ਵੀ ਬਹੁਤ ਮੁਲਕਾਂ ਚ ਘੁੰਮੇ, ਗਣਾਂ ਦਾ ਪਤਾ ਕਿਹੜੇ। ਗਣ ਹੁੰਦੇ ਨੇ ਸ਼ਿਵਜੀ ਦੇ ਜੰਗਮ ਗਣ, ਦੇਵਤਿਆਂ ਦੇ ਉਹ ਟੱਲੀਆਂ ਦੀਆਂ ਬਚਾ ਕੇ ਬਹਿੰਗੀਆਂ ਰੱਖੀਆਂ ਹੁੰਦੀਆਂ ਨੇ, ਜਿਹੜੇ ਗਣ ਭਾਈ ਗਾਉਂਦੇ ਫਿਰਦੇ ਨੇ ਸ਼ਿਵਜੀ ਦੇ, ਉਹਨਾਂ ਨੂੰ ਜੰਗਮ ਵੀ ਕਹਿੰਦੇ। ਪਿੰਡਾਂ ਵਿੱਚ ਪਿੱਛਿਆ ਲੈਂਦੇ ਫਿਰਦੇ ਹੁੰਦੇ ਹੈ, ਜੋ 16 ਸਾਲ ਕੀ ਹੋਈ ਇੱਕ ਵਰਜਾ, 17 ਸਾਲ ਕੀ ਹੋਈ ਇੱਕ ਵਰਜਾ, ਉਹ ਗੌਰਜਾ ਹੈ ਸ਼ਿਵਜੀ ਦੇ ਘਰ ਵਾਲੀ ਪਾਰਵਤੀ ਦਾ ਨਾਮ। ਇਹ ਤਾਂ ਬਣੇ ਨੇ ਭਾਈ ਜੰਗਮ ਗਣ, ਇਹ ਗੁਰਸਿੱਖ ਪਿਆਰੇ ਉਹ ਸ਼ਿਵਜੀ ਤੇ ਪਾਰਵਤੀ ਦੇ ਜਿਨ੍ਹਾਂ ਨੇ ਫੇਰੇ ਕਰਾਏ ਸੀ, ਤੇ ਉਹ ਨੇ ਜਿਹੜੇ ਹੁਣ ਗਲੀਆਂ ਵਿੱਚ ਉਹਨਾਂ ਨੂੰ ਗਾਉਂਦੇ ਫਿਰਦੇ ਸੁਰਨਾਰ ਗਣ। ਗੰਧਰਵ ਗੁਰਸਿੱਖ ਪਿਆਰੇ ਉਹ ਦੇਵਤਿਆਂ ਦੇ ਰਾਗੀ, ਜਿਹੜੇ ਦੇਵ ਦਰਬਾਰਾਂ ਦੇ ਵਿੱਚ ਸੁਰਾਂ ਦੇ ਦਰਬਾਰਾਂ ਵਿੱਚ ਰਾਗ ਗਾਉਂਦੇ ਨੇ, ਜਿਹੜਾ 50 ਰਾਗਾਂ ਤੋਂ ਉੱਪਰ ਰਾਗੀ ਰਾਗ ਸਿੱਖ ਜਾਵੇ ਉਹਨੂੰ ਗੰਧਰਵ ਦੀ ਡਿਗਰੀ ਮਿਲਦੀ ਹੈ। ਨੋਟ ਕਰ ਲਿਓ, 50 ਰਾਗ ਪ੍ਰਪੱਕ ਕਰ ਲਵੇ ਉਹ ਡਿਗਰੀ ਹੈ, ਜਿਵੇਂ 14 ਪੜ੍ਹੇ ਨੂੰ 14 ਸਾਲ ਪੜ੍ਹੀ ਜਾਵੇ BA ਦੀ ਡਿਗਰੀ ਮਿਲ ਜਾਂਦੀ ਹੈ, ਇਸ ਤਰ੍ਹਾਂ 50 ਰਾਗ ਪੱਕੇ ਸਿੱਖ ਲਵੇ ਕੋਈ ਤਾਂ ਉਸ ਰਾਗੀ ਦਾ ਨਾਮ ਗੰਧਰਵ ਹੋ ਜਾਂਦਾ। ਗੰਧਰਵ ਕੌਣ ਨੇ, ਜੋ ਦੇਵਤਿਆਂ ਦੇ ਦਰਬਾਰ ਵਿੱਚ ਰਾਗ ਕਰਦੇ ਨੇ ਕੀਰਤਨ। ਛੇ ਦਰਸ਼ਨ ਜੋਗੀ ਜੰਗਮ ਸਰੇਵੜੇ ਆਦਿਕ, ਛੇ ਦਰਸ਼ਨ ਛੇ ਮਤ ਨੇ ਭਾਈ, ਛੇ ਸ਼ਾਸਤਰ ਨੇ, ਪੜ੍ਹਦੇ ਹੀ ਹੋ ਤੁਸੀਂ 16 ਸਾਹਿਬ, ਹੁਣ ਤੁਹਾਨੂੰ ਭਾਈ ਰਾਮ ਸਿੰਘ ਜੀ ਸੁਣਾਉਣਗੇ। ਛੇ ਘਰ ਛੇ ਗੁਰ ਛੇ ਉਪਦੇਸ਼, ਛੇ ਘਰ, ਘਰ ਦਾ ਅਰਥ ਹੈ ਸ਼ਾਸਤਰ, ਛੇ ਸ਼ਾਸਤਰ ਨੇ, ਛੇ ਘਰ ਛੇ ਗੁਰ, ਉਹ ਛੇ ਸ਼ਾਸਤਰਾਂ ਨੂੰ ਬਣਾਉਣ ਵਾਲੇ ਛੇ ਰਿਸ਼ੀ ਗੁਰੂ ਜਿਨ੍ਹਾਂ ਨੇ ਬਣਾਏ, ਤੇ ਛੇ ਉਪਦੇਸ਼, ਛੇਆਂ ਸ਼ਾਸਤਰਾਂ ਵਿੱਚ ਛੇ ਮਤ ਛੇ ਉਪਦੇਸ਼ ਨੇ। ਉਹ ਜਿਹੜੇ ਛੇ ਸ਼ਾਸਤਰ ਨੇ ਛੇ ਮਤ ਨੇ ਛੇ ਉਪਦੇਸ਼ ਨੇ, ਜਾਂ ਛੇ ਸਾਧ ਸੰਗਤ ਜੋਗੀ ਜੰਗਲ ਸਰੇਵੜੇ ਮਤ ਹਨ, ਧੰਨ ਗੁਰੂ ਅਮਰਦਾਸ ਮਹਾਰਾਜ ਉਸੇ ਨਾਮ ਨੂੰ ਜਪ ਰਹੇ ਨੇ ਜੋ ਨਾਮ ਤੁਹਾਡੇ ਹਿਰਦੇ ਵਿੱਚ ਫੁਰਿਆ ਹੈ। ਹੇ ਗੁਰੂ ਅਮਰਦਾਸ ਮਹਾਰਾਜ, ਭਲੋ ਇੱਥੇ ਭੱਲੇ, ਤੁਸੀਂ ਭੱਲੇ ਗੋਤ ਵਿੱਚ ਪ੍ਰਸਿੱਧ ਹੋਏ, ਇੱਥੇ ਸ਼ਬਦ ਭਲੋ ਹੀ ਪੜ੍ਹਨਾ ਪਰ ਅਰਥ ਹੈ ਭੱਲੇ ਅਮਰਦਾਸ ਗੁਣ ਤੇਰੇ, ਭਲੋ ਪ੍ਰਸਿੱਧ ਭਾਵ ਭੱਲਿਆਂ ਦੀ ਕੁਲ ਵਿੱਚ ਪ੍ਰਸਿੱਧ। ਪਹਿਲਾਂ ਵੀ ਬਥੇਰੇ ਭੱਲੇ ਵੱਸਦੇ ਸੀ, ਕੌਣ ਜਾਣਦਾ ਸੀ ਇੱਥੇ, ਸਗੋਂ ਉਜਾੜ ਤੇ ਸੀ। ਕਦੇ ਜਾਓ ਨਾ ਗੋਇੰਦਵਾਲ ਸਾਹਿਬ ਦੇਖਿਓ, ਉੱਥੇ ਬੌਲੀ ਸਾਹਿਬ ਦੇ ਦੂਜੇ ਪਾਸੇ ਨਾ ਇੱਕ ਸੰਤ ਫੋੜੀ ਦਾਸ ਦਾ ਡੇਰਾ, ਡੇਰਾ ਸਾਹਮਣੇ ਉੱਥੇ ਵੇਖਿਓ ਜਾ ਕੇ, ਇਹ ਭੱਲਿਆਂ ਦਾ ਪਿੰਡ ਸੀ ਨਾ, ਤੇ ਗੁਰਸਿੱਖ ਪਿਆਰੇ ਹੋ ਉਹਨਾਂ ਨੇ ਕੀਤਾ ਮਖੌਲ, ਉਹ ਬਥੇਰਾ ਕਹੇ ਕਰੇ ਹਟ ਜਾਓ ਹਟ ਜਾਓ, ਤੇ ਗੁਰੂ ਅਮਰਦਾਸ ਜੀ ਕਹਿੰਦੇ ਅਸੀਂ ਬੰਸੇ ਹੋ ਗਿਆ, ਮਾੜਾ ਜਿਹਾ ਤਾਪ ਚੜ ਗਿਆ ਹੋਵੇਂ ਦਾ, ਸਾਡੀ ਕੁਲ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਗੱਦੀ ਦੇ ਦਿੱਤੀ, ਸਿੰਘਾਸਣ ਤੇ ਬੈਠ ਕੇ ਹੋ ਗਿਆ ਮਾਣ, ਉਹ ਸਾਧ ਨੂੰ ਵਿਚਾਰ ਨੂੰ ਫੱਕਰ ਨੂੰ ਛੇੜਨ ਲੱਗ ਗਏ, ਨਾ ਹਟੇ ਨਾ ਹਟੇ। ਉਹ ਪੂੜੀ ਦਾਸ ਦਾ ਡੇਰਾ ਕਦੇ ਦੇਖ ਰਿਹਾ ਹੁਣ ਵੀ ਉੱਥੇ, ਤੇ ਗੁਰਸਿੱਖ ਪਿਆਰੇ ਉਹ ਬਚਨ ਕਰ ਦਿੱਤਾ, ਜੇ ਤੁਸੀਂ ਨਹੀਂ ਹਟਦੇ ਭਲੇ ਉਹ ਇੱਥੋਂ ਉੱਜੜ ਜਾਓਗੇ। ਸਾਧੂ ਦਾ ਬਚਨ, ਸਾਧ ਬਚਨ ਅਟਲਾ ਦਾ, ਹੁਣ ਵੀ ਇੱਥੇ ਰਹੋਗੇ। ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਦੀ ਨਗਰੀ ਵਸਾਈ ਹੋਈ ਤੇ ਆਗੇ ਇਕੱਠੇ ਹੋ ਕੇ ਸਿਆਣੇ ਕਹਿੰਦੇ ਆ ਜੀ ਅੱਜ ਹੈ ਲੰਗੋਟੀ ਜੀ ਲਾਈ ਫਿਰ ਸਾਹ ਦੇਣੇ ਆਏ ਕਿਹਾ ਸਾਨੂੰ। ਗੁਰੂ ਅਮਰਦਾਸ ਜੀ ਕਹਿੰਦੇ ਕਰ ਲਓ ਤਿਆਰੀ, ਅੱਜ ਖੋ ਸਤਨਾਮ, ਜਿਹੜਾ ਬਚਨ ਹੋ ਗਿਆ ਬਸ ਵਚਦਾ ਪਰਮ।

0: ਪ੍ਰਭ ਜੀ ਬਸੈ ਸਾਧਕੀ ਰਸਨਾ। ਗੁਰੂ ਅਮਰਦਾਸ ਜੀ ਕਹਿੰਦੇ ਕਰ ਲੋ ਤਿਆਰੀ, ਕਹਿੰਦੇ ਮਹਾਰਾਜ ਤੁਸੀਂ ਕਰਨ ਕਾਲ ਸਮਰੱਥ ਗੱਡੀ ਤੇ ਬੈਠੇ ਹੋ, ਇਹ ਸਾਧ ਜਾਣ ਦੂ ਸਾਨੂੰ? ਕਹਿੰਦੇ ਬਸ ਉਜੜਨਾ ਪਊ, ਮਿੰਥਾ ਕਰਨ ਕਹਿੰਦੇ ਬਖਸ਼ ਦੋ। ਗੁਰੂ ਅਮਰਦਾਸ ਕਹਿੰਦੇ ਉਸੇ ਕੋਲ ਜਾਓ ਬਾਪੂ ਕੋਲ, ਜਿਹਨੇ ਬਚਨ ਕਰੇ ਮੈਂ ਨੀ ਉਹਦੇ ਬਚਨ ਨੂੰ ਛੱਡ ਸਕਦਾ, ਉਹਦੀ ਰਸਨਾ ਤੇ ਰੱਬ ਬੈਠਾ। ਫਿਰ ਕਰੀਆਂ ਮਿੰਤਾਂ, ਬਾਬਾ ਭੂੜੀ ਦਾਸ ਜੀ ਬਖਸ਼ ਦੋ, ਅਮਰਦਾਸ ਜੀ ਨੇ ਤੁਹਾਡੇ ਕੋਲ ਭੇਜਿਆ। ਜਦੋਂ ਆਹ ਬਚਨ ਕਿਹਾ ਨਾ, ਕਹਿੰਦਾ ਜੀ ਉਹਨਾਂ ਨੇ ਭੇਜਿਆ, ਫਿਰ ਐਂ ਕਰ ਲੋ ਉੱਜੜੋਗੇ ਤਾਂ ਜ਼ਰੂਰ, ਪਰ ਜਿੱਥੇ ਜਾ ਕੇ ਵਸੋਂਗੇ ਰਾਜੇ ਹੀ ਹੋਵੋਗੇ। ਇੱਥੇ ਅਖੋ ਸਤਨਾਮ ਦੇਖੇ ਤੁਸੀਂ, ਥੇ ਬਣਿਆ ਵਾ ਗੋਇੰਦਵਾਲ ਦਾ, ਇਹ ਤਾਂ ਹੁਣ ਬਿਲਡਿੰਗਾਂ ਬੁਲਡਿੰਗਾਂ ਪਜਾਈਆਂ, ਅਕਾਲੀਆਂ ਦੀ ਸਰਕਾਰ ਬਣ ਗਈ ਜੀ, ਤਾਂ ਉਹਨੂੰ ਡਿਵੈਲਪਮੈਂਟ ਕਰੇ ਨਹੀਂ, ਖੋਲੇ ਹੀ ਖੋਲੇ ਹੈ, ਸਾਰੇ ਖੋਲੇ ਚਾਹੇ ਹੋਏ। ਦਰਬਾਰ ਸਾਹਿਬ ਦੀ ਤਾਂ ਹੁਕਮਾ ਕਹਿਣੀ ਉਹ ਕੀ ਹੈ, ਬਾਕੀ ਨਹੀਂ ਸੀ ਉੱਥੇ ਰਿਹਾ। ਉਹ ਇਸੇ ਸਾਧੂ ਜਿਨ੍ਹਾਂ ਦੀ ਰਸਨਾ ਉੱਤੇ ਵਾਹਿਗੁਰੂ ਦਾ ਨਾਮ ਵੱਜਦਾ ਸੀ। ਪੜੋ ਜੀ ਫੇਰ, ਉਹ ਭੱਲਿਆਂ ਦੀ ਕੁੱਲ ਨੂੰ ਤੁਸੀਂ ਪ੍ਰਸਿੱਧ ਕਰ ਦਿੱਤਾ, ਜਿਵੇਂ ਬੇਦੀਆਂ ਦੀ ਕੁੱਲ ਨੂੰ ਸ੍ਰੀ ਗੁਰੂ ਨਾਨਕ ਦੇਵ ਨੇ ਪ੍ਰਸਿੱਧ ਕੀਤਾ। ਪਹਿਲਾਂ ਵੀ ਤਾਂ ਵੱਜਦਾ ਹੀ ਸੀ, ਇੱਥੇ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਗੁਰੂ ਨਾਨਕ ਦੇ ਪ੍ਰਗਟ ਹੋਣ ਕਰਕੇ ਦੁਨੀਆਂ ਵਿੱਚ ਬੇਦੀਆਂ ਦੀ ਕੁੱਲ ਪ੍ਰਸਿੱਧ ਹੋ ਗਈ। ਤੇ ਗੁਰੂ ਅੰਗਦ ਦੇਵ ਦੀ ਤ੍ਰੇਹਣ ਕੁੱਲ ਵਿੱਚ, ਤ੍ਰੇਹਣ ਕੁੱਲ ਦੁਨੀਆਂ ਵਿੱਚ ਅੱਜ ਗ੍ਰੰਥਾਂ ਵਿੱਚ ਲਿਖੀ ਪਈ ਹੈ ਤ੍ਰੇਹਣ ਕੁੱਲ। ਇਸੇ ਤਰ੍ਹਾਂ ਹੀ ਭਲੋ ਪ੍ਰਸਿੱਧ ਤੇਜੋ ਤਨੋ, ਬਾਬਾ ਤੇਜ ਭਾਨ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਬਾਪੂ ਜੀ ਦਾ ਨਾਂ ਹੈ। ਬਾਬਾ ਤੇਜ ਭਾਨ ਜੀ, ਤਨੋ ਕਹੀਏ ਪੁੱਤਰ, ਇਹ ਬਾਬਾ ਤੇਜ ਭਾਨ ਜੀ ਦੇ ਪੁੱਤਰ ਗੁਰੂ ਅਮਰਦਾਸ ਜੀ, ਤੁਸੀਂ ਭੱਲਿਆਂ ਦੀ ਕੁੱਲ ਵਿੱਚ ਪ੍ਰਸਿੱਧ, ਭਲੋ ਪ੍ਰਸਿੱਧ, ਤੁਸੀਂ ਭੱਲਿਆਂ ਦੀ ਕੁੱਲ ਨੂੰ ਪ੍ਰਸਿੱਧ ਕਰਤਾ ਦੁਨੀਆਂ ਵਿੱਚ। ਮੈਂ ਵੀ ਕੱਲ ਜਿਹੜਾ ਭੱਟ ਹੈ ਇਸ ਬਾਣੀ ਦਾ ਉਚਾਰਨ ਵਾਲਾ, ਉਹ ਵੀ ਕਹਿੰਦਾ ਸਤਿਗੁਰ ਅਮਰਦਾਸ ਜੀ ਮੈਂ ਵੀ ਤੁਹਾਨੂੰ ਹੱਥ ਬੰਨ ਕੇ ਧਿਆਉਣਾ, ਮੈਂ ਵੀ ਤੁਹਾਡੇ ਨਾਮ ਨੂੰ ਹੱਥ ਬੰਨ ਕੇ ਸਿਮਰਦਾ ਹਾਂ। ਉਹੀ ਨਾਮ ਜਿਹੜਾ ਤੁਹਾਡੇ ਕੋਲ ਹੈ, ਜਿਸ ਨੂੰ ਦੁਨੀਆਂ ਦੇ ਦੇਵੀ ਦੇਵਤੇ ਰਿਸ਼ੀ ਮੁਨੀ ਦਰਸਦੇ ਹਨ, ਉਸੇ ਨੂੰ ਮੈਂ ਹੱਥ ਬੰਨ ਕੇ ਮੰਗਦਾ ਹਾਂ, ਧਿਆਉਣਾ ਹਾਂ। ਉਹੀ ਨਾਮ ਅਕਾਲ ਪੁਰਖ ਦਾ ਗੁਰੂ ਅਮਰਦਾਸ ਮਹਾਰਾਜ ਜੀ,
1: ਗੁਰੂ ਅਮਰਦਾਸ ਪਾਇਓ
0: ਹੈ, ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਤੋਂ ਤੁਸੀਂ ਉਹ ਨਾਮ ਪ੍ਰਾਪਤ ਕੀਤਾ ਹੈ।
1: ਨਾਮ ਧਿਆਵਾ ਦੇਵ
0: ਤੇਤੀ ਕਰੋੜ ਦੇਵਤੇ, ਇਹ ਕਿੱਥੋਂ ਪੈਦਾ ਹੋਏ ਕਿਤੇ ਸ਼ੰਕਾ ਨਾ ਕਰੇ, ਉਹਨਾਂ ਦੇ ਮਾਂ ਬਾਪ ਕੌਣ ਸੀ, ਟੱਬਰ ਟੀਰ ਕੌਣ ਸੀ, ਇਹ ਬ੍ਰਹਮਾ ਜੀ ਦੇ ਮਿਥਿਹਾਸਿਕ ਗੱਲਾਂ ਨੇ, ਪੁਰਾਣੀਆਂ ਸੰਕਲਪ ਤੋਂ ਹੀ ਪੈਦਾ ਹੋਏ ਵੇ ਨੇ ਬ੍ਰਹਮਾ ਜੀ ਦੀ ਇੱਛਿਆ ਤੋਂ, ਹੋਰ ਨੀ ਕਿਤੇ ਮਾਂ ਬਾਪ ਨੀ, ਕਿਤੇ ਕੁਨਬਾ ਨੀ ਨਾਂਦਾ, ਇਹ ਸਾਧ ਸੰਗਤ ਉਹਦੇ ਸੰਕਲਪਕ ਉਪਜ ਹੈ ਬ੍ਰਹਮਾ ਜੀ ਦੀ। 33 ਕਰੋੜ ਕਿਤੇ ਥੋੜਾ ਹੁੰਦਾ ਗੁਰਸਿੱਖ ਪਿਆਰੇ, ਅੱਜ ਦੀ ਇੰਡੀਆ ਦੀ ਗਿਣਤੀ ਦਾ ਵੀ 1.3 ਹਿੱਸਾ ਹੈ, ਅੱਜ ਖੇ ਅਖੋ ਸਤਨਾਮ, 1 ਅਰਬ ਇੰਡੀਆ ਦੀ ਪਾਪੂਲੇਸ਼ਨ ਹੈ, 33 ਕਰੋੜ ਦੇਵਤਾ ਵੱਸਦਾ ਉੱਥੇ। ਇਹ 33 ਕਰੋੜ ਜਿਹੜੇ ਦੇਵਤੇ ਹਨ, ਇਹ ਵੀ ਉਸੇ ਵਾਹਿਗੁਰੂ ਦਾ ਨਾਮ ਧਿਆਉਂਦੇ ਹਨ। ਹਰ ਸਾਧਕ ਸਿੱਧ, ਸਾਧਕ ਕਹੀਏ ਸਾਧਨਾ ਕਰਨ ਵਾਲੇ ਜਿਹੜੇ ਬੈਠੇ ਨੇ ਲਾਈ ਸਮਾਧੀਆਂ ਛੱਡ ਕੇ ਘਰ ਬਾਰ ਜੰਗਲਾਂ ਉਜਾੜਾਂ ਵਿੱਚ, ਸਾਧਕ ਸਾਧਨਾ ਕਰਨ ਵਾਲੇ ਉਹ ਵੀ ਤੇਰੇ ਨਾਮ ਨੂੰ ਇਹ ਜਪ ਰਹੇ ਨੇ ਸਿੱਧ, ਜਿਹਨਾਂ ਦੀ ਸਾਧਨਾ ਪੂਰੀ ਹੋ ਗਈ ਹੈ, ਜੋ ਪੁੱਜ ਗਏ ਨੇ। ਵਿਦਿਆਰਥੀ ਪੜ੍ਹਨ ਵਾਲਾ, ਇੱਕ ਪੜ੍ਹਿਆ ਹੋਇਆ ਜਿਹੜਾ ਪੜ੍ਹ ਲਿਆ, ਸਾਧਕ ਕਹੀਏ ਪੜ੍ਹਨ ਵਾਲਾ, ਸਿੱਧ ਕਹੀਏ ਪੜ੍ਹਿਆ ਹੋਇਆ, ਜਿਨ੍ਹਾਂ ਨੇ ਸਾਧਨਾ ਪੂਰੀ ਕਰ ਲਈ ਹੈ। ਤੇ ਨਰ ਮਨੁੱਖ ਆਦਿਕ ਖੰਡਾਂ ਬ੍ਰਹਿਮੰਡਾਂ ਜਿਤਨਿਆਂ ਨੂੰ ਤੁਸੀਂ ਪੜ੍ਹਦੇ ਸੁਣਦੇ ਜੁਗਰਾਫਰੀ ਵਿੱਚ, ਸਾਇੰਸ ਵਿੱਚ, ਇਹ ਵਾਹਿਗੁਰੂ ਦੇ ਨਾਮ

0: ਆਦ੍ਰਿਸ਼ ਅਗੋਚਰ ਪਕੜਿਆ ਗੁਰ ਸ਼ਬ ਜੀ,
1: ਆਦ੍ਰਿਸ਼ ਅਗੋਚਰ ਪਕੜਿਆ ਗੁਰ ਸ਼ਬ ਜੀ,
0: ਆਦ੍ਰਿਸ਼ ਅਗੋਚਰ।

ਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਰਸ ਰਾਤ ਚਿਤਵੋ ਵਰ ਨਿਰਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ।

ಸುರತ ಪ್ರವಯಾಯ ಪರ್ಯತೌ ಶರಣಾಯಿ ನಾನಕ ಕೀ ಪ್ರಭ ಬೇನತಿ ಅಪಣೀ ಭಗತಿ ಲಾಯೇ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਭ ਤਖ ਸਾਮੰਦੀ ਨੂਰ ਅਰਸੋਂ ਪੁਰਸੋਂ ਚਟੀਐ ਉਦ ਡਿੱਠੇ ਸੱਚੇ ਪਾਤਸ਼ਾਹ।

ਸਤਨਾਮ ਸ੍ਰੀ ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾਂ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤਿਰਵੰਤ ਨ ਕਨਹੀ ਲਹੀਐ ਰਹਾਉ। ਕੋਟ ਪਰਾਧ ਹਮਾਰੇ ਖੰਡਹੁ, ਅਨਕ ਵਿਧੀ ਸਮਝਾਵਹੁ। ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਬਿਰਦ ਰਖਾਵਹੁ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖਹੁ ਰਾਖਨਹਾਰ ਦਇਆਲਾ, ਨਾਨਕ ਕਰਕੇ ਗੋਲੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖਹੁ ਰਾਖਨਹਾਰ ਦਇਆਲਾ, ਨਾਨਕ ਕਰਕੇ ਗੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਜਪ ਜੀ ਸਾਹਿਬ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ। ਹੈ ਕੀ ਸੱਚ, ਨਾਨਕ ਹੋ ਸੀ ਕੀ ਸੱਚ। ਸੋਚਿਆ ਸੋਚਣਾ ਹੋਵੇ ਇੰਦੇ, ਸੋਚੀ ਲੱਖ ਵਾਰ। ਚੁੱਕਿਆ ਚੁੱਕਣਾ ਹੋਵੇ ਇੰਦੇ, ਲਾਏ ਰਹਾਂ ਜਗਤਾਰ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪਰੀਆਂ ਭਾਰ। ਸਹਿਸ ਸਿਆਣ ਪਾਲਾ ਕਹੋ ਹੈ, ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਹੁਕਮ ਰਜਾਈ ਚੱਲਣਾ, ਹੁਣ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹੁਮੈ ਕਹੈ ਨਾ ਕੋਏ। ਗਾਵੈ ਕਉ ਤਾਣ ਹੋਵੈ ਕਿਸੈ ਤਾਣ, ਗਾਵੈ ਕਉ ਦਾਤ ਜਾਣੈ ਨਿਸ਼ਾਨ। ਗਾਵੈ ਕਉ ਗੁਣ ਵਡਿਆਈਆਂ ਚਾਰ, ਗਾਵੈ ਕਉ ਵਿਦਿਆ ਵਿਖਮ ਵਿਚਾਰ। ਗਾਵੈ ਕਉ ਸਾਜ ਕਰੇ ਤਨ ਖੇ, ਗਾਵੈ ਕਉ ਜੀ ਲੈ ਫਰਦੇ। ਗਾਵੈ ਕਉ ਜਪ ਦਿਸੈ ਦੂਰ, ਗਾਵੈ ਕਉ ਵੇਖੈ ਹਾਦਰਾ ਹਦੂਰ। ਕਥਨਾ ਕਥਿਨ ਆਵੈ ਤੋਟ, ਕਥ ਕਥ ਕਥੀ ਗੋਟੀ ਕੋਟ ਕੋਟ। ਦੇਂਦਾ ਦੇ ਲੈਂਦੇ ਥਕ ਪਾਹ, ਜੁਗਾਂ ਜੁਗੰਤਰ ਖਾਹੇ ਖਾਹੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪ੍ਰਵਾਹ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਆਖੇ ਹੇ ਮੰਗੈ ਦੇਹ ਦੇਹ, ਦਾਤ ਕਰੇ ਦਾ ਤਾਰ। ਫਿਰ ਤਿਆਗ ਰੱਖੀਐ ਜਤ ਦਿਸਾ ਦਰਬਾਰ। ਮੋਹੋਂ ਕੇ ਬੋਲਣ ਬੋਲੀਐ, ਜਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਕਰਮੀ ਆਵੈ ਕੱਪੜਾ, ਨਦਰੀ ਮੋਖ ਦੁਆਰ। ਨਾਨਕ ਏ ਵੈ ਜਾਣੀਐ, ਸਭ ਆਪੇ ਸਚਿਆਰ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ

आनंद गुरु ते जाणिया जाणिया आनंद सतगुरु ते कृपा करे प्यारिया कर कृपा किल विख कटे ज्ञान जन सारिया अंदरो जन का मोह टुटा जन का शब्द सच सवारिया कहे नानक आनंद है आनंद गुरु ते जाणिया बाबा जिस तू दे सुजन पावे पावे ता सुजन दे जिसन और क्या करे विचारिया एक परम भूले फिर सिख नाम लाग सवारिया गुर प्रसादी मन पैंजन मज न पाण पावे कहे नानक जिसन आप उठा दिन अमृत गुर ते पाया भगतां की चाल निराली चाल निराली भगतां केरी बिखम मार्ग चलना लभ लोभ अहंकार दज दृष्णा बहुत ना ही बोलना कन्यो तिखी बालो निकी एत मार्ग जाना गुर प्रसादी जिनी आप तरिया हर वास ना समाणी कहे नानक जान भगता जुगो जुग निराली ज्यों तू चलाए तिव चला स्वामी और क्या जाना गुण तेरे जिब तू चलाए तिव चला जिन्ना मार्ग पावे कर कृपा जन नाम लाहे से हर हर सदा त्यावे जिसन कथा सुनाई अपनी से गुरुद्वारे सुख पावे कहे नानक सचे साहेब जो पावे तिव चलावे ए सुहेला शब्द सुहावा शब्द सुहावा सदा सुहेला सतगुरु सुनाया आई तन कै मन वसया जिन तरों लिखया आया एक फिर एक नेरे करें गल्ला गली करे न पाया कहे नानक शब्द सुहेला सतगुरु सुनाया पवित होए से जना जिनी हर त्याया हर त्याया पवित होए गुरमुख जिनी त्याया पवित माता पिता कुटुंब वसै स्यों पवित संगत सवाईया कहिंदे पवित सुन दे पवित सतगुर पवित होए सेजना जिनी हर त्याया हर त्याया पवित होए गुरमुख जिनी ते आया पवित माता पिता कुटुंब सहित स्यों पवित संगत सबाइया कहिंदे पवित सुन दे पवित से पवित जिनी मन वसाया कहे नानक से पवित जिनी गुरमुख हर ते आया करमी सहज न उपजाय बिन सहज सहसा न जाय न जाय सहसा कदै संजम रहे कर्म कमाए सहसा जियो मलीन है गद संजम धोता जाई मन तो बो शब्द लागो हर सिर चित लाए कहे नानक गुर प्रसादी सहज उपजाए सहसा बजाए जियो निर्मल बारो निर्मल जियो मैले बारो निर्मल बारो निर्मल जियो त मैले तिनी जन्म जुए हारिया है तिसना बड़ा रोग लगा मरण मरो सारिया बेदा मैं नाम तुम सो सुने नाही फिर ज्यो बेतालिया कहे नानक जन सच तजया कूड़े लागे तिनी जन्म जुए हारिया जियो निर्मल बारो निर्मल बारो हूं ता निर्मल जियो निर्मल सतगुर दे करनी कमाणी कूड़ की सोए पहुंचे नाही मनसा सच समाणी जन्म रतन जिनि खटिया भले से बन जा रे कहे नानक जिन मन निर्मल हो सदा रहे हैं गुरु नाले जे को सिख गुरु से दी सन्मुख होवे होवे तो सन्मुख से कोई जी हो रहे हैं गुरु नाले गुरु के चरण हृदय ध्याई अंतरात्म समाले आप छड सदा रहे परणे गुरु बिन वर न जाने कोई कहे नानक सुनो संत हो सो सिख सन्मुख होए जे को गुर ते बेमुख होवै बिन सतगुर मुक्त न पावे पावे मुक्त न होर दा कोई पुछो होवे किया जाए अनेक जूनी परमे आवे बिन सतगुर मुक्त न पाए आवो संत सिख सतगुरु के प्यारे हो गावो सच्ची बाणी बाणी तां गावो गुरु केरी बाणी आसर बाणी जिनको नजर कर्म होवै हृदय त ना समाणी पीवो अमृत सदा रहो हर रंग जपो सारंग पाणी कहे नानक सदा गावो ए सच्ची बाणी सतगुरु बिना होर कची है बाणी बाणी दा कची सतगुरु वाजो होर कची बाणी कहिंदे कचे सुन दे कचे कची आंख वगाणी हर हर नित करे रसना कहया कछु न जानी चित जन कहर लया माया बोलन पै रवाणी कहे नानक सतगुरु वाजो होर कची बाणी गुर का शब्द रतन है हीरे जत लड़ाओ शब्द रतन जत मन लागा ए हुआ समाऊ शब्द सेती मन मिलया सचे लाया पाऊ आपे हीरा रतन आपे जिसनों दे बुझाए कहे नानक शब्द रतन है हीरा जत लड़ाओ शिव सकता बो पाए कह करता पे हुकुमरदाए हुकुमरदाए आप वेख गुरमुख से बुझाए तोड़े बंधन होवे मुक्त शब्द मन बसाए गौरमुख जिसनो आप करे सो होवै एक लिवलाई कहे नानक आप करता पे हुकुम बुझाए सिमरत शास्त्र पुन पाप विचार दे तत्तै सार न जानी गुरु बाजो तत्तै सार न जानी तेही गुणी संसार ब्रह्म सुता सुत्या रहन बयानी
ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਆਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਬਿਆਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀਐ ਮਨੋ ਕਿਉਂ ਵਸਾਰੀਐ ਵਡਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੇ ਪੋ ਨ ਸਕੇ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵਿਆ ਪਹਿਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕੇ ਵਡਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਗਨ ਸਭੇ ਕੋ ਜਿਹੀ ਕਰਤਾ ਖਿਲਰ ਜਾਇਆ ਜਾਂ ਤਿਸ ਪਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜ ਤਰ ਵਿਸਰੈ ਮੋਬ ਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਇਦਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਈ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹਿ ਲੋਕ ਬਿਲ ਲਾਈ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੋਂ ਪੀਐ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਈ ਹਰ ਆਪ ਮੁੱਲ ਕਹੇ ਭਗਤ ਨਾ ਕੇ ਨਾਨਕਾ ਜਿਨ ਹਰ ਬੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਓਲਾਹ ਖਟਿਓ ਦਿਹਾੜੀ ਇਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਪਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੁਆ ਬਣਜਾਰਾ ਇਹ ਰਸਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਉਰਦ ਕਿਤੈ ਜਿਚਰ ਹਰ ਰਸ ਭਲੇ ਨਾ ਪਾਏ ਹਰ ਰਸ ਪਾਏ ਭਲੇ ਪੀਏ ਹਰ ਰਸ ਬਹੁਣ ਨਾ ਤ੍ਰਿਸ਼ਨਾ ਲੱਗ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮੈਂ ਲੈ ਜਸ ਆਏ ਕਹੇ ਨਾਨਕ ਹੋਰ ਅੰਦਰਾਸਾ ਵਿਸਰੇ ਜਾਨ ਵਸੈ ਮਨ ਆਏ ਇਹ ਸ੍ਰੀ ਰਾਮੇ ਰਿਆ ਹਰ ਤੁਮ ਮੈਂ ਜੋਤ ਰੱਖੀ ਦਾਦੂ ਜਗ ਮੈਂ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਦਾਦੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀ ਉਹ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ ਕਹੇ ਨਾਨਕ ਸ੍ਰਿਸ਼ਟ ਕਾਮੂਲ ਰਚਿਆ ਜੋਤ ਰਾਖੀ ਦਾਦੂ ਜਗ ਮੈਂ ਆਇਆ ਮਨ ਚਾਉ ਪਿਆ ਪ੍ਰਭਾਗ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਗਲ ਨਿਤ ਸਖੀ ਸੋ ਦੁਖ ਨਾ ਬਿਆ ਪਏ ਗੁਰ ਚਰਨ ਲਾਗੇ ਜਨ ਸੁਭਾ ਕੇ ਆਪਣਾ ਬਿਰਜਾ ਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗ ਕਹੇ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਯੋਗ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਨ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰੋਂ ਮੇਰੇ ਵਰ ਤੋਂ ਮੈਂ ਜੋ ਧਰੀ ਹਰ ਬਿਨ ਅਵਰਨਾ ਦੇਖੋ ਕੋਈ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਉਚਾਰਿਆ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਨਿਤਰੰਦ ਸੇ ਸਤਿਗੁਰ ਮਿਲਿਆ ਬਦਰਟ ਹੋਈ ਇਹ ਸ਼ਰਵਣੋ ਮੇਰੇ ਹੋ ਸਾਚਾ ਸੁਣਨਿਆਂ ਨੂੰ ਬਿਠਾਏ ਸੱਚ ਸੁਣਨੈ ਨੂੰ ਪਠਾਏ ਸਰੀਰ ਲਾਈ ਸੁਣੋ ਸਤਬਾਣੀ ਜਿਤ ਸੁਣੀ ਮੰਤਰ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨੈ ਨੂੰ ਪਠਾਏ ਹਰ ਜੀਓ ਗੁਫਾਂਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ ਦਸਵਾਂ ਗੁਤ ਰਖਾਇਆ ਗੁਰਦੁਆਰੇ ਲਾਏ ਪਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈ ਨੇਕ ਰੂਪ ਨਾਉ ਨਵ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹੇ ਨਾਨਕ ਹਰ ਪਿਆਰੈ ਜੀਓ ਗੁਫਾਂਦਰ ਰੱਖ ਕਹਿ ਵਾਜਾ ਪਵਣ ਵਜਾਇਆ ਇਹ ਸੱਚਾ ਸੁਹਿਲਾ ਸੱਚ ਹੈ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਂ ਤੁਦ ਪਾਵੇ ਗੁਰਮੁਖ ਜਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੁਹਿਲਾ ਸੱਚ ਹੈ ਕਰ ਗਾਵੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ ਜੀਓ ਪਿੰਡ ਸਭ ਸ੍ਰੀ ਵਾਸ ਤੁਮ ਮਾਤ ਪਿਤਾ ਅੰਬਰ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਬ ਹਰ ਰਾਖਣ ਹਾਰ ਚਿਤਾਰਿਆ ਪਤਿਤ ਪੁਨੀਤ ਕੀਏ ਕਨ ਪਿਤਰ ਸਗਲਾ ਰੋਗ ਬਿਦਾਰਿਆ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਦਸ਼ਾ ਜਿਸ ਪਾਸ ਬੈਠਿਆ ਸੋਹੀ ਆਏ ਸਭਨਾਂ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾ

0: ਕੇਵੋਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਪੌੜੀ ਆਪਣੀਆਂ ਸਾਨੂੰ ਆਪਣੇ ਰਚਨਾ ਦੋਏ ਕੁਦਰਤ ਸਾਜੀ ਹੈ ਕਰਸਨ ਜਿੱਥੋ ਚਾਓ ਦਾਤਾ ਕਰਤਾ ਆਪੂ ਤੇ ਕਿਰਪ ਤੂੰ ਜਣੋਈ ਸਭ ਸੈ ਮੇਰਾ ਕਰਨ ਕਵਾਓ।

0: ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇਨ ਸੱਚ ਜੋ ਮਰ ਜਮੈ ਸੋ ਕੱਚ ਨਿਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਉ, ਵੱਡੀ ਵਡਿਆਈ ਜਾਂ ਸੱਚ ਨਿਆਉ, ਵੱਡੀ ਵਡਿਆਈ ਜਾਂ ਨੀਚਲ ਥਾਓ, ਵੱਡੀ ਵਡਿਆਈ ਜਾਣੇ ਲਾਓ, ਵੱਡੀ ਵਡਿਆਈ

ਕੁਦਰਤ ਦਿਸੇ, ਕੁਦਰਤ ਸੁਣੀਏ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਵਿਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾਂ, ਕੁਦਰਤ ਸਰਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ।

ਪਾਰ ਪਹਿਵ ਚਿੰਦ ਫਰੈਸਰ ਪਾਰ ਪਹਿਵ ਚ ਰਾਜਾ ਧਰਮ ਦੁਆਰ ਪਹਿਵ ਚ ਸੂਰਜ ਪਹਿਵ ਚ ਚੰਦ ਕੋਹ ਕਰੋੜੀ ਚਲਤ ਨਾ ਪਹਿਵ ਚ ਸਿੱਧ ਬੁੱਧ ਸੁਰਨਾ ਪਹਿਵ ਚ ਅਡਾਨੇ ਆਕਾਸ ਪਹਿਵ ਚ ਜੋਧ ਮਹਾਬਲ ਸੂਰ

لخت کیا کے مدڑے لخت کیا کے ہار جت تن پے نانکا کی تنو وچار.

ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ।

ਕਾਰ ਇੱਕ ਹੁੰਦਾ ਖਰਚ ਹੈ ਇੱਥਾ ਉਤਨਾ ਪੇਕਾਈ ਕਾਰ ਜਲ ਥਲ ਜੀਆਂ ਪੁਰੀਆਂ ਲੋ ਆਇਆ ਕਰਾਂ ਕਾਰ ਓਏ ਜੀ।

ਲੱਖ ਦਿੱਤੀਆਂ ਚੰਗੀਆਂ ਲੱਖਾਂ ਪ੍ਰਵਾਨ ਲੱਖ ਤਬ ਪ੍ਰਤੀਤਾ ਸਹਿ ਜੋ ਵਿਵਾਨ ਲੱਖ ਸੰਗਰਾਮ ਰਣ ਮੈਂ ਛੁਟੇ ਪ੍ਰਾਣ ਲੱਖ ਤਿਲਾ ਗਿਆਨ

ਦਾਨ ਮਿੰਡਾ ਤਲੀ ਖਾਕ ਜੀ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲ ਚ ਛੱਡੀਐ ਹੋਏ ਇੱਕ ਮਨ ਅਲਕ ਤੇ ਆਈਐ ਪਲਟ ਵੇ ਹੋ ਪਾਈਐ ਜਿਵੇਂ ਹੀ ਕਾਰ

ਸਤਿਗੁਰੂ ਟੁੰਵਾਰੇ ਅੱਜ ਮਿਲਿਆ ਕਿਸੇ ਸੰਭਾਲੇ ਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਇਹਨੇ ਤ੍ਰਿਜਕ ਨਿਹਾਲੇ ਆ ਕਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ ਸਤਿਗੁਰੂ ਹੈ ਕੋਈ ਥਾਰ ਲੈ ਕਿਵੇਂ ਵਿਚਾਰਿਆ।

ਮਗਝੂੜ ਵਿਪੁਕਣ ਸਾਰੰ ਤ੍ਰੈ ਪਾਰ ਤੇ ਹਾਲ ਵਿਚਾਰ ਗਲ ਮਾਲਾ ਤਿਲਕ ਲੀਲਾ ਟੰਗ ਧੋਤੀ ਵਸਤਰ ਕਪਾਟਨ ਜੇ ਜਾਣ ਬ੍ਰਹਮ ਕਰਮੰ ਸਭ ਪੁਕਟ ਨਿਸ਼ਚੋ ਕਰਮੰ ਕਾਨਾ ਨਿਸ਼ਚੋ ਧਿਆਵੈ ਬਿਨ ਸਤਿਗੁਰ ਵਾਟ ਨਾ ਪਾਏ ਪੜ ਕਪੜ।

ਭਾਵਨਾ ਸੱਚੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇ ਕੀਤਾ ਭਾਵਨਾ ਹੁਕਮ ਕੇ ਮਨ ਭਾਵਦੇ ਰੱਖੇ ਅੱਗੇ ਜਾਵਣਾ ਚੰਗਾ ਦੂਜ ਚੱਲਿਆ ਤਾਂ ਦਿੱਤਾ ਖਰਾ ਡਰਾਵਣਾ।

ਆਹਾਰ ਕੂੜ ਬੋਲ ਕਰੇ ਆਹਾਰ ਸਰਨ ਧਰਮ ਕਾ ਡੇਰਾ ਦੂਰ ਨਾਨਕ ਕੂੜ ਆਇਆ ਭਰਪੂਰ ਮੱਥਾ ਟਿੱਕਾ ਤੇ ਧੋਤੀ ਕਾ ਖਾਈ ਹੱਥ ਤੁਰ ਜਗਤ ਕਾ ਸਾਈ ਨੀਵ ਵਸਤਰ ਪੈਰ ਹੋਵੇ ਪ੍ਰਵਾਨ ਮਲੇਸ਼ ਸਥਾਨ ਲਈ ਪੂਜੇ ਪ੍ਰਾਣ ਅਪਾਕਿਆਂ ਕਾ ਕੁੱਠਾ ਬੱਕਰਾ ਖਾਣਾ।

ਨਿੰਜ ਤੇ ਅੰਦਰ ਸਭ ਕੋ ਵੇਖ ਨਦਰੀ ਹਿਰਸ ਲਾਏਗਾ ਆਪੇ ਦੇਵੜੀਆਂ ਆਪੇ ਕਰ ਕਰਾਏਗਾ ਵੱਡੋ ਵੱਡਾ ਵੱਡ ਮੇਦਨੇ ਸਿਰਾ ਸਿਰ ਧੰਦੇ ਲਾਏਗਾ ਨਦਰ ਪੱਠੀ ਜੇ ਕਰੇ ਤੋਤਾ ਨਾ ਧਰਮ ਕਰਾਏਗਾ ਧਰਮ ਗਣ ਕਿਤਨਾ ਪਾਏਗਾ।

0: ਗੱਲ ਜੇਕਰ ਸੁਤਕ ਮੰਨੀਏ ਸਤ ਸੁਤਕ ਹੋਏ ਉਹ ਹੈ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅਣਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੀ ਉਹ ਹੈ ਜੇ ਧਰਿਆ ਸਭ ਕੋਏ ਸੂਤ ਕਿਉਂ ਕਰ ਰੱਖੇ ਸੁਤਕ ਪਵੈਰ ਸੋਏ ਨਾਨਕ ਸੂਤਕ ਏਵ ਨਾ ਉਤਰੇ ਜਾਨ ਉਤਾਰੇ ਤੋਏ ਮਹੱਲਾ ਪਹਿਲਾ
1: ਮਨ ਕਾ ਸੁਤਕ ਲੋਭ ਹੈ ਜਿਵੇਂ ਸੁਤ ਕੂੜ

ਸਹਿ ਮਿਲੇ ਤਨ ਦਰਿਆਇਆ ਜਤ ਭਾਣਾ ਤਮਨ ਪਸਾਈਆਂ ਕਰ ਹੁਕਮ ਮਸਤਕ ਹੱਥ ਸਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁਸੀਂ ਨੌਨਿਤ।

ਜੇ ਤੂੰ ਮੁਕਤ ਦਾ ਸਾਹ ਲਾਹੀ ਹੈ ਪਾਗਲ ਤਿਚਾਰ ਨਾਨਕ ਤੇ ਮੁਕਤ।

ਸਭ ਕੋਈ ਅੱਗੇ ਆਪਣਾ ਜਿੰਨਾ ਹੀ ਸੋਚਣ ਕੱਢੀ ਹੈ ਕੀਤਾ ਆਪੋ ਆਪਣਾ ਆਪੇ ਹੀ ਲਿਖਾ ਸੰਢੀ ਹੈ ਯਾਰਣ ਨਹੀਂ ਐਸ ਜਗ ਕਾਇਦ ਗਾਰ ਹੰਢੀ ਹੈ ਮੰਦਾ ਕਿਸੇ ਨਾ ਆਖੀ ਹੈ ਪੜ ਕਰ।

0: ਫਿੱਕਾ ਦਰਗਹਿ ਸੱਟੀਏ ਮੋਂ ਥੁੱਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਏ ਪਾਣ ਲਏ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਵਰਦਨੀ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾ ਵੈ ਉਤਰੇ ਨਾਹੀ ਮੈਲ ਜਿਨ ਪਟ ਅੰਦਰ ਬਾਰ

ਜਿਤ ਕੀਤਾ ਪਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਹੈ। ਮੰਦਾ ਮੂਨਾ ਕੀਤੇ ਦਿਲ ਮੀ ਨਜ਼ਰ ਨਿਹਾਲੀ ਹੈ। ਜਿਉਂ ਸਾਹਿਬ ਨਾਲ ਨਹਾਰੀ ਹੈ ਤੇ ਵਿਹਾ ਪਾਸਾ ਢਾਲੀ ਹੈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮ ਹੈ ਜੁਗਾਦ ਗੁਰੇ ਨਮ ਹੈ ਸਤਿਗੁਰੂ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਵਿਸ਼ੰਬਰ ਏਕੈ ਨਾਮ ਜਪ ਤਗਨ ਤਨੇਕ ਵੀਰ ਪ੍ਰਾਣ ਸਿਮਰ ਸੁਧਾਕਰ ਕੀਨੇ ਰਾਮ ਨਾਮ ਇਕਾਖਰ ਕਿਨਕਾ ਇਕ ਕਿਸੀ ਵਿਸ਼ਾਵੈ ਤਾ ਕੀ ਮਹਿਮਾ ਗਨੀ ਨ ਆਵ ਕਾਂਕੀ ਏਕੈ ਦਰ ਤੁਹਾਰੋ ਨਾਨਕ ਕੁਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਨ ਗਰਭ ਨਾ ਵਸੈ ਪ੍ਰਭ ਕੈ ਸਿਮਨ ਦੁਖ ਜਮ ਨਸੈ ਪ੍ਰਭ ਕੈ ਸਿਮਨ ਕਾਲ ਪਰ ਹਰੈ ਪ੍ਰਭ ਕੈ ਸਿਮਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਿਛ ਵਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਨਾਮ ਦਿਨ ਜਾਗੈ ਪ੍ਰਭ ਕੈ ਸਿਮਰਨ ਪਹੁ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਤ ਸਿੱਧ ਨਾਉ ਨਿਗ ਪ੍ਰਭ ਕੈ ਸਿਮਰਨ ਗਿਆਨ ਧਿਆਨ ਸਤਬੁੱਧ ਪ੍ਰਭ ਕੈ ਸਿਮਰਨ ਜਪ ਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਕੀਰਤਿ ਸੁਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਇ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਇ ਨਾਨਕ ਤਾ ਕੈਲਾ ਗੋਪਾਇ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੂਚਾ ਪ੍ਰਭ ਕੈ ਸਿਮਰਨ ਕ੍ਰਿਸ਼ਨਾ ਪੁਜੈ ਪ੍ਰਭ ਕੈ ਸਿਮਰਨ ਸਭ ਕੇ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ ਪ੍ਰਭ ਕੈ ਸਿਮਰਨ ਪੂਰਨੇ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਰਿਤ ਮਾਹਿ ਸਮਾਏ ਪ੍ਰਭ ਜੀ ਵਸੇ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਰਮੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬੇਮੋਹਤਾਜੇ ਪ੍ਰਭ ਕੋ ਸਿਮਰੈ ਸੇ ਸਭ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਬਨਾਸੀ ਸਿਮਰਨ ਤੇ ਲਾ ਕੇ ਜਿਨੇ ਆਪ ਦੇ ਅੱਲਾ ਨਾਨਕ ਜਨ ਕੀ ਮੰਗੈ ਰਵਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਵਿਹਾਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਵੀਤਾ ਪ੍ਰਭ ਕੋ ਸਿਮਰੈ ਤਿਨ ਅੰਤ ਕਨੇਰੇ ਪ੍ਰਭ ਕੋ ਸਿਮਰੈ ਵਸੇ ਹਰ ਨੇਰੇ ਹੰਤ ਕਿਰਪਾ ਤੇ ਅੰਦਰ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਚੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨੇ ਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਤ ਚੁਨਕਾਰ ਸੁਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਮੇਆ ਨਾਨਕ ਸਿਮ ਜਨ ਸਰਨੀ ਪਿਆ ਹਰ ਸਿਮਰਨ ਕਰ ਭਗਤ ਭਗਤਾਏ ਹਰ ਸਿਮਰਨ ਲਗ ਬੇਜ ਉਪਾਏ ਹਰ ਸਿਮਰਨ ਪੇ ਸਿੱਧ ਗਤੀ ਦਾਤੇ ਹਰ ਸਿਮਰਨ ਨੀਚੋ ਪੁੱਟ ਜਾਤੇ ਹਰ ਸਿਮਰਨ ਤਾਰੀ ਸਭ ਕਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀ ਸਗਲੇ ਅਕਾਰਾ ਹਰ ਸਿਮਰਨ ਮੈਂ ਆਪ ਨੰਕਾਰਾ ਕਰ ਕਿਰਪਾ ਜਿਸਿਆ ਬੁਝਾਇਆ ਨਾਲ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਕਟ ਕਟ ਨਾਥ ਅਨਾਥ ਸਰਨ ਤੁਮਾਰੇ ਆਇਓ ਨਾਨਕ ਕੇ ਪ੍ਰਸਾਦ ਅਤਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਪਹਾਈ ਮਨੋਹਾ ਨਾਮ ਤੇਰਾ ਸੰਗ ਸਹਾਇ ਜੈ ਮਹਾਪਿਆਨ ਦੂਤ ਜਮ ਦਲੈ ਸਹਿ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸਕਲ ਹੋਵੈ ਪਾਰੀ ਹਰ ਕੋ ਨਾਮ ਕਿਨ ਮਾਏ ਉਧਾਰੀ

ਬਹੁਰ ਅਵਤਾਰ ਅਸਪਦੀ ਸੰਤ ਕੇ ਦੁੱਖ ਨੂੰ ਆਰਜਾ ਕਟਾਏ, ਸੰਤ ਕੇ ਦੁੱਖ ਨੂੰ ਜਮ ਤੇ ਨਹੀਂ ਛੁਟਾਏ, ਸੰਤ ਕੇ ਦੁੱਖ ਨੂੰ ਸੁਖ ਸਭ ਜਾਏ, ਸੰਤ ਕੇ ਦੁੱਖ ਨਰਕ ਮੈਂ ਪਾਏ, ਸੰਤ ਕੇ ਦੁੱਖ ਨੂੰ ਮਤ ਹੋਏ ਮਲੀਨ, ਸੰਤ ਕੇ ਦੁੱਖ ਨੂੰ ਸੋਭਾ ਤੇ ਹੀਨ, ਸੰਤ ਕੇ ਹੱਥੇ ਕੋ ਰੱਖੇ ਨਾ ਕੋਈ, ਸੰਤ ਕੇ ਦੁੱਖ ਨੂੰ ਤਾਨ ਪ੍ਰਸਤ ਹੋਏ, ਸੰਤ ਕਿਰਪਾਲ ਕਿਰਪਾ ਜੀ ਕਰੇ ਨਾਮ, ਸੰਤ ਸੰਗ ਨਿੰਦਕ ਵੀ ਤਰੈ, ਸੰਤ ਕੇ ਦੁੱਖ ਨੂੰ ਤੇ ਮੁਖ ਪਵੈ, ਸੰਤਨ ਕੇ ਦੁੱਖ ਨੂੰ ਕਾਬ ਜੋ ਲਵੈ, ਸੰਤਨ ਕੇ ਦੁੱਖ ਨੂੰ ਸਰਬ ਜੋਨ ਪਾਏ, ਸੰਤ ਕੇ ਦੁੱਖ ਨੂੰ ਤ੍ਰਿਗ ਜੋਨ ਕਿਰਮਾਏ, ਸੰਤਨ ਕੇ ਦੁੱਖ ਨੂੰ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁੱਖ ਨੂੰ ਸਭ ਕੋ ਚਲੈ, ਸੰਤ ਕੇ ਦੁੱਖ ਨੂੰ ਤੇਜ ਸਭ ਜਾਏ, ਸੰਤ ਕੇ ਦੁੱਖ ਨੂੰ ਨੀਚ ਨੀਚ ਆਏ, ਸੰਤ ਦੁਖੀ ਕਾ ਤਾ ਕੋ ਨਾਇ ਨਾਨਕ, ਸੰਤ ਪਾਵੈ ਤਾ ਹੋਏ ਪੀਗਤ ਪਾਏ, ਸੰਤ ਕਾ ਨਿੰਦਕ ਮਹਾਂ ਹਤਾਈ, ਸੰਤ ਕਾ ਨਿੰਦਕ ਕਿੰਤਕ ਨਾ ਪਾਏ, ਸੰਤ ਕਾ ਨਿੰਦਕ ਮਹਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਆਰਦੀਨ, ਸੰਤ ਕੇ ਨਿੰਦਕੋ ਸਰਬ ਰੋਗ, ਸੰਤ ਕੇ ਨਿੰਦਕੋ ਸਦਾ ਵਿਜੋਗ, ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਮ, ਸੰਤ ਪਾਵੇ ਤਾਂ ਉਸਕਾ ਪੀ ਹੋਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਨ ਲਾ ਗਏ, ਸੰਤ ਕੇ ਦੁਖੀ ਕੋ ਸਭ ਤਿਆਗ ਹੈ, ਸੰਤ ਕਾ ਦੁਖੀ ਮਹਾਂਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮ ਮਰੈ, ਸੰਤ ਕੀ ਦੁੱਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ, ਸੰਤ ਪਾਵੇ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਦਬੀ ਤੇ ਟੂਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਧਿਆਨ ਪਰਮਾਈਐ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਸੋਥਾ, ਜੋ ਸਾਸ ਬਿਨਾ ਮਿਰਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਸ ਨਾ ਆਪਣ ਵੀ ਜਾਪੇ ਹੀ ਖਾਹੇ, ਸੰਤ ਕੇ ਦੁਖੀ ਕੋ ਅਵਨਾ ਰੱਖਣ ਹਾਰ ਨਾਮ, ਸੰਤ ਪਾਵੈ ਤਾ ਲੈ ਉਬਾਰ, ਸੰਤ ਕਾ ਦੁਖੀ ਇਉਂ ਬਿਰ ਲਾਏ, ਜੋ ਜਲ ਵੀ ਹੁਣ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜੋ ਭਾਵ ਕੀ ਦਿਨੀ ਧਰਾਪੈ, ਸੰਤ ਕਾ ਦੁਖੀ ਛੁਟਾ ਕੇਲਾ, ਜੋ ਬੁਆੜ ਤਿਲ ਕੇਤ ਮਾਹੇ ਦੋਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿ, ਸੰਤ ਕਾ ਦੁਖੀ ਸਦਮਿਥਿਆ ਕਹਿ, ਕਿਰਤ ਨਿੰਦਕਾ ਤੁਰਹੀ ਪਿਆ ਨਾਮ, ਜੁਤ ਪਾਵਤ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕੁਦਰ ਗਏ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜੀਵ ਆਈਏ, ਸੰਤ ਕੇ ਦੁਖੀ ਕੀ ਪੂਜਾ ਨਾ ਆਸਾ, ਸੰਤ ਕਾ ਦੁਖੀ ਉੱਠ ਚਲਾ ਨਿਰਾਸਾ, ਸੰਤ ਕਾ ਦੁੱਖ ਨਾ ਤ੍ਰਿਸ਼ਟੈ ਕੋਈ, ਜੈਸਾ ਪਾਵੇ ਤੈਸਾ ਕੋਈ ਹੋਏ, ਪਿਆ ਕਿਰਤਨਾ ਮੇਟੈ ਕੋਈ ਨਾਮ, ਗਿਆਨ ਸੱਚਾ ਸੋਏ, ਸਭ ਗੜ ਤਿਸ ਕੀ ਉਹ ਕਰਨਾ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਾਪਤੀ ਉਸਤ ਕਰੋ ਦਿਨ ਰਾਤ, ਸੇ ਪਿਆ ਉਹ ਸਾਥ ਕੀ ਰਾਤ, ਸਭ ਕੁਛ ਵਰਤਾ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਕੀ ਲਾਭ ਕਰਨਾ ਹਾਰ, ਦੂਸਰ ਕੌਣ ਕਹੇ ਵਿਚਾਰ, ਇਸਨੂੰ ਕਿਰਪਾ ਕਰੇ ਤਿਸ ਆਪਣ ਨਾਮ, ਦੇਵ ਡਭਾਗੀ ਨਾਮ ਜਨ ਸੇ ਸਲੋਕ, ਤਜੋ ਸਿਆਨਤ ਸੁਰਜਨੋ ਸਿਮਰੋ ਹਰ ਹਰ ਰਾਏ, ਇਹ ਕਿਆ ਸਰ ਮਨ ਰੱਖੋ ਨਾਨਕ, ਦੁੱਖ ਪਰਮ ਪਹੁੰ ਜਾਏ, ਅਸਪਦੀ ਮਾਂ ਨੂੰ ਕੀ ਟੇਕ ਬਿਰਤੀ ਸਭ ਜਾਨ, ਦੇਵਨ ਕੋਈ ਕਹਿ ਭਗਵਾਨ, ਜਿਸ ਕਹਿ ਦੀਏ ਰਹੇ ਅਗਾਏ, ਬੋਨ ਦੁਸਤਾਂ ਲਾ ਗਿਆ ਹੈ, ਮਾਰੇ ਰਾਖੇ ਕੋ ਆਪ ਮਾਨ, ਕਹਿ ਕਿਸ ਨਾ ਹੀ ਹਾਥ, ਜਿਸ ਕਾ ਹੁਕਮ ਬੂਝ ਰਖੋਏ, ਜਿਸ ਕਾ ਨਾਮ ਰਾਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਨ ਨਾ ਲਾ ਗਏ ਕੋਏ, ਉਸਤ ਮਨ ਮੈਂ ਕਰ ਨਿਰੰਕਾਰ, ਕਰਮਨ ਮੇਰੇ ਸਤ ਵਿਵਹਾਰ, ਨਿਰਮਲ ਸਨਾਮ ਪੀਓ ਸਦਾ ਸੁਹੇਲਾ ਕਰ ਲੈ ਜੀਓ, ਨੈਨੋ ਪੇਕ ਠਾਕੁਰ ਕਾ ਰੰਗ, ਸਾਧ ਸੰਗ ਬਿੰਦ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਪੂਜਲ ਮਥਾ, ਵਡਭਾਗੀ ਤੇ ਜਨ ਜਗਮਾਏ, ਸਦਾ ਸਦਾ ਹਰ ਕੇ ਗੁਣ ਗਾਏ, ਰਾਮ ਨਾਮ ਜੋ ਕਰੇ ਵਿਚਾਰ, ਚੇਤਨ ਮੰਦ ਕਰੇ ਸੰਸਾਰ, ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ, ਏਕੋ ਏਕ ਏਕ ਪਛਾਣੇ, ਤੁਕੀ ਉਹ ਸੋਜੀ ਜਾਣੇ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ, ਗੁਰ ਪ੍ਰਸਾਦ ਆਪਣੇ ਆਪ ਸੁਜੈ, ਤਿਸ ਕੀ ਜਾਣੋ ਤਿਸ ਨਾ ਬੁਝੈ, ਸਾਧ ਸੰਗ ਹਰ ਹਰ ਜਸ ਕੈ, ਸਰਬ ਲੋਕ ਤੇ ਹਰ ਜਨ ਰਹਿ, ਆਨ ਦਿਨ ਕੀਰਤਨ ਕੇਵਲ ਵਕਿਆਨ, ਬ੍ਰਿਸ ਮੈਂ ਸੋਈ ਨਿਰਵਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਏ ਜਨ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਫੂਕ, ਨਾਨਕ ਤਿਨ ਲਾ ਗਏ ਦੂਪ, ਜਿਸ ਕੋ ਹਰ ਪ੍ਰਭ ਮਨ ਚਿੱਤੇ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕੋ ਕਿਸੇ ਡਰੈ, ਜੈਸਾ ਸਤ ਐਸਾ ਦਿਸਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀ ਗਿਆ, ਗੁਰਪ੍ਰਸਾਦ ਤਾਂ ਸਭ ਬੁਝਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸੂਲ, ਨਾ ਕਿਛ ਜਨਮੈ ਨਾ ਕਿਛ ਮਰੈ, ਆਪਣ ਕਰਤਾ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਨਕ ਜੁਗਤ ਰਾਜ ਥਾਪ ਥਾਪ, ਅਵਨਾਸੀ ਨਾ ਹੀ ਕਿਛ ਖੰਡ, ਤਰਨ ਤਾਰੇ ਹੋ ਬ੍ਰਹਿਮੰਡ, ਅਲਖ ਪੇ ਪੁਰਖ ਪ੍ਰਤਾਪ, ਆਪ ਜਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੁਸੋਭਾ ਵੰਤ, ਸਰਬ ਸੰਸਾਰ ਉਦਰੈ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਦਾਹਰਨ, ਪ੍ਰਭ ਕੇ ਸੇਵਕ ਦੂਧ ਵਿਸਾਰਨ, ਆਪੇ ਮੇਲੇ ਕਿਰਪਾਲ, ਗੁਰ ਕਾ ਸਭ ਜਾਪੇ ਨਿਹਾਲ, ਉਨ ਕੀ ਸੇਵਾ ਸੋਈ ਲਾ ਗਏ, ਜਿਸ ਨੂੰ ਕਿਰਪਾ ਕਰੈ ਵਡਭਾ ਗਏ, ਨਾਮ ਜਪ ਪਾ ਵਿਸਰਾਮ ਨਾਨ, ਤਿੰਨ ਪੁਰਖ ਉੱਤਮ ਕਰਮਾਨ, ਜੋ ਕੁਛ ਕਰੇ ਸੋ ਪ੍ਰਭ ਕੈ ਰੰਗ, ਸਦਾ ਸਦਾ ਵਸੈ ਹਰ ਸੰਗ, ਸਹਿ ਸਵਾਏ ਹੋਵੇ ਸੋ ਹੋਏ, ਕਰਨਾ ਹਰ ਪਛਾਣੈ ਸੋਏ,
प्रभु का किया जन्मीट लगाना जैसा सा तैसा दिस्ताना जिससे उपजे तस्मान समाय सुख निदान उन्हों बने आए आप को आप दीनो मान नान प्रभु जने को जान सलोक सर्व कला भरपूर प्रभु बिरथा जाननहार जाके सिमरन उदरिया नान किस बलिहार अस्पदी टूटी गंड नहार गोपाल सर्दिया पे प्रतपाल सगल की चिंता जिस मन माए तिस्ते बिरथा कोई ना है रे मन मेरे सदा हर जाप अपना सी प्रभु आपे आप आपन किया कछु न हो जिस प्राणी लूचे कोई इसमें ना ही तेरे किस काम गत नानक जब एक हर नाम रूप पांत हुए ना ही मोह है प्राप्त की जो सगल कट सो है धर्मंता हुए क्या को कर वह जब सब किस का दिया दर वह आज सूरज को कहा वह प्राप्त की करा बिना कहता वह जे को हुए बह दातार तिस दिन हार जानेगा वार जिस गुरु प्रसाद तू कहो रोग नानक सो जन सदा रोग ज्यो मंदिर को था मैं समन त्यो गुर का शब्द मन समन ज्यो पाखान नाथ चढ़त रह प्राणी गुरुचरण लगत निस्तर है जो अंधकार दीपक प्रकाश गुरुदर्शन देख मन होए विकास जो महाउद्यान में मार्ग पावे त्यो साधु संग मिल ज्योत प्रगटावे तिन संतन की बाचो तूर नानक की हलो चापूर मान मूर काहे बिलाये पूर्व लिखे का लिखिया पाये दुख सुख प्राप्त देवनहार और त्याग से चितार जो कुछ करे सो सुखमान पूला काहे फिरे जान कौन वस पाए तेरे संग लपरे रस लोभी पतंग राम नाम जब फिर दे मान नानक पद सिद्धि कर जाए इस वखर को लैन तू आया राम नाम संतन कर पाया अज विमान लेहो मन मोल राम नाम हृदय में तोल लाद केव संत संचाल अब त्याग दिखया जंजाल तान तन कह सब कोय मुखू जल हर दर कह सोए एहो व्यापार बिरला व्यापार है नानक का कह सब बलिहार है चरण साध के तोय तोय पियो और साध को अपना जियो साध की तूर करो स्नान साधु पर जाइए कुर्बान साध सेवा उठ भागी पाइये साध संगर कीर्तन गाइये अनक विघन ते साधु रख हर गुण गाय अमृत रस चख है ओट गही संत दरियाया सर दुख नान पे पाया मृतक को जीवालन हार कुके को देवते आधार सर्व धाम जाके दृष्टि माए पूर्व लिखे का लेना पाए सब के तिस्का करना जो तिस बिन दूसर हुआ ना हो जब जन सदा सदा दिन रहने सा सोच निर्मले करनी हर कृपा जिसको नाम दिया नाम सो जन निर्मल थिया जाके मन गुरु की प्रति तिस दिन आवे हर प्रवचित भगत भगत सुनिये ते लोए जाके हृदय को हुए सच करनी सचता की रह सच हृदय सतमुख कैद साची दृष्ट सच आकार सच वर्त सच अपासार पार ब्रह्म जिन सच कर जाता नाम सो जन सच माता सलोक रूप न एक न रंग किस त्रैगुण से प्राप्त हिन्न जिसे बुझाए नानका जित सो वह सो प्रसन्न अस्पदी अपना सी प्रभ मन में राख मानो की तु प्रीत्याग जिससे प्रेमा ही किच कोय सर्वनंतर एक को सोया पे बिना पे दाना गहर गंभीर गहीर सुजाना पार ब्रह्म परमेश्वर गोविंद कृपा निधान दयाल बख्शंद सा तेरे की चरनी पाव नानक के मन एहु अनुराव मन सा पूर्ण सरना जोग जो कर पाया सोई होग हरन पर जाका नेत्र भोर तिसका मन तरना जाना होर अंध रूप मंगल सब जाकर सर्व जोग सुनिए करता कह राज में राज योग में जोगी तप मैं तुकी सर पृष्ठ में भोगी तिहाय जय भक्त सुख पाया नान तिस पुरुष का किन्यास न पाया जाकी लीला की मितना है सगल देव हारे अवगाहे पिता का जन्म के जाना है पूत सगल पुरुष अपने सूत सुमत ज्ञान त्यान जिन दे जनदास नाम त्या वैसे हे गुण में जाको परमा जन्म मन फिरावे जाए पूछनी तिसके स्थान जैसा जनावे तैसा नानक जान नाना रूप नाना जाके रंग नाना पे करे रंग नाना विद की न विसार प्रभु न सीकंकार नाना जल करे किन माए पूरे पूर्ण सब ठाए नाना विद कर पंथ बनाए अपनी कीमता पे पाए सब गढ़ तिसके सब तिसके ठाव जब जब जीवे नानक नाव नाम के तारे सगले जानत नाम के तारे खंड ब्रह्मांड नाम के तारे सिमृत वेद पुराण नाम के तारे सुन ज्ञान ध्यान नाम के तहरे अगाध पताल नाम के तारे सगरे आकार नाम के तहरे पुरी सब भवन नाम के संग उदरे सुन सरवन कर कृपा जिस अपना नाम लाए नानक चौथे पद में सो जनगत पाए रूप सत जाका सत स्थान पुरुष सत केवल प्रधान करतूत सत सत जाकी वाणी सत पुरुष समाज समाणी सत कर्म जाकी रचना सत मूल सत सत उत्पत सत करनी निर्मल निर्मली जिसे बुझाए से सब भले सत नाम प्रभु का सुखदायी विश्वास सत नान गुरते पाई सत वचन साधु उपदेश सत जन जाके हृदय प्रवेश सत नित बूझे जय कोय नाम जब ताकी गत होए आप सत किया सब सत आप जाने अपनी मित गत जिसकी सृष्ट होकर न हारा वरना बूझ कर विचार करते की मित न जाने की है नाम ज्योत पाव सो वृतिया विस्मन विस्म पे विस्मार जिन बूझे तिसका आस्वाद प्रभु का रंग राज जन रहे गुरु का वचन पदार्थ लहे वे दाते दुख कट महार जाकर संग तरह संसार
जन का सेवक सोट भागी जन का संग एक लिव लागी गुण गोविंद कीर्तन जन गावे गुर प्रसाद नानक फल पावे सरोप आद सच जुगाद सच है पे सच नानको सी पे सच अष्टपदी चरण सत सत प्रसन्हार पूजा सत सत सेवदार दर्शन सत सत पेखनहार नाम सत सत्यावनहार आप सत सत सतारी आपे गुण आपे गुणकारी शब्द सत सत प्रवक्ता सुर सत सत्य सुनता बुजनहार को सत सब हुए नाम सत सत प्रभ सोए सत रूप हृदय जिन मान्या कनक राम तिन मूल बिचान्या क्या कर रहे विश्वास प्रभ आया सत्य अंत स्मरण प्रगटाया पैते निर्फो हुए बसाना जिस उपज स्मान समाना बस मायले बस गढ़ाई ताको बिना कह न जाय पूजे पूजन हार विवेक नारायण मिले नानक एक ठाकुर का सेवक आज्ञाकारी ठाकुर का सेवक सदा पुजारी ठाकुर के सेवक कह मन प्रतीत ठाकुर के सेवक की निर्मल रीत ठाकुर को सेवक जाना संग प्रभ का सेवक नाम कह रंग सेवक को प्रभ पर नहारा सेवक कीरा कह नंकारा सो सेवक जिस दिया प्रभ तारा नाम सो सेवक सास सास कुमार है अपने जन का पर्दा टाक है अपने सेवक की सर पर रख है अपने दास को देव डाई अपने सेवक को नाम जपाई अपने सेवक की आपत रख है ताकि गतवित कोई न लख है प्रभ के सेवक को ना पहुंचे प्रभ के सेवक ऊंचे ऊंचे जो प्रभ अपनी सेवा लाया नानक सो सेवक दस प्रगटाया नीकी कीरी मैं कल रख है पसम कर लश्कर कोट लख है जिसका साधना काट त्याग ताको रख दे कर हाथ मानस यत्न कर्तव्यपात जिसके कर्तव्य व्यर्थ जात मारा न रख है वरना कोई सर्वजिया का रख सोए काहे सोच करे रे प्राणी जप नानक प्रभ लख विडाणी बारंबार बार प्रभ जपिए पिए मृत्य मन तंत्र पिए नाम रतन जिन गुरमुख पाया तिसके शब्द ना दृष्ट आया नाम तन नाम रूप रंग नाम उस कर नाम का संग नाम रस जो जन कृपा ने मन तन नाम है नाम समान है ऊटत बैठत सोवत नाम को नार जन कर सत्काम बोलो जा सेवा दिन रात प्रभ न जन की नी दात करे भगता तुम कह चाहे प्रभ अपने सुने समाज जो हुआ हो तो जाना प्रभ अपने का हुक्म पहचान किसकी महिमा कौन बखानो किसका गुण का एक न जानो आठ पाए प्रभ से हजूरे को नाम से जन पूरे मन मेरे तिन की उठले मन तन अपना तिन जन दे जिन जन अपना प्रभु पिछाता सो जन सर्व सुख का दाता जिसकी तन सर्व सुख पावे तिसके दर्शा पाप मिटावे अब स्यान सगली शाट तिस जन की तू सेवा लाभ आवन जान न हो भी तेरा नाम तिस जन के पूजो सर पैरा सरोग सात पुरुख जिन जाने सतगुरु तिसका नाव जिसके संग से खुद रह नानक हर गुण गाओ अष्टपदी सतगुरु से की करे प्रतपाल सेवको गुरु सदा दयाल सिक्की गुरु दुर्मतमल हिरा गुरबचनी हर नाम चरह सतगुरु सिक्के बंधन काटे गुरु का सिख विकार से हट है सतगुरु सिख को नाम तन दे गुरु का सिख उड़पागी है सतगुरु सिख का हाल पर सवार नानक सतगुरु सिख को जी नाल समार है गुरु के ग्रह सेवक जो रह गुरु की आज्ञा मन में सह आप को कर कचना जनावे हर हर नाम हृदय सत्यावे मन बेचे सतगुरु के पास सेव के कार्य रास सेवा कर तो इन्हें कामी जिसको उत्प्राप्त स्वामी अपनी कृपा जिस करे नानक सो सेव गुरु की मतले बीस विश्व गुरु का मन मान है सो सेव परमेश्वर की कत जान है सो सतगुरु जिस हृदय हर नाव अनुपार गुरु को बल जाओ सर्व निदान जी का दाता आठ पहर पार ब्रह्म रंग राता ब्रह्म जन जन में पार ब्रह्म एक आप नहीं किस परम सहस्यान प्ले न जाइए नानक ऐसा गुरु बुट भागी पाई है सफल दर्शन पेकत पुनीत परसत चरण गत निर्मल रीत पेट स्वंग राम गुण रवे पार ब्रह्म की दर गय गवे सुनकर भजन का नया गाने मन संतोगा संपत्ति आने पूरा गुरु खाव जाका मंत्र अमृत स्पे कवे संत गुण बेअंत कीमत नहीं पाए नानक जिस पावे तिसले मिलाए जे वाय कुसत नेक सतपुर पूर्ण विवेक काहू बोलना पहुंच पुराने गम गोचर प्रभ निर्वाणी निराहार निर्वैर सुखदायिता की कीमत किना न पाए आनक भगत बंधन नित करे चरण कमल हृदय सिमर सद बलिहारी सदगुर अपने नाम जिस प्रसाद है सब प्रभ जपने के उस पावे जन कोई अमृत पी वे अमृत सो होए उस पुरख का नाई कदे बिनाश जा का मन प्रगटे गुणतास आठ पैर हर का नाम ले सच दे सेवको दे मोह माया के संग न ले मन में रख हर हर एक अंधकार दीप प्रगाते नानक परमो दुख तय तेना से सब तुम्हारे खांड बरताई अंत दुख न टे पाए जन्म मन के मिटे दे से साधु के पूर्ण उपदेश से पावचू का निरपो हे बसे सकल व्याद मन ते खे न से जिसका साथ इन कृपा तारी सत संग जप नाम मुरारी हित पाए चुके प्रम गवन सुन नानक हर जस सरबन निर्गुण आप सरगुण पी ओ कराकार जिन सकली मोहे अपने चित प्रव्या बनाए अपनी कीमता पे पाए हर बिन दूजा नाही कोई सर्वन अंतरे को सोए
ਪੋਤ ਰਵਿਆ ਰੂਪ ਰੰਗ ਕਈ ਪ੍ਰਕਾਰ ਸਤ ਕੈ ਸੰਗ ਰਚ ਰਚਨਾ ਆਪਣੀ ਕਲਤਾਰੀ ਅਨਕਬਾਰ ਨਾਨਕ ਬਲਿਹਾਰੀ ਸਰੋ ਸਾਥ ਨਾ ਚੱਲੈ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕੁਮਾਵਨਾ ਨਾਨਕ ਕੀਰਤਨ ਸਾਰ ਅਸਪਦੀ ਸੰਤ ਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰ ਪਾਪ ਸਾ ਮੀਤ ਵਿਸਾਰੋ ਚਰਨ ਕਮ ਲਿਦ ਮੈਂ ਉਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਤ ਏ ਤਨ ਪੰਚੋ ਹੋਵੋ ਭਗਵਾਨ ਸਾਂਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਇਨ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਤਨ ਕੋ ਚਾਰ ਕੁੰਡ ਉਠਤਾ ਵੈ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਤੁਖ ਕੋ ਨਿਤ ਬਾਛੈ ਮੀਤ ਸੋ ਦੁਖ ਸਾਧੁ ਸੰਤ ਪ੍ਰੀਤ ਜਿਸ ਤੋਬਾ ਕੋ ਕਰੇ ਭਲੀ ਕਰਨੀ ਸਾ ਸੋਬਾ ਬਜ ਹਰ ਕੀ ਸਰਨੀ ਅਨਕ ਪਾਵੀ ਰੋਗ ਨਾ ਜਾਏ ਰੋਗ ਮਿਟਾ ਹਰ ਅਬ ਕਦਲਾਏ ਸਰ ਨਿਦਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪ੍ਰਬੋਧੋ ਹਰ ਕੈ ਨਾਇ ਦੈਸ ਤਾਵ ਤਿਆ ਬੈਠਾਏ ਤਾਕੋ ਬਿਘਨ ਲਾਗੈ ਕੋਈ ਜਾ ਕਰ ਦੈਵਸਾ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਵ ਸਿਮਰ ਸਿਮਰ ਸਦਾ ਸੁਖ ਪਾਓ ਪਾਪ ਬਿਨ ਸਹਿ ਪੂਰਨ ਹੋਇਆ ਭਗਤ ਪਾਇਆ ਸੰਪਰਕਾਤ ਚਿਤ ਕਰ ਜਾਏ ਬਸੈ ਬਿਨਾਸੀ ਕੌ ਨਾਨਕ ਘਾਟੀ ਜੰਪਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਮਰਾ ਸੋਕਾ ਚੋਕਾ ਚਾ ਆਵਾ ਗਵਨ ਮਿਟੈ ਪ੍ਰਭ ਸੇਵਾ ਤਿਆਗ ਸਨ ਗੁਰਦੇਵ ਕਿਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕ ਪਾਵਨਾ ਛੂਟਣ ਹਾਰੇ ਸਿਮਰ ਸਾਸ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਨਾਇ ਮਨ ਵਾ ਚਿਤ ਨਾਨਕ ਪਨ ਪਾਏ ਸੰਗ ਨਾ ਚਾਲ ਸਥਿਰ ਹੈ ਤਨਾ ਤੂੰ ਕਿਉਂ ਲਪਟਾਵੈ ਮੂਰਖ ਮਨਾ ਸੁਤਮੀਤ ਕੁਟੰਬਰ ਬੰਤਾਇਨ ਤੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਤਾਰਿਨ ਤੇ ਕਹੋ ਕਵਨ ਛੁਟਕਾਰ ਹਰ ਸਸਤੀ ਰਥ ਸਵਾਰੀ ਝੂਠਾ ਡੰਪ ਝੂਠ ਪਾ ਸਾਰੇ ਜਿਨ ਦੀ ਤਿਸ ਵਜੈਨਾ ਬੇਗਾਨਾ ਨਾਮ ਵਿਸਤਾਰ ਨਾਨਕ ਪਿਸਤਾਨਾ ਗੁਰਕੀ ਮਾਤੂ ਲੈ ਆਨੇ ਭਗਤ ਬਿਨਾ ਬੋ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਇਨ ਜਨ ਜਨਮ ਕੇ ਲਿਖ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਤੁਨ ਕੈਤ ਰਹਿਤ ਗਤ ਪਾਵੋ ਸਾਰ ਪੁਰਸਤ ਹਰ ਕੋ ਨਾ ਉਸੇ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤੇਰੀ ਉਤ ਸਮੈਲ ਬਿਨ ਜਾਏ ਹੋ ਮੈਂ ਵਿਖ ਫੈਲ ਓਹੇ ਅਚਿਤ ਵਸਤ ਸੁਖ ਨਾਲ ਸਤ ਗ੍ਰਹਿ ਸਰ ਨਾਮ ਸਮਾਲ ਛਾੜ ਧਿਆਨ ਸਗਲੀ ਮਨਾ ਸਤ ਸੰਗ ਪਾਵੇ ਸਚਨਾ ਹਰ ਪੂੰਜੀ ਸੰਤ ਕਰੋ ਵਿਵਹਾਰ ਇਹ ਸੁਖ ਦਰ ਗੈ ਜੈਕਾਰ ਸਰ ਨਿਰੰਤਰ ਏਕੋ ਦੇਖ ਕੌ ਨਾਨਕ ਜਾ ਕੈ ਮਸਤਕ ਲੇਖ ਏਕੋ ਜਾਪੇ ਕੋ ਸਾਲਾ ਹੈ ਇੱਕ ਸਿਮਰ ਏਕੋ ਮਨ ਆਹੇ ਏਕ ਇਸਕੀ ਗੁਣ ਗਾਓ ਅਨੰਤ ਮਨ ਸੰਜਾ ਬੇਖ ਭਗਵੰਤ ਏਕੋ ਏਕ ਏਕ ਹਰਿਆ ਪੂਰਨ ਪੂਰੇ ਹੋ ਪ੍ਰਭਿਆਪ ਅਣਕ ਵਿਸਾਰ ਏਕ ਤੇ ਪੇ ਏਕ ਰਾਤ ਪ੍ਰਾਚਿਤ ਗੇ ਮਨ ਤਨ ਅੰਤਰ ਏਕ ਪ੍ਰਭਰਾਤਾ ਗੁਰੂ ਪ੍ਰਸਾਦ ਨਾਨਕ ਇੱਕ ਜਾਤਾ ਸਲੋਕ ਫਿਰਤ ਫਿਰਤ ਪ੍ਰਵਿਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸਪਦੀ ਜਾਚਕ ਜਨ ਜਾਚਿਆ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮਾਂਗੋ ਤੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਥ ਸਾਥ ਪ੍ਰਭ ਤੂੰ ਇਤਿਹਾਵੋ ਚਰਨ ਕਮ ਚੂੰ ਲਾ ਕੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ ਏ ਗੋਟੇ ਕੋ ਆਧਾਰ ਨਾਨਕ ਮਾਂਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ ਮਾਂ ਸੁਖੋਏ ਹਰ ਰਸ ਪਾਵੈ ਵਿਰਲਾ ਕੋਏ ਜਿਨ ਚਾਖਿਆ ਤੇ ਜਨ ਤ੍ਰਿਪਤਾਨੇ ਪੂਰਨ ਪੁਰਖ ਨੇ ਡੋਲਾਨੇ ਸੁਭਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਹ ਸਾਧ ਕੈ ਸੰਗ ਪਰੇ ਸਰ ਨਾਮ ਸਭ ਤਿਆਗ ਅੰਤਰ ਪ੍ਰਗਾਸ ਸੰਦ ਨਿਰਲਾਗ ਪਟਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਦੇ ਨਿਰਮਲ ਮਤ ਲਏ ਜਨ ਕੋ ਪ੍ਰਭ ਹੋਏ ਦਿਆਲ ਸੇਵਕ ਕੀ ਨੂੰ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਿਆ ਜਨਮ ਮਰਨ ਦੁੱਖ ਕਮ ਗਿਆ ਕਿਛ ਪੁੰਨੀ ਸਰਦਾ ਸਭ ਪੂਰੀ ਰਵ ਰਿਹਾ ਸਤਸੰਗ ਹਜੂਰੀ ਜਿਸਕਾ ਸਾਥ ਨੇ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੁਖ ਵਿਸਰੇ ਜੇ ਘਾਲ ਨਾ ਪਾਨ ਸੁਖ ਵਿਸਰੇ ਜੇ ਕੀ ਆ ਜਾਣ ਸੁਖ ਵਿਸਰੇ ਜਿਨ ਸਭ ਕੀਤੀ ਹੈ ਸੁਖ ਵਿਸਰੇ ਜੇ ਜੀਵਨ ਜੀਆ ਸੁਖ ਵਿਸਰੇ ਜੇ ਅਗਨ ਮੈਂ ਰੱਖ ਹੈ ਗੁਰਪ੍ਰਸਾਦ ਤੋਂ ਬਿਰਲਾ ਲੱਖ ਹੈ ਸੁਖ ਵਿਸਰੇ ਜੇ ਦਿਖਤੀ ਕੱਢ ਹੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੇ ਤੱਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਆਪਣਾ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਉਸੀ ਛਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਗ ਪਾਏ ਵਿਸਰਾਮ ਸਗਲ ਦੁਖਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਦਾ ਸਿਆਓ ਮਨ ਤਨ ਅੰਤਰ ਹੀ ਸੁਆਓ ਨੇਤਰੋ ਪੇਕ ਦਰ ਸੁਖ ਹੋਏ ਮਨ ਵਿਸੈ ਸਾ ਚੰਤ ਹੋਏ ਭਗਤ ਜਨਾ ਕੈ ਮਨ ਤਨ ਨਾਗ ਬਿਲਾ ਕੋ ਉਪਾਵੈ ਸੰਗ ਏਕ ਵਸਦੀ ਜੈ ਕਰਮਿਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸ਼ਾਂ ਦੀਨ ਦਿਆਲ ਭਗਤ ਪੁਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਗੱਡਾ ਕਰ ਪ੍ਰਤਪਾਲ ਆਦਿ ਗੁਰੂ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਇ ਲਾਵੈ ਮਨਹੀਤ ਹਮ ਨਿਰਗੁਨਿਆਰ ਨੀਚੇ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੁਕਤ ਪਾਏ ਇੱਕ ਨਿਮ ਖਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਹਾਈ ਬੋ ਭੋਜਨ ਕਾ ਪ੍ਰਸੰਗੀ ਤ੍ਰਿਸ਼ਨਾ ਜਪਤੀ ਹਰ ਹਰ ਨੀਤ ਪਲੀ ਸੁਕਰਨੀ ਸੋਭਾ ਧਨਵੰਤ ਹਿਰਦੇ ਵਸਤੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੁ ਨਿਵਾਸ
सर्व सुख नान प्रकाश सलोक सर गुण निर्गुण कार सुन समाधि आप अपन किया नानका पही प्रजाप हस्पति जब अकारे कुछ न दिसेता पाप उन तब कैसे होता जब धारे अपन सुन सुमा तब बैर विरोध के संकमात जब इसका वन चेह न जाप तब हर शोक को किसे व्यापत जब अपना पाप पार ब्रह्म तब मुह का कि शोभत परम अपन के लाभ जा नानक न हार न दूजा जब होवत प्रभ के वर्तनी तब बंद मुख को किसको बनी जब एक हर गम पार तब नरक सुर को कौन उतार जब निर्गुण प्रभ श्रेष्ठ भाय तब शिव तक कहो कित ठाए जब आपे आप अपनी ज्योत रह तब कवन निडर कवन कट डर है आपन चलता करना है रान खा करु गम पार अपना शिशु का अपना संता जन मन को का विनाशन जब पूर्ण करता प्रभ सोय तब जम पीत राग कहो किस होय जब अवगत गोचर प्रभ एक का तब चित्र गुप्त किस पूछ लेखा जब नाथ नंदन गोचर गा दे तब कौन छुटे कौन बंधन मार दे अपन आप आपे चर जा नानक अपन रूप आपे ऊपर जा जय निर्मल पुरख पुरख पत होता तय बिन मैल का हो क्या होता जय निरंजन नकार निर्वाण तय कौन कुमान कौन अभिमान जय स्वरूप केवल जगदीश तय छल छिदर लगत कहो कीज जय ज्योत रूपी ज्योत संग समावे तय किसे कूप का कृपतावे कर्ण करावन करना हार नान करते का नाय सुमार जब अपनी शोभा अपन संग बनाए तय कवन माए बाप मित्र सुत भाई जब सर्वकला पे प्रवीण तय वेद देव कहा कौचीन जब अपने आप पुरधार तो सगन अप सगन कहाँ विचार जय अपन ऊंच अपना अपने रहते कौन ठाकर कौन कहिए चेरा विस्मन विस्मरे विस्मार नानक अपनी गत जानो आप जय छल छेद पेद समाया ऊहा किसे व्याप्त माया आप सु आप देते गुण का नाय प्रवेश जय के एक भगवंत तय कौन चित किस लागे चिंता जय अपना आप पतिया रहते कौन कथा कौन सुनना हारा बहु ब्यांत ऊंचे ऊंचा नानक आप सु आपे पहुंचा जय प्रत्यो प्रपंच अकाल तय गुण में की न विस्तार पापुन तय पे कहावत को नर को सुख बछावत आल जाल माया जंजाल हो मैं मोह परम पैपार दुख सुख मान अपमान अंत प्रकार की उपख्यान आपन खेल आप कर दे कह खेल संकोचे तो नान पीत है जय अवगत भगत है आप जय पुत्र पासार संत प्रताप जो उपा पापे धनी उनकी शोभा अनुबानी आपे कौत कर अंत हो जा फिर अतोग निर्जोग जिस पावे तिस अपन नाय लावे जिस पावे तिस खेल खिलावे बेसमारो था कन तो जो बुलाव त्यो नानक दास बोला सलोक जी जंत के ठाकुर आपे वर्तनहार नानके को पसरिया दूजा कह दृष्टार हस्पति आप कथा आप सुन हार आपे का विस्तार जस पाय सृष्ट उपाय अपने पाने ले समाय तुम ते पिन नहीं किछ होए आप सुस्ता जग पर होए या को प्रभ जी आप जाए सच नाम सोई जन पाए सो सुम ती तत् कविता नानक सग सृष्ट का जीता जी जंत्र सता कहा दीन दयाल नाथ को नाथ जिस राकत कोई न मार सो मुआ जिस मनो विचार जिसका जब कहा को जाए सब फिर एक निरंजन राय जी की जग जा कर सब हाथ अंतर बाहर जानो साथ गुण निधान बेअंत पार नानक दास सदा बलिहार पूर्ण पूरे दयाल सब ऊपर हो कृपाल अपने कर्तव्य जाने आप अंतर जा मिले हो व्याप प्रतपाला जी अनुभव पाक जो जो रुचि सुत से तिहास जिस पावत इसलिए मिलाए तख्त करे हर के गुण गाय मानव पर विश्वास कर मान्या कर महा नानक एक जान्या जान लागा हर एक कहना है जिसकी आत्मा गिरती जाए सेवको सेवा बने आये हुकुम बूझ परम पद पाए इससे ऊपर नहीं विचार जाके मनुष्य अहंकार बंधन तोर पे निर्वैर अंधन पूजे गुरु की पैर ए लोक सुखी है परलोक सुहेले नानक हाथ प्रभा पे मेले सात सांग मिल करो नंद गुण गाओ पर परमानंद राम नाम तत् करो विचार दुर्लभ देखा करो उधार अमृत वचन हर के गुण गाओ प्राण तन पाए सो आओ आठ पैर प्रभ देखो नेरा मिटा ज्ञान बिन से अंधेरा सुन उपदेश हृदय बसाओ मन छे नानक फल पाओ हथ पल दो सुबार राम नाम अंतर उधार पूरे गुरु की पूरी दिखिया जिस मन बसत सच परिखिया मन तन नाम जपो लिवलाए दुख दर्द मन ते बो जाए सच व्यापार करो व्यापारी दरगने बैकेब तुम्हारे एक टेक रखो मन माहे नानक भव नया वे जाए किससे दूर कहा को जाए उग्र रखन हर ध्याय निरपो जप सगल पो मिटे प्रभ कृपा ते प्राणी छुटाए जिस प्रभ राख जिस नाहे दुख नाम जप मन हो सुख चिंता जाए मिटे अंकार तिस जन को कोई न पहुंचन हार सिर ऊपर ठाडा गुरसूरा नानक ताके कार्य पूरा मात पूरी अमृत जाके दृष्ट दर्शन पे कुदरत सृष्ट चरण कमल जाके अनूप सब दर्शन सुंदर हार रूप धन सेवा से प्रवान अंतर जामी प्रत प्रधान जिस मन बसे सो भूत निहाल ताके निक नया अवताल अमर भय अमरा पद पाया सत संग नानक हर ध्याया सलोक
ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਬਿਨਾਸ ਹਰ ਕਿਰਪਾ ਦੇ ਸੰਤ ਪੇਟਿਆ ਨਾਨਕ ਮਨ ਪ੍ਰਕਾਸ਼ ਅਸਪਦੀ ਸੰਤ ਸੰਗੰਤ ਪ੍ਰਭ ਜੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਕਲ ਸਮੱਗਰੀ ਇੱਕ ਸਕਟ ਮਾਇਨ ਪ੍ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਈ ਮੈਂ ਸਕਦ ਵਿਸਰਾਮ ਸੁਨ ਸਮਾਦ ਅਨਹਤ ਤੈਨਾਤ ਕਹਿਣ ਨਾ ਜਾਈ ਚਾਰਜ ਵਿਸਮਾਦ ਇਨ ਦੇਖਿਆ ਜਿਸ ਆਪ ਦਿਖਾਏ ਨਾਨਕ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਨਾਥ ਕਟ ਕਟ ਪਿਆ ਪਿਆ ਭਗਵੰਤ ਕਰਨ ਮਾਇਆ ਕਾ ਤਿਆਰ ਸਰ ਲੋਕ ਪੂਰਨ ਪ੍ਰਤਪਾਲ ਵੰਤਨ ਪਰਬਤ ਹੈ ਪਾਰ ਬ੍ਰਹਮ ਜੈ ਸਿਆ ਗੈ ਤੈਸਾ ਕਰਮ ਪੌਣ ਪਾਣੀ ਵੈ ਸੰਤਰ ਮਾਏ ਚਾਰ ਕੁੰਡ ਦੈ ਦਿਸੇ ਸਮਾਏ ਇਸਤੇ ਪਿੰਡ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਤਿਅ ਸੂਰ ਨਖੱਤਰ ਮੈਂ ਏਕ ਬਾਣੀ ਪ੍ਰਾਪਤੀ ਸਭ ਕੋ ਬੋਲੈ ਆਪ ਡੋਲ ਨਾ ਕਬੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਬੋਲ ਨਾ ਪਾਇਆ ਗੁਣਿਆ ਮੋਲ ਸਰਬ ਜੋਤ ਮੈਂ ਜਾਤੀ ਜੋਤ ਤਾਰਿਓ ਸਵਾਮੀ ਓਤ ਕੋਤ ਗੁਰਪ੍ਰਸਾਦ ਪਰਮ ਕਾ ਨਾਥ ਨਾਨਕ ਤਿਨ ਮੈਂ ਹੋ ਵਿਸਾਸ ਸੰਤ ਜਨਾ ਕਰ ਵੇਖਣ ਸਾਹਿਬ ਬ੍ਰਹਮ ਸੰਤ ਜਨਾ ਕਹਿ ਹਿਰਦੈ ਸਾਹ ਧਰਮ ਸੰਤ ਜਨਾ ਸੁਨ ਸੋ ਬਚਨ ਸਰਬਿਆ ਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੀ ਰਹਿਤ ਸਤ ਵਚਨ ਸਾਧੂ ਸਤ ਕਹਿਤ ਜੋ ਹੋਏ ਸੋ ਸੁਖਮਾਨ ਕਰਨ ਕਰਾਬ ਨਹਾਰ ਪ੍ਰਭ ਜਾਨੈ ਅੰਤਰ ਵਸੇ ਬਾਰ ਪੀ ਹੋਈ ਨਾਨਕ ਦਰਸ਼ਨ ਦੇਖ ਸਾਹਿਬ ਮੋਈ ਆਪ ਸਤ ਕੀ ਹੈ ਸਭ ਸਤ ਤਿਸ ਪ੍ਰਾਪਤ ਸਗਲੀ ਉਤਪਤ ਇਸ ਪਾਵਤਾ ਕਰੇ ਵਿਸਤਾਰ ਤਿਸ ਪਾਵਤਾ ਏ ਕੰਕਾਰ ਅਨ ਕਲਾ ਲਖੀ ਨ ਜਾਏ ਜਿਸ ਪਾਵਤ ਸਲੇ ਮਿਲਾਏ ਕਬ ਨਿਕਟ ਕਰਨ ਕਈ ਹੈ ਦੂਰਾ ਪਿਆ ਪਾਪ ਭਰਪੂਰ ਅੰਤਰ ਕਰ ਜਿਸ ਆਪ ਜਿਨਾ ਨਾਮ ਤਿਸ ਜਨਾ ਬੁਝਾਏ ਸਰ ਪੂਤਾ ਵਰਤਾਰਾ ਸਰਨਾ ਪੇਕ ਨਹਾਰਾ ਸਗਲ ਸਮੱਗਰੀ ਜਾ ਕਾ ਤਨਾ ਪੰਜਾ ਸਾਹਿਬ ਹੀ ਸੁਣਾ ਆਪ ਜਾਨੇ ਖੇਲ ਬਣਾਇਆ ਵਿਆਕਾਰੀ ਕੀ ਨੀ ਮਾਇਆ ਸਭ ਕੈ ਮਤਲਬ ਤੂ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ ਆ ਗਿਆ ਆਵੇ ਆ ਪਿਆ ਜਾਏ ਨਾਨਕ ਜਾ ਪਾਵੇ ਤਲੇ ਸਮਾਏ ਇਸੇ ਹੋਏ ਸੋ ਨਾ ਹੀ ਬੁਰਾ ਉਰੇ ਕਹੋ ਕਿਨੇ ਕਛ ਕਰਾ ਆਪ ਲਾ ਕਰ ਤੂ ਤਤ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚਾਰੀ ਸਭ ਸਾਚ ਓਤ ਪੋਤਾ ਕੁਸੰਗ ਰਾਤ ਤਾਂ ਕਿ ਗਤਮਿਤ ਕਹੀ ਨਾ ਜਾਏ ਤੂੰ ਸਰੋਜ ਤਸੋ ਜੀ ਪਾਏ ਜਿਸ ਕਾ ਕੀ ਹੈ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਕਿਉ ਜਾਣ ਜੋ ਜਾਣਨ ਤਿਸ ਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਭ ਸੋਏ ਉਹ ਧਨਵੰਤ ਫੁਲਵੰਤ ਪਦਵੰਤ ਜੀਵਨ ਮੁਕਤ ਸਿਰਦੈ ਭਗਵੰਤ ਤਨ ਤਨ ਤਨ ਜਨੇ ਆਇਆ

0: ਦੇ ਤਤਕਾਲ ਉਧਾਰ ਹੈ। ਨਿਰਮਲ ਸੁਭਾ ਅਮ੍ਰਿਤਾ ਕੀ ਬਾਣੀ, ਏਕ ਨਾਮ ਮਨਮਾਇ ਸਮਾਨੇ, ਦੁਖ ਰੋਗ ਬਿਨ ਸੇ ਪੈ ਪਰਮ, ਸਾਧ ਨਾਮ ਨਿਰਮਲਤਾ ਕੇ ਕਰਮ, ਸਭ ਤੇ ਉੱਚਤਾ ਕੀ ਸੋਭਾ ਬਣੀ, ਨਾਨਕ ਏ ਗੁਣ ਨਾਮ ਸੁਖਮਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨੂੰ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha at Williams Lake. Any comments and suggestions, please call 250-392-3874.

0: वाहगुरु जी का खालसा, वाहगुरु जी की फतेह। परम सम्मान योग कवल छत्र दे मालक, जुगो जुग अटल सतगुरु साहिब श्री गुरु ग्रंथ साहिब महाराज जी की पावन पवित्र हजूरी अंदर सतगुरु की इलाही गुरबाणी का कीर्तन आप जी ने श्रवण किया है, जिथे इलाही बाणी का कीर्तन आपने सरवण किया, इस कीर्तन के अज का प्रकरण भी गुरु की बाणी से। सतगुरु की बाणी जिवें आप वचन सरवण किए ने, बाणी जो जियो जाने इस अंतर रवै हर नामा, जां हजूर के पवित्र वचन सरवण किए जै तन बाणी विसर जाए, क्यों पक्का रोगी विल लाए। तन गुरु ग्रंथ साहब की बाणी विच बाणी दी भी सिद्ध की गई, क्योंकि गुरु ग्रंथ साहब की बाणी विच तीर। प्रोफेसर पूरन सिंह ने एक गल बड़ी सोहनी कही थी, वो कहिंदा गुरु ग्रंथ साहब जी का शब्द, गुरु ग्रंथ साहब जी की बाणी एक तीर है, ते जदों किसे टिके हिरदे विच ए तीर अपना काम कर जाए, ए तीर लग जाए, ते कहन लगे ए तीर अंदर सुराख कर दे, ए अंदर नू छेद कर देंदा है, बाणी दा शब्द अंदर नू विन दे, ते जदों शब्द अंदर नू विन देवे ते उदों टिक के जे किते तू गुरु गुरु जप लवे ना, इस बाणी दे राही ओ परमेश्वर दा नाम तेरे अंदर प्रवेश कर जाए। बाणी इन्नी समर्था रखती है, शायद यही कारण भगत कबीर साहब ने कहा है बाणी विच कि इतने बहादुर मनुख देखे ने जिन्हां दी छाती कोई नेजा मारे, कोई अपने वालों नागनी मारे जां तेज शस्त्र नाल वार करे, लोग उस नेजे दे उस शस्त्र दे वार नूं जर लैंदे ने, पर कबीर साहब कहिंदे ने ओह किन्ना कु वड्डिया भागां वाला होवेगा जिहड़ा शब्द की चोट नूं अपने अंदर जर लवे। हजूर की बाणी विच बचन हुंदा कबीर चोट सहेली छेल की, छेल का अर्थ हुंदा नेजा। कहन लगे आम जिहड़े शस्त्र ने उन्हां दी चोट बड़ी सौखी है, लागत लै उसास, चोट सहारा शब्द की तास, गुरु मैं दास। जिहड़ा शब्द की चोट सहारदा है, आओ गुरु तेग बहादुर जी दे पावन पवित्र शलोक जिन्हां दी विचार गुरु कृपा नाल आपां कर रहे हैं। शलोक नंबर 32 आप जी ने सरवण किया है, गुरु तेग बहादुर जी कृपा करन आप ही इस पावन पवित्र शलोक की विचार करा लैन, आप कृपा करके एकाग्रता जरूर बख्शो। अर्ज कोशिश करो बच्चों नूं टिकाण दी, क्योंकि बच्चे नूं एक समझ नहीं, इन्नी उन्हूं अजे शांत नहीं, पर आपां झिड़कना भी नहीं, क्योंकि अज जे गुरु की संगत विच टिक के बहणगे कल नूं इन्हां नूं समझ पै जाएगी गुरु कोल किवें बहणा। कोशिश करो इन्हां नूं टिकाण दी, करो कृपा मेरे ते, आप समूह माई भाई आसीस बख्शो ते सारे बड़े प्यार अदब दे नाल उचारण करो जी। सतनाम श्री वाहे गुरु जी, करो कृपालता गुरमुखो फिर उचारण करो जी। सतनाम श्री वाहे गुरु जी। सतगुरु गुरु तेग बहादुर जी महाराज अज संसार की उस असलीयत नूं बयान पै करदे ने जिहड़ी घटना हर एक मनुख के जीवन में करीब करीब वापर गई है, ਇਹ ਗੁਰੂ ਤੇਗ ਬਹਾਦਰ ਜੀ ਉਸ ਘਟਨਾ ਨੂੰ ਆਪਣੇ ਪਵਿੱਤਰ ਸ਼ਲੋਕ ਰਾਹੀਂ ਸਾਨੂੰ ਦ੍ਰਿੜ ਪੈ ਕਰਾਉਂਦੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਲੋਕ ਹੈ, ਸੁਖ ਮੈਂ ਬਹੁ ਸੰਗੀ ਭਏ। ਸੁਖ ਮੈਂ ਦਾ ਅਰਥ ਹੈ ਸੁਖ ਦੇ ਵਿੱਚ, ਇੱਥੇ ਜੇ ਬਿੰਦੀ ਲਾਗੀ ਤੇ ਇਹਦਾ ਅਰਥ ਹੋਰ ਹੋ ਜਾਏਗਾ। ਸੁਖ ਮੈਂ ਨੀ ਪਾ ਕੇ ਸੁਖ ਮੈਂ ਸੁਖ ਵਿੱਚ, ਬਹੁ ਸੰਗੀ ਭਏ, ਬਹੁ ਅਰਥ ਬਹੁਤ ਜ਼ਿਆਦਾ, ਸੰਗੀ ਦਰਦ ਸਾਥੀ। ਜਦੋਂ ਤੇਰੇ ਕੋਲ ਸਰੀਰ ਦਾ ਸੁੱਖ ਹੈ, ਤੇਰੇ ਕੋਲ ਦੁਨੀਆਂ ਦਾ ਸੁੱਖ ਹੈ, ਤੇਰੇ ਕੋਲ ਕਿਸੇ ਪਦਵੀ ਦਾ ਸੁੱਖ ਹੈ, ਤੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਸਾਥੀ ਬਣਾਉਣ ਦੀ ਲੋੜ ਨਹੀਂ, ਲੋਕੀ ਬਦੋ ਬਦੀ ਤੇਰੇ ਮਿੱਤਰ ਬਣ ਜਾਣ। ਸੁੱਖ ਮੈਂ ਬਹੁਤ ਸੰਗੀ ਭਏ, ਤੇ ਸੁੱਖ ਵਿੱਚ ਕਦੀ ਵੀ ਮਿੱਤਰਾਂ ਦੀ ਗਿਣਤੀ ਨਾ ਕਰੀ, ਸੁੱਖ ਵਿੱਚ ਕਦੀ ਵੀ ਸਾਥੀਆਂ ਨੂੰ ਆਪਣੇ ਸਾਥੀ ਮੰਨੀ ਨਾ, ਸੁੱਖ ਵਿੱਚ ਕਦੀ ਵੀ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਸਮਝੀ ਨਾ। ਜੇ ਤੂੰ ਵਾਕਈ ਆਪਣੇ ਮਿੱਤਰਾਂ ਦੀ ਗਿਣਤੀ ਕਰਨੀ ਚਾਹੁੰਦਾ ਨਾ, ਤੇ ਜਿੱਦਣ ਤੇਰੇ ਤੇ ਮੁਸੀਬਤ ਪਏਗੀ ਉਦਣ ਗਿਣ ਕੇ ਦੇਖੀ ਤੇਰੇ ਕਿੰਨੇ ਕੁ ਮਿੱਤਰ। ਸਾਹਿਬ ਕਹਿੰਦੇ ਸੁੱਖ ਮੈਂ ਬਹੁਤ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਈ, ਦੁੱਖ ਵਿੱਚ ਕੋਈ ਨਹੀਂ ਨਾਲ ਤੁਰਦਾ। ਤੇ ਗੁਰੂ ਤੇਗ ਬਹਾਦਰ ਜੀ, ਤੇ ਜੇ ਮਨੁੱਖ ਨਿਰਾਸ਼ ਹੋ ਜਾਏਗਾ, ਕੋਈ ਵੀ ਨਾਲ ਨਹੀਂ ਜਾਂਦਾ, ਤੇ ਫਿਰ ਇੱਕ ਦੂਜੇ ਨੂੰ ਲੋਕ ਨੇ ਕਿਵੇਂ ਕਰਨਗੇ, ਤੇ ਕੋਈ ਨਾਲ ਜਾਣ ਵਾਲਾ ਹੈ? ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਕਹੋ ਨਾਨਕ ਹਰ ਭਜ ਮਨਾ, ਹੇ ਮੇਰੇ ਮਨਾ, ਤੂੰ ਵਾਹਿਗੁਰੂ ਦੇ ਸਿਮਰਨ ਨੂੰ ਕਿਉਂ ਨਹੀਂ ਕਰਦਾ, ਤੇ ਉਹ ਕਿੰਨਾ ਕੁ ਨਾਲ ਨਿਭਦਾ। ਸਾਹਿਬ ਕਹਿੰਦੇ ਨੇ ਅੰਤ ਸਹਾਈ ਹੋਏ, ਜਿੱਥੇ ਤੇਰੇ ਸਰੀਰ ਨੇ ਵੀ ਸਾਥ ਛੱਡ ਜਾਣਾ ਨਾ, ਮੇਰੇ ਵਾਹਿਗੁਰੂ ਦਾ ਨਾਮ ਤੇਰੇ ਉੱਥੇ ਜਾ ਕੇ ਮਦਦ ਕਰੇ। ਨਾਮ ਤੋਂ ਵੱਡਾ ਕੋਈ ਸਾਥੀ ਨਹੀਂ। ਬਾਕੀ ਗੁਰੂ ਗ੍ਰੰਥ ਸਾਹਿਬ ਜੀ ਨੇ ਸਮਾਜ ਦੇ ਅੰਦਰ ਦੀ ਅਸਲੀਅਤ ਨੂੰ ਪ੍ਰਗਟ ਕੀਤਾ। ਹਜ਼ੂਰ ਦਾ ਇੱਕ ਪਾਵਨ ਪਵਿੱਤਰ ਬਚਨ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਸਾਹਿਬ ਕਹਿੰਦੇ ਨੇ ਮਨਮੁੱਖ ਬੰਦੇ ਨਾਲ ਜਦੋਂ ਵੀ ਮਿੱਤਰਤਾ ਪੈਂਦੀ ਹੈ ਨਾ, ਧਿਆਨ ਰੱਖੀ, ਮਨਮੁੱਖ ਬੰਦਾ ਕਦੀ ਵੀ ਮਿੱਤਰਤਾ ਅੰਦਰ ਨਹੀਂ ਹੋ ਪਾਉਂਦਾ। ਪਹਿਲੀ ਗੱਲ, ਲਾਲਚੀ ਬੰਦਾ ਕਦੀ ਮਿੱਤਰ ਹੋ ਹੀ ਨਹੀਂ ਸਕਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮਨਮੁੱਖ ਦੀ ਇੱਕ ਬਿਰਤੀ ਹੈ, ਉਹਦੀ ਦੋਸਤੀ ਕੇਵਲ ਤਾਂ ਕੇਵਲ ਸਵਾਰਥ ਤੇ ਖਲੋਤੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਤੇਰੇ ਕੋਲ ਦੌਲਤ ਦੇਖ ਕੇ ਤੇਰੇ ਸਾਥੀ ਤੇਰੇ ਮਿੱਤਰ ਬੇਅੰਤ ਬਣਗੇ, ਪਰ ਓਨੀ ਦੇਰ ਤੱਕ ਤੇਰੇ ਘਰ ਦੀ ਹਾਜ਼ਰੀ ਭਰਨਗੇ, ਉਤਨੀ ਦੇਰ ਤੱਕ ਤੇਰੇ ਨਾਲ ਮੇਲ ਮਿਲਾਪ ਰੱਖਣਗੇ, ਜਿੰਨੀ ਦੇਰ ਤੱਕ ਤੂੰ ਉਹਨਾਂ ਦੀ ਗਰਜ ਪੂਰੀ ਕਰਨਾ, ਤੂੰ ਲੋੜ ਪੂਰੀ ਕਰਨਾ, ਤੂੰ ਉਹਨਾਂ ਨੂੰ ਕੁਝ ਮੂੰਹ ਵਿੱਚ ਖਾਣ ਨੂੰ ਦੇਣਾ, ਤਨ ਢੱਕਣ ਲਈ ਕੁਝ ਪਾਉਣ ਨੂੰ ਦੇਣਾ, ਉਹਨਾਂ ਨੂੰ ਵਰਤਣ ਵਾਸਤੇ ਤੂੰ ਉਹਨਾਂ ਦੀ ਗਾਹੇ ਬਗਾਹੇ ਮਦਦ ਕਰਨਾ, ਜਿੰਨੀ ਦੇਰ ਤੱਕ ਤੂੰ ਕੁਝ ਦੇ ਰਿਹਾ ਓਨੀ ਦੇਰ ਤੱਕ ਤੇਰੇ ਮਿੱਤਰ ਨੇ। ਤੇ ਜਿੱਥੇ ਖਲੋਣਗੇ ਇੱਕ ਗੱਲ ਕਹਿਣਗੇ, ਇਹਦੇ ਵਰਗਾ ਬੰਦਾ ਤੇ ਦੁਨੀਆਂ ਤੇ ਹੈ ਹੀ ਕੋਈ, ਦੁਨੀਆਂ ਤੇ ਦੂਜਾ ਰੱਬ ਹੀ ਇਹਦੇ ਧਰਤੀ ਤੇ। ਪਰ ਪਿਆਰਿਆ, ਜਿੱਦਣ ਤੇਰੇ ਪੱਲੇ ਕੁਝ ਨਾ ਰਿਹਾ, ਤੇ ਜਿਹੜੇ ਮਿੱਤਰ ਤੈਨੂੰ ਵਲ ਪਾ ਕੇ ਮਿਲਣ ਵਾਸਤੇ ਆਉਂਦੇ ਸਨ, ਤੂੰ ਉਹਨਾਂ ਲੋਕਾਂ ਨੂੰ ਸੁਨੇਹ ਭੇਜੇਗਾ ਜੋ ਟਾਲ ਮਟੋਲ ਕਰਕੇ ਤੈਨੂੰ ਮਿਲਣਾ ਵੀ ਪਸੰਦ ਨਹੀਂ ਕਰਨਗੇ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਜਿੱਦਣ ਖਾਣ ਤੇ ਪਾਣ ਨੂੰ ਦੇਣਾ, ਓਨੀ ਦੇਰ ਤੱਕ ਤੇਰੀ ਸਿਫਤ ਕਰਨਗੇ, ਤੇ ਜਿੱਦਣ ਤੂੰ ਪਿੱਛਾ ਹੱਥ ਖਿੱਚੇਗਾ ਤੇ ਉਸੇ ਜ਼ਬਾਨ ਨਾਲ ਤੇਰੀ ਨਿੰਦਿਆ ਵੀ ਕਰਦੇ ਨੇ। ਗੁਰੂ ਸਾਹਿਬ ਨੇ ਜਿਹੜਾ ਬਚਨ ਕਿਹਾ, ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮਨ ਮੁੱਖਾਂ ਤੇਰੀ ਦੇਰ ਦੋਸਤੀ, ਸੰਗੀ ਦੀ ਮੈਂ ਵਿਚਾਰ ਕਰ ਰਿਹਾ, ਮਨਮੁੱਖ ਬੰਦੇ ਦੀ ਮਿੱਤਰਤਾ ਮਾਇਆ ਦਾ ਸੰਬੰਧ, ਕੇਵਲ ਦੌਲਤ ਨੂੰ ਮੁੱਖ ਰੱਖ ਕੇ ਮਿੱਤਰਤਾ ਪਾਉਂਦਾ ਹੈ, ਵੇਖਦਿਆਂ ਹੀ ਭੱਜ ਜਾਣ, ਪਰ ਜਿੱਦਣ ਤੈਨੂੰ ਲੋੜ ਪੈ ਗਈ ਪਿਆਰਿਆ, ਉਦਣ ਤੈਨੂੰ ਦੇਖਦਿਆਂ ਸਾਰ ਉਹਨਾਂ ਨੇ ਆਪਣੇ ਆਪ ਨੂੰ ਲੁਕਾ ਲੈਣਾ। ਮਨਮੁੱਖਾਂ ਤੇਰੀ ਦੋਸਤੀ ਮਾਇਆ ਦਾ ਸੰਬੰਧ, ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਦ, ਜਿੱਚਰ ਪਹਿਨ ਲਖਾਵਨੇ। ਖਾਣ ਪਾਣ ਨੂੰ ਜਿੰਨੀ ਦੇਰ ਤੱਕ ਦੇਣਾ, ਟਿੱਚਰ ਰੱਖਣ ਗੰਢ, ਓਨੀ ਦੇਰ ਤੱਕ ਤੇਰੇ ਨਾਲ ਮਿਲਾਪ ਰੱਖਣਗੇ। ਜਿਸ ਦਿਨ ਕਿਛੂ ਨਾ ਹੋਵੇ, ਜਿੱਦਣ ਤੂੰ ਕੁਝ ਨਾ ਦੇ ਸਕਿਓ, ਇਸ ਦਿਨ ਬੋਲਣ ਗੰਢ, ਉਸੇ ਜ਼ਬਾਨ ਨਾਲ ਤੇਰੇ ਲਈ ਉਹ ਭੱਦੇ ਸ਼ਬਦ ਬੋਲਣੇ ਸ਼ੁਰੂ ਕਰਦੇ ਨੇ। ਲੋਕ ਕੇਵਲ ਸੁੱਖਦੇ ਨੇ, ਦੁੱਖ ਦਾ ਕੋਈ ਨਹੀਂ। ਹਜ਼ੂਰ ਨੇ ਬਾਣੀ ਵਿੱਚ ਬਚਨ ਬੜੇ ਪਿਆਰੇ ਕਹੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਨਾ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਹੀ ਆਧਾਰ ਬਣਾ ਕੇ ਕਿਤੇ ਸਲੋਕ ਦੀ ਵਿਆਖਿਆ ਕਰੀਏ ਤੇ ਆਨੰਦ ਆ ਜਾਂਦਾ। ਜੇ ਗੁਰੂ ਤੇਗ ਬਹਾਦਰ ਸਲੋਕ ਵਿੱਚ ਕਹਿ ਰਹੇ ਨੇ, ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ, ਤੇ ਹਜ਼ੂਰ ਦਾ ਬਚਨ ਅਸੀਂ ਗੌੜੀ ਰਾਤ ਵਿੱਚ ਪੜ੍ਹਨੇ ਹਾਂ, ਮੈਂ ਤਿੰਨ ਚਾਰ ਪ੍ਰਮਾਣ ਇਸ ਸੰਬੰਧੀ ਸਾਹਿਬ ਦੀ ਬਾਣੀ ਵਿੱਚੋਂ ਅਰਜ਼ ਕਰਨੇ ਨੇ। ਗੁਰੂ ਤੇਗ ਬਹਾਦਰ ਜੀ ਗੌੜੀ ਰਾਤ ਵਿੱਚ ਇੱਕ ਬਚਨ ਕਰਦੇ ਨੇ, ਸਾਹਿਬ ਕਹਿੰਦੇ ਨੇ, ਮਨ ਰੇ ਕਹਾਂ ਭਇਓ ਤੈਂ ਬੌਰਾ, ਉਹ ਮੇਰੇ ਮਨਾ ਤੂੰ ਕਿੱਥੇ ਝੱਲਾ ਹੋ ਗਿਆ, ਦੁਨੀਆਂ ਦੀ ਵਾਹ ਵਾਹ ਪਿੱਛੇ ਪੈ ਕੇ। ਯਾਦ ਰੱਖੀ ਕਿ ਮਨ ਰੇ ਕਹਾਂ ਭਇਓ ਤੈਂ ਬੌਰਾ, ਜਿਸ ਦੌਲਤ ਨੂੰ ਦੇਖ ਕੇ ਤੂੰ ਆਪਣੇ ਅੰਦਰ ਨੂੰ ਹੌਲਾ ਕਰੀ ਬੈਠਾ, ਯਾਦ ਰੱਖ ਇਸ ਦੌਲਤ ਨੇ ਤੇਰੇ ਨਾਲ ਨਹੀਂ ਜਾਣਾ, ਇਹਨੇ ਤੇਰੇ ਨਾਲ ਨਿਭਣਾ ਨਹੀਂ। ਹਜ਼ੂਰ ਨੇ ਇਸੇ ਵਿੱਚ ਬਚਨ ਕੀਤਾ, ਇੱਕ ਪੰਕਤੀ ਆਉਂਦੀ ਹੈ, ਸਾਹਿਬ ਕਹਿੰਦੇ ਨੇ, ਜਿਸ ਘਰ ਨੂੰ ਜਿਸ ਇਸਤਰੀ ਨੂੰ ਜਿਸ ਪਰਿਵਾਰ ਨੂੰ ਤੂੰ ਆਪਣਾ ਸਮਝਣਾ ਪੈ, ਇਹਨੇ ਵਿੱਚੋਂ ਤੇਰਾ ਕੋਈ ਵੀ ਸਾਥ ਦੇਣ ਵਾਲਾ ਨਹੀਂ, ਤੂੰ ਐਵੇਂ ਝੱਲਾ ਬਣ ਕੇ ਇਹਨਾਂ ਦੇ ਪਿੱਛੇ ਤੁਰੀ ਨਾ ਜਾਣਾ। ਮਨ ਰੇ ਕਹਾਂ ਭਇਓ ਤੈਂ ਬੌਰਾ, ਐਨਸ ਔਦ ਘਟੈ ਨਹੀਂ ਜਾਣੈ, ਭਇਓ ਲੋਭ ਸੰਘੋਰਾ, ਜੋ ਤਨ ਤੈ ਆਪਣੋ ਕਰ ਜਾਣੇ ਹੋ, ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਤੱਕ ਤੇਰੋ ਰੇ ਨਾਇਨ, ਦੇਖੋ ਸੋਚ ਵਿਚਾਰੀ, ਕਿਉਂਕਿ ਸੁਖ ਮੈਂ ਬਹੁਤ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਈ, ਇਨ ਮੈਂ ਤੱਕ ਤੇਰੋ ਰੇ ਨਾਇਨ, ਹੋ ਮੇਰੇ ਮਨਾ ਇਹਨਾਂ ਵਿੱਚੋਂ ਤੇਰਾ ਕੋਈ ਨਹੀਂ ਹੂੰ, ਆਪਣੇ ਹਿਰਦੇ ਵਿੱਚ ਤੂੰ ਸੋਚ ਕਿਉਂ ਨਹੀਂ ਲੈਂਦਾ। ਗੁਰੂ ਤੇਗ ਬਹਾਦਰ ਜੀ ਦਾ ਦੂਜਾ ਸ਼ਬਦ ਆਉਂਦਾ ਦੇਵ ਗੰਧਾਰੀ ਮਹੱਲਾ ਨੌਵਾਂ, ਸਾਹਿਬ ਕਹਿੰਦੇ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਐਵੇਂ ਮਤ ਸਮਝੀ ਸਾਰੇ ਮੇਰੇ ਮਿੱਤਰ ਨੀ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਚੋਂ ਹੀ ਸਭ ਲਾਗੇ, ਕਿਆ ਦਾਰਾ ਕਿਆ ਨੀਤ, ਅਸਲੀਅਤ ਇਹ ਵੀ ਭਾਵੇਂ ਮਿੱਤਰ ਏ ਭਾਵੇਂ ਇਸਤਰੀ ਏ ਭਾਵੇਂ ਪੁੱਤਰ ਏ, ਜੇ ਤੂੰ ਸੂਖਸ਼ਮਤਾ ਵੀ ਜਾ ਕੇ ਤੱਕੇ ਤੇ ਸਾਰੇ ਲੋਕ ਕੇਵਲ ਆਪਣੇ ਸਵਾਰਥ ਲਈ ਤੇਰੇ ਨਾਲ ਜੁੜੇ ਹੋਏ, ਆਪਣੇ ਸੁਖ ਚੋਂ ਸਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੇ ਕਹਿਤ ਹੈ, ਜਿੰਨੀ ਦੇਰ ਤੱਕ ਤੇਰੇ ਕੋਲ ਸੁਖ ਏ ਨਾ, ਹਰ ਕੋਈ ਕਹੇਗਾ ਤੂੰ ਸਾਡਾ ਹੈ ਤੂੰ ਮੇਰਾ ਹੈ। ਪਰ ਸਾਹਿਬ ਕਹਿੰਦੇ ਨੇ, ਖਿੱਚ ਸਿਓ ਬਾਂਧਿਓ ਚੀਤ, ਪਰ ਯਾਦ ਰੱਖੀ ਮੇਰੇ ਮਨਾ, ਅੰਤ ਬਾਰ ਸੰਗੀ ਨੇ ਕੋਊ, ਇਹ ਅਚਰਜ ਹੈ ਰੀਤ, ਮਨ ਮੂਰਖ ਅਜੂ ਮੈਂ ਸਮਝਤ, ਸਿੱਖ ਦੈ ਹਾਰਿਓ ਨੀਤ, ਨਾਨਕ ਭਵਜਲ ਪਾਰ ਪਰੇ ਜੋ ਗਾਵੈ ਪ੍ਰਭ ਕੇ ਗੀਤ, ਤੇਰੇ ਨਾਲ ਕੇਵਲ ਵਾਹਿਗੁਰੂ ਦਾ ਨਾਮ ਜਾਣੈ, ਦੁਨੀਆਂ ਵਿੱਚੋਂ ਕੋਈ ਵੀ ਬੰਦਾ ਤੇਰਾ ਮਦਦਗਾਰ ਨਹੀਂ, ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਸਿਆਣੇ ਲੋਕਾਂ ਨੇ ਬੜੀਆਂ ਪਿਆਰੀਆਂ ਪਿਆਰੀਆਂ ਉਦਾਹਰਨਾਂ ਦਿੱਤੀਆਂ ਨੇ। ਇੱਕ ਅਦੀਬ ਨੇ ਨਾ ਆਪਣੀ ਪੁਸਤਕ ਵਿੱਚ ਇੱਕ ਬਚਨ ਕੀਤਾ, ਕਹਿੰਦਾ, ਜੇ ਤਾਂ ਕੋਈ ਮਿੱਤਰ ਮਿਲ ਜਾਏ ਵਾਕਈ ਚੰਗਾ, ਸਾਥੀ ਮਿਲ ਜਾਏ ਵਾਕਈ ਨਾਮ ਨਾਲ ਜੁੜਿਆ, ਉਹ ਤਾਂ ਪਰਮੇਸ਼ਵਰ ਤੱਕ ਪਹੁੰਚਾਉਣ ਲਈ ਪੂਰੀ ਮਦਦ ਕਰਦਾ ਹੈ, ਤੇ ਜੇ ਮਨਮੁੱਖ ਬੰਦਾ ਮਿਲ ਜਾਏ ਨਾ ਉਹਦੀ ਮਿੱਤਰਤਾ ਕਦੀ ਮਿਲਦੀ ਨਹੀਂ। ਇੱਕ ਅਦੀਬ ਨੇ ਬਚਨ ਕੀਤਾ, ਉਹ ਕਹਿੰਦਾ, ਦੁਰਜਨ ਪ੍ਰੀਤ ਜੀਵਨ ਬਸਤਰ, ਕਹਿੰਦੇ ਨੇ ਜਿਹੜਾ ਦੁਰਜਨ ਬੰਦਾ ਹੈ ਨਾ ਭੈੜੀ ਮੱਤ ਵਾਲਾ ਉਹਦੀ, ਪਰ ਉਹ ਕਹਿੰਦਾ, ਪਿਆਰਿਆ ਪੁਰਾਣਾ ਕੱਪੜਾ ਕਦੀ ਨਹੀਂ ਉਹ ਰਹਿਣਾ ਤੇਰੇ ਕੋਲ, ਜੋ ਜਿੰਨਾ ਇਹਨੂੰ ਹੱਥਾਂ ਨਾਲ ਗੰਢਣ ਦੀ ਕੋਸ਼ਿਸ਼ ਕਰੇਗਾ ਉਹਨਾਂ ਇਹ ਛਿੱਜ ਛਿੱਜ ਕੇ ਤੇਰੇ ਹੱਥਾਂ ਵਿੱਚੋਂ ਨਿਕਲੇ। ਮਨਮੁੱਖ ਬੰਦੇ ਦੀ ਮਿੱਤਰਤਾ ਪੁਰਾਣੇ ਕੱਪੜੇ ਦੀ ਤਰ੍ਹਾਂ, ਕਹਿਣ ਲੱਗੇ ਦੁਰਜਨ ਪ੍ਰੀਤ ਜੀਰਨ ਬਸਨ, ਕਹਿਣ ਲੱਗੇ ਜਦੋਂ ਆਪਾਂ ਜੋੜਨੇ ਹਾਂ ਇਹ ਦਿਨੋ ਦਿਨ ਘੱਟਦੀ ਜਾਂਦੀ ਹੈ, ਇਹ ਦਿਨੋ ਦਿਨ ਬਸਤਰ ਪਾਸਦਾ ਜਾਂਦਾ ਹੈ, ਕਹਿਣ ਲੱਗੇ ਪਰ ਜਿਹੜਾ ਸਨਮੁਖ ਰਹਿਣ ਵਾਲਾ ਬੰਦਾ ਹੈ ਨਾ ਉਹਦੀ ਪ੍ਰੀਤ ਇੱਕ ਰੇਸ਼ਮ ਦੇ ਧਾਗੇ ਦੀ ਤਰ੍ਹਾਂ, ਤੇ ਰੇਸ਼ਮ ਦੇ ਧਾਗੇ ਨੂੰ ਜਿੰਨਾ ਵੀ ਆਪਾਂ ਸੁਲਝਾਉਣਾ ਚਾਹੀਏ ਉਹਨਾਂ ਉਹ ਉਲਝਦਾ ਹੈ, ਉਹਨਾਂ ਉਹ ਆਪਸ ਵਿੱਚ ਮਿਲਦਾ ਹੈ। ਗੁਰਮੁਖ ਬੰਦਾ ਜਿਹੜਾ ਅੰਦਰੋਂ ਜੁੜਿਆ ਹੈ ਉਹ ਰੇਸ਼ਮ ਦੇ ਧਾਗੇ ਦੀ ਤਰ੍ਹਾਂ ਤੇਰੇ ਅੰਦਰ ਨੂੰ ਟਿਕਾ ਕੇ ਤੇਰੇ ਨਾਲ ਸਾਂਝ ਪਾਏਗਾ, ਤੇ ਮਨਮੁੱਖ ਬੰਦਾ ਪੁਰਾਣੇ ਕੱਪੜੇ ਦੀ ਤਰ੍ਹਾਂ, ਤੂੰ ਜਿੰਨਾ ਵੀ ਕੋਸ਼ਿਸ਼ ਕਰੇਗਾ ਇਹਨੂੰ ਜਿੜਨ ਦੀ ਇਹਨੇ ਤੇਰੇ ਤੋਂ ਦੂਰ ਹੋ ਹੀ ਜਾਂਦਾ। ਸਾਹਿਬ ਕਹਿੰਦੇ ਨੇ ਲੋਕ ਕੇਵਲ ਸੁੱਖ ਦੇ ਮਿੱਤਰ ਨੇ, ਕਦੀ ਤੱਕੀਏ ਖਾਂ ਜਦੋਂ ਆਪਾਂ ਬਾਗ ਵਿੱਚ ਦੇਖਦੇ ਹਾਂ, ਇੱਕ ਅਦੀਬ ਕਹਿੰਦਾ ਕੇਵਲ ਮਨੁੱਖ ਨਹੀਂ ਹਰ ਇੱਕ ਜੀਵ ਜਿਹੜਾ ਉਹ ਸੁੱਖ ਦਾ ਸਾਥੀ ਹੈ। ਜਦੋਂ ਕਿਤੇ ਗੁਲਾਬ ਦੇ ਫੁੱਲ ਖਿੜਦੇ ਨੇ ਨਾ, ਕਮਲ ਦੇ ਫੁੱਲ ਖਿੜਦੇ ਨੇ, ਤੇ ਭਵਰਾ ਵੀ ਕੇਵਲ ਉਦੋਂ ਹੀ ਫੇਰਾ ਆ ਕੇ ਪਾਉਂਦਾ ਸਰੋਵਰ ਦੇ ਅੰਦਰ ਜਦੋਂ ਫੁੱਲ ਖਿੜੇ ਨੇ, ਤੇ ਪਿਆਰਿਓ ਜਦੋਂ ਫੁੱਲ ਮੁਰਝਾ ਜਾਣ ਤੇ ਭਵਰਾ ਵੀ ਕਦੀ ਪਰਤ ਕੇ ਸਰੋਵਰ ਤੇ ਆਉਂਦਾ ਨਹੀਂ। ਦੀਵਾ ਹੋਵੇ ਬਲਦਾ ਤੇ ਪਤੰਗੇ ਵੀ ਉਦੋਂ ਪਹੁੰਚਦੇ ਨੇ ਜਦੋਂ ਦੀਵੇ ਦੀ ਲੋ ਦੀਵੇ ਦੀ ਰੋਸ਼ਨੀ ਨਿਕਲਦੀ ਹੋਵੇ, ਤੇ ਜਿੱਦਣ ਦੀਵਾ ਬੁੱਝ ਜਾਏ ਨਾ ਪਿਆਰਿਓ ਪਤੰਗੇ ਵੀ ਉਸ ਘਰ ਵਿੱਚ ਫੇਰਾ ਨਹੀਂ ਦੇ ਪਾਉਂਦੇ। ਤੇ ਸਿਆਣੇ ਲੋਕਾਂ ਨੇ ਇੱਕ ਗੱਲ ਬੜੀ ਸੋਹਣੀ ਕਹੀ, ਕਹਿਣ ਲੱਗੇ ਦੁਨੀਆਂ ਸੁੱਖ ਦੀ ਸਾਥੀ ਏ। ਉਹਨਾਂ ਨੇ ਬਚਨ ਕੀਤਾ, ਅਸੀਂ ਕਹਿੰਦੇ ਹਾਂ ਕੋਇਲ ਬੜੀ ਚੰਗੀ, ਭਾਵੇਂ ਇਹਦਾ ਰੰਗ ਕਾਲਾ ਪਰ ਇਹਦੀ ਆਵਾਜ਼ ਵਿੱਚ ਮਿਠਾਸ ਏ, ਹਰ ਇੱਕ ਨੂੰ ਆਪਣੀ ਆਵਾਜ਼ ਵਿੱਚ ਨਾਲ ਕੀਲ ਦੀਏ। ਉਸ ਅਦੀਬ ਨੇ ਇੱਕ ਗੱਲ ਕੀ ਕਹਿੰਦਾ, ਕੋਇਲ ਵੀ ਤਾਂ ਸਵਾਰਤੀ ਹੈ ਨਾ, ਜਦੋਂ ਤਾਂ ਅੰਬਾਂ ਦੇ ਬੂਟਿਆਂ ਨੂੰ ਬੂਰ ਪੈਂਦਾ ਹੈ, ਜਦੋਂ ਕਿਤੇ ਬਸੰਤ ਦੀ ਰੁੱਤ ਆਉਂਦੀ ਏ ਜਾਂ ਕਿਤੇ ਅੰਬਾਂ ਨੂੰ ਬੂਰ ਪੈ ਕੇ ਉਹ ਫਲ ਬਣਦੇ ਨੇ, ਉਦੋਂ ਕੋਇਲ ਵੀ ਮਿੱਠੇ ਗੀਤ ਅਲਾਪਦੀ ਏ। ਕਹਿਣ ਲੱਗੇ, ਕੋਇਲ ਤੂੰ ਕਿਹੜੀ ਦਿਲੋਂ ਪਿਆਰ ਕਰਨੀ ਏ, ਪੱਤ ਚੜ੍ਹਦੀ ਰੁੱਤ ਵੀ ਤਾਂ ਤੂੰ ਵੀ ਕਦੀ ਬਾਗ ਵਿੱਚ ਡੇਰਾ ਨਹੀਂ ਪਾਉਂਦੀ। ਤੇਰਾ ਸੰਬੰਧ ਵੀ ਕੇਵਲ ਉਦੋਂ ਮੈਂ ਜਦੋਂ ਹਰਿਆਵਲ ਹੋਵੇ, ਜਦੋਂ ਫਲ ਹੋਣ। ਕਹਿਣ ਲੱਗੇ, ਸਵਾਰਥੀ ਮਿੱਤਰ ਕੋਇਲ ਦੀ ਤਰ੍ਹਾਂ ਨੇ, ਜਦੋਂ ਤੁਹਾਡੇ ਕੋਲ ਦੌਲਤ ਏ, ਜਦੋਂ ਤੁਹਾਡੇ ਕੋਲ ਸੁੱਖ ਏ, ਉਦੋਂ ਕੋਇਲ ਦੀ ਤਰ੍ਹਾਂ ਤੁਹਾਡੇ ਕੋਲ ਬੈਠ ਕੇ ਮਿੱਠੇ ਗੀਤ ਅਲਾਪਣਗੇ। ਤੇ ਜੇ ਕਿਤੇ ਦੁੱਖ ਦੀ ਪੱਤ ਚੜ ਆ ਗਈ ਤੇ ਇਹਨਾਂ ਵਿੱਚੋਂ ਕਿਸੇ ਨੇ ਫੇਰਾ ਨਹੀਂ ਦੇ ਪਾਉਣਾ, ਕਿਉਂਕਿ ਇਹ ਲੋਕ ਕੇਵਲ ਖਿੜਿਆ ਹੋਇਆਂ ਦੇ ਸਾਥੀ ਨੇ, ਮੁਰਝਾਇਆ ਹੋਇਆਂ ਦਾ ਸਾਥੀ ਕੋਈ ਵੀ। ਸਾਹਿਬ ਕਹਿੰਦੇ ਨੇ, ਅੰਤਲੇ ਸਮੇਂ ਕੋਈ ਨਿਭਦਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਪਹਿਲਾ ਪ੍ਰਮਾਣ ਮੈਂ ਅਰਜ਼ ਕੀਤੀ, ਗੁਰੂ ਗ੍ਰੰਥ ਸਾਹਿਬ ਦਾ ਰਾਗ ਗੌੜੀ, ਦੂਸਰਾ ਦੇਵ ਗੰਧਾਰੀ, ਤੇ ਤੀਜਾ ਪ੍ਰਮਾਣ ਮੇਰੇ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਸੋਰਤ ਰਾਗ ਵੀ ਦਿੱਤਾ, ਤੇ ਸਭ ਤੋਂ ਅਖੀਰ ਦਾ ਸ਼ਬਦ ਏ ਕਹਿੰਦੇ ਨੇ, ਪ੍ਰੀਤਮ ਜਾਣ ਲਿਓ ਮਨ ਮਾਹੀ। ਪ੍ਰੀਤਮ ਦਰ ਪਿਓ ਮੇਰੇ ਪਿਆਰੇ, ਮੇਰੀ ਇੱਕ ਗੱਲ ਅੱਜ ਚੰਗੀ ਤਰ੍ਹਾਂ ਤੂੰ ਆਪਣੇ ਪੱਲੇ ਬੰਨ ਕੇ ਲੈ ਗਈ। ਪ੍ਰੀਤਮ ਜਾਣ ਲਿਓ ਮਨ ਮਾਹੀ, ਕੀ ਦੱਸਣਾ ਚਾਹੁੰਦੇ ਹੋ? ਸਾਹਿਬ ਕਹਿਣ ਲੱਗੇ, ਆਪਣੇ ਸੁੱਖ ਚੋਂ ਹੀ ਜੱਗ ਫਾਂਦੇ ਹੋ, ਕੋ ਕਾਹੂ ਕੋ ਨਾਹੀ। ਸਾਰੀ ਦੁਨੀਆ ਕੇਵਲ ਆਪਣੇ ਸੁੱਖ ਨਾਲ ਇੱਕ ਦੂਜੇ ਦੇ ਨੇੜੇ ਢੁੱਕਦੀ ਏ, ਇਸ ਦੁਨੀਆ ਵਿੱਚ ਕੋਈ ਕਿਸੇ ਦਾ ਨਹੀਂ। ਉਹਨਾਂ ਨੇ ਅਗਲਾ ਬਚਨ ਕੀਤਾ, ਸਾਹਿਬ ਕਹਿੰਦੇ ਨੇ, ਸੁੱਖ ਮੈਂ ਆਣ ਬਹੁਤ ਮਿਲ ਬਹਿਕਤ, ਰਹਿਤ ਚੌਂ ਡਿਸ਼ਕੇ ਰਹਿ। ਜਦੋਂ ਤੇਰੇ ਕੋਲ ਸੁੱਖ ਏ, ਤੇਰੇ ਚਾਰ ਚੇਰੇ ਝੁਰਮਟ ਪਿਆ ਰਹੇਗਾ, ਲੋਕ ਤੈਨੂੰ ਮਿਲਣ ਵਾਲੇ ਤੇਰੀ ਇੰਤਜ਼ਾਰ ਕਰਨਗੇ। ਸਾਹਿਬ ਕਹਿੰਦੇ ਨੇ, ਸੁੱਖ ਮੈਂ ਆਣ ਬਹੁਤ ਮਿਲ ਬਹਿਕਤ, ਰਹਿਤ ਚੌਂ ਡਿਸ਼ਕੇ ਰਹਿ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋਲ ਨਾ ਆਵਤ ਮੇਰਾ। ਜਿੱਦਣ ਤੇਰੇ ਤੇ ਭੀੜਾ ਪੈ ਗਈ, ਉਦਣ ਤੇਰੇ ਮਿੱਤਰਾਂ ਵਿੱਚੋਂ ਕਿਸੇ ਨੇ ਤੇਰਾ ਸਾਥ ਨਹੀਂ ਦੇਣਾ। ਜਿਨ੍ਹਾਂ ਤੇ ਪੂਰਨ ਯਕੀਨ ਕਰਨੇ ਵਕਤ ਤੇ ਵਕਤ ਨਾ, ਉਹ ਵੀ ਧੋਖਾ ਦੇ ਜਾਂਦੇ। ਸਦੀਆਂ ਪਹਿਲਾਂ ਬਗਦਾਦ ਦੀ ਧਰਤੀ ਤੇ ਇੱਕ ਬੜੀ ਹੈਰਾਨੀਜਨਕ ਘਟਨਾ ਵਾਪਰੀ ਸੀ। ਕੈਦ ਖਾਨੇ ਦੇ ਵਿੱਚ ਇੱਕ ਸੂਫੀ ਫਕੀਰ ਏ, ਤੇ ਉਸਦਾ ਨਾਮ ਸੀ ਮਨਸੂਰ, ਤੇ ਉਸਦੀ ਜ਼ਬਾਨ ਵਿੱਚੋਂ ਇੱਕੋ ਆਵਾਜ਼ ਨਿਕਲੀ ਸੀ, ਅਮਲ ਹੱਥ। ਤੇ ਕੈਦੀਆਂ ਵਿੱਚ ਬੈਠੇ ਉਹਨੇ ਇੱਕ ਗੱਲ ਕਹਿ ਦਿੱਤੀ, ਕਹਿਣ ਲੱਗਾ, ਜੇ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਸਭ ਨੂੰ ਰਿਹਾਅ ਕਰ ਸਕਦਾ ਵਾਂ। ਤੇ ਵਿੱਚੋਂ ਕਿਸੇ ਕੈਦੀ ਨੇ ਠੱਠਾ ਕਰਕੇ ਕਿਹਾ ਸੀ, ਤੇਰੇ ਤਾਂ ਆਪਣੇ ਹੱਥ ਹੱਥ ਪੈਰ ਸੰਗਲਾਂ ਨਾਲ ਲੁੜੇ ਨੇ, ਸਾਨੂੰ ਰਿਹਾਅ ਕਰਨ ਦੀ ਬਜਾਏ ਤੂੰ ਆਪ ਕਿਉਂ ਨਹੀਂ ਰਿਹਾਅ ਹੋ ਜਾਂਦਾ? ਤੇ ਮਨਸੂਰ ਨੇ ਕੇਵਲ ਕਹਿੰਦੇ ਨੇ ਤਾਲਿਆਂ ਨੂੰ ਨੇਤਰ ਭਰ ਕੇ ਤੱਕਿਆ, ਤੇ ਸਾਰੇ ਤਾਲੇ ਜਿਹੜੇ ਸਨ ਉਹ ਅਚਨਚਿਤ ਟੁੱਟ ਗਏ। ਜਦੋਂ ਸਾਥੀਆਂ ਨੇ ਕਿਹਾ, ਤੂੰ ਰਿਹਾਅ ਨਹੀਂ ਹੋਣਾ? ਕਹਿਣ ਲੱਗਾ, ਮੈਂ ਆਪਣੇ ਮਾਲਕ ਦੀ ਕੈਦ ਵਿੱਚ ਹਾਂ, ਮੇਰੀ ਕੈਦ ਵਿੱਚ ਇੱਕ ਰਾਜ ਏ। ਤੇ ਯਾਦ ਰੱਖਣਾ, ਜਿੱਦਣ ਮੈਂ ਖਤਮ ਹੋਣਾ ਉਦਣ ਦੁਨੀਆਂ ਵਿੱਚ ਇਹ ਰਾਜ ਪ੍ਰਗਟ ਹੋਣਾ। ਖੈਰ, ਮਨਸੂਰ ਨੂੰ ਬਗਦਾਦ ਦੇ ਅੰਦਰ ਜਦੋਂ ਸੰਸਾਰ ਕੀਤਾ ਗਿਆ, ਲੋਕਾਂ ਨੇ ਪੱਥਰ ਮਾਰੇ ਨੇ, ਤੇ ਇਹਨਾਂ ਵਿੱਚ ਇਹਦਾ ਇੱਕ ਬੜਾ ਪਰਮ ਮਿੱਤਰ ਸੀ ਜਿਹੜਾ ਮਨਸੂਰ ਦੇ ਅੰਦਰ ਦੀ ਅਵਸਥਾ ਨੂੰ ਜਾਣਦਾ। ਉਹ ਕਹਿੰਦਾ ਸੀ, ਅਨਹਲ ਹੱਕ, ਇਹਦਾ ਮਤਲਬ ਮੈਂ ਖੁਦਾ ਵਾਂ, ਉਹ ਪਹੁੰਚ ਚੁੱਕਾ ਸੀ। ਉਹਦਾ ਇੱਕ ਮਿੱਤਰ ਏ ਛਿਬਲੀ, ਉਹਦੇ ਅੰਦਰ ਨੂੰ ਜਾਣਦਾ ਕਿ ਮਨਸੂਰ ਬੜਾ ਪਹੁੰਚਿਆ ਹੋਇਆ ਫਕੀਰ ਏ। ਤੇ ਜਦੋਂ ਬਾਦਸ਼ਾਹ ਨੇ ਕਿਹਾ ਵੀ ਮਨਸੂਰ ਦੇ ਉੱਪਰ ਪੱਥਰਾਂ ਦਾ ਵਾਰ ਕਰੋ, ਪੱਥਰਾਂ ਨਾਲ ਇਹਨੂੰ ਖਤਮ ਕਰ ਦਿਓ ਮਾਰ ਮਾਰ ਕੇ, ਸਾਰਿਆਂ ਨੇ ਪੱਥਰ ਮਾਰੇ। ਤੇ ਜਿਹੜਾ ਇਹਦਾ ਪਰਮ ਮਿੱਤਰ ਸੀ ਨਾ, ਉਹ ਵੀ ਇਹਦੇ ਸਾਹਮਣੇ ਆਇਆ, ਇਹਨੇ ਪੱਥਰ ਤਾਂ ਨਹੀਂ ਮਾਰਿਆ, ਪਰ ਯਾਦ ਰੱਖਣਾ ਆਪਣੀ ਜੇਬ ਵਿੱਚੋਂ ਇਹਨੇ ਗੁਲਾਬ ਦਾ ਫੁੱਲ ਕੱਢਿਆ, ਤੇ ਮਨਸੂਰ ਦੇ ਚਿਹਰੇ ਤੇ ਜਦੋਂ ਫੁੱਲ ਮਾਰਿਆ ਤੇ ਪੱਥਰ ਪੈਂਦਿਆਂ ਮਨਸੂਰ ਹੱਸਦਾ ਸੀ, ਤੇ ਜਦੋਂ ਫੁੱਲ ਇਹਦੇ ਚਿਹਰੇ ਤੇ ਵੱਜਾ ਤੇ ਇਹਦੀਆਂ ਬਾਹਾਂ ਨਿਕਲ ਗਈਆਂ, ਇਹਦੀਆਂ ਆਹਾਂ ਨਿਕਲ ਗਈਆਂ, ਇਹਦੀ ਚੀਕ ਨਿਕਲੀ। ਤੇ ਪੁੱਛਣ ਵਾਲੇ ਨੇ ਪੁੱਛ ਲਿਆ ਸੀ, ਮਨਸੂਰ ਇੰਨੇ ਪੱਥਰ ਵੱਜੇ ਤੇ ਤੇਰੇ ਅੰਦਰੋਂ ਛੀ ਨਹੀਂ, ਤੂੰ ਰੋਇਆ ਨਹੀਂ, ਤੂੰ ਖਿੜ ਖੜਾ ਕੇ ਹੱਸਦਾ ਰਿਹਾ, ਪਰ ਇੱਕ ਫੁੱਲ ਤੇਰੇ ਚਿਹਰੇ ਤੇ ਵੱਜਿਆ ਤੇ ਇੱਕੋ ਦਮ ਤੇਰੀਆਂ ਅੰਦਰ ਤੋਂ ਹੁੱਕਾਂ ਨਿਕਲ ਗਈਆਂ, ਇਹਦਾ ਕਾਰਨ ਕੀ? ਮਨਸੂਰ ਨੇ ਇੱਕ ਗੱਲ ਕਹੀ ਸੀ, ਕਹਿੰਦਾ ਮੈਂ ਖੁਦਾ ਦੀ ਇਬਾਦਤ ਤਾਂ ਬੜੀ ਕੀਤੀ, ਪਰ ਅੱਜ ਮੈਨੂੰ ਇੱਕ ਹੋਰ ਤਜਰਬਾ ਹੋਇਆ ਕਿ ਇਸ ਦੁਨੀਆਂ ਵਿੱਚ ਕੋਈ ਕਿਸੇ ਦਾ ਨਹੀਂ ਜਿਸ ਨੂੰ ਮੈਂ ਆਪਣਾ ਮਿੱਤਰ ਸਮਝਣਾ ਵਾ, ਜਿਹੜਾ ਮੇਰੇ ਅੰਦਰ ਦੇ ਭੇਦ ਦਾ ਜਾਣੂ ਹੈ ਉਹਨੇ ਵੀ ਫੁੱਲ ਮੈਨੂੰ ਮਾਰ ਦਿੱਤਾ ਹੈ ਨਾ। ਗੱਲ ਪੱਥਰ ਦੀ ਨਹੀਂ, ਇਹਦਾ ਮਤਲਬ ਮਾਰਨ ਵਾਲਿਆਂ ਦੀ ਕਤਾਰ ਵਿੱਚ ਤਾਂ ਉਹ ਵੀ ਸ਼ਾਮਿਲ ਹੋ ਗਿਆ ਜਿਹੜਾ ਮੇਰੇ ਅੰਦਰ ਦੇ ਭੇਦ ਨੂੰ ਸਮਝਦਾ। ਇਸ ਕਰਕੇ ਮੇਰਾ ਅੰਦਰ ਰੋ ਕੇ ਕਹਿੰਦਾ, ਦੁਨੀਆਂ ਦੇ ਲੋਕੋ, ਇਸ ਸੰਸਾਰ ਵਿੱਚ ਕੋਈ ਕਿਸੇ ਦਾ ਨਹੀਂ। ਪੱਥਰ ਮਾਰ ਦਿੱਤਾ, ਫੁੱਲ ਮਾਰ ਦਿੱਤਾ, ਗੱਲ ਤਾਂ ਇੱਕੋ ਹੀ ਹੋਈ ਨਾ। ਪਰ ਯਾਦ ਰੱਖਣਾ, ਗੁਰੂ ਤੇਗ ਬਹਾਦਰ ਜੀ ਇਸ ਗੱਲ ਨੂੰ ਪੱਕਿਆਂ ਪੈ ਕਰਾਉਂਦੇ ਨੇ, ਕਹਿੰਦੇ ਪਿਆਰਿਆ, ਸੁਖਮੈ ਆਨ ਬਹੁਤ ਮਿਲ ਬੈਠਤ, ਰਹਿਤ ਚਉ ਦਿਸ਼ਕੇ ਰਹਿ, ਬਿਪਤ ਪਰੀ ਤਬ ਹੀ ਸੰਗ ਛਾੜਤ, ਕੋ ਨਾ ਆਵਤ ਮੇਰੈ। ਤੇ ਕਹਿੰਦੇ ਇਹ ਛੋਟਾ ਘਰ ਕੀ ਨਾਰ ਬਹੁਤ ਹਿੱਤ ਜਾਤਿਓ, ਜਿਸ ਘਰ ਵਾਲੀ ਨਾਲ ਅੱਤ ਦਾ ਨੇਵੇਂ, ਸਦਾ ਰਹਿਤ ਸੰਗ ਲਾਗੀ। ਤੇ ਇੱਥੇ ਕੇਵਲ ਇਸਤਰੀ ਲਈ ਨਹੀਂ, ਇਹ ਉਪਦੇਸ਼ ਮਰਦ ਲਈ ਵੀ ਢੁਕਦਾ ਪਿਆ। ਸਾਹਿਬ ਕਹਿੰਦੇ ਭਾਵੇਂ ਇਸਤਰੀ ਤੇ ਮਰਦ ਇੱਕ ਦੂਜੇ ਦੇ ਜੀਵਨ ਸਾਥੀ ਤੇ ਜੀਵਨ ਸਾਥਣ ਨੇ, ਪਰ ਯਾਦ ਰੱਖਣਾ ਜਦੋਂ ਅੰਤਲਾ ਸਮਾਂ ਆਵੇ, ਮਰਦ ਕਦੀ ਇਸਤਰੀ ਨਾਲ ਨਹੀਂ ਜਾਂਦਾ ਤੇ ਇਸਤਰੀ ਕਦੀ ਮਰਦ ਨਾਲ ਨਹੀਂ ਗਈ। ਸਾਹਿਬ ਕਹਿੰਦੇ ਨੇ ਪਿਆਰਿਆ ਕਿ ਘਰ ਕੀ ਨਾਰ ਬਹੁਤ ਇੱਕ ਜਾਂਚਿਓ, ਸਦਾ ਰਹਿਤ ਸੰਗ ਲਾਗੀ, ਜਦ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ, ਦੁੱਖ ਮੈਂ ਸੰਗ ਨਾ ਕੋਏ, ਪ੍ਰੇਤ ਪ੍ਰੇਤ ਕਰ ਭਾਗੀ। ਤੇ ਗੁਰੂ ਤੇਗ ਬਹਾਦਰ, ਇਸ ਦੁਨੀਆਂ ਵਿੱਚ ਕੋਈ ਕਿਸੇ ਦਾ ਨਹੀਂ। ਤੇ ਹਦੂਰ ਕਹਿਣ ਲੱਗੇ, ਪਿਆਰੇ ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਂ ਤੇ ਨਿਉ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਸਾਹਮਣਾ ਆਇਓ, ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ। ਗੁਰੂ ਤੇਗ ਬਹਾਦਰ ਜੀ ਨੇ ਇਸੇ ਪ੍ਰਥਾਏ ਚੌਥਾ ਪ੍ਰਮਾਣ ਦਿੱਤਾ। ਤੇ ਗੁਰੂ ਗ੍ਰੰਥ ਸਾਹਿਬ ਦਾ ਰਾਗ ਤਿਲੰਗ ਮੈਂ ਅਰਜ਼ ਕੀਤੀ, ਚਾਰ ਪ੍ਰਮਾਣ ਇਸੇ ਸ਼ਲੋਕ ਨਾਲ ਢੁਕਦੇ ਨੇ। ਪਹਿਲਾਂ ਅਰਜ਼ ਕੀਤੀ ਸੀ, ਮਨ ਵੇ ਤਾਂ ਭਇਓ ਤੈ ਬੌਰਾ, ਦੂਸਰੀ ਅਰਜ਼ ਕੀਤੀ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਤੀਸਰਾ ਸਾਹਿਬ ਕਹਿੰਦੇ ਪ੍ਰੀਤਮ ਜਾਣ ਲਿਓ ਮਨ ਮਾਹੀ, ਤੇ ਚੌਥਾ ਬਚਨ ਮੇਰੇ ਗੁਰੂ ਤੇਗ ਬਹਾਦਰ ਕਰਦੇ ਨੇ, ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਦਾਪਨ ਸੋਇਆ, ਜੋ ਤਨ ਉਪਜਿਆ ਸੰਘੀ, ਸੋਪੀ ਸੰਗ ਨਾ ਹੋਇਆ। ਕਹਿਣ ਲੱਗੇ, ਪਿਆਰੇ ਇਹਦੇ ਵਿੱਚੋਂ ਕੋਈ ਤੇਰੇ ਨਾਲ ਨਹੀਂ ਨਿਭਣਾ, ਤੇਰਾ ਤਾਂ ਤਨ ਵੀ ਆਪਣੇ ਨਾਲ ਨਹੀਂ ਤੁਰਨਾ, ਤੇ ਤੂੰ ਕਿਸ ਮਾਨ ਤੇ ਬੈਠਾ ਪਿਆ ਕਿ ਸਾਰਾ ਸੰਸਾਰ ਮੇਰਾ। ਸਤਿਗੁਰੂ ਕਹਿੰਦੇ ਨੇ, ਇਸ ਦੁਨੀਆਂ ਵਿੱਚ ਸੁੱਖ ਦੇ ਮਿੱਤਰ ਬੜੇ ਨੇ, ਪਰ ਦੁੱਖ ਦਾ ਮਿੱਤਰ ਕੋਈ ਵਿਰਲਾ ਵਿਰਲਾ ਹੁੰਦਾ ਜੀ। ਤੇ ਜਿਹੜਾ ਦੁੱਖ ਦਾ ਮਿੱਤਰ ਬਣ ਜਾਏ ਨਾ, ਉਹਦੇ ਤੇ ਯਕੀਨ ਨਹੀਂ ਕਰਨਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਮਿੱਤਰ ਬਣਾਉਣਾ ਕੋਈ ਮਾੜੀ ਗੱਲ ਨਹੀਂ, ਮਿੱਤਰ ਬਣਾ, ਮਿੱਤਰ ਬੜਾ ਪਿਆਰਾ ਸ਼ਬਦ ਹੈ। ਤੇ ਗੁਰੂ ਗ੍ਰੰਥ ਸਾਹਿਬ ਇਸ ਸ਼ਬਦ ਨੂੰ ਬੜੀ ਵਾਰੀ ਸੰਬੋਧਨ ਕੀਤਾ, ਜਿਵੇਂ ਹੁਣ ਯਾਰ ਹਮਾਰੇ ਸੱਜਣ, ਜਾਂ ਸਾਹਿਬ ਕਹਿੰਦੇ ਆ ਬਾਣੀ ਵਿੱਚ ਪੜ੍ਹਦੇ ਹਾਂ, ਜਗ ਸਭਾਇਆ ਜਿਨ ਨਾਨਕ ਬਿਰਲੇ ਕਈ। ਬਾਬਾ ਫਰੀਦ ਸਾਹਿਬ ਤਾਂ ਹੋਕਾ ਦੇਖ ਕੇ ਕਹਿੰਦੇ, ਫਰੀਦਾ ਗੱਲੀ ਸੋ ਸੱਜਣ ਵੀ, ਅਨੇਕਾਂ ਮਿੱਤਰ ਮਿਲਦੇ ਨੇ ਸੁੱਖ ਦੇ ਸਾਥੀ, ਪਰ ਕੋਈ ਇਹੋ ਜਿਹਾ ਮਿੱਤਰ ਹੈ, ਇੱਕ ਢੁੰਡੇਦੀ ਨਾਲ ਹਾਂ, ਕੋਈ ਇਹੋ ਜਿਹਾ ਮਿੱਤਰ ਮਿਲ ਜਾਏ ਜਿਹੜਾ ਇਸ ਗੱਲ ਕਹਿ ਕੇ ਸੱਜਣਾ, ਜਿੱਥੇ ਤੂੰ ਤੁਰੇਗਾ ਮੈਂ ਤੇਰੇ ਨਾਲ ਜਾਵਾਂਗਾ, ਕੋਈ ਇਹੋ ਜਿਹਾ ਮਿੱਤਰ ਹੈ? ਪਰ ਹਾਂ, ਗੁਰੂ ਗ੍ਰੰਥ ਸਾਹਿਬ ਨੇ ਪ੍ਰਮਾਣ ਦਿੱਤੇ ਨੇ, ਕਹਿੰਦੇ ਨੇ ਕਿਸੇ ਗੁਰਮੁਖ ਨਾਲ ਮਿੱਤਰਤਾ ਪਾ, ਅੰਦਰੋਂ ਹੋਵੇ ਜੁੜਿਆ, ਅੰਦਰੋਂ ਹੋਵੇ ਗੁਰੂ ਦੀ ਕਿਰਪਾ ਨਾਲ ਨਿਵਾਜਿਆ। ਤੇ ਯਾਦ ਰੱਖੀ, ਉਹ ਸਾਥੀ ਸੁੱਖ ਦਾ ਨਹੀਂ, ਦੁੱਖ ਵਿੱਚ ਵੀ ਕਦੀ ਤੇਰੀ ਬਾਂਹ ਨਹੀਂ ਛੱਡੇਗਾ। ਦੁਨੀਆਂ ਦੇ ਮਿੱਤਰ ਤਾਂ ਕੱਚੇ ਨੇ, ਪਰ ਇੱਕ ਸੱਜਣ ਸੰਤ ਗੁਰੂ ਐਸਾ ਹੀ ਜਿਹੜਾ ਪਿਆਰਿਆ ਸਾਰੀ ਦੁਨੀਆਂ ਸਾਥ ਕਰ ਜਾਏ, ਪਰ ਗੁਰੂ ਕਦੀ ਸਿੱਖ ਦੀ ਬਾਂਹ ਛੱਡਦਾ। ਹਜ਼ੂਰ ਜੇ ਕਹਿ ਰਹੇ ਨੇ ਨਾ, ਗੱਲੀ ਤੋਂ ਸੱਜਣ ਵੀ, ਇੱਕ ਢੁੰਡੇਦੀ ਨਾਲ ਹਾਂ। ਪਹਿਲੀ ਗੱਲ, ਭਾਵੇਂ ਦੁਨਿਆਵੀ ਤੌਰ ਤੇ ਵੀ ਨਾ, ਜਦੋਂ ਕਿਸੇ ਨਾਲ ਮਿੱਤਰਤਾ ਪਾਈਏ, ਜਿਹੜਾ ਆਪਣੇ ਮਿੱਤਰ ਤੋਂ ਆਪਣੇ ਅੰਦਰ ਨੂੰ ਲੁਕਾ ਕੇ ਰੱਖਦਾ, ਕੱਪ ਕਰਦਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਉਹਦਾ ਤਨ ਇਸ ਤਰ੍ਹਾਂ ਸੜ ਜਾਏ ਅੱਗ ਦੇ ਉੱਤੇ ਜਿਵੇਂ ਮਜੀਦ ਦਾ ਰੰਗ ਸੜ ਜਾਂਦਾ। ਕਹਿੰਦੇ ਨੇ, ਮਿੱਤਰ ਕਹਿ ਕੇ ਕੱਪ ਕਿਉਂ, ਅੰਦਰ ਦੀ ਸਾਂਝ ਪਾ ਕੇ ਅੰਦਰ ਲੁਕਾਉਣਾ ਕਿਉਂ, ਕਿਸੇ ਤੇ ਯਕੀਨ ਕਰਕੇ ਆਪਣਾ ਬਣਾ ਕੇ ਉਹਨੂੰ ਦਗਾ ਕਿਉਂ ਦੇਣਾ? ਤੇ ਯਾਦ ਰੱਖ, ਜੇ ਤੂੰ ਕਿਸੇ ਨੂੰ ਮਿੱਤਰ ਬਣਾ ਕੇ ਕਪੜ ਪਿਆ ਕਰਨਾ, ਤੇ ਫਿਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਜੇ ਮੈਂ ਹੁੰਦਾ ਵਾਰਿਆ, ਵਾਰਿਆ ਦਰਸੇ ਮੈਂ ਆਪਣੇ ਆਪ ਨੂੰ ਲੁਕਾਉਂਦਾ, ਮਿੱਤਾਂ ਆਏੜਿਆਂ ਦਰਸੇ ਉਹ ਮੇਰੇ ਮਿੱਤਰ, ਜਦੋਂ ਤੂੰ ਮੇਰੇ ਘਰ ਆਵੇ ਤੇ ਮੈਂ ਆਪਣੇ ਅੰਦਰ ਨੂੰ ਲੁਕਾ ਲਵਾਂ, ਕਪੜ ਕਰਾਂ ਤੇਰੇ ਨਾਲ, ਖੇੜਾ ਜਲੇ ਮਜੀਦ ਜਿਉਂ, ਖੇੜਾ ਦਰਸੇ ਸਰੀਰ, ਮੇਰਾ ਤਨ ਜਿਉਂਦੇ ਦੀ ਅੱਗ ਵਿੱਚ ਸੜ ਕੇ ਇਸ ਤਰ੍ਹਾਂ ਤਲੂਤ ਜਾਏ, ਸਵਾਹ ਹੋ ਜਾਏ, ਉੱਪਰ ਅੰਗਾਰਾ ਜਿਵੇਂ ਮਜੀਦ ਸੜ ਜਾਂਦਾ, ਮੇਰਾ ਤਨ ਸੜ ਜਾਏ ਗੁਰੂ ਮਿੱਤਰ, ਜੇ ਮੈਂ ਤੇਰੇ ਤੋਂ ਕੁਝ ਲੁਕਾ ਕੇ ਰੱਖਾਂ ਤਾਂ। ਜੇ ਸੱਜਣ ਮਿੱਤਰ ਮੈਂ ਤੇਰੇ ਤੋਂ ਕੁਝ ਲੁਕਾਵਾਂ, ਇਹਦਾ ਮਤਲਬ ਕੋਈ ਮਿੱਤਰ ਚਾਹੀਦਾ ਹੈ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਲੱਭ ਖਾਂ ਕੋਈ ਇਹੋ ਜਿਹਾ ਸੰਗੀ ਹੈ ਜਿਹੜਾ ਦੁੱਖ ਵਿੱਚ ਵੀ ਕਹਿ ਮੈਂ ਤੇਰਾ ਵਾਂ। ਤੇ ਅੱਗੋਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਉੱਤਰ ਮਿਲਿਆ, ਹਾਂ ਨਾਨਕ ਕੱਚੜਿਆਂ ਚੋਂ ਤੋੜ ਧੂੜ ਸੱਜਣ ਸੰਤ ਪੱਕਿਆਂ, ਕੋਈ ਲੱਭ ਲੈ ਜਿਹੜਾ ਵਾਕੀ ਪੱਕਾ ਹੋਵੇ ਉਹ ਇਹ ਜੀਵੰਦੇ ਵਿਛੜੇ। ਕੱਚੇ ਲੋਕ ਤਾਂ ਦੁੱਖ ਵਿੱਚ ਛੱਡ ਜਾਣਗੇ, ਉਹ ਮੋਇਆ ਨਾ ਜਾਈ ਛੋੜ, ਪਰ ਗੁਰਮੁਖ ਪਿਆਰੇ ਨਾਲ ਸਾਂਝ ਪੈ ਗਈ ਉਹ ਮਰਨ ਤੋਂ ਬਾਅਦ ਵੀ ਕਦੀ ਨਹੀਂ ਉਛੜਦਾ। ਬਾਬਾ ਅਤਰ ਸਿੰਘ ਮਹਾਰਾਜ ਜੀ ਦੇ ਜੀਵਨ ਵਿੱਚ ਇਸ ਸ਼ਲੋਕ ਦੀ ਵਿਆਖਿਆ ਮਿਲਦੀ ਹੈ। ਬੜੀ ਅਜੀਬ ਘਟਨਾ ਹੈ, ਬਾਬਾ ਜੀ ਕਹੂ ਤੇ ਤਹਿਸੀਲ ਵਿੱਚ ਗਏ ਨੇ ਤੇ ਉਹਨਾਂ ਦਾ ਕੰਮ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਿਰਪਾ ਨਾਲ ਸ਼ਬਦ ਉਹ ਧਾਰਨਾ ਵਿੱਚ ਪੜ੍ਹਦੇ ਸਨ, ਸੰਗਤ ਇਕੱਠੀ ਹੋਣੀ ਤੇ ਉਹਨਾਂ ਨੇ ਅੰਮ੍ਰਿਤ ਸੰਚਾਰ ਕਰਨਾ ਤੇ ਕਹੂਤੇ ਦੇ ਨੇੜੇ ਇੱਕ ਪਿੰਡ ਸੀ, ਬਾਬਾ ਅਤਰ ਸਿੰਘ ਹੋਰਾਂ ਨੇ ਉਦਣ ਅੰਮ੍ਰਿਤ ਸੰਚਾਰ ਕਰਨਾ ਤੇ ਜਦੋਂ ਦੀਵਾਨ ਲਾਇਆ ਨਾ ਤੇ ਇਸੇ ਪਿੰਡ ਦੇ ਵਿੱਚ ਇੱਕ ਸੁਨਿਆਰਿਆਂ ਦਾ ਘਰ ਸੀ ਤੇ ਉਹਨਾਂ ਦਾ ਦਮਾਦ ਉਹਨਾਂ ਦਾ ਜਵਾਈ ਜਿਹੜਾ ਉਹਨਾਂ ਦੇ ਘਰ ਆਇਆ। ਜਦੋਂ ਉਹਦੇ ਕੰਨਾਂ ਵਿੱਚ ਆਵਾਜ਼ ਪਈ ਨਾ ਉੱਚੀ ਸੀ ਇਹਨਾਂ ਦੇ ਬਾਬਾ ਜੀ ਦੇ ਕੀਰਤਨ ਦੀ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕੀਰਤਨ ਦੀ, ਤੇ ਉਹ ਖਿੱਚਿਆ ਹੋਇਆ ਸੰਗਤ ਵੀ ਚਲਾ ਗਿਆ ਤੇ ਬਾਬਾ ਜੀ ਨੇ ਕੀਰਤਨ ਕੀਤਾ ਤੇ ਸੰਗਤ ਖੜੀ ਹੋ ਗਈ ਅੰਮ੍ਰਿਤ ਸੰਚਾਰ ਵਾਸਤੇ, ਸੰਗਤ ਬਹੁਤ ਤਿਆਰ ਹੋਈ ਤੇ ਉੱਥੇ ਕਕਾਰ ਸੁਣ ਗਏ ਤੇ ਬਾਬਾ ਜੀ ਦੇ ਨਾਲ ਇੱਕ ਬਿਹੰਗਮ ਸਿੰਘ ਰਹਿੰਦਾ ਸੀ, ਉਹਦੇ ਲੋਹਾ ਹਮੇਸ਼ਾ ਨਾਲ ਰੱਖਣਾ, ਜਿੱਥੇ ਦੇਖਣਾ ਵੀ ਕਕਾਰ ਸੁਣ ਗਏ ਨੇ ਉੱਥੇ ਸਾਰੀ ਰਾਤ ਜਾਗ ਜਾਗ ਕੇ ਉਹਨੇ ਕੁੱਟ ਕੁੱਟ ਕੇ ਲੋਹਾ ਕਿਰਪਾਨਾ ਤਿਆਰ ਕਰ ਦੇਣੀ। ਇੰਨਾ ਉਹ ਕਿਰਪਾ ਵਾਲਾ ਸਿੰਘ ਸੀ। ਉਸ ਬੰਦੇ ਨੇ ਕੀਰਤਨ ਸੁਣਿਆ, ਉਸ ਸੁਨਾਰੇ ਦਾ ਨਾਮ ਸੀ ਭਾਈ ਸ਼ੀਤਲ ਦਾਸ। ਕਿੰਨਰੋਂ ਨੇ ਸੁਣਿਆ ਕੀਰਤਨ ਤੇ ਮਨ ਵਿੱਚ ਇੱਕ ਚਾਅ ਪੈਦਾ ਹੋਇਆ, ਮਨਾ ਦੇਖ ਇਹ ਜਿਹੜਾ ਮਹਾਂਪੁਰਸ਼ ਗੁਰੂ ਦੀਆਂ ਗੱਲਾਂ ਕਰਦਾ, ਇਹਦੇ ਚਿਹਰੇ ਤੇ ਨੂਰ ਦੀ ਝੜੀ ਲੱਗੀ ਹੈ, ਉਹ ਵਾਕਈ ਕਮਾਈ ਵਾਲੇ ਮਹਾਂਪੁਰਸ਼ ਹਨ ਜਿਨ੍ਹਾਂ ਨੇ ਜੀਵਨ ਕਮਾਇਆ। ਜੇ ਪੈਰ ਤੇ ਕਿਤੇ ਸੱਪ ਨੇ ਡੰਗ ਮਾਰ ਦਿੱਤਾ ਨਾ ਤੇ ਪੁੱਛ ਲਿਆ ਸੀ ਕਿਸੇ ਨੇ, ਮਹਾਂਪੁਰਸ਼ੋ ਇਹ ਪੈਰ ਤੇ ਡੰਗ ਕਿਉਂ ਵੱਜਾ ਹੈ? ਤੇ ਅੱਗੋਂ ਹੱਸ ਕੇ ਕਹਿੰਦੇ ਸਨ, ਗੁਰੂ ਕੀ ਹਜ਼ੂਰੀ ਵਿੱਚ ਵੀ ਪੈਰਾਂ ਨੂੰ ਹੱਥ ਲਾਉਣ ਤੋਂ ਗੁਰੇਜ਼ ਨਹੀਂ ਕਰਦੇ, ਸਜ਼ਾ ਮਿਲਣੀ ਚਾਹੀਦੀ। ਤੁਸੀਂ ਰੋਜ਼ ਪੜ੍ਹਦੇ ਨੀ, ਖਤਮਾ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ। ਕਹਿੰਦੇ ਨੇ ਬਾਬਾ ਜੀ ਨੇ ਕੀਰਤਨ ਕੀਤਾ, ਮਨ ਉਹਦਾ ਬਣ ਗਿਆ, ਕਹਿਣ ਲੱਗਾ ਮਹਾਂਪੁਰਸ਼ੋ ਮੈਂ ਅੰਮ੍ਰਿਤ ਛਕ ਸਕਣਾ? ਉਹਨਾਂ ਨੇ ਇੱਕ ਗੱਲ ਕਹੀ, ਸੱਜਣਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਮ੍ਰਿਤ ਦੀ ਕੋਈ ਵਿਤਕਰਾ ਨਹੀਂ, ਭਾਵਾਂ ਕਿ ਕਈ ਧਰਮ ਐਸੇ ਨੇ ਜਿੱਥੇ ਵਿਤਕਰਾ ਹੈ, ਇੱਥੋਂ ਤੱਕ ਕਿ ਹਿੰਦੂਇਜ਼ਮ ਵਿੱਚ ਵੀ ਮਿਲਦਾ। ਜਿਹੜਾ ਬ੍ਰਾਹਮਣ ਹੈ ਉਹਦਾ ਧਾਗਾ ਜਿਹੜਾ ਜਨੇਊ ਉਹ ਤੇਰਾ ਧਾਗਾ ਹੈ, ਜਿਹੜਾ ਖੱਤਰੀ ਹੈ ਉਹਦਾ ਦੋਹਰਾ ਧਾਗਾ ਹੈ, ਵੈਸ ਦਾ ਜਿਹੜਾ ਉਹ ਅਕਹਿਰਾ ਧਾਗਾ ਹੈ। ਬ੍ਰਾਹਮਣ ਦੇ ਜਨੇਊ ਪਾਉਣ ਦੀ ਰੁੱਤ ਬਸੰਤ ਦੀ ਏ, ਖੱਤਰੀ ਦੇ ਜਨੇਊ ਪਾਉਣ ਦੀ ਰੁੱਤ ਗ੍ਰੀ ਖਮੇ ਤੇ ਵੈਸ ਦੀ ਜਨੇਊ ਪਾਉਣ ਦੀ ਰੁੱਤ ਪੱਤ ਝੜਦੀ ਏ। ਪਰ ਬਾਬਾ ਨਾਨਕ ਜੀ ਦੇ ਘਰ ਇਹ ਮਰਿਆਦਾ ਨਹੀਂ। ਆਮ ਤੌਰ ਤੇ ਅਸੀਂ ਪੜ੍ਹਦੇ ਹਾਂ ਕਈ ਵਾਰੀ ਸੱਜਣ ਬੀਬੀਆਂ ਨੂੰ ਜੀ ਕਿਰਪਾਨ ਦਾ ਅੰਮ੍ਰਿਤ ਛਕਾਉਣਾ, ਮਰਦਾਂ ਨੂੰ ਖੰਡੇ ਮਾਤੇ ਖੰਡੇ ਦਾ ਅੰਮ੍ਰਿਤ ਛਕਾਉਣਾ, ਗੁਰਮਤ ਦੀ ਮਰਿਆਦਾ ਨਹੀਂ। ਸਾਹਿਬ ਨੇ ਖੰਡੇ ਬਾਤੇ ਦੇ ਅੰਮ੍ਰਿਤ ਦੀ ਦਾਤ ਦਿੱਤੀ। ਖੈਰ ਉਹਨੇ ਅਰਜ਼ ਕੀਤੀ, ਮਹਾਂਪੁਰਸ਼ੋ ਮੈਂ ਅੰਮ੍ਰਿਤ ਪਾਨ ਕਰ ਸਕਣਾ? ਕਹਿਣ ਲੱਗੇ ਕਿਉਂ ਨਹੀਂ। ਬੜੀ ਖੁਸ਼ੀ ਨਾਲ ਘਰ ਗਿਆ, ਸਹੁਰੇ ਪਰਿਵਾਰ ਵਿੱਚ ਆਇਆ ਸੀ, ਰਾਤ ਪ੍ਰਸ਼ਾਦਾ ਛਕ ਕੇ ਕਹਿੰਦਾ ਕਿ ਸਵੇਰੇ ਮੈਂ ਨਾ ਗੁਰੂ ਕਲਗੀ ਵਾਲੇ ਦੇ ਅੰਮ੍ਰਿਤ ਦੀ ਦਾਤ ਲੈਣੀ ਹੈ, ਸਵੇਰੇ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਬਣ ਜਾਣਾ ਹੈ। ਕਹਿੰਦੇ ਨੇ ਸੱਸ ਨੂੰ ਇੰਨਾ ਗੁੱਸਾ ਚੜਿਆ, ਰਾਤ ਨੂੰ ਜਿਸ ਕਮਰੇ ਵਿੱਚ ਸੁੱਤਾ ਸੀ ਬਾਹਰੋਂ ਕੁੰਡਾ ਮਾਰ ਦਿੱਤਾ, ਨਾ ਇਹ ਸਵੇਰੇ ਨਿਕਲੇ ਨਾ ਅੰਮ੍ਰਿਤ ਦੀ ਦਾਤ ਲਏ। ਪਤਾ ਨਹੀਂ ਉਹਨੂੰ ਝਿੜਕਿਆ ਵੀ, ਉਹਦੇ ਅੰਦਰ ਨੂੰ ਇਹੋ ਜਿਹਾ ਹੋਕਾ ਲੱਗਾ, ਰਾਤ ਉਹ ਸੁੱਤਾ ਹੈ ਤੇ ਸੁੱਤੀ ਰਾਤ ਉਹਦੀ ਮੌਤ ਹੋ ਗਈ, ਸੁੱਤਿਆਂ ਚਲਾਉਣਾ ਕਰ ਗਿਆ। ਮਨ ਦੀ ਇੱਕ ਭਾਵਨਾ ਸੀ, ਸਤਿਗੁਰੂ ਤੇਰੇ ਅੰਮ੍ਰਿਤ ਦੀ ਦਾਤ ਲੈ ਕੇ ਮੈਂ ਤੇਰਾ ਬੰਨੇ। ਤੇ ਬਾਬਾ ਜੀ ਦੀ ਜੀਵਨੀ ਵਿੱਚ ਬਾਬਾ ਤੇਜਾ ਸਿੰਘ ਲਿਖਦੇ ਨੇ, ਜਦੋਂ ਦਿਨ ਚੜਿਆ ਕੁੰਡਾ ਖੋਲਿਆ ਤੇ ਕੀ ਤੱਕਦੇ ਨੇ, ਮੁਰਦਾ ਸਰੀਰ ਪਿਆ, ਮਨੁੱਖ ਦੇ ਅੰਦਰ ਸਵਾਸ ਨਹੀਂ, ਸ਼ੀਤਲ ਦਾਸ ਦੁਨੀਆਂ ਤੋਂ ਪਿਆਨਾ ਕਰ ਚੁੱਕਿਆ, ਰੋਂਦਿਆਂ ਧੋਂਦਿਆਂ ਨੇ ਇਸ਼ਨਾਨ ਕਰਾਇਆ, ਉਧਰ ਦੁਪਹਿਰੇ ਕੀਰਤਨ ਦੀ ਸਮਾਪਤੀ ਹੋਈ ਤੇ ਅੰਮ੍ਰਿਤ ਸੰਚਾਰ ਹੋ ਗਿਆ ਤੇ ਮਹਾਂਪੁਰਸ਼ਾਂ ਨੇ ਕਿਹਾ ਕੁਝ ਅੰਮ੍ਰਿਤ ਬਾਟੇ ਵਿੱਚ ਰਹਿਣ ਦਿਓ। ਤੇ ਪੁੱਛਿਆ ਬਾਬਾ ਜੀ ਕਿਉਂ? ਮੈਂ ਅਰਜ਼ ਕਰ ਰਿਹਾ ਕਿ ਧੂੜ ਸੱਜਣ ਸੰਤ ਪੱਕਿਆਂ, ਕੋਈ ਇਹੋ ਜਿਹਾ ਮਿੱਤਰ ਬਣਾ ਜਿਹੜੇ ਤੇਰੇ ਅੰਦਰ ਦਾ ਮਹਿਰਮ ਹੋਵੇ, ਤੇਰੇ ਅੰਦਰ ਦਾ ਭੇਦੀ ਹੋਵੇ। ਕਹਿੰਦੇ ਨੇ ਅੰਮ੍ਰਿਤ ਵੇਲੇ ਤੋਂ ਬਾਅਦ ਜਦੋਂ ਅੰਮ੍ਰਿਤ ਸੰਚਾਰ ਦੁਪਹਿਰੇ ਹੋਇਆ ਤੇ ਉਧਰ ਇਹਦੀ ਲਾਸ਼ ਲੈ ਕੇ ਫੱਟੇ ਤੇ ਪਾ ਕੇ ਸ਼ਮਸ਼ਾਨ ਘਾਟ ਨੂੰ ਜਾਂਦੇ ਨੇ। ਤੇ ਜਦੋਂ ਗੁਰੂ ਘਰ ਦੇ ਕੋਲੋਂ ਨਿਕਲੇ ਨਾ ਤੇ ਬਾਬਾ ਅਤਰ ਸਿੰਘ ਜੀ ਗੁਰਦੁਆਰੇ ਬਾਹਰ ਆ ਗਏ। ਕਹਿਣ ਲੱਗੇ ਇਹਦੀ ਲਾਸ਼ ਨੂੰ ਇੱਥੇ ਰੱਖ ਦਿਓ। ਕਹਿਣ ਲੱਗੇ ਮਹਾਂਪੁਰਸ਼ ਇਹ ਚਲਾਣਾ ਕਰ ਚੁੱਕਾ ਹੈ। ਕਹਿਣ ਲੱਗੇ ਨਹੀਂ, ਅਜੇ ਇਹਦੇ ਸਵਾਸ ਦਸਮ ਦੁਆਰ ਵਿੱਚ ਰੁਕੇ ਹੋਏ ਨੇ, ਅਜੇ ਇਹਨੇ ਚਲਾਣਾ ਨਹੀਂ ਕੀਤਾ। ਇਹਨੂੰ ਇਸ ਤਰ੍ਹਾਂ ਸੀ ਜਾਣ ਨਹੀਂ ਦੇਣਾ, ਕਿਉਂਕਿ ਇੱਕ ਪਰਨ ਕਰਕੇ ਗਿਆ ਸੀ ਗੁਰੂ ਕੀ ਸੰਗਤ ਅੰਦਰ ਕਿ ਮੈਂ ਅੰਮ੍ਰਿਤ ਦੀ ਦਾਤ ਲੈਣੀ ਹੈ। ਅਸੀਂ ਵਚਨ ਕੀਤਾ ਸੀ ਸਵਜਣਾ ਸਵੇਰੇ ਤੂੰ ਤਿਆਰ ਹੋ ਕੇ ਅਸੀਂ ਤੈਨੂੰ ਦਾਤ ਦਿਆਂਗੇ, ਪਰ ਗੁਰੂ ਗੋਬਿੰਦ ਸਿੰਘ ਦੇ ਘਰ ਵਿੱਚ ਇਹਦੀ ਹਾਜ਼ਰੀ ਰਾਤ ਤੋਂ ਲੱਗਣ ਲੱਗੀ ਏ, ਤੇ ਓਨੀ ਦੇਰ ਤੱਕ ਕਲਗੀ ਵਾਲੇ ਦੀ ਗੋਦ ਵਿੱਚ ਇਹਨੇ ਨਹੀਂ ਜਾਣਾ ਜਿੰਨੀ ਦੇਰ ਤੱਕ ਇਹਦੇ ਕੇਸਾਂ ਵਿੱਚ ਮੈਂ ਅੰਮ੍ਰਿਤ ਦੇ ਛੱਤੇ ਨਾ ਮਾਰ ਦਿੱਤੇ। ਕਹਿੰਦੇ ਨੇ ਲਾਸ਼ ਰੱਖੀ ਤੇ ਜਦੋਂ ਉਹਦੇ ਕੇਸਾਂ ਦੇ ਵਿੱਚ ਅੰਮ੍ਰਿਤ ਦਾ ਛੱਟਾ ਮਾਰਿਆ ਤੇ ਇਸ ਤਰ੍ਹਾਂ ਖੋਪੜੀ ਫਟੀ ਜਿਵੇਂ ਮਾਨੋ ਕਿ ਬੰਬ ਚੱਲਦਾ ਹੋਵੇ, ਤੇ ਉਸੇ ਵਕਤ ਅਰਦਾਸ ਕਰਕੇ ਕਿਹਾ ਸਤਿਗੁਰੂ ਤੇਰੇ ਸਿੱਖ ਦੀ ਸੇਵਾ ਕੀਤੀ ਹੋਈ ਪ੍ਰਵਾਨ ਕਰ ਲੈ। ਮੇਰੇ ਹਜ਼ੂਰ ਕਹਿ ਰਹੇ ਨੇ ਪਿਆਰਿਆ ਕੋਈ ਇਹੋ ਜਿਹਾ ਸਾਥੀ ਹੈ ਜਿਹੜਾ ਸੁੱਖ ਵਿੱਚ ਨਹੀਂ ਜਿਹੜਾ ਦੁੱਖ ਵਿੱਚ ਵੀ ਤੇਰੇ ਨਾਲ ਤੁਰੇ। ਪਰ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ, ਦੁੱਖ ਵਿੱਚ ਕੋਈ ਨਾਲ ਨਹੀਂ ਨਿਭਦਾ। ਤੇ ਮੈਂ ਅਰਜ਼ ਕਰ ਰਿਹਾ ਤਾਂ ਸਾਹਿਬ ਕਹਿੰਦੇ ਨੇ ਗਲੀ ਤੋਂ ਸੱਜਣ ਵੀ ਇੱਕ ਢੂੰਡੇਲੀ ਨਾ ਲਹਾਂ, ਧੁੱਖਾਂ ਜਿਉਂ ਮਾਲੀ ਹੀ ਕਾਰਨ ਤਿੰਨਾ ਮਾਤਰੀ। ਬਾਬਾ ਫਰੀਦ ਸਾਹਿਬ ਜੀ ਬਚਨ ਪੈ ਕਰਦੇ ਸਨ, ਕਹਿੰਦੇ ਨੇ ਕੋਈ ਇਹੋ ਜਿਹਾ ਮਿੱਤਰ ਮਿਲ ਗਿਆ। ਤੇ ਗੁਰੂ ਸਾਹਿਬ ਕਹਿ ਰਹੇ ਸਨ ਉਹ ਮਿੱਤਰ ਕੋਈ ਪੱਕਾ ਲੱਭ ਲੈ ਕਿ ਜਿਹੜਾ ਤੇਰੇ ਨਾਲ ਤੇਰੇ ਅੰਦਰ ਨੂੰ ਟਿਕਾ ਦੇਵੇ। ਸਾਹਿਬ ਕਹਿ ਰਹੇ ਨਾਨਕ ਕੱਟੜਿਆਂ ਤੋਂ ਤੋੜ ਧੂੜ ਸੱਜਣ ਸੰਤ ਪੱਕਿਆਂ, ਉਹ ਜੀਵੰਦੇ ਵਿਛੜੇ ਉਹ ਮੋਇਆ ਨਾ ਜਾਹੀ ਛੋੜ, ਜਿਹੜੇ ਮਰਨ ਤੋਂ ਬਾਅਦ ਵੀ ਤੇਰੇ ਨਾਲ ਨਿਭਣ ਨੂੰ ਤਿਆਰ ਹੋ। ਸਾਹਿਬ ਕਹਿੰਦੇ ਨੇ ਦੁਨੀਆਂ ਦਾ ਕੋਈ ਬੰਦਾ ਤਾਂ ਨਾਲ ਨਿਭਦਾ ਨਹੀਂ, ਪਰ ਪਿਆਰਿਓ ਇੱਕ ਪਰਮੇਸ਼ਵਰ ਦਾ ਨਾਮ ਇੱਕ ਸਤਿਗੁਰੂ ਦਾ ਸ਼ਬਦ ਐਸਾ ਹੈ ਜਿਹਨੇ ਨਾਲ ਨਿਭਣਾ। ਹੁਣ ਕਹਾਂਗੇ ਨਾਮ ਕਿਵੇਂ ਨਾਲ ਜਾਂਦਾ ਹੈ। ਸਾਡਾ ਸਰੀਰ ਅਸਥੂਲ ਹੈ, ਇਹਨੇ ਇੱਥੇ ਰਹਿ ਜਾਣਾ। ਇਸ ਅਸਥੂਲ ਸਰੀਰ ਵਿੱਚੋਂ ਜਿਹਨੂੰ ਸੂਖਸ਼ਮ ਵੀ ਕਹਿੰਦੇ ਹਾਂ, ਜਿਹਨੂੰ ਕਈ ਲੋਕ ਆਪਾਂ ਸ਼ਬਦ ਜੀਵ ਆਤਮਾ ਵੀ ਵਰਤਦੇ ਹਾਂ, ਜੇ ਇਸ ਸਰੀਰ ਨੇ ਨਾਲ ਨਹੀਂ ਜਾਣਾ ਤੇ ਜਦੋਂ ਸਰੀਰ ਵਿੱਚੋਂ ਜੀਵ ਆਤਮਾ ਨਿਕਲਦੀ ਹੈ ਨਾ, ਉਦੋਂ ਕੇਵਲ ਪਰਮੇਸ਼ਵਰ ਦਾ ਨਾਮ ਸੂਖਸ਼ਮ ਹੈ ਜਿਹੜਾ ਦੇਹ ਤੋਂ ਬਾਅਦ ਸਰੀਰ ਦੇ ਅੰਦਰ ਜੀਵ ਆਤਮਾ ਨਾਲ ਤੁਰਦਾ ਹੈ, ਨਹੀਂ ਤੇ ਨਾਮ ਤੋਂ ਬਿਨਾਂ ਤਾਂ ਅੰਦਰ ਕੋਈ ਤੁਰਦਾ ਹੀ। ਬਾਬਾ ਕਬੀਰ ਸਾਹਿਬ ਦਾ ਇੱਕ ਪਵਿੱਤਰ ਬਚਨ ਹੁੰਦਾ ਹੈ, ਉਹ ਕਹਿੰਦੇ ਨੇ ਪਿਆਰਿਆ ਦੀਵਾ ਬਲਦਾ ਹੈ ਨਾ ਤੇ ਦੀਵੇ ਦੇ ਚਾਨਣ ਵਿੱਚ ਤੁਰੇਗਾ ਤੇ ਚਾਨਣ ਵਿੱਚ ਸਾਰਾ ਘਰ ਆਪਣਾ ਦਿਸਦਾ ਹੈ, ਪਰ ਜਦੋਂ ਦੀਵਾ ਬੁੱਝ ਜਾਏ ਤੇ ਉਹੀ ਘਰ ਹਨੇਰਾ ਹੋ ਕੇ ਡਰਾਵਣਾ ਹੋ ਜਾਂਦਾ। ਦੇਖ ਜਿਨ੍ਹਾਂ ਨੂੰ ਤੂੰ ਆਪਣੇ ਕਹਿੰਦਾ ਪਿਆ ਤੇਰਾ ਸਾਥੀ ਕੋਈ ਨਹੀਂ, ਤੇਰੇ ਅੰਦਰ ਜੀਵਨ ਦੀ ਜੋਤ ਬਲਦੀ ਹੈ, ਸਵਾਸਾਂ ਦਾ ਤੇਲ ਏ, ਉਸ ਜੋਤ ਦੇ ਚਾਨਣ ਵਿੱਚ ਸਾਰੇ ਤੇਰੇ ਨੇ। ਤੇ ਜਿੱਦਣ ਇਹ ਤੇਲ ਮੁੱਕ ਗਿਆ ਜੋਤ ਬੁੱਝ ਗਈ, ਜਿਹੜੇ ਤੈਨੂੰ ਆਪਣਾ ਕਹਿੰਦੇ ਪਏ ਨੇ ਇਹਨਾਂ ਨੇ ਹਨੇਰਾ ਜਿਵੇਂ ਹਨੇਰੇ ਘਰ ਤੋਂ ਲੋਕ ਡਰਦੇ ਨੇ, ਤੇ ਉਸੇ ਤਨ ਤੋਂ ਤੇਰੇ ਆਪਣਿਆਂ ਨੇ ਡਰ ਕੇ ਦੂਰ ਚਲੇ ਜਾਣ। ਜਿਨ੍ਹਾਂ ਨੂੰ ਤੂੰ ਆਪਣੇ ਕਹਿੰਦਾ ਉਹਨਾਂ ਨੇ ਇੱਕ ਇੱਕ ਦੀ ਗੱਲ ਕੀਤੀ। ਜਿਸ ਮਾਤਾ ਨੇ ਜਨਮ ਦਿੱਤਾ ਹੀ ਪਿਆਰਿਆ, ਇਸ ਮਾਂ ਨੇ ਕੇਵਲ ਘਰ ਦੀ ਜੋੜੀ ਤੱਕ ਤੁਰਨਾ ਹੀ, ਜਿਨ੍ਹਾਂ ਭਰਾਵਾਂ ਤੇ ਤੂੰ ਮਾਣ ਕਰਨਾ ਇਹਨਾਂ ਨੇ ਤੁਰਨਾ ਜ਼ਰੂਰ ਹੈ, ਪਰ ਤੈਨੂੰ ਬਚਾਉਣ ਲਈ ਨਹੀਂ, ਚਾਰਾਂ ਨੇ ਚੁੱਕ ਕੇ ਤੈਨੂੰ ਘਰੋਂ ਕੱਢਣ ਜਾਣੇ। ਤੇ ਜਿਹਨੂੰ ਤੂੰ ਆਪਣੇ ਜੀਵਨ ਸਾਥਣ ਕਹਿੰਦਾ ਇਹਨੇ ਵਿਚਾਰੀ ਨੇ ਕੇਵਲ ਕੇਸ ਖਿਲਾਰ ਕੇ ਰੋਣਾ। ਕਹਿੰਦੇ ਨੇ ਮਾਂ ਭਰਾ ਇਸਤਰੀ ਇਹ ਤਾਂ ਦੂਰ ਦੀ ਗੱਲ ਹੈ, ਜਿਸ ਸਰੀਰ ਨੂੰ ਸਾਰੀ ਜ਼ਿੰਦਗੀ ਤੂੰ ਪਾਲਦਾ ਰਿਹਾ ਸ਼ਮਸ਼ਾਨ ਘਾਟ ਵੀ ਤਾਂ ਪਿਆਰ ਹੈ, ਇਹਨੇ ਵੀ ਸਾਥ ਛੱਡ ਜਾਣਾ। ਵੈਸੇ ਤਾਂ ਇਹ ਪਹਿਲਾਂ ਹੀ ਸਾਥ ਛੱਡ ਜਾਂਦੀ ਹੈ ਜਦੋਂ ਜੀਵ ਆਤਮਾ ਵਿੱਚੋਂ ਨਿਕਲ ਜਾਂਦਾ ਹੈ। ਹਜ਼ੂਰ ਨੇ ਬਚਨ ਕੀਤਾ ਜਬ ਲਗ ਤੇਲ ਦੀਵੈ ਮੁੱਖ ਬਾਤੀ, ਜਿੰਨੀ ਦੇਰ ਤੱਕ ਦੀਵਾ ਦੀਵੇ ਵਿੱਚ ਤੇਲ ਬਲਦਾ ਮੁੱਖ ਤੇ ਬੱਤੀ ਜਲਦੀ ਪਈ ਏ, ਜਬ ਲਗ ਤੇਲ ਦੀਵੈ ਮੁੱਖ ਬਾਤੀ ਤਬ ਸੂਝੈ ਸਭ ਕੋਈ, ਉਨੀ ਦੇਰ ਤੱਕ ਸਾਰੇ ਆਪਣੇ ਨੇ ਸੁੱਖ ਮੈਂ ਬਹੁ ਸੰਗੀ ਭਏ, ਸਭ ਸੂਝੈ ਸਭ ਕੋਈ, ਤੇਲ ਜਲਾ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ, ਦੁੱਖ ਮੈਂ ਸੰਗ ਨਾ ਕੋਏ ਸੂਨਾ ਮੰਦਰ ਹੋਈ। ਕਹਿਣ ਲੱਗੇ ਰੇ ਬੌਰੇ ਤੂੰ ਗੜੀ ਨਾ ਰਾਖੈ ਕੋਈ, ਤੂੰ ਰਾਮ ਨਾਮ ਜਪ ਸੋਈ, ਦਿਉਰੀ ਬੈਠੀ ਮਾਤਾ ਰੋਵੈ ਖਟੀਆ ਲੈ ਗਏ ਭਾਈ, ਘਰ ਦੀ ਡਿਊੜੀ ਵਿੱਚ ਬੈਠੀ ਮਾਂ ਰੋਂਦੀ ਏ, ਮੰਜੀ ਭਰਾ ਚੋਕੇ ਲੈ ਗਏ, ਲੱਕ ਛਿਟਕਾਏ ਸਿਰਿਆ ਰੋਵੈ, ਹੰਸ ਅਕੇਲਾ ਜਾਈ, ਪਰ ਅੰਦਰ ਵਾਲਾ ਜੀਵ ਆਤਮਾ ਇਕੱਲਾ ਪੈ ਜਾਂਦਾ, ਦੁੱਖ ਵਿੱਚ ਸੱਜਣਾ ਕੋਈ ਕਿਸੇ ਦੇ ਨਾਲ ਨਿਭਿਆ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਇੱਕ ਗੱਲ ਤੂੰ ਅੱਜ ਹੀ ਮੰਨ ਲੈ ਮਨਾ ਕਿ ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸਾਂਝ ਨਾ ਕੋਏ। ਸਾਹਿਬ ਕਹਿਣ ਲੱਗੇ ਫਿਰ ਕੌਣ ਨਿਭਦਾ ਹੈ, ਕੌਣ ਨਾਨਕ ਹਰ ਭਜ ਮਨਾ, ਮੇਰੇ ਮਨਾ ਤੂੰ ਗੁਰੂ ਗੁਰੂ ਜਪ ਅੰਤ ਸਹਾਈ ਹੋਏ। ਕੇਵਲ ਇੱਕ ਨਾਮ ਐਸਾ ਹੈ ਜਿਹੜਾ ਅੰਤਲੇ ਸਮੇਂ ਤੇਰੇ ਨਾਲ ਤੁਰਦਾ ਹੈ, ਤੇ ਕਿੱਥੋਂ ਤੱਕ ਜਾਂਦਾ ਹੈ ਨਾਮ। ਸਾਹਿਬ ਕਹਿੰਦੇ ਜਿੱਥੇ ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ, ਕਿੱਥੋਂ ਤੱਕ ਨਾਮ ਜਾਂਦਾ ਹੈ। ਸਾਹਿਬ ਕਹਿੰਦੇ ਨੇ ਜੈ ਮਹਾਂ ਧਿਆਨ ਦੂਤ ਜਮ ਤਲੈ, ਤੈ ਕੇਵਲ ਨਾਮ ਸੰਗ ਤੇਰਾ ਚੱਲੈ, ਉੱਥੇ ਤੇਰੇ ਨਾਲ ਨਾਮ ਜਾਂਦਾ ਹੈ ਜਿੱਥੇ ਤੇਰੀ ਕੋਈ ਵੀ ਦੁਨੀਆਂ ਵਿੱਚੋਂ ਮਦਦਗਾਰ ਕਰਨ ਵਾਲਾ ਹੈ। ਇਸੇ ਕਰਕੇ ਬਾਬਾ ਨਾਨਕ ਜੀ ਜਦੋਂ ਨਾਮ ਦੀ ਗੱਲ ਕਰਦੇ ਨੇ ਕਹਿੰਦੇ ਨੇ ਮਾਂ ਦਾ ਨਾਮ ਵੀ ਮਿੱਠਾ, ਬਾਪੂ ਵੀ ਮਿੱਠਾ, ਦੁਨੀਆਂ ਦੇ ਪਦਾਰਥ ਵੀ ਮਿੱਠੇ ਨੇ, ਪਰ ਕਹਿੰਦੇ ਨੇ ਦਾਤਿਆ ਜਦੋਂ ਮੈਂ ਸਵਾਰਥ ਤੱਕਣਾ ਵਾ ਕੋਈ ਕਿਸੇ ਦਾ ਨਹੀਂ, ਉਦਨ ਮੇਰਾ ਮਨ ਕਹਿੰਦਾ ਗੁਸਾਈ ਮਹਿੰਦਾ ਇੱਛੜਾ। ਇੱਛੜਾ ਦਾ ਅਰਥ ਹੁੰਦਾ ਬੜਾ ਪਿਆਰਾ ਹੈ, ਇੱਛ ਦਾ ਅਰਥ ਪਿਆਰਾ ਹੁੰਦਾ ਕਿ ਮੇਰੇ ਸਤਿਗੁਰੂ ਤੇਰਾ ਨਾਮ ਸਭ ਤੋਂ ਪਿਆਰਾ ਹੈ, ਤੇ ਪੁੱਛਿਆ ਮਾਂ ਬਾਪ ਤੋਂ ਵੀ ਵੱਧ ਨਜ਼ਦੀਕ ਹੈ, ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਗੁਸਾਈ ਮਹਿੰਦਾ ਇੱਛੜਾ, ਅੰਮ ਅੱਬੇ ਥਾਵੋਂ ਮਿੱਠੜਾ, ਅੰਮਾ ਤੇ ਅੱਬਾ ਨਾਲੋਂ ਵੀ ਮਿੱਠਾ ਹੈ, ਕਿਉਂਕਿ ਜਿਸ ਥਾਂ ਤੇ ਮਾਤ ਪਿਤਾ ਨੇ ਨਹੀਂ ਜਾਣਾ ਉਸ ਥਾਂ ਤੇ ਬਖਸ਼ੇ ਹੋਏ ਪਰਮੇਸ਼ਵਰ ਦੇ ਨਾਮ ਨਹੀਂ ਜਾਣਾ। ਸਤਿਗੁਰੂ ਕਹਿ ਰਹੇ ਨੇ ਕਿ ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ, ਪਿਆਰੇ ਇਸ ਕਰਕੇ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ, ਮੇਰੇ ਮਨਾ ਤੂੰ ਉਸ ਨੂੰ ਜਪ ਜਿਹਨੇ ਅੰਤਲੇ ਸਮੇਂ ਤੇਰੇ ਨਾਲ ਤੁਰਨੇ। ਸੁੱਖ ਵਿੱਚ ਤਾਂ ਬਹੁਤ ਤੁਰਦੇ ਪਏ ਨੇ, ਦੁੱਖ ਵਿੱਚ ਕੋਈ ਵਿਰਲਾ ਵਿਰਲਾ ਤੁਰਦੇ ਹੀ। ਸਾਧ ਸੰਗਤ ਇਹ ਕਾਰਨ ਭਗਤ ਕਬੀਰ ਸਾਹਿਬ ਨੇ ਆਪਣੀ ਬਾਣੀ ਵਿੱਚ ਪਾਵਨ ਪਵਿੱਤਰ ਬਚਨ ਕੀਤਾ, ਕਹਿੰਦੇ ਨੇ ਮੈਂ ਤਾਂ ਦੁਨੀਆਂ ਨੂੰ ਨੇੜੇ ਹੋ ਕੇ ਤੱਕਿਆ। ਸਾਹਿਬ ਕਹਿੰਦੇ ਨੇ ਆਪਣੇ ਮੋਢੇ ਤੇ ਮੈਂ ਢੋਲ ਰੱਖਿਆ, ਕਿਹੜੀ ਥਾਂ ਜਿੱਥੇ ਮੈਂ ਵਜਾ ਕੇ ਦੇਖਿਆ ਨਹੀਂ। ਕਹਿੰਦੇ ਨੇ ਗਲੀ ਮਹੱਲੇ ਵਿੱਚ ਵਜਾਇਆ, ਕੂਚੇ ਬਾਜ਼ਾਰ ਵਿੱਚ ਵਜਾਇਆ, ਚੌਂਕ ਵਿੱਚ ਖਲੋ ਕੇ ਡੱਗੇ ਮਾਰੇ ਨੇ ਕਿ ਇਸ ਦੁਨੀਆਂ ਵਿੱਚ ਕੋਈ ਕਿਸੇ ਦਾ ਹੈ, ਤੇ ਅੱਗੋਂ ਉੱਤਰ ਮਿਲਿਆ ਸੀ ਕੋਈ ਕਿਸੇ ਦਾ ਨਹੀਂ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਭ ਜਗ ਹੋਂ ਫਿਰਿਓ, ਮਾਂਡਲ ਕੰਧ ਚੜਾਏ, ਕੋਈ ਕਾਉਂ ਕੋ ਨਹੀਂ ਸਭ ਦੇਖੀ ਠੋਕ ਵਜਾਏ। ਗੁਰੂ ਤੇਗ ਬਹਾਦਰ ਕਹਿ ਰਹੇ ਨੇ ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਉਂ ਕੋ ਨਾਹੀਂ, ਨਾਨਕ ਫਿਰ ਹਰ ਭਗਤ ਹੈ ਤੇ ਰਾਖੋ ਮਨ ਮਾਹੇ। ਕੇਵਲ ਇੱਕ ਭਗਤੀ ਇੱਕ ਨਾਮ ਐਸਾ ਜਿਹੜਾ ਪਿਆਰਿਓ ਇਸ ਜੀਵ ਆਤਮਾ ਦੇ ਨਾਲ ਤੁਰਦਾ, ਜਿਹੜਾ ਸਾਡੇ ਅੰਤਲਾ ਸਾਥੀ ਬਣਦਾ, ਜਿਹੜਾ ਹਰ ਥਾਂ ਤੇ ਸਾਡੀ ਬਾਂਹ ਫੜਦਾ, ਤੇ ਉਹ ਨਾਮ ਲੋਕ ਪਰਲੋਕ ਦਾ ਸਹਾਇਕ ਹੈ। ਤੇ ਜਦੋਂ ਉਸ ਨਾਮ ਨਾਲ ਆਪਾਂ ਜੁੜਾਂਗੇ, ਉਸ ਮਾਲਕ ਨੂੰ ਹਿਰਦੇ ਵਿੱਚ ਧਾਰਨ ਕਰਾਂਗੇ, ਪਹਿਲਾਂ ਤਾਂ ਜਿੰਦੇ ਦੀ ਇੰਨੀ ਕੁ ਸਮਝ ਪੈ ਜਾਏ ਕਿ ਮੇਰਾ ਵਾਹਿਗੁਰੂ ਮੇਰੇ ਨਾਲ ਹੈ। ਜਿਸ ਬੰਦੇ ਨੂੰ ਜਿੰਦੇ ਨੂੰ ਇਹ ਯਕੀਨ ਨਹੀਂ ਕਿ ਵਾਹਿਗੁਰੂ ਮੇਰੇ ਨਾਲ ਹੈ, ਤੇ ਮਰਨ ਤੋਂ ਬਾਅਦ ਕੀ ਉਹਦਾ ਅੰਦਰ ਮੰਨ ਲੈਗਾ ਕਿ ਵਾਹਿਗੁਰੂ ਨੇ ਮੇਰੇ ਨਾਲ ਤੁਰਨਾ। ਪਹਿਲੀ ਗੱਲ ਜਿੰਦੇ ਦੀ ਯਕੀਨ ਕਰ, ਭਰੋਸਾ ਕਰ ਕਿ ਉਹ ਨਿਰੰਕਾਰ, ਉਹ ਕਰਤਾ ਪੁਰਖ, ਉਹ ਪਰਮੇਸ਼ਵਰ ਮੇਰੇ ਅੰਗ ਸੰਗੇ, ਤੇ ਮਰਨ ਤੋਂ ਬਾਅਦ ਵੀ ਯਕੀਨ ਕਰੀ ਉਹ ਕਦੀ ਡੁੱਬਣ ਨਹੀਂ ਦਏਗਾ, ਪਰ ਤੈਨੂੰ ਉਸ ਵਾਹਿਗੁਰੂ ਦੇ ਨਾਮ ਨਾਲ ਜੇ ਜੁੜ ਜਾਏ ਤੇਰਾ ਲੋਕ ਪਰਲੋਕ ਧੇਲਾ ਹੋ ਜਾਏਗਾ। ਆਓ ਜੇ ਆਪਾਂ ਵੀ ਮਿੱਤਰਤਾ ਪਾਣੀ ਹੈ ਨਾ, ਫਿਰ ਸਵਾਰਥ ਨੂੰ ਸਾਹਮਣੇ ਰੱਖ ਕੇ ਨਹੀਂ, ਮਨਮੁਖ ਨੂੰ ਸਾਹਮਣੇ ਰੱਖ ਕੇ ਨਹੀਂ। ਸਾਹਿਬ ਕਹਿੰਦੇ ਜੇ ਮਿੱਤਰਤਾ ਪਾਣੀ ਆ ਨਾ, ਫਿਰ ਗੁਰੂ ਨਾਲ ਮਿੱਤਰਤਾ ਪਾ। ਤੇ ਇੱਕ ਗਾਇਕ ਗੱਲ ਕਹਿ ਦੇ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਜੇ ਮਿੱਤਰਤਾ ਪਾਣੀ ਹੈ ਤਾਂ ਕਹਿ ਮੇਰੇ ਮੀਤ ਗੁਰਦੇਵ, ਹੇ ਮੇਰੇ ਮਿੱਤਰ ਤੂੰ ਸਤਿਗੁਰੂ ਤੂੰ ਹੀ ਮੇਰਾ ਪਰਮ ਮਿੱਤਰ ਹੈ। ਜੇ ਸੱਜਣ ਬਣਾਉਣਾ ਚਾਹੁੰਦਾ ਤੇ ਸਾਹਿਬ ਕਹਿੰਦੇ ਨੇ ਇੱਕ ਗੱਲ ਕਹਿ ਦੇ, ਸੱਜਣ ਸੱਚਾ ਪਾਤਸ਼ਾਹ ਫਿਰ ਸ਼ਾਹਾਂ ਦੇ ਸ਼ਾਹ। ਕਹਿੰਦੇ ਨੇ ਇਹਨੂੰ ਸੱਜਣ ਕਿਉਂ ਨਹੀਂ ਬਣਾ ਲੈਂਦਾ, ਤੇ ਇਹ ਸੱਜਣ ਇੱਕ ਗੱਲ ਕਹਿੰਦਾ ਕਿ ਜੇ ਤੂੰ ਗੁਰੂ ਨੂੰ ਨਾਮ ਨੂੰ ਪਰਮੇਸ਼ਵਰ ਨੂੰ ਮਿੱਤਰ ਬਣਾਉਣਾ ਤੇ ਪਿਆਰਿਆ ਜਿੱਥੇ ਤੇਰੇ ਤੋਂ ਕਿਸੇ ਨੇ ਲੈ ਕੇ ਪੁੱਛਣੇ ਨੇ ਨਾ, ਤੇਰੇ ਤੋਂ ਪਹਿਲਾਂ ਮੈਂ ਖਲੋਵਾਂਗਾ, ਤੈਨੂੰ ਕੋਈ ਨਹੀਂ ਪੁੱਛੇਗਾ, ਮੈਂ ਤੇਰਾ ਜਵਾਬ ਦਿਆਂਗਾ, ਕਿਉਂਕਿ ਤੂੰ ਮੇਰੇ ਆਪਣੇ ਅੰਦਰ ਦੀ ਸਾਂਝ ਮੇਰੇ ਨਾਲ ਪਾ ਚੁੱਕਾ। ਇਹ ਸੱਜਣ ਕਿਹੋ ਜਿਹਾ? ਹਜ਼ੂਰ ਬਾਬਾ ਨਾਨਕ ਜੀ ਤਾਂ ਹੀ ਤਾਂ ਬਚਨ ਕਰਦੇ ਨੇ ਕਿ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਂ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ, ਦਸਨ ਉਹ ਸੱਜਣੇ ਪੂਰਾ ਪਰਮੇਸ਼ਵਰ ਦਾ ਨਾਮ ਤੇ ਜਿਹਦੇ ਪੱਲੇ ਪਰਮੇਸ਼ਵਰ ਤੇ ਸਤ ਗੁਰੂ ਕੀ ਬਾਣੀ ਹੈ, ਫਿਰ ਉਹਨਾਂ ਨੂੰ ਤਾਂ ਸਾਹਿਬ ਕਹਿੰਦੇ ਨੇ ਉਹ ਕਦੀ ਹਾਰਦੇ ਨਹੀਂ, ਤੇਰੇ ਨਾਏ ਰੱਤੇ ਤੇ ਜਿਣ ਗਏ ਉਹ ਜਿੱਤ ਕੇ ਜਾਂਦੇ ਨੇ, ਤੇ ਹਾਰਦੇ ਕੌਣ? ਇਹਨੇ ਸਾਹਿਬ ਕਹਿੰਦੇ ਨੇ ਹਾਰ ਗਏ ਤੇ ਠੱਗਣ ਵਾਲਿਆ ਕੇਵਲ ਉਹ ਹਾਰ ਗਏ ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨਾਲ ਸਾਂਝ ਨਹੀਂ ਪਾਈ। ਗੁਰੂ ਤੇਗ ਬਹਾਦਰ ਜੀ ਕਿਰਪਾ ਕਰਨ, ਸਾਨੂੰ ਵੀ ਇੰਨੀ ਕੁ ਸਮਝ ਪੈ ਜਾਏ ਕਿ ਸੁੱਖ ਦੇ ਸਾਥੀ ਬੜੇ ਨੇ, ਦੁੱਖ ਦਾ ਕੋਈ ਨਹੀਂ। ਸਾਹਿਬ ਕਹਿੰਦੇ ਨੇ ਦੁੱਖ ਦਾ ਮਿੱਤਰ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਿਹੜਾ ਸਾਡੇ ਨਾਲ ਨਿਭਦਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਗੁਰੂ ਤੇਗ ਬਹਾਦਰ ਜੀ ਕਿਰਪਾ ਕਰਨ, ਸਾਨੂੰ ਵੀ ਅੰਦਰ ਦੀ ਸੂਝ ਬਖਸ਼ ਕੇ ਆਪਣੇ ਚਰਨ ਕਮਲਾਂ ਦੀ ਪ੍ਰੀਤ ਪ੍ਰਤੀਤ ਬਖਸ਼ ਦੇਣ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪੱਛਮੀ ਸੱਭਿਆਚਾਰ ਦੇ ਘੇਰੇ ਵਿੱਚ ਵਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉੱਨਤੀ ਦੇ ਉਪਾਸ਼ਕ ਸਰੋਤਾ ਚੰਨ ਆਓ ਫਿਰ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਹਰਦੀਪ ਕੌਰ
1: ਅਤੇ ਮੈਂ ਹਾਂ ਪਲਵਿੰਦਰ ਕੌਰ।
0: ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮਸ ਲੇਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੇ ਸੁਣ ਰਹੇ ਹੋ। ਸਿੱਖੀ ਵਿਰਸੇ ਦੇ ਵਾਸਤੋਂ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਅੰਮ੍ਰਿਤਵਾਣੀ ਰੇਡੀਓ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ। ਲਓ ਜੀ, ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ, ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖ ਕੇ ਵਿਖਦੀਆਂ ਹਨ।
2: ਸੂਰਾ ਤੋਂ ਪਹਿਚਾਨੀਏ ਜੋ

0: ਪ੍ਰਵਾਨ ਕਰੋ ਜੀ ਕਲਗੀਧਰ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀਕ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਸਰੋਤਿਓ ਮਈ ਦੇ ਪਹਿਲੇ ਹਫ਼ਤੇ ਆਪਾਂ ਜੁੜੇ ਸੀ ਬਾਣੀ ਦੇ ਬੋਹਿਥਾ ਮਹਾਨ ਕਵੀ ਸਾਹਿਤ ਦੇ ਮੋਢੀ ਮਹਾਨ ਫਿਲਾਸਫਰ ਵੱਡੇ ਪਰ ਉਪਕਾਰੀ ਪਰਮ ਉਸਾਰੂ ਗੁਰੂ ਨਾਨਕ ਸਾਹਿਬ ਜੀ ਦੀ ਪੰਜਵੀਂ ਜੋਤ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਆਗਮਨ ਦਿਵਸ ਦੀ ਯਾਦ ਵਿਚ ਅਤੇ ਪਿਛਲੇ ਹਫ਼ਤੇ ਸਾਰਾ ਸਿੱਖ ਜਗਤ ਸਾਕਾ ਅਕਾਲ ਤਖ਼ਤ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਸਾਰੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰ ਰਿਹਾ ਸੀ। ਲੋ ਫਿਰ ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਉਸ ਰੱਬੀ ਰੂਹ ਗੰਭੀਰ ਚਿੰਤਕ ਸ਼ਾਂਤੀ ਦੇ ਸਾਗਰ ਅਤੇ ਸ਼ਹੀਦਾਂ ਦੇ ਸਿਰਤਾਜ ਸਿੱਖੀ ਵਿਰਸੇ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੀ ਪੰਜਵੀਂ ਜੋਤ ਗੁਰੂ ਅਰਜਨ ਸਾਹਿਬ ਜੀ ਦੇ 400 ਸਾਲਾ ਸ਼ਹੀਦੀ ਪੁਰਬ ਦੀ ਯਾਦ ਵਿਚ ਭਾਵੇਂ ਕਿ 1606 ਈਸਵੀ ਵਿਚ ਇਹ ਦਿਨ 30 ਮਈ ਸੀ ਪਰ ਦਿਨਾਂ ਅਤੇ ਸਾਲਾਂ ਦੀ ਬਾਅਦ ਕਾਢ ਦੀ ਗਿਣਤੀ ਆਧਾਰਿਤ ਇਹ ਸ਼ਹਾਦਤ ਦਾ ਦਿਵਸ ਨਾਨਕ ਸ਼ਾਹੀ ਕੈਲੰਡਰ ਮੁਤਾਬਕ 16 ਜੂਨ ਦਾ ਨਿਸ਼ਚਿਤ ਕਰ ਦਿੱਤਾ ਗਿਆ ਹੈ। ਆਓ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਰਵਣ ਕਰੋ ਜੀ ਇਸ ਪਹਿਲਾਮੀ ਪੈਗੰਬਰ ਦਾ ਸ਼ਬਦ ਦਰਸ ਤੇਰੇ ਕੀ ਪਿਆਸ ਮਨ ਲਾਗੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 399 ਉੱਪਰ ਪ੍ਰਕਾਸ਼ਮਾਨ ਹੈ। ਇਸ ਸ਼ਬਦ ਦਾ ਗਾਇਨ ਕਰ ਰਹੇ ਹਨ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲਿਆਂ ਦਾ।

ਓਏ ਪਿਆਰੇ ਪ੍ਰਭੂ, ਜਿਸ ਮਨੁੱਖ ਦੇ ਹਿਰਦੇ ਵਿੱਚ ਤੇਰੇ ਸੋਹਣੇ ਚਰਨਾਂ ਨਾਲ ਜੁੜੇ ਰਹਿਣ ਦੀ ਆਸ ਪੈਦਾ ਹੋ ਜਾਂਦੀ ਹੈ, ਜਮਦੂਤ ਵੀ ਉਸ ਉੱਤੇ ਆਪਣਾ ਜ਼ੋਰ ਨਾ ਪੈਂਦਾ ਵੇਖ ਕੇ ਉਸ ਪਾਸੋਂ ਦੂਰ ਭੱਜ ਜਾਂਦੇ ਹਨ।

ਸਰੋਤਿਓ ਆਪ ਜੀ ਨਾਲ ਪਹਿਲਾਂ ਵੀ ਸ਼ਹੀਦੀ ਸਾਕਿਆਂ ਨੂੰ ਦਰਸਾਉਂਦੇ ਹੋਏ ਸ਼ਹੀਦ ਸ਼ਬਦ ਦੇ ਪਿਛੋਕੜ ਦੀ ਸਾਂਝ ਪਾ ਚੁੱਕੇ ਹਾਂ। ਯਾਦ ਕਰਾ ਦਈਏ ਕਿ ਸ਼ਹੀਦ ਅਰਬੀ ਦਾ ਸ਼ਬਦ ਹੈ ਅਤੇ ਨਿਰਜਨ ਸ਼ਬਦ ਕੋਸ਼ਾਂ ਵਿੱਚ ਇਸਦਾ ਅਰਥ ਹੈ ਗਵਾਹੀ ਦੇਣ ਵਾਲਾ ਜਾਂ ਅਜਿਹਾ ਕਾਰਨਾਮਾ ਕਰਨ ਵਾਲਾ। ਅੰਗਰੇਜ਼ੀ ਦੇ ਸ਼ਬਦ ਕੋਸ਼ ਮੈਰੀਅਮ ਵੈਬਸਟਰ ਮੁਤਾਬਿਕ ਵੀ ਇਸ ਸ਼ਬਦ ਦਾ ਅਰਥ ਹੈ ਕਿ ਉਹ ਇਨਸਾਨ ਜੋ ਆਪਣੇ ਧਰਮ ਨੂੰ ਬਰਕਰਾਰ ਰੱਖਣ ਲਈ ਆਪਣੀ ਜਾਨ ਵਾਰ ਦੇਵੇ। ਇਹਨਾਂ ਸ਼ਬਦ ਕੋਸ਼ਾਂ ਦੀ ਭਾਸ਼ਾ ਤੋਂ ਉੱਪਰ ਉੱਠ ਕੇ ਸਿੱਖੀ ਵਿੱਚ ਇਹ ਸ਼ਬਦ ਉਸ ਅਤਿਅੰਤ ਸਤਿਆਰ ਮਹਾਂਪੁਰਖ ਵਾਸਤੇ ਵਰਤਿਆ ਜਾਂਦਾ ਹੈ ਜਿਸ ਦਾ ਬਖਿਆਨ ਭਾਈ ਗੁਰਦਾਸ ਜੀ ਨੇ ਤੀਸਰੀ ਵਾਰ ਅੰਦਰ ਇਸ ਤਰ੍ਹਾਂ ਕੀਤਾ ਹੈ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਵਰ ਸਿਦਕ ਸ਼ਹੀਦ ਭਰਮ ਭੌ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਬਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਹਣ ਹੋਏ ਜਦੀਦ ਪਾਣੀ ਢੋਬਣਾ, ਪੱਖੇ ਦੀ ਤਾਗੀਦ ਪੱਗ ਮਲ ਧੋਬਣਾ, ਸੇਵਕ ਹੋਏ ਸਜੀਦ ਨਾ ਹੱਸਣ ਰੋਵਣਾ, ਦਰ ਦਰਵੇਸ਼ ਰਸੀਦ ਪਿਰਮ ਰਸ ਭੋਬਣਾ, ਚੰਦ ਮੁਬਾਰਕ ਈਦ ਭੁੱਗ ਖਲੋਵਣਾ। ਇਸ ਵਾਰ ਦਾ ਭਾਵ ਅਰਥ ਹੈ ਕਿ ਉਹ ਮਨੁੱਖ ਜੋ ਮੌਤ ਨੂੰ ਸਿੱਕੇ ਤੰਗ ਸੱਚ ਦੀ ਖਾਤਰ ਸਿਰ ਧੜ ਦੀ ਬਾਜੀ ਨਿਸੰਗ ਹੋ ਕੇ ਲਾ ਦੇਵੇ ਅਤੇ ਸੱਚ ਨੂੰ ਦੋਹਾਂ ਜਹਾਨਾਂ ਵਿੱਚ ਪ੍ਰਤੱਖ ਕਰਨ ਖਾਤਰ ਆਪਣੇ ਜੀਵਨ ਨੂੰ ਲੇਖੇ ਲਾ ਦੇਵੇ। ਸ੍ਰੋਤਾਜਨ, ਅਰਬੀ ਦੇ ਇਸ ਲਫ਼ਜ਼ ਵਿੱਚ ਜੋ ਸਿੱਖੀ ਨੇ ਜਾਨ ਪਾਈ ਉਸਦੇ ਨਤੀਜੇ ਵਜੋਂ ਇਹ ਸ਼ਬਦ ਇੱਕ ਨਿਰਾਲੀ ਦਿੱਖ ਵਾਲੇ ਹੀਰੇ ਵਾਂਗ ਸਾਹਿਤ ਦੀ ਦੁਨੀਆਂ ਵਿੱਚ ਚਮਕ ਰੱਖਦਾ ਹੈ। ਸ਼ਰਧਾ ਦਾ ਭਾਵ ਇਸ ਵਿੱਚ ਇਸ ਹੱਦ ਤੱਕ ਘੁਲ ਮਿਲ ਗਿਆ ਹੈ ਕਿ ਸ਼ਬਦ ਸੁਣਦਿਆਂ ਸਿੱਖ ਦਾ ਸਿਰ ਆਪਣੇ ਆਪ ਸਤਿਕਾਰ ਨਾਲ ਝੁਕ ਜਾਂਦਾ।

0: ਸਰੋਤਿਓ ਕਦੇ ਵਿਚਾਰਿਆ ਜੀ ਕਿ ਭਾਰਤ ਵਿੱਚ ਕਈ ਭਾਸ਼ਾਵਾਂ ਪ੍ਰਚਲਿਤ ਹਨ। ਸੰਸਕ੍ਰਿਤ ਦੇ ਪੁਜਾਰੀ ਇਸ ਦੀ ਸਰਵ ਸਮਰੱਥਾ ਦੇ ਗੁਣ ਗਾਉਂਦੇ ਨਹੀਂ ਥੱਕਦੇ। ਫਿਰ ਕਿਉਂ ਸੰਸਕ੍ਰਿਤ, ਹਿੰਦੀ, ਉੜੀਆ, ਤੇਲਗੂ ਆਦਿ ਭਾਸ਼ਾਵਾਂ ਵਿੱਚੋਂ ਕੋਈ ਸ਼ਬਦ ਸਿੱਖੀ ਨੇ ਨਾ ਅਪਣਾਇਆ?
1: ਜਵਾਬ ਸਪਸ਼ਟ ਹੈ। ਸਿੱਖੀ ਤੋਂ ਪਹਿਲਾਂ ਦੇ ਭਾਰਤੀ ਚਿੰਤਨ ਵਿੱਚ ਸ਼ਹੀਦੀ ਦਾ ਸੰਕਲਪ ਹੀ ਨਹੀਂ ਸੀ। ਇਸ ਲਈ ਸ਼ਹਾਦਤ ਨੂੰ ਪ੍ਰਗਟ ਕਰਨ ਲਈ ਸ਼ਬਦ ਕਿੱਥੋਂ ਹੋਣੇ ਸਨ?
0: ਸਿੱਖੀ ਵਿਰਸੇ ਦੇ ਵਾਸਤੋਂ ਇਤਿਹਾਸਕਾਰ ਆਪੋ ਆਪਣੇ ਜ਼ਰੀਏ ਨਾਲ ਸਤਿਗੁਰਾਂ ਦੀ ਸ਼ਹਾਦਤ ਦੇ ਕਾਰਨ ਲਿਖਦੇ ਹਨ। ਅੱਜ ਅਸੀਂ ਆਪਣੇ ਪੜਚੋਲ ਦੇ ਖੇਤਰ ਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਅਸਲ ਕਾਰਨ ਤੇ ਅਸਲ ਦੋਸ਼ੀ ਦੀ ਜਾਣਕਾਰੀ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ। ਨਾਲ ਨਾਲ ਸਰਵਣ ਕਰੋ ਜੀ। ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੇ ਚਿੰਦੋਆ, ਗੁਰੂ ਦੇ ਲਾਡਲੇ ਸਿੱਖ ਭਾਈ ਸੱਤੇ ਅਤੇ ਬਲਵੰਡ ਦਾ ਉਚਾਰਨ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 968 ਉੱਪਰ ਅੰਕਿਤ ਹੈ।

ਭਾਵ ਕਿ ਉਸ ਨਵੇਂ ਨਰੋਏ ਪ੍ਰਭੂ ਦੇ ਬਖਸ਼ੇ ਤਖ਼ਤ ਉੱਪਰ ਜਿਸ ਉੱਤੇ ਪਹਿਲੇ ਚਾਰੇ ਗੁਰੂ ਆਪੋ ਆਪਣੇ ਸਮੇਂ ਰੋਸ਼ਨ ਹੋਏ ਸਨ, ਹੁਣ ਗੁਰੂ ਅਰਜਨ ਬੈਠਾ ਹੋਇਆ ਹੈ। ਸਤਿਗੁਰ ਦਾ ਚੰਦੋਆ ਚਮਕ ਰਿਹਾ ਹੈ, ਭਾਵ ਸਤਿਗੁਰ ਅਰਜਨ ਸਾਹਿਬ ਦਾ ਤੇਜ ਪ੍ਰਤਾਪ ਸਾਰੇ ਪਾਸੇ ਪਸਰ ਰਿਹਾ ਹੈ। ਸੂਰਜ ਉੱਗਣ ਤੋਂ ਡੁੱਬਣ ਤੱਕ ਅਤੇ ਡੁੱਬਣ ਤੋਂ ਚੜ੍ਹਨ ਤੱਕ ਚੌਂ ਚੱਕਾਂ ਵਿੱਚ ਇਸ ਗੁਰੂ ਅਰਜਨ ਨੇ ਚਾਨਣ ਕਰ ਦਿੱਤਾ ਹੈ।

ਲੜੀ ਜੋੜਨ ਲਈ ਆਪ ਜੀ ਨੂੰ ਯਾਦ ਕਰਾ ਦੇਈਏ ਕਿ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਸਿੱਖੀ ਸਿਖਰਾਂ ਤੇ ਪਹੁੰਚ ਚੁੱਕੀ ਸੀ। ਪੰਜਾਬ ਵਿੱਚ ਕੁਝ ਚੋਟੀ ਦੇ ਇਨਸਾਨ ਇਸਲਾਮਿਕ ਸਰਵਰੀ ਲਹਿਰ ਛੱਡ ਕੇ ਸਿੱਖੀ ਵਿੱਚ ਪ੍ਰਵੇਸ਼ ਹੋਣ ਲੱਗ ਪਏ ਸਨ। ਇਸ ਸਮੇਂ ਦੀ ਇੱਕ ਵਾਰਤਾ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਭਾਈ ਮੰਚ ਦੀ ਜੀਵਨ ਗਾਥਾ ਰਾਹੀਂ ਸੁਣ ਚੁੱਕੇ ਹੋ।

ਇਸ ਬਾਰੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਇੱਕ ਸਮਕਾਲੀ ਮੁਸਲਮਾਨ ਇਤਿਹਾਸਕਾਰ ਮੋਹਸਿਨ ਫਾਨੀ ਦੇ ਤਵਾਰੀਖੀ ਬਿਆਨ ਦਾਬਿਸਤਾਨੀ ਮਜ਼ਾਹਿਬ ਦੇ ਪੰਨਾ 233 ਅਨੁਸਾਰ ਹਰ ਗੁਰੂ ਸਾਹਿਬ ਦੀ ਗੁਰਿਆਈ ਸਮੇਂ ਸਿੱਖਾਂ ਦੀ ਗਿਣਤੀ ਵੱਧਦੀ ਹੀ ਰਹੀ ਹੈ, ਪਰ ਗੁਰੂ ਅਰਜਨ ਦੇਵ ਜੀ ਦੇ ਸਮੇਂ ਤਾਂ ਇਹ ਬਹੁਤ ਵੱਧ ਗਈ ਸੀ। ਉਹ ਅਕਸਰ ਸ਼ਹਿਰਾਂ ਵਿੱਚ ਰਹਿ ਰਹੇ ਸਨ ਅਤੇ ਕੋਈ ਵੀ ਅਜਿਹਾ ਸ਼ਹਿਰ ਨਹੀਂ ਸੀ ਜਿਸ ਵਿੱਚ ਕੁਝ ਨਾ ਕੁਝ ਸਿੱਖ ਨਾ ਵੱਸ ਰਹੇ ਹੋਣ। ਗੁਰੂ ਅਤੇ ਗੁਰੂ ਦੀ ਸਿੱਖੀ ਦਾ ਇਉਂ ਦਿਨੋ ਦਿਨ ਵੱਧ ਰਿਹਾ ਪ੍ਰਸਾਰ ਅਤੇ ਤੇਜ ਪ੍ਰਤਾਪ ਉਹਨਾਂ ਦੇ ਵੱਡੇ ਭਰਾ ਸ੍ਰੀ ਪ੍ਰਿਥੀ ਚੰਦ ਦੇ ਹਿਰਦੇ ਅੰਦਰ ਈਰਖਾ ਤੇ ਦਵੈਗ ਦਾ ਭਾਂਬੜ ਵਾਲ ਰਿਹਾ ਸੀ। ਗੁਰਗੱਦੀ ਦੀ ਖੁੰਜਾਈ ਦਾ ਅਰਮਾਨ ਜੋ ਗੁਰੂ ਪਿਤਾ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਵੱਲੋਂ ਹੋਏ ਉਸ ਨੂੰ ਉਸੇ ਦਿਨ ਤੋਂ ਬਹੁਤ ਕਲਪਾ ਤੇ ਤੜਪਾ ਰਿਹਾ ਸੀ। ਇਸ ਬਾਰੇ ਭਾਈ ਕੇਸਰ ਸਿੰਘ ਚਿੱਬਰ ਨੇ ਬੰਸਾਵਲੀ ਨਾਮਾ 1769 ਈਸਵੀ ਦੇ ਪੰਨਾ 41 ਤੇ ਕੁਝ ਇਸ ਤਰ੍ਹਾਂ ਲਿਖਿਆ ਹੈ। ਸ੍ਰੀ ਚੰਦ ਸਾਹਿਬ ਜੀ ਪੱਗ ਭਿਜਵਾਈ ਇੱਕ ਪਿਰਥੀਏ ਨੂੰ ਇੱਕ ਅਰਜਨ ਨੂੰ ਆਈ। ਮਰਨੇ ਦੀ ਪੱਗ ਪਿਰਥੀਏ ਬੱਧੀ, ਗੁਰਿਆਈ ਪੱਗ ਗੁਰੂ ਅਰਜਨ ਬੱਧੀ। ਸਤਿਗੁਰੂ ਜੀ ਦੀ ਮਹਿਮਾ ਹਰ ਥਾਂ ਹੋਣ ਲੱਗ ਪਈ ਸੀ, ਹੁੰਦੀ ਵੀ ਕਿਉਂ ਨਾ। ਸੱਚੇ ਪਾਤਸ਼ਾਹ ਮਾਨਸਿਕ ਰੋਗਾਂ ਦੇ ਨਾਲ ਨਾਲ ਸਰੀਰਕ ਰੋਗ ਵੀ ਕੱਟ ਰਹੇ ਸਨ, ਜਿਸ ਦੀ ਮਿਸਾਲ ਵਜ਼ੀਰ ਖਾਂ ਦਾ ਜਲੋਧਰ ਰੋਗ ਕੱਟਣ ਤੋਂ ਮਿਲਦੀ ਹੈ। ਤੁਸੀਂ ਇਸ ਗਾਥਾ ਨੂੰ ਵੀ ਬਹੁਤ ਵਾਰ ਸੁਣ ਚੁੱਕੇ ਹੋ ਕਿ ਕਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਪਾਸੋਂ ਵਜ਼ੀਰ ਖਾਂ ਦਾ ਜਲੋਧਰ ਰੋਗ ਕਟਵਾਇਆ। ਬਾਦਸ਼ਾਹ ਅਕਬਰ ਦੇ ਸੰਬੰਧ ਗੁਰੂ ਗਰੀਬ ਨਿਵਾਜ ਨਾਲ ਦਿਨ ਬ ਦਿਨ ਗੂੜੇ ਹੁੰਦੇ ਜਾ ਰਹੇ ਸਨ। ਫਲਸਰੂਪ ਗੁਰੂ ਅਰਜਨ ਸਾਹਿਬ ਜੀ ਪੰਜਾਬ ਵਿੱਚ ਕਾਲ ਤੋਂ ਪੀੜਤ ਲੋਕਾਂ ਦਾ ਟੈਕਸ ਮਾਫ ਕਰਵਾਉਣ ਲਈ ਕਾਮਯਾਬੀ ਹਾਸਲ ਕਰ ਚੁੱਕੇ ਸਨ। ਦੇਸ਼ ਭਰ ਵਿੱਚ ਸਿੱਖੀ ਸਿੱਖਾਂ ਤੇ ਚੜ੍ਹਨ ਲੱਗੀ, ਹਰ ਪਾਸੇ ਸਤਿਗੁਰੂ ਜੀ ਦੇ ਗੁਣ ਗਾਏ ਜਾਣ ਲੱਗੇ। ਇਹੋ ਜਿਹੇ ਹਾਲਾਤਾਂ ਅੰਦਰ ਵਿਰੋਧੀ ਵਿਚਾਰਧਾਰਾ ਰੱਖਣ ਵਾਲਿਆਂ ਵਿੱਚ ਈਰਖਾ ਦਾ ਹੋਣਾ ਕੁਦਰਤੀ ਸੀ। ਆਓ ਵਿਚਾਰੀਏ ਗੁਰੂ ਜੀ ਦੀ ਸ਼ਹੀਦੀ ਪਿੱਛੇ ਮੁੱਖ ਕਾਰਨ ਕੀ ਸਨ। ਪੁਰਾਤਨ ਇਤਿਹਾਸਕਾਰਾਂ ਨੇ ਆਪ ਜੀ ਦੀ ਸ਼ਹੀਦੀ ਦਾ ਮੁੱਖ ਕਾਰਨ ਦੀਵਾਨ ਚੰਦੂ ਸ਼ਾਹ ਦੀ ਨਿੱਜੀ ਦੁਸ਼ਮਣੀ ਦੱਸਿਆ ਹੈ ਅਤੇ ਅੱਜ ਵੀ ਆਪਾਂ ਇਹ ਗਾਥਾ ਖਾਸ ਕਰਕੇ ਢਾਡੀ ਵਾਰਾਂ ਰਾਹੀਂ ਸੁਣਦੇ ਆ ਰਹੇ ਹਾਂ। ਪਰ ਇਤਿਹਾਸਕ ਤੱਤ ਪੜਚੋਲਣ ਤੋਂ ਪਤਾ ਲੱਗਦਾ ਹੈ ਕਿ ਚੰਦੂ ਸ਼ਾਹ ਗੁਰੂ ਜੀ ਦੀ ਸ਼ਹਾਦਤ ਦਾ ਇੱਕ ਨਿਗੂਣਾ ਜਿਹਾ ਸਹਾਇਕ ਕਾਰਨ ਜ਼ਰੂਰ ਹੈ, ਪਰੰਤੂ ਮੁੱਖ ਕਾਰਨ ਨਹੀਂ ਜਾਪਦਾ।

ਸਤਿਗੁਰਾਂ ਦੀ ਸ਼ਹਾਦਤ ਦਾ ਮੁੱਖ ਕਾਰਨ ਸ਼ਰਾਬੀ ਅਤੇ ਅਯਾਸ਼ ਮੁਗਲ ਬਾਦਸ਼ਾਹ ਜਹਾਂਗੀਰ ਅਤੇ ਕੱਟੜ ਮੁਸਲਮਾਨ ਸ਼ੇਖ ਅਹਿਮਦ ਸਰਹੰਦੀ, ਜੋ ਕਿ ਇਸਲਾਮ ਦੀ ਨਕਸ਼ਬੰਦੀ ਸਿਲਸਿਲੇ ਦਾ ਮੁੱਖ ਆਗੂ ਸੀ ਤੇ ਉਸਦੇ ਚੇਲਿਆਂ ਦਾ ਨਾਪਾਕ ਗੱਠਜੋੜ ਸੀ। ਭਾਵੇਂ ਇੱਕ ਕੱਟੜ ਮੁਸਲਮਾਨ ਦਾ ਇੱਕ ਅਯਾਸ਼ ਮੁਗਲ ਬਾਦਸ਼ਾਹ ਨਾਲ ਗੱਠਜੋੜ ਮੁਸ਼ਕਲ ਜਿਹਾ ਜਾਪਦਾ ਹੈ, ਪਰ ਸਤਿਗੁਰੂ ਜੀ ਦੀ ਚੜ੍ਹਦੀ ਕਲਾ ਦੋਨਾਂ ਨੂੰ ਨਹੀਂ ਸੀ ਪਾਉਂਦੀ। ਇਸ ਲਈ ਇਸ ਨਿਸ਼ਾਨੇ ਨੂੰ ਮੁੱਖ ਰੱਖਦਿਆਂ ਇਨ੍ਹਾਂ ਦਾ ਜੋੜ ਹੋਣਾ ਸੁਭਾਵਿਕ ਲੱਗਦਾ ਹੈ।

ਇਹ ਈਰਖਾਵਾਦੀ ਲੋਕ ਨਹੀਂ ਸਨ ਜਾਣਦੇ ਕਿ ਸਤਿਗੁਰੂ ਜੀ ਦਾ ਆਪਣਾ ਨਿਸ਼ਾਨਾ ਦੁਨਿਆਵੀ ਜੀਵਾਂ ਨੂੰ ਸੱਚੇ ਅਕਾਲ ਪੁਰਖ ਤੇ ਲੜ ਲਾਉਣਾ ਸੀ। ਭਾਈ ਗੁਰਦਾਸ ਜੀ ਆਪਣੀ 23ਵੀਂ ਵਾਰ ਵਿੱਚ ਇਸ ਨਿਸ਼ਾਨੇ ਦੀ ਪ੍ਰੋੜਤਾ ਇਸ ਤਰ੍ਹਾਂ ਕਰਦੇ ਹਨ। ਗੁਰੂ ਅਰਜਨ ਸੱਚ ਸਿਰਜਣਹਾਰਾ।

ਪਰੰਤੂ ਅਕਬਰ ਗੁਰੂ ਘਰ ਦੀ ਨੀਤੀ ਤੋਂ ਜਾਣੂ ਸੀ, ਇਸ ਲਈ ਇਨ੍ਹਾਂ ਦੀ ਬਹੁਤੀ ਦਾਲ ਨਾ ਗਲੀ। ਵਿਪਰਵਾ ਦੀ ਖਸਲਤਾ ਨਾਲ ਭਰਪੂਰ ਮਹੇਸ਼ ਦਾਸ 1586 ਈਸਵੀ ਵਿਚ ਪਠਾਣਾ ਦੀ ਬਗਾਵਤ ਦਬਾਉਣ ਗਿਆ, ਫਰੰਟੀਅਰ ਸੂਬੇ ਵਿਚ ਫੌਜ ਸਮੇਤ ਮਾਰਿਆ ਗਿਆ।

ਬੀਰਵਾਲ ਦੀ ਮ੍ਰਿਤੂ ਤੋਂ ਬਾਅਦ ਵੀ ਬ੍ਰਾਹਮਣਾਂ ਨੇ ਗੁਰੂ ਘਰ ਦਾ ਵਿਰੋਧ ਕਰਨ ਦਾ ਕੋਈ ਮੌਕਾ ਹੱਥੋਂ ਨਾ ਜਾਣ ਦਿੱਤਾ ਅਤੇ ਸਦਾ ਇਸ ਤਾਕ ਵਿਚ ਰਹੇ ਕਿ ਸ਼ਾਹੀ ਤਾਕਤ ਨੂੰ ਗੁਰੂ ਜੀ ਦੇ ਗਲ ਪਾਇਆ ਜਾਵੇ ਕਿਉਂਕਿ ਉਹ ਆਪ ਗੁਰੂ ਘਰ ਦਾ ਸਿੱਧਾ ਵਿਰੋਧ ਕਰਨ ਤੋਂ ਅਸਮਰਥ ਸਨ।

ਦੂਜੇ ਪਾਸੇ ਕੱਟੜ ਮੁਤਾਸਵੀ ਤੇ ਜਨੂਨੀ ਮੁਸਲਮਾਨ ਵੀ ਗੁਰੂ ਜੀ ਦੇ ਸਿੱਖੀ ਪ੍ਰਚਾਰ ਤੋਂ ਦੁਖੀ ਸਨ। ਇਸਲਾਮ ਦੇ ਭਾਈਚਾਰਕ ਤੇ ਧਾਰਮਿਕ ਅਸੂਲ ਕੁਝ ਇਸ ਤਰ੍ਹਾਂ ਦੇ ਹੀ ਰਹੇ ਹਨ ਕਿ ਉਹ ਸ਼ੁਰੂ ਤੋਂ ਹਰ ਥਾਂ ਮੁਸਲਮਾਨੀ ਰਾਜ ਸ਼ਕਤੀ ਵਾਲੇ ਸਮਾਜ ਦੀ ਸਥਾਪਨਾ ਕਰਨਾ ਆਪਣੇ ਮਤ ਦੇ ਅਨੁਕੂਲ ਸਮਝਦੇ ਰਹੇ ਹਨ।

ਉਹ ਹਿੰਦੁਸਤਾਨ ਵਿੱਚ ਨਿਰੋਲ ਇਸਲਾਮੀ ਰਾਜ ਕਾਇਮ ਕਰਨਾ ਚਾਹੁੰਦੇ ਸਨ, ਪਰੰਤੂ ਗੁਰੂ ਜੀ ਦਾ ਪ੍ਰਚਾਰ ਉਹਨਾਂ ਦੇ ਇਸ ਕਾਰਜ ਵਿੱਚ ਵੱਡੀ ਰੋਕ ਸੀ। ਸਿੱਖੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਮੁਸਲਮਾਨ ਸਿੱਖ ਧਰਮ ਗ੍ਰਹਿਣ ਕਰ ਰਹੇ ਸਨ। ਸ੍ਰੋਤਾਜਨ, ਕਰੋ ਯਾਦ ਸਿੱਖ ਇਤਿਹਾਸ ਦੇ ਉਹ ਪੰਨੇ ਜੋ ਗੁਰੂ ਅਮਰਦਾਸ ਜੀ ਦੁਆਰਾ ਸਥਾਪੀਆਂ 22 ਮੰਜੀਆਂ ਵਿੱਚੋਂ ਇੱਕ ਮੰਜੀਦਾਰ ਅੱਲਾ ਯਾਰ ਖਾਨ ਮੁਸਲਮਾਨ ਤੋਂ ਸਿੱਖ ਬਣ ਕੇ ਸਿੱਖੀ ਦਾ ਵੱਡਾ ਪ੍ਰਚਾਰਕ ਬਣ ਚੁੱਕਾ ਲਿਖਦੇ ਹਨ। ਇਸੇ ਪ੍ਰਕਾਰ ਜਲੰਧਰ ਦੇ ਗਵਰਨਰ ਸੈਯਦ ਅਜ਼ੀਮ ਖਾਨ ਨੇ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਨਾ ਸਿਰਫ ਸਿੱਖੀ ਅਸੂਲ ਗ੍ਰਹਿਣ ਕੀਤੇ ਸਗੋਂ ਸਤਿਗੁਰਾਂ ਨੂੰ ਉਚੇਚੀ ਬੇਨਤੀ ਕਰਕੇ ਆਪਣੇ ਇਲਾਕੇ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿਖੇ ਸਿੱਖੀ ਦਾ ਮਹਾਨ ਕੇਂਦਰ ਸਥਾਪਿਤ ਕਰਵਾਇਆ।

ਪੱਖੋ ਕੇ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਖੀ ਸਰਵਰੀਆਂ ਦੀ ਗੱਦੀ ਜੋ ਸ਼ੇਖ ਫੱਤੇ ਦੀ ਗੱਦੀ ਕਰਕੇ ਵੀ ਮਸ਼ਹੂਰ ਹੈ। ਇਹ ਜਗ੍ਹਾ ਇਸਲਾਮ ਦਾ ਇੱਕ ਪ੍ਰਮੁੱਖ ਪ੍ਰਚਾਰਕ ਸੈਂਟਰ ਸੀ। ਇਸ ਗੱਦੀ ਦੇ ਪ੍ਰਚਾਰ ਨੂੰ ਖੁੰਡਾ ਕਰਨ ਲਈ ਗੁਰੂ ਜੀ ਨੇ ਪੱਖੋ ਕੇ ਤੋਂ 5 ਕੁ ਮੀਲ ਪੱਛਮ ਵਾਲੇ ਪਾਸੇ ਤਰਨ ਤਾਰਨ ਸ਼ਹਿਰ ਵਸਾ ਕੇ ਸਿੱਖੀ ਦਾ ਪ੍ਰਚਾਰ ਕੇਂਦਰ ਸਥਾਪਿਤ ਕਰ ਦਿੱਤਾ।

ਇਸ ਨਾਲ ਸਖੀ ਸਰਵਰੀਆਂ ਦੇ ਇਸਲਾਮਿਕ ਪ੍ਰਚਾਰ ਨੂੰ ਤਕੜੀ ਢਾਲ ਲੱਗੀ। ਇਸ ਕਾਰਨ ਕੱਟੜ ਤੇ ਜਨੂਨੀ ਮੁਸਲਮਾਨ ਡਾਢੇ ਚਿੰਤਾ ਤੁਰ ਹੋਏ, ਕਿਉਂਕਿ ਇੱਕ ਤਾਂ ਉਨ੍ਹਾਂ ਦੇ ਸਾਰੇ ਹਿੰਦੁਸਤਾਨ ਨੂੰ ਇਸਲਾਮੀ ਝੰਡੇ ਹੇਠ ਲਿਆਉਣ ਦੇ ਨਿਸ਼ਾਨੇ ਨੂੰ ਪੂਰਾ ਕਰਨ ਵਿੱਚ ਇੱਕ ਵੱਡਾ ਵਿਘਨ ਪੈ ਗਿਆ, ਅਤੇ ਦੂਜਾ ਉਲਟੇ ਮੁਸਲਮਾਨਾਂ ਵਿੱਚੋਂ ਆਪਣੇ ਧਰਮ ਦਾ ਪਰਿਵਰਤਨ ਕਰਕੇ ਲੋਕ ਸਿੱਖ ਬਣਨੇ ਸ਼ੁਰੂ ਹੋ ਗਏ।

ਸਰੋਤਾ ਜਨ ਕੈਰਵਿਊ ਦੇ ਹਲਕੇ ਵਿਚ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ 400 ਸਾਲਾ ਸ਼ਹੀਦੀ ਪੁਰਬ ਦੀ ਯਾਦ ਨੂੰ। ਬੜਭਾਗੀ ਹਨ ਉਹ ਜੀਵ ਜੋ ਆਪਣੇ ਪਰਿਵਾਰਕ ਰਝੇਵਿਆਂ ਚੋਂ ਕੁਝ ਸਮਾਂ ਕੱਢ ਕੇ ਜੁੜੇ ਹੋ ਸਿੱਖੀ ਵਿਰਸੇ ਦੇ ਬਾਨੀ ਦੀ ਪੰਜਵੀਂ ਜੋਤ ਦੀ ਯਾਦ ਵਿਚ।

ਸਰੋਤਾ ਸਿੱਖੀ ਦੀ ਚੜ੍ਹਦੀ ਕਲਾ ਦੇਖ ਮੁਸਲਮਾਨ ਹਾਕਮਾਂ ਦੇ ਮਨਾਂ ਵਿੱਚ ਭੈ ਪੈਦਾ ਹੋਣਾ ਕੁਦਰਤੀ ਗੱਲ ਸੀ। ਹਾਕਮ ਜਮਾਤਾਂ ਕਿਸੇ ਵੀ ਧਰਮ ਨੂੰ ਢਾ ਲਾਉਣ ਲਈ ਆਪਣੇ ਧਰਮ ਦੇ ਕੱਟੜ ਪੰਥੀ ਫਿਰਕਿਆਂ ਦਾ ਸਹਾਰਾ ਲੈਂਦੀਆਂ ਹਨ, ਜੋ ਰੀਤ ਅੱਜ ਦੇ ਯੁੱਗ ਵਿੱਚ ਵੀ ਪ੍ਰਚਲਿਤ ਹੈ। ਇਤਿਹਾਸ ਪੜਤੋਲਿਆਂ ਪਤਾ ਚੱਲਦਾ ਹੈ ਕਿ ਉਸ ਸਮੇਂ ਇਸਲਾਮ ਦੇ 14 ਪ੍ਰਚਾਰਕ ਫਿਰਕੇ ਜਿਨ੍ਹਾਂ ਨੂੰ ਸਿਲਸਿਲੇ ਆਖਿਆ ਜਾਂਦਾ ਹੈ ਮੰਨੇ ਜਾਂਦੇ ਸਨ। ਇਹਨਾਂ ਵਿੱਚੋਂ ਨਕਸ਼ਬੰਦੀ ਫਿਰਕਾ ਕੱਟੜ ਇਸਲਾਮੀ ਸ਼ਰ੍ਹਾਂ ਨੂੰ ਮੰਨਣ ਵਾਲਾ ਫਿਰਕਾ ਹੈ। ਇਸ ਫਿਰਕੇ ਦਾ ਪ੍ਰਮੁੱਖ ਨਿਸ਼ਾਨਾ ਰਾਜ ਸ਼ਕਤੀ ਦੀ ਵਰਤੋਂ ਕਰਕੇ ਇਸਲਾਮ ਦਾ ਪ੍ਰਚਾਰ ਕਰਨਾ ਹੈ। ਇਹ ਸੂਫੀ ਫਿਰਕਾ ਈਰਾਨ ਦੀ ਪੈਦਾਵਾਰ ਹੈ ਅਤੇ ਇਸ ਨੂੰ ਖਵਾਜਾ ਮੁਹੰਮਦ ਬਾਕੀਵਿਲਾ ਹਿੰਦੁਸਤਾਨ ਵਿੱਚ ਲੈ ਕੇ ਆਇਆ। ਬਾਕੀਵਿਲਾ ਕਾਬਲ ਦਾ ਜੰਪਲ ਸੀ। ਉਹ ਬੁਖਾਰੇ ਵਿਖੇ ਨਕਸ਼ਬੰਦੀ ਸਿਲਸਿਲਾ ਦੇ ਖਵਾਜਾ ਅਮਕੰਗੀ ਨੂੰ ਮਿਲਿਆ ਅਤੇ ਉਸ ਦੁਆਰਾ ਬਾਕੀਵਿਲਾ ਦੇ ਹਿੰਦੁਸਤਾਨ ਵਿੱਚ ਇਸਲਾਮ ਦਾ ਪ੍ਰਚਾਰ ਕਰਨ ਦੀ ਡਿਊਟੀ ਲੱਗੀ। ਪੰਜ ਛੇ ਸਾਲ ਇਸਲਾਮ ਦਾ ਪ੍ਰਚਾਰ ਕਰਨ ਤੋਂ ਬਾਅਦ 1603 ਈਸਵੀ ਵਿੱਚ ਦਿੱਲੀ ਵਿੱਚ ਬਾਕੀਵਿਲਾ ਦੀ ਮੌਤ ਹੋ ਗਈ। ਇਸ ਦਾ ਪ੍ਰਸਿੱਧ ਚੇਲਾ ਸੀ ਸ਼ੇਖ ਫਰੀਦ ਬੁਖਾਰੀ, ਜਿਸ ਨੂੰ ਇਤਿਹਾਸ ਮੁਰਤਜ਼ਾ ਖਾਂ ਲਿਖਦਾ ਹੈ। ਇਸ ਦਾ ਜਨਮ 1564 ਈਸਵੀ ਵਿੱਚ ਸ਼ੇਖ ਅਬਦੁਲ ਅਹਿਮਦ ਦੇ ਘਰ ਸਰਹੰਦ ਵਿਖੇ ਹੋਇਆ। ਸ਼ੇਖ ਅਹਿਮਦ ਸਰਹੰਦੀ ਮੁਜਦਦ ਅਲਫਥਾਨੀ ਹਜ ਜਾਣ ਸਮੇਂ 1599 ਈਸਵੀ ਵਿੱਚ ਖਵਾਜਾ ਬਾਕੀਵਿਲਾ ਨੂੰ ਦਿੱਲੀ ਮਿਲਿਆ ਤੇ ਉਸਦਾ ਪੱਕਾ ਸ਼ਰਧਾਲੂ ਬਣ ਗਿਆ। ਬਾਕੀਵਿਲੇ ਨੇ ਸ਼ੇਖ ਅਹਿਮਦ ਸਰਹੰਦੀ ਨੂੰ ਸਰਹੰਦ ਵਿੱਚ ਇਸਲਾਮ ਦੇ ਪ੍ਰਚਾਰ ਦਾ ਕੇਂਦਰ ਬਣਾ ਕੇ ਤੇਜ਼ੀ ਨਾਲ ਇਸਲਾਮੀ ਰਾਜ ਕਾਇਮ ਕਰਨ ਦੀ ਦਿਉਂਤ ਦੱਸੀ। ਸ਼ੇਖ ਅਹਿਮਦ ਸਰਹੰਦੀ ਤੀਖਣ ਬੁੱਧੀ ਵਾਲਾ ਅਤੇ ਹਰ ਕਿਸੇ ਨੂੰ ਪ੍ਰਭਾਵਿਤ ਕਰਨ ਦੀ ਕਾਬਲੀਅਤ ਰੱਖਦਾ ਸੀ। ਸ਼ੇਖ ਫਰੀਦ ਬੁਖਾਰੀ ਮੁਰਤਜ਼ਾ ਖਾਂ ਅਕਬਰ ਦੇ ਜੀਵਨ ਦੇ ਅੰਤਲੇ ਸਮੇਂ ਵਿੱਚ ਸਭ ਨਾਲੋਂ ਵੱਧ ਮਜ਼ਬੂਤ ਤੇ ਪ੍ਰਭਾਵਸ਼ਾਲੀ ਦਰਬਾਰੀ ਬਣ ਚੁੱਕਾ ਸੀ। ਬਾਕੀਵਿਲੇ ਦੀ ਮੌਤ ਤੋਂ ਬਾਅਦ ਉਹ ਸ਼ੇਖ ਅਹਿਮਦ ਸਰਹੰਦੀ ਦਾ ਸ਼ਰਧਾਲੂ ਬਣ ਗਿਆ। ਸ਼ੇਖ ਅਹਿਮਦ ਸਰਹੰਦੀ ਗੁਰੂ ਅਰਜਨ ਸਾਹਿਬ ਜੀ ਦਾ ਕੱਟੜ ਵਿਰੋਧੀ ਸੀ, ਕਿਉਂਕਿ ਉਹ ਗੁਰੂ ਜੀ ਦੇ ਪ੍ਰਚਾਰ ਨੂੰ ਇਸਲਾਮ ਦੇ ਪ੍ਰਚਾਰ ਦੇ ਰਸਤੇ ਵਿੱਚ ਰੁਕਾਵਟ ਸਮਝਦਾ ਸੀ। ਅਕਬਰ ਦੇ ਬਾਦਸ਼ਾਹ ਹੁੰਦਿਆਂ ਇਸ ਕੱਟੜ ਪੰਥੀ ਦੀ ਕੋਈ ਪੇਸ਼ ਨਾ ਗਈ। ਅਕਬਰ ਸਲਾਹਕੁਲ ਦੀ ਨੀਤੀ ਦਾ ਸਮਰਥਕ ਸੀ ਅਤੇ ਉਸਦਾ ਪੋਤਰਾ ਖੁਸਰੋ ਜਹਾਂਗੀਰ ਦਾ ਪੁੱਤਰ ਵੀ ਇਨ੍ਹਾਂ ਵਿਚਾਰਾਂ ਦਾ ਧਾਰਨੀ ਸੀ। ਇਸ ਲਈ ਅਕਬਰ ਉਸ ਨੂੰ ਰਾਜਗੱਦੀ ਦੇਣਾ ਚਾਹੁੰਦਾ ਸੀ, ਪਰੰਤੂ ਜਹਾਂਗੀਰ ਖੁਦ ਬਾਦਸ਼ਾਹ ਬਣਨਾ ਚਾਹੁੰਦਾ ਸੀ। ਜਦਕਿ ਅਕਬਰ ਉਸ ਨੂੰ ਸ਼ਰਾਬੀ ਤੇ ਅਯਾਸ਼ ਹੋਣ ਕਾਰਨ ਚੰਗਾ ਨਹੀਂ ਸੀ ਸਮਝਦਾ। ਇਤਿਹਾਸਕਾਰ ਲਿਖਦੇ ਹਨ ਕਿ ਜਹਾਂਗੀਰ ਨੇ ਖੁਦ ਰਾਜ ਹਾਸਲ ਕਰਨ ਲਈ 1591 ਈਸਵੀ ਵਿੱਚ ਅਕਬਰ ਨੂੰ ਜ਼ਹਿਰ ਦਵਾ ਦਿੱਤਾ, ਪਰੰਤੂ ਅਕਬਰ ਬਚ ਗਿਆ। ਧਰਮ ਕੋਈ ਵੀ ਹੋਵੇ, ਅਕਾਲ ਪੁਰਖ ਦੇ ਬਚਨ ਹਮੇਸ਼ਾ ਸੱਚੇ ਤੇ ਪ੍ਰਤੱਖ ਹਨ। ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ, ਜਿਸ ਦਾ ਸਾਹਿਬ ਡਾਢਾ ਹੋਏ ਇਸ ਨੂੰ ਮਾਰ ਨਾ ਸਕੇ ਕੋਈ।

ਇਸੇ ਪ੍ਰਕਾਰ ਤਖ਼ਤ ਹਾਸਲ ਕਰਨ ਲਈ ਜਹਾਂਗੀਰ ਨੇ 1601 ਈਸਵੀ ਵਿਚ ਬਗਾਵਤ ਵੀ ਕੀਤੀ ਪਰ ਸਫਲ ਨਾ ਹੋ ਸਕਿਆ। ਜਹਾਂਗੀਰ ਨੇ ਨੀਤੀ ਵਰਤਦਿਆਂ ਅਕਬਰ ਨਾਲ 1604 ਈਸਵੀ ਵਿਚ ਉਪਰੋਂ ਉਪਰੋਂ ਸਮਝੌਤਾ ਕਰ ਲਿਆ। ਜਹਾਂਗੀਰ ਦੇ ਮਨ ਵਿਚ ਇਹ ਤੋਖਲਾ ਫਿਰ ਵੀ ਕਾਇਮ ਰਿਹਾ ਕਿ ਕਿਤੇ ਅਕਬਰ ਦੀ ਮੌਤ ਤੋਂ ਬਾਅਦ ਖੁਸਰੋ ਤਖ਼ਤ ਲੈਣ ਵਿਚ ਕਾਮਯਾਬ ਨਾ ਹੋ ਜਾਵੇ। ਇਸ ਲਈ ਉਹ ਥੋੜੀ ਦੂਰ ਦੀ ਸੋਚ ਅਧੀਨ ਰਾਜ ਦਰਬਾਰੀਆਂ ਨੂੰ ਆਪਣੇ ਨਾਲ ਗੰਢ ਰਿਹਾ ਸੀ। ਜਹਾਂਗੀਰ ਨਾ ਤਾਂ ਕੱਟੜ ਮੁਸਲਮਾਨ ਸੀ ਤੇ ਨਾ ਹੀ ਇਸਲਾਮ ਨਾਲ ਉਸਦਾ ਕੋਈ ਵਾਸਤਾ ਸੀ। ਉਸਦਾ ਇੱਕੋ ਇੱਕ ਨਿਸ਼ਾਨਾ ਸੀ, ਹਿੰਦੁਸਤਾਨ ਦਾ ਤਖ਼ਤ ਹਾਸਲ ਕਰਨਾ। ਰਾਜ ਦਰਬਾਰ ਦੇ ਜਿਸ ਧੜੇ ਨੂੰ ਉਹ ਨਾਲ ਲੈ ਸਕਦਾ ਸੀ ਉਹ ਹਰ ਪ੍ਰਕਾਰ ਦੀ ਗੰਢ ਚੁੱਕ ਕਰਕੇ ਨਾਲ ਲੈਣ ਦੇ ਯਤਨ ਕਰ ਰਿਹਾ ਸੀ। ਉਧਰ ਖੁਸਰੋ ਦਾ ਸਹੁਰਾ ਅਬਦੁਲ ਅਜ਼ੀਜ਼ ਕੋਕਾ ਅਤੇ ਖੁਸਰੋ ਦਾ ਮਾਮਾ ਰਾਜਾ ਮਾਨ ਸਿੰਘ ਖੁਸਰੋ ਨੂੰ ਤਖ਼ਤ ਦਾ ਵਾਰਸ ਬਣਾਉਣਾ ਚਾਹੁੰਦੇ ਸਨ। ਰਾਜ ਦਰਬਾਰ ਵਿਚ ਇਨ੍ਹਾਂ ਦਾ ਵਿਰੋਧੀ ਧੜਾ ਜਨੂਨੀ ਤੇ ਕੱਟੜ ਮੁਸਲਮਾਨਾਂ ਦਾ ਸੀ, ਜੋ ਅਕਬਰ ਤੇ ਖੁਸਰੋ ਦੀ ਸਲਾਹਕੁਲ ਨੀਤੀ ਦੇ ਕੱਟੜ ਵਿਰੋਧੀ ਸਨ। ਇਸ ਧੜੇ ਦਾ ਮੁਖੀ ਸ਼ੇਖ ਫਰੀਦ ਬੁਖਾਰੀ ਸੀ, ਜਿਸ ਨੂੰ ਸ਼ੇਖ ਅਹਿਮਦ ਸਰਹੰਦੀ ਮੁਜੱਦਦ ਅਲਫਥਾਨੀ ਦੀ ਸਰਪ੍ਰਸਤੀ ਹਾਸਲ ਸੀ। ਜਹਾਂਗੀਰ ਇਨ੍ਹਾਂ ਨਾਲ ਗੰਢ ਚੁੱਕ ਕਰਕੇ ਤਖ਼ਤ ਹਾਸਲ ਕਰਨ ਵਿਚ ਕਾਮਯਾਬ ਹੋ ਗਿਆ। ਜਹਾਂਗੀਰ ਦੇ ਨਿੱਜੀ ਖਿਆਲਾਤ ਭਾਵੇ ਕਿਸੇ ਵੀ ਪ੍ਰਕਾਰ ਦੇ ਸਨ, ਪਰੰਤੂ ਉਸਨੇ ਤਖ਼ਤ ਹਾਸਲ ਕਰਨ ਲਈ ਸ਼ੇਖ ਫਰੀਦ ਬੁਖਾਰੀ ਤੇ ਸ਼ੇਖ ਅਹਿਮਦ ਸਰਹੰਦੀ ਨੂੰ ਕੱਟੜ ਮੁਸਲਿਮ ਨੀਤੀ ਲਾਗੂ ਕਰਨ ਦਾ ਭਰੋਸਾ ਦੇ ਕੇ ਉਨ੍ਹਾਂ ਦੀ ਹਮਾਇਤ ਪ੍ਰਾਪਤ ਕਰ ਲਈ। ਜਹਾਂਗੀਰ ਤਖ਼ਤ ਹਾਸਲ ਕਰਨ ਲਈ ਕਿਤਨਾ ਫਿਕਰਮੰਦ ਸੀ, ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸਨੇ ਆਪਣਾ ਪੱਖ ਮਜ਼ਬੂਤ ਕਰਨ ਲਈ ਗੋਆ ਤੋਂ ਆਏ ਈਸਾਈ ਪਾਦਰੀਆਂ ਨੂੰ ਵੀ ਕੁਝ ਝਾਂਸੇ ਦੇ ਕੇ ਆਪਣਾ ਪੱਖੀ ਬਣਾ ਲਿਆ ਸੀ। ਉਸਦੇ ਧੋਖੇ ਵਿਚ ਆ ਕੇ ਪਾਦਰੀ ਇਹ ਮਹਿਸੂਸ ਕਰਨ ਲੱਗ ਪਏ ਸਨ ਕਿ ਜਹਾਂਗੀਰ ਮਾਨੋ ਈਸਾਈ ਹੈ ਤੇ ਤਖ਼ਤ ਤੇ ਬੈਠਣ ਤੋਂ ਬਾਅਦ ਪ੍ਰਗਟ ਰੂਪ ਵਿਚ ਈਸਾਈ ਮਤ ਵਿਚ ਸ਼ਾਮਲ ਹੋ ਜਾਵੇਗਾ। ਜਦ ਕੱਟੜ ਤੇ ਜਨੂਨੀ ਮੁਸਲਮਾਨਾਂ ਦਾ ਧੜਾ ਜਹਾਂਗੀਰ ਨੂੰ ਤਖ਼ਤ ਦਿਵਾਉਣ ਵਿਚ ਕਾਮਯਾਬ ਹੋ ਗਿਆ ਤਾਂ ਇਸ ਦੀ ਸਭ ਤੋਂ ਵੱਧ ਖੁਸ਼ੀ ਸ਼ੇਖ ਅਹਿਮਦ ਸਰਹੰਦੀ ਨੂੰ ਹੋਈ, ਜਿਸ ਦਾ ਪਤਾ ਉਸ ਦੀਆਂ ਚਿੱਠੀਆਂ ਦੇ ਸੰਗ੍ਰਹਿ ਮਕਤੂਬਾਤ ਇਮਾਮ ਰਿਵਾਨੀ ਚਿੱਠੀ ਨੰਬਰ 47 ਜੋ ਸ਼ੇਖ ਫਰੀਦ ਬੁਖਾਰੀ ਨੂੰ ਲਿਖੀ ਗਈ ਸੀ ਤੋਂ ਪਤਾ ਲੱਗਦਾ ਹੈ। ਚਿੱਠੀ ਨੰਬਰ 47 ਵਿਚ ਲਿਖਦਾ ਹੈ ਕਿ ਇਸਲਾਮ ਦੀ ਸਰਵ ਉੱਤਮਤਾ ਨੂੰ ਨਾ ਮੰਨਣ ਵਾਲੇ ਅਕਬਰ ਬਾਦਸ਼ਾਹ ਦੀ ਮੌਤ ਦੀ ਖ਼ਬਰ ਅਤੇ ਇਸਲਾਮ ਦੇ ਬਾਦਸ਼ਾਹ ਦੇ ਤਖ਼ਤ ਉੱਤੇ ਬੈਠਣ ਦੀ ਖ਼ਬਰ ਅੱਜ ਸਾਰੇ ਸੱਚੇ ਮੁਸਲਮਾਨਾਂ ਨੇ ਬੜੇ ਚਾਅ ਨਾਲ ਸੁਣੀ ਅਤੇ ਸਭ ਨੇ ਫੈਸਲਾ ਕੀਤਾ ਹੈ ਕਿ ਇਸਲਾਮ ਦੇ ਬਾਦਸ਼ਾਹ ਜਹਾਂਗੀਰ ਨੂੰ ਪੂਰੀ ਪੂਰੀ ਮਦਦ ਦਿੱਤੀ ਜਾਏ ਤਾਂ ਕਿ ਇਸਲਾਮ ਦਾ ਭਰਪੂਰ ਪਸਾਰਾ ਕਰਕੇ ਇਸ ਦੀ ਤਾਕਤ ਵਿਚ ਵਾਧਾ ਕੀਤਾ ਜਾਏ। ਸਰੋਤਿਓ, ਅਕਬਰ ਦੀ ਮੌਤ 17 ਅਕਤੂਬਰ 1605 ਨੂੰ ਆਗਰੇ ਵਿਚ ਹੋਈ ਸੀ। ਜਹਾਂਗੀਰ ਨੂੰ ਤਖ਼ਤ ਮਿਲ ਜਾਣ ਉੱਤੇ ਖੁਸਰੋ ਨੇ ਬਗਾਵਤ ਕਰਨ ਦੀ ਸਕੀਮ ਬਣਾਈ। ਉਧਰ ਜਹਾਂਗੀਰ ਨੇ ਚਲਾਕੀ ਵਰਤਦਿਆਂ ਖੁਸਰੋ ਨੂੰ ਖੁਸ਼ ਕਰਨ ਲਈ 1,00,000 ਰੁਪਇਆ ਤੁਰੰਤ ਦੇ ਦਿੱਤਾ ਤਾਂ ਕਿ ਉਹ ਆਗਰੇ ਦੇ ਕਿਲੇ ਵਾਲੇ ਮਹਿਲ ਨੂੰ ਸਜਾ ਸਵਾਰ ਸਕੇ। ਇਸ ਤਰ੍ਹਾਂ ਜਹਾਂਗੀਰ ਨੇ ਖੁਸਰੋ ਦੀ ਤਾਕਤ ਖਤਮ ਕਰਨ ਲਈ ਇੱਕ ਤਰ੍ਹਾਂ ਨਾਲ ਉਸ ਨੂੰ ਆਗਰੇ ਦੇ ਕਿਲੇ ਵਿਚ ਕੈਦ ਵੀ ਕਰ ਦਿੱਤਾ। ਪਰੰਤੂ ਖੁਸਰੋ ਸਭ ਸਮਝਦਾ ਸੀ, ਤਖ਼ਤ ਹਾਸਲ ਕਰਨ ਦੇ ਨਿਸ਼ਾਨੇ ਨੂੰ ਮੁੱਖ ਰੱਖ ਕੇ ਉਹ 6 ਅਪ੍ਰੈਲ 1606 ਨੂੰ ਬਗਾਵਤ ਕਰਕੇ ਆਗਰੇ ਤੋਂ ਭੱਜ ਨਿਕਲਿਆ। ਉਸਨੂੰ ਆਸ ਸੀ ਕਿ ਪੰਜਾਬ ਤੇ ਉੱਤਰ ਪੱਛਮ ਦੇ ਇਲਾਕੇ ਵਿਚੋਂ ਆਪਣੇ ਸਭ ਹਮਾਇਤੀਆਂ ਦੀ ਮਦਦ ਨਾਲ ਭਾਰੀ ਬਗਾਵਤ ਕਰਕੇ ਤਖ਼ਤ ਹਾਸਲ ਕਰ ਲਵੇਗਾ। ਰਾਹ ਵਿਚ ਦਿੱਲੀ ਤੇ ਮਥੁਰਾ ਤੋਂ ਉਸਨੇ ਆਪਣੀ ਫੌਜ ਵਿਚ ਭਾਰੀ ਵਾਧਾ ਕੀਤਾ। ਉਸਨੇ ਲਾਹੌਰ ਤੇ ਹਮਲਾ ਕਰ ਦਿੱਤਾ, ਪਰ ਉਸਦੇ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਸ਼ੇਖ ਫਰੀਦ ਬੁਖਾਰੀ ਮਰਤਜਾ ਖਾਂ ਨੇ ਕਿਲੇ ਤੇ ਕਬਜ਼ਾ ਕਰ ਲਿਆ। 9 ਦਿਨ ਖੁਸਰੋ ਨੇ ਕਿਲੇ ਨੂੰ ਘੇਰਾ ਪਾਈ ਰੱਖਿਆ, ਪਰ ਕਿਲੇ ਤੇ ਕਾਬਜ਼ ਨਾ ਹੋ ਸਕਿਆ। ਉਧਰੋਂ ਜਹਾਂਗੀਰ ਦੀਆਂ ਫੌਜਾਂ ਦੇ ਆ ਪੁੱਜਣ ਤੇ ਉਹ ਘੇਰਾ ਛੱਡ ਕੇ ਕਾਬਲ ਵੱਲ ਦੌੜ ਗਿਆ ਤੇ ਦਰਿਆ ਚਨਾਬ ਪਾਰ ਕਰਨ ਸਮੇਂ 27 ਅਪ੍ਰੈਲ 1606 ਈਸਵੀ ਨੂੰ ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਕੈਦ ਕਰਕੇ ਲਾਹੌਰ ਲੈ ਆਂਦਾ ਗਿਆ। ਜਹਾਂਗੀਰ ਨੇ ਲਾਹੌਰ ਪਹੁੰਚ ਕੇ
ਖੁਸਰੋ ਦੇ ਹਮਾਤੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ। ਖੁਸਰੋ ਨੂੰ ਅੰਨਾ ਕਰ ਦਿੱਤਾ ਗਿਆ ਤੇ ਉਸਦੇ ਸਾਥੀ ਹੁਸਨ ਬੇਗ ਤੇ ਅਬਦੁਲ ਰਹੀਮ ਨੂੰ ਖੋਤੇ ਅਤੇ ਗਾਂ ਦੇ ਕੱਚੇ ਚਮੜੇ ਵਿੱਚ ਮੜ ਕੇ ਖਤਮ ਕਰ ਦਿੱਤਾ ਗਿਆ। ਕਈਆਂ ਨੂੰ ਸੂਲੀ ਤੇ ਟੰਗ ਕੇ ਮੌਤ ਦੀ ਸਜ਼ਾ ਦਿੱਤੀ ਗਈ। ਖੁਸਰੋ ਦੀ ਬਗਾਵਤ ਤੋਂ ਲਾਭ ਉਠਾਉਂਦਿਆਂ ਲਾਹੌਰ ਦੇ ਰਾਜੂ ਤੇ ਅੰਬਾ ਨੇ ਸ਼ਹਿਰ ਵਿੱਚ ਖੂਬ ਲੁੱਟ ਮਾਰ ਕੀਤੀ। ਜਹਾਂਗੀਰ ਨੇ ਰਾਜੂ ਲਈ ਫਾਂਸੀ ਦਾ ਹੁਕਮ ਤੇ ਅੰਬਾ ਨੂੰ 1,15,000 ਜੁਰਮਾਨਾ ਕੀਤਾ। ਜਹਾਂਗੀਰ ਨੇ ਆਪਣੇ ਹਮਾਇਤੀਆਂ ਨੂੰ ਇਨਾਮ ਵੰਡੇ। ਸ਼ੇਖ ਫਰੀਦ ਬੁਖਾਰੀ ਨੂੰ ਲਾਹੌਰ ਦਾ ਕਿਲਾ ਬਚਾਉਣ ਬਦਲੇ ਮੁਰਤਜ਼ਾ ਖਾਂ ਦਾ ਖਿਤਾਬ ਦਿੱਤਾ ਗਿਆ। ਪਹਿਲਾਂ ਜਹਾਂਗੀਰ ਨੂੰ ਤਖ਼ਤ ਦਿਵਾਉਣ ਵਿੱਚ ਮਦਦ ਕਰਨ ਅਤੇ ਫਿਰ ਲਾਹੌਰ ਦਾ ਕਿਲਾ ਬਚਾਉਣ ਕਰਕੇ ਸ਼ੇਖ ਫਰੀਦ ਬੁਖਾਰੀ ਜਹਾਂਗੀਰ ਦਾ ਖਾਸ ਵਿਸ਼ਵਾਸ ਪਾਤਰ ਬਣ ਗਿਆ। ਇਹ ਸੋਚਣ ਲੱਗ ਪਿਆ ਸੀ ਕਿ ਸ਼ਾਇਦ ਇਸਨੇ ਦੁਨੀਆਂ ਤੇ ਸਦਾ ਲਈ ਰਹਿਣਾ ਹੋਵੇ।

ਕੁਝ ਇਤਿਹਾਸਕਾਰਾਂ ਅਨੁਸਾਰ ਜਦੋਂ ਖੁਸਰੋ ਨੇ ਗੋਇੰਦਵਾਲ ਦੇ ਪੱਤਣ ਤੋਂ ਬਿਆਸਾ ਦਰਿਆ ਪਾਰ ਕੀਤਾ ਉਸ ਸਮੇਂ ਗੁਰੂ ਅਰਜਨ ਸਾਹਿਬ ਜੀ ਤਰਨ ਤਾਰਨ ਸਾਹਿਬ ਵਿਖੇ ਸਨ ਅਤੇ ਖੁਸਰੋ ਦਾ ਗੁਰੂ ਸਾਹਿਬ ਜੀ ਨਾਲ ਮੇਲ ਹੀ ਨਹੀਂ ਸੀ ਹੋਇਆ। ਇਹ ਫਰਜ਼ੀ ਕਹਾਣੀ ਸਿਰਫ ਇਸ ਲਈ ਘੜੀ ਗਈ ਤਾਂ ਕਿ ਜਹਾਂਗੀਰ ਦੇ ਗੁੱਸੇ ਨੂੰ ਜੋ ਖੁਸਰੋ ਦੀ ਬਗਾਵਤ ਕਾਰਨ ਅੱਗੇ ਹੀ ਗੁੱਸੇ ਵਿਚ ਸੀ ਹੋਰ ਭੜਕਾਇਆ ਜਾ ਸਕੇ ਤੇ ਖੁਸਰੋ ਦਾ ਹਮਾਇਤੀ ਦੱਸ ਕੇ ਗੁਰੂ ਜੀ ਨੂੰ ਵੀ ਖੁਸਰੋ ਦੇ ਦੂਸਰੇ ਹਮਾਇਤੀਆਂ ਦੀ ਤਰ੍ਹਾਂ ਸਖ਼ਤ ਸੀਨੇ ਦੇ ਕੇ ਸ਼ਹੀਦ ਕਰ ਦਿੱਤਾ ਜਾਵੇ।

ਗੁਰੂ ਜੀ ਦੇ ਬਾਰੇ ਇਹ ਸ਼ਿਕਾਇਤ ਝੂਠੀ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ 23 ਮਈ 1606 ਜਿਸ ਦਿਨ ਗੁਰੂ ਜੀ ਬਾਰੇ ਫਰਜ਼ੀ ਸ਼ਿਕਾਇਤ ਕੀਤੀ ਗਈ ਤੋਂ ਕੁੱਲ 27 ਦਿਨ ਪਹਿਲਾਂ ਖੁਸਰੋ ਦਾ ਪਿੱਛਾ ਕਰਦਿਆਂ ਹੋਇਆਂ ਜਹਾਂਗੀਰ ਆਪ ਗੋਇੰਦਵਾਲ ਤੋਂ ਲੰਘਿਆ ਸੀ ਅਤੇ ਰਾਹ ਵਿੱਚ ਜਿੱਥੇ ਵੀ ਪੜਤਾਲ ਕਰਨ ਉਪਰੰਤ ਕੋਈ ਖੁਸਰੋ ਦਾ ਹਮਾਇਤੀ ਸਾਬਤ ਹੋਇਆ ਜਹਾਂਗੀਰ ਨੇ ਉਨ੍ਹਾਂ ਨੂੰ ਫੌਰੀ ਤੌਰ 'ਤੇ ਸਜਾਵਾਂ ਦੇ ਦਿੱਤੀਆਂ ਸਨ।

ਨੋਟ ਕਰਨ ਵਾਲੀ ਗੱਲ ਹੈ ਕਿ ਗੋਇੰਦਵਾਲ ਜਾਂ ਇਸ ਦੇ ਆਸ ਪਾਸ ਜਹਾਂਗੀਰ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ, ਨਾ ਹੀ ਉਸ ਨੂੰ ਗੋਇੰਦਵਾਲ ਪਾਰ ਕਰਨ ਵਾਲੇ ਦਿਨ 26 ਅਪ੍ਰੈਲ ਤੋਂ ਲੈ ਕੇ 22 ਮਈ ਤੱਕ ਐਸੀ ਕੋਈ ਸ਼ਿਕਾਇਤ ਮਿਲੀ, ਕਿਉਂਕਿ ਗੁਰੂ ਜੀ ਖੁਸਰੋ ਨੂੰ ਮਿਲੇ ਹੀ ਨਹੀਂ ਸਨ। ਸਰਦਾਰ ਕਪੂਰ ਸਿੰਘ ਜੀ ਦੇ ਵਿਚਾਰ ਅਨੁਸਾਰ ਗੁਰੂ ਜੀ ਨੇ ਖੁਸਰੋ ਨੂੰ ਪ੍ਰਸ਼ਾਦ ਛਕਾਇਆ ਅਤੇ ਉਸ ਦੀ ਮਦਦ ਕੀਤੀ। ਉਨ੍ਹਾਂ ਦੇ ਵਿਚਾਰ ਅਨੁਸਾਰ ਜਹਾਂਗੀਰ ਗੁਰੂ ਜੀ ਨੂੰ ਇਸਲਾਮੀ ਸ਼ਰ੍ਹਾ ਅਧੀਨ ਸ਼ਹੀਦ ਨਹੀਂ ਸੀ ਕਰਵਾਉਣਾ ਚਾਹੁੰਦਾ। ਇਹ ਇਸ ਲਈ ਨਹੀਂ ਕਿ ਗੁਰੂ ਅਰਜਨ ਸਾਹਿਬ ਜੀ ਇਸਲਾਮੀ ਸ਼ਰ੍ਹਾ ਦੇ ਕਾਨੂੰਨ ਹੇਠ ਮ੍ਰਿਤੂ ਦੰਡ ਦੇ ਭਾਗੀ ਨਹੀਂ ਸਨ, ਸਗੋਂ ਇਸ ਦਾ ਕਾਰਨ ਕਿ ਜਹਾਂਗੀਰ ਦੇ ਰਾਜ ਸ਼ਾਸਨ ਦੀ ਇਹ ਨੀਤੀ ਨਿਸ਼ਚਿਤ ਨਹੀਂ ਸੀ ਹੋਈ ਕਿ ਹਿੰਦੁਸਤਾਨ ਵਿਚ ਰਾਜ ਦੀਆਂ ਨੀਹਾਂ 100% ਇਸਲਾਮੀ ਸ਼ਰ੍ਹਾ ਦੇ ਕਾਨੂੰਨ ਉੱਤੇ ਬੰਨਣੀਆਂ।

ਜਹਾਂਗੀਰ ਨੂੰ ਆਪਣੇ ਮਨ ਵਿਚ ਨਿਸ਼ਚਾ ਸੀ ਕਿ ਗੁਰੂ ਅਰਜਨ ਸਾਹਿਬ ਜੀ ਦੇ ਉਪਦੇਸ਼, ਪ੍ਰਚਾਰ ਅਤੇ ਕੰਮਕਾਰ ਅਜਿਹੇ ਢੰਗ ਦੇ ਹਨ ਕਿ ਕਿਸੇ ਨਾ ਕਿਸੇ ਵੇਲੇ ਉਹ ਸ਼ਰ੍ਹਾਂ ਦੇ ਕਾਨੂੰਨ ਤੋਂ ਬਗੈਰ ਨਿਰੋਲ ਰਾਜਨੀਤਿਕ ਕਾਨੂੰਨ ਦੀ ਪਕੜ ਵਿਚ ਆ ਜਾਣਗੇ। ਅਤੇ ਜਹਾਂਗੀਰ ਅਜਿਹੇ ਸਮੇਂ ਦੀ ਉਡੀਕ ਵਿਚ ਹੀ ਸੀ ਜਦੋਂ ਕਿ ਸ਼ਹਿਜ਼ਾਦਾ ਖੁਸਰੋ ਦੀ ਬਗਾਵਤ ਵਾਲੀ ਘਟਨਾ ਵਾਪਰੀ। ਜਾਣੀ ਜਾਣ ਗੁਰੂ ਤਾਂ ਜਾਣਦੇ ਸਨ ਕਿ ਇਸ ਇਨਸਾਨ ਦੇ ਵੱਸ ਕੁਝ ਵੀ ਨਹੀਂ, ਸਗੋਂ ਫਰਮਾਉਂਦੇ ਹਨ, ਮੇਰੇ ਹਰ ਜੀਓ ਸਭ ਕੋ ਤੇਰੇ ਬਸ।

ਸਰੋਤਾ ਚੰਦ ਕੈਲਵੋ ਦੇ ਹਲਕੇ ਵਿੱਚ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ 400 ਸਾਲਾ ਸ਼ਹੀਦੀ ਪੁਰਬ ਦੀਆਂ

0: ਸਿੱਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਲਾਡਲਾ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਦਰਸ਼ਨ ਦਿੰਦੇ ਹੋਏ ਬਾਦਸ਼ਾਹ ਦੀ ਕਚਹਿਰੀ ਵਿਚ ਆਣ ਪਹੁੰਚੇ। ਜਹਾਂਗੀਰ ਪਹਿਲਾਂ ਕਾਫੀ ਨਰਮ ਪੇਸ਼ ਆਇਆ, ਪਰੰਤੂ ਸੰਧੂ ਤੇ ਮਲਾਣਿਆ ਦੇ ਕਹਿਣ ਤੇ 2 ਲੱਖ ਰੁਪਏ ਦਾ ਜੁਰਮਾਨਾ ਲੈਣ ਲਈ ਬਜੈਦ ਹੋ ਗਿਆ ਤੇ ਇਹ ਵੀ ਕਹਿਣ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਜੋ ਬਾਣੀ ਇਸਲਾਮ ਅਤੇ ਹਿੰਦੂਆਂ ਦੇ ਖਿਲਾਫ ਲਿਖੀ ਗਈ ਹੈ ਉਸ ਬਾਣੀ ਨੂੰ ਗ੍ਰੰਥ ਵਿਚੋਂ ਕੱਢਿਆ ਜਾਵੇ। ਇਹ ਦੋਵੇਂ ਗੱਲਾਂ ਗੁਰੂ ਸਾਹਿਬ ਨੇ ਠੁਕਰਾ ਦਿੱਤੀਆਂ ਤਾਂ ਫਿਰ ਕਹਿਣ ਲੱਗਾ, ਤੁਸੀਂ ਮੇਰੇ ਬਾਗੀ ਪੁੱਤਰ ਖੁਸਰੋ ਦੇ ਹੱਕ ਵਿਚ ਦੁਆ ਕੀਤੀ ਹੈ ਅਤੇ ਉਸਨੂੰ ਮਾਲੀ ਸਹਾਇਤਾ ਵੀ ਦਿੱਤੀ ਹੈ। ਬਸ ਇਸੇ ਗੱਲ ਨੂੰ ਇੱਕ ਵੱਡਾ ਬਹਾਨਾ ਬਣਾ ਕੇ ਸਤਿਗੁਰੂ ਜੀ ਨੂੰ ਤਸੀਹੇ ਦੇ ਕੇ ਖਤਮ ਕਰਨ ਦਾ ਹੁਕਮ ਸੁਣਾ ਦਿੱਤਾ। ਸਭ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਤੱਤੀ ਤਵੀ ਉੱਤੇ ਬਿਠਾਇਆ ਗਿਆ, ਫਿਰ ਪਾਪੀਆਂ ਨੇ ਤੱਤੀ ਰੇਤ ਸੀਸ ਉੱਤੇ ਪਾਈ, ਉਸ ਤੋਂ ਬਾਅਦ ਉਬਲਦੇ ਪਾਣੀ ਵਿਚ ਉਬਾਲੇ ਦਿੱਤੇ ਗਏ ਕਿ ਸਤਿਗੁਰੂ ਜੀ ਦਾ ਜਿਸਮ ਛਾਲਿਆਂ ਨਾਲ ਭਰ ਗਿਆ। ਇਸੇ ਹਾਲਾਤ ਵਿਚ ਤੱਤੀ ਰੇਤ ਉੱਤੇ ਗੁਰੂ ਜੀ ਨੂੰ ਸੁੱਟ ਦਿੱਤਾ। ਲਗਾਤਾਰ 5 ਦਿਨ ਇਹ ਅਣਮਨੁੱਖੀ ਨਿਰਦੈਤਾ ਭਰਪੂਰ ਕਸ਼ਟ ਚੱਲਦਾ ਰਿਹਾ। ਇਸ ਗਾਥਾ ਦੀ ਉਗਾਹੀ ਬੰਸਾਵਲੀ ਨਾਮਾ ਵਿਚ ਇਸ ਤਰ੍ਹਾਂ ਲਿਖੀ ਮਿਲਦੀ ਹੈ, ਓੜਕ ਬੰਧ ਕੇ ਰੇਤੀ ਵਿਚ ਸੁਟਾਏ, ਜੇਠ ਮਾਸ ਦੀ ਧੁੱਪ ਪਿੰਡਾ ਸੜਦਾ ਜਾਏ,
1: ਪਰ ਮੇਰੇ ਸਤਿਗੁਰੂ ਉਸ ਅਕਾਲ ਪੁਰਖ ਦੇ ਸ਼ੁਕਰਾਨੇ ਵਿਚ ਜੁੜੇ ਬੈਠੇ ਹਨ ਅਤੇ ਸਿਮਰ ਰਹੇ ਹਨ।

ਇੱਥੇ ਇਹ ਗੱਲ ਵਰਣਨਯੋਗ ਹੈ ਕਿ ਜਹਾਂਗੀਰ ਨੇ ਬਾਸਿਆਸ ਵਾ ਯਾਸਾ ਰਸਾਨਨ ਤਹਿਤ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ। ਸਰਦਾਰ ਕਪੂਰ ਸਿੰਘ ਅਨੁਸਾਰ ਇਸ ਦੇ ਅਰਥ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਵੇ ਨਹੀਂ ਹਨ, ਸਗੋਂ ਸਹੀ ਅਰਥ ਹਨ ਕਿ ਗੁਰੂ ਅਰਜਨ ਸਾਹਿਬ ਨੂੰ ਸਿਆਸਤ ਅਤੇ ਯਾਸਾ ਦੇ ਕਾਨੂੰਨ ਅਨੁਸਾਰ ਦੰਡ ਦਿੱਤਾ ਜਾਵੇ।

ਮੁਗਲਾਂ ਦਾ ਵਿਸ਼ਵਾਸ ਸੀ ਕਿ ਜੇ ਧਾਰਮਿਕ ਪ੍ਰਤਿਭਾ ਵਾਲੇ ਪੁਰਸ਼ ਦਾ ਖੂਨ ਡੁੱਲ ਜਾਵੇ ਤਾਂ ਉਸ ਦੀ ਰੂਹ ਮੰਗੋਲੀ ਭਾਵ ਮੁਗਲਾਂ ਕਬੀਲਿਆਂ ਨੂੰ ਦੁੱਖ ਦੇਣ ਦਾ ਕਾਰਨ ਬਣਦੀ ਹੈ। ਸੋ ਇਹ ਯਾਸਾ ਕਾਨੂੰਨ ਮੁਗਲਾਂ ਦਾ ਪਿਤਾ ਪੁਰਖੀ ਕਾਨੂੰਨ ਹੈ। ਇਸਲਾਮ ਧਾਰਨ ਕਰਨ ਤੋਂ ਪਹਿਲਾਂ ਮੰਗੋਲਾਂ ਦਾ ਧਰਮ ਸੰਬੰਧ ਸੀ, ਜਿਸ ਅਨੁਸਾਰ ਉਹ ਰੂਹਾਂ, ਰੁੱਖਾਂ ਤੇ ਅਸਮਾਨ ਦੀ ਪੂਜਾ ਕਰਦੇ ਸਨ। ਬਾਅਦ ਵਿਚ ਉਹ ਇਸਲਾਮ ਦੇ ਪੈਰੋਕਾਰ ਬਣ ਗਏ।

ਇਤਨੇ ਸਤੀਹੇ ਦੇਣ ਬਾਅਦ ਵੀ ਗੁਰੂ ਅਰਜਨ ਸਾਹਿਬ ਸ਼ਾਂਤ ਬੈਠੇ ਹਨ। ਇਹ ਗੱਲ ਸ਼ਾਇਦ ਚੰਦੂ ਅਤੇ ਜਹਾਂਗੀਰ ਦੇ ਅਹਿਲਕਾਰਾਂ ਨੂੰ ਨਹੀਂ ਸੀ ਪਾਉਂਦੀ। ਅੰਤ ਚੰਦੂ ਨੇ ਤਾਜ਼ਾ ਮੁਰਦਾ ਗਾਂ ਦੀ ਖਲ ਮੰਗਵਾ ਕੇ ਸਤਿਗੁਰੂ ਜੀ ਨੂੰ ਖਲ ਵਿਚ ਮੜਨ ਦਾ ਹੁਕਮ ਦਿੱਤਾ। ਪਰ ਸ਼ਰਾਰਤੀ ਚੰਦੂ ਨੇ ਇੱਕ ਹੋਰ ਪਲਾਨ ਗੁਰੂ ਸਾਹਿਬ ਨੂੰ

ਰਾਵੀ ਦੇ ਸਰੀਰ ਨੂੰ ਪਾਣੀ ਵਿੱਚ ਰੱਖ ਕੇ ਉਹਨਾਂ ਨੂੰ ਹੋਰ ਕਸ਼ਟ ਦੇਣਾ ਚਾਹਿਆ, ਪਰ ਰਾਵੀ ਵਿੱਚ ਪ੍ਰਵੇਸ਼ ਕਰਦਿਆਂ ਹੀ ਸਤਿਗੁਰ ਸੱਚੇ ਪਾਤਸ਼ਾਹ 30 ਮਈ 1606 ਨੂੰ ਜੋਤੀ ਜੋਤ ਸਮਾ ਗਏ। ਸਰੋਤਾ ਜਨ, ਦਿਨਾਂ ਦੀ ਬਾਅਦ ਘੱਟ ਦੇ ਹਿਸਾਬ ਦੀ ਗਿਣਤੀ ਦੇ ਆਧਾਰ ਇਹ ਦਿਨ ਨਾਨਕ ਸ਼ਾਹੀ ਕੈਲੰਡਰ ਮੁਤਾਬਕ 16 ਜੂਨ ਦਾ ਪੱਕਾ ਕਰ ਦਿੱਤਾ ਗਿਆ ਹੈ।

ਜਿਵੇਂ ਪਤੰਗਾ ਦੀਵੇ ਦੀ ਲੋ ਨੂੰ ਵੇਖ ਕੇ ਦੀਵੇ ਦੀ ਜੋਤ ਵਿੱਚ ਲੀਨ ਹੋ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਵੀ ਵਾਹਿਗੁਰੂ ਜੀ ਦੇ ਦਰਸ਼ਨਾਂ ਵਿੱਚ ਅਭੇਦ ਹੋ ਗਏ।

ਅਤਿਅੰਤ ਕਸ਼ਟ ਦੇ ਹੁੰਦਿਆਂ ਵੀ ਸ਼ਬਦ ਵਿੱਚ ਸੁਰਤੀ ਉਂ ਜੁੜੀ ਰਹੀ ਜਿਵੇਂ ਮਿਰਗ ਦੀ ਸੁਰਤੀ ਗਮ ਦੇ ਘੇੜੇ ਦੇ ਸ਼ਬਦ ਵਿੱਚ ਲੀਨ ਰਹਿੰਦੀ ਹੈ। ਸਰੋਤਾ ਜਨ, ਸ਼ਹੀਦੀ ਤੋਂ ਪਹਿਲੀ ਰਾਤ ਗੁਰੂ ਸਾਹਿਬਾਨ ਲਈ ਬੜੀ ਕਸ਼ਟਾਂ ਭਰੀ ਰਾਤ ਸੀ, ਪਰ ਆਪ ਜੀ ਨੇ ਆਪਣੀ ਆਤਮਾ ਨੂੰ ਇਸ ਪ੍ਰੇਮ ਵਿੱਚ ਐਡ ਕੀਤਾ ਜਿਵੇਂ ਭੰਵਰਾ ਕਮਲ ਫੁੱਲ ਦੀ ਸੁਗੰਧੀ ਵਿੱਚ ਮਸਤ ਰਹਿੰਦਾ ਹੈ। ਅੰਤਮ ਸਮੇਂ ਤੱਕ ਵੀ ਬਾਬੀ ਜੀ ਵਾਂਗੂ ਗੁਰੂ ਉਪਦੇਸ਼ ਦੀ ਵਿਆਖਿਆ ਆਪਣੇ ਸਿੱਖਾਂ ਸੇਵਕਾਂ ਨਾਲ ਕਰਦੇ ਰਹੇ।

0: सतगुरु अर्जन साहिब जी ने गुरमुख रूपी साध संगत की सुख फल की प्राप्ति वास्ते सुख जानी थी। भाई गुरदास जी आखते हैं कि मैं सतगुरु अर्जन साहिब जी तो सदके जाता हाँ, जिन्हां दी शहादत सच दी पालना वास्ते अकथ है। एक समकाली विदेशी मिशनरी फादर फर्डीनंद गोयरेरो दी 25 सितंबर 1606 नूं लाहौर तो अपने देश वल लिख भेजी अते सन 1609 विच लिजबन पुर्तगाल विखे प्रकाशित हुई इस चिट्ठी अनुसार जदों बादशाह जहांगीर ने सहजादा खुसरो नूं फड़ लिया सी तां उसने गुरु अर्जन देव नूं बुलवा के एक अमीर मूर्ति पूज दे हवाले कर दिता सी। ਉਹ ਉਹਨਾਂ ਨੂੰ ਨਿਤ ਨਵੇਂ ਕਸ਼ਟ ਦਿੰਦਾ ਰਿਹਾ ਸੀ। ਇਸ ਤਰ੍ਹਾਂ ਸਿੱਖਾਂ ਦੇ ਉਹ ਨੇਕ ਪੋਪ ਗੁਰੂ ਅਰਜਨ ਦੇਵ ਦੁੱਖ ਤਸੀਹੇ ਤੇ ਨਿਰਾਦਰੀਆਂ ਸਹਾਰਦੇ ਹੋਏ ਸੁਰਗਵਾਸ ਹੋ ਗਏ ਸਨ। ਉਹਨਾਂ ਦੇ ਇੱਕ ਹੋਰ ਸਮਕਾਲੀ ਅਤੇ ਜਹਾਂਗੀਰ ਨੂੰ ਸੁੱਖਾਂ ਦੇਣ ਵਾਲੇ ਤੁਅਸਬੀ ਉਲਮਾਮਾ ਦੇ ਮੁਖੀ ਉਕਤ ਸ਼ੇਖ ਅਹਿਮਦ ਸਰਹੰਦੀ ਉਰਫ ਮੁਜੱਦਦ ਅਲਫ ਸਾਨੀ ਨੇ ਰੱਬ ਦੀ ਰਜ਼ਾ ਵਿਚ ਰਾਜੀ ਰਹਿੰਦਿਆਂ ਅਤੇ ਸ਼ੁਕਰਾਨਿਆਂ ਭਰੀ ਚੜ੍ਹਦੀ ਕਲਾ ਵਿਚ ਵੇਖਦਿਆਂ ਦਿੱਤੀ ਗਈ ਇਸ ਮਹਾਨ ਸ਼ਹਾਦਤ ਨੂੰ ਲਾਹੌਰ ਦੇ ਉਕਤ ਗਵਰਨਰ ਮੁਰਤਜਾ ਖਾਂ ਵੱਲ ਲਿਖੀ ਮੁਬਾਰਕੀ ਚਿੱਠੀ ਵਿਚ ਗੋਇੰਦਵਾਲ ਦੇ ਫਿਟਕਾਰਯੋਗ ਕਾਫਰ ਦਾ ਕਤਲ ਇਸਲਾਮ ਦੇ ਸ਼ਰਧਾਲੂਆਂ ਲਈ ਉੱਚਤਮ ਸ਼ੋਭਾ ਵਾਲਾ ਕੰਮ ਦੱਸਿਆ ਸੀ। ਇਸ ਦਾ ਸਬੂਤ ਮਕਤੂਬਾ ਤੇ ਇਮਾਮੇ ਰਬਾਨੀ ਜਲਦ 1-3 ਨੀਤੀ 1664 ਨੰਬਰ 193 ਵਿਚ ਲਿਖਿਆ ਮਿਲਦਾ ਹੈ। ਸਿੱਖੀ ਵਿਰਸੇ ਦੇ ਅਹਿਲਕਾਰੋ ਇਨ੍ਹਾਂ ਸਮਕਾਲੀ ਤੇ ਭਰੋਸੇਯੋਗ ਇਤਿਹਾਸਕ ਗਵਾਹੀਆਂ ਸਮਕਾਲੀ ਬਾਦਸ਼ਾਹ ਜਹਾਂਗੀਰ ਵਿਦੇਸ਼ੀ ਮਿਸ਼ਨਰੀ ਫਰਦੀਨੰਦ ਤੇ ਸ਼ੇਖ ਅਹਿਮਦ ਸਰਹੰਦੀ ਦੀਆਂ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਅਸਲ ਕਾਰਨ ਤੇ ਅਸਲ ਦੋਸ਼ੀ ਪਿੱਥੀ ਚੰਦ ਤੇ ਉਸਦੀ ਖਾਨਦਾਨੀ ਈਰਖਾ ਚੰਦੂ ਤੇ ਉਸਦੀ ਜਾਤੀ ਰੰਜਿਸ਼ ਖੁਸਰੋ ਤੇ ਉਸਦੀ ਗੋਇੰਦਵਾਲ ਆਮਦ ਜਾਂ ਇਸ ਤਰ੍ਹਾਂ ਦੀਆਂ ਆਮ ਦੱਸੀਆਂ ਜਾਂਦੀਆਂ ਗੱਲਾਂ ਜਾਂ ਘਟਨਾਵਾਂ ਬਹੁਤਾ ਵਜ਼ਨ ਨਹੀਂ ਰੱਖਦੀਆਂ। ਸਿੱਖ ਇਤਿਹਾਸ ਦੀ ਇਸ ਪਹਿਲੀ ਤੇ ਅਦੁੱਤੀ ਸ਼ਹੀਦੀ ਸਮੇਂ ਦੇ ਮੁਗਲ ਬਾਦਸ਼ਾਹ ਜਹਾਂਗੀਰ ਦੀ ਲਿਖਤ ਤੋਜ ਕੇ ਜਹਾਂਗੀਰੀ ਤੇ ਵੀ ਕੁਝ ਸ਼ੰਕੇ ਪੈਦਾ ਹੁੰਦੇ ਹਨ। ਕਦੀ ਵਿਚਾਰਿਆ ਹੈ ਤੋਜ ਕੇ ਜਹਾਂਗੀਰੀ ਕੀ ਹੈ? ਸਰੋਤਾ ਚੰਨ, ਤੋਜ ਕੇ ਜਹਾਂਗੀਰੀ ਬਾਬਰਨਾਮਾ ਅਕਬਰਨਾਮਾ ਆਦਿ ਅੱਜ ਕੱਲ ਦੀਆਂ ਸਰਕਾਰੀ ਗਜਟਾਂ ਦੀ ਤਰ੍ਹਾਂ ਉਸ ਸਮੇਂ ਹਾਕਮਾਂ ਦੇ ਸਰਕਾਰੀ ਗਜਟ ਜਾਂ ਰੋਜ਼ ਨਾਮਚੇ ਹੀ ਹੁੰਦੇ ਸਨ। ਇਸ ਨੂੰ ਬਾਦਸ਼ਾਹ ਖੁਦ ਉਹਨਾਂ ਦੇ ਅਹਿਲਕਾਰ ਜਾਂ ਕਰਤਾ ਧਰਤਾ ਹੀ ਬਾਦਸ਼ਾਹ ਵੱਲੋਂ ਲਿਖਦੇ ਸਨ। ਫਿਰ ਇਹਨਾਂ ਗਜਟਾਂ ਵਿਚ ਕਿੰਨਾ ਸੱਚ ਤੇ ਕਿੰਨਾ ਝੂਠ ਹੁੰਦਾ ਹੈ, ਇਸ ਦੀ ਤੁਲਨਾ ਅੱਜ ਦੀਆਂ ਸਰਕਾਰੀ ਗਜਟਾਂ ਤੇ ਉਹਨਾਂ ਵਿਚੋਂ ਸੰਨ 1984 ਦੇ ਸਿੱਖਾਂ ਦੇ ਕਤਲਿਆਂ, ਘੱਲੂਘਾਰੇ ਬਲਿਊ ਸਟਾਰ ਆਪਰੇਸ਼ਨ ਅਤੇ ਸਿੱਖ ਨੌਜਵਾਨਾਂ ਦੇ ਲਗਾਤਾਰ ਘਾਣ ਬਾਰੇ ਹਿੰਦੁਸਤਾਨੀ ਸਰਕਾਰੀ ਗਜਟਾਂ ਪੜ੍ਹੋ ਅਤੇ ਅੰਦਾਜ਼ਾ ਲਾਵੋ।
1: ਅਜਿਹੀਆਂ ਸਰਕਾਰੀ ਗਜਟਾਂ ਦੀ ਸੱਚਾਈ ਉਗੜਦੇ ਜਾਂ ਇਹਨਾਂ ਬਾਰੇ ਸਮਝ ਆਉਂਦੇ ਦੇਰ ਨਹੀਂ ਲੱਗੇਗੀ। ਸੋਚਣ ਵਾਲੀ ਗੱਲ ਹੈ ਕਿ ਜੇਕਰ ਮੌਜੂਦਾ ਵਕਤ ਦੀਆਂ ਸਰਕਾਰਾਂ ਆਪਣੇ ਕਾਲੇ ਕਾਰਨਾਮਿਆਂ ਨੂੰ ਵਧਾ ਚੜਾ ਕੇ ਜਾਂ ਫਿਰ ਆਪਣੇ ਆਪ ਨੂੰ ਲੋਕਾਂ ਦੀਆਂ ਨਜ਼ਰਾਂ ਵਿਚ ਸੱਚਾ ਸਾਬਤ ਕਰਨ ਲਈ ਵੱਡੇ ਤੋਂ ਵੱਡਾ ਕੁਫਰ ਤੋਲਣ ਚ ਪਿੱਛੇ ਨਹੀਂ ਰਹੀਆਂ, ਤਾਂ ਫਿਰ ਸੋਚ ਕੇ ਜਹਾਂਗੀਰੀ ਦੇ ਵਿਚਾਰ ਅਧੀਨ ਲਿਖਤ ਸੰਬੰਧੀ ਕੁਝ ਵਿਦਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਉੱਥੇ ਇਸ ਲਿਖਤ ਦੀ ਕਲਮ ਸਿਆਹੀ ਅਤੇ ਭਾਸ਼ਾ ਵੀ ਬਾਕੀ ਲਿਖਤ ਨਾਲ ਮੇਲ ਨਹੀਂ ਖਾਂਦੀ, ਉੱਥੇ ਇਸ ਦਾ ਵੱਖਰੇ ਤੌਰ ਤੇ ਜੋੜੀ ਗਈ ਹੋਣ ਦਾ ਸਾਫ਼ ਪਤਾ ਲੱਗਦਾ ਹੈ। ਇਤਿਹਾਸ ਖੋਜੀ ਸਰੋਤਿਓ, ਆਪ ਜੀ ਨਾਲ ਸਾਂਝੀਆਂ ਕੀਤੀਆਂ ਵੱਖਰੀਆਂ ਵੱਖਰੀਆਂ ਲਿਖਤਾਂ ਮੁਤਾਬਕ ਤੋਜ ਕੇ ਜਹਾਂਗੀਰੀ ਦੀਆਂ ਲਿਖਤਾਂ ਤੇ ਬਹੁਤਾ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਅਸਲ ਵਿਚ ਗੁਰੂ ਸਾਹਿਬ ਦੀ ਸ਼ਹੀਦੀ ਆਪਣੇ ਹੁਕਮ ਅਧੀਨ ਅਤੇ ਉਸਦੀ ਤੋਅਸਵੀ ਨੀਤੀ ਅਨੁਸਾਰ ਹੀ ਹੋਈ ਸੀ। ਸਰੋਤਿਓ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਬੜੇ ਭਿਆਨਕ ਅਤੇ ਦਿਲ ਕੰਬਾਊ ਤਸੀਹੇ ਸਹਿੰਦਿਆਂ ਹੋਇਆ ਸ਼ਹਾਦਤ ਪ੍ਰਾਪਤ ਕਰਕੇ ਸਿੱਖ ਇਤਿਹਾਸ ਵਿਚ ਸ਼ਹੀਦੀ ਪਰੰਪਰਾ ਦਾ ਮੁੱਢ ਵੱਧਾ ਅਤੇ ਆਪ ਜੀ ਨੂੰ ਸ਼ਹੀਦਾਂ ਦੇ ਸਰਤਾਜ ਅਖਵਾਉਣ ਦਾ ਮਾਣ ਪ੍ਰਾਪਤ ਹੋਇਆ।
0: ਪਰ ਇਹ ਜ਼ਾਲਮ ਭੁੱਲ ਗਏ ਸਨ
1: ਕਿ ਗੁਰੂ ਗਰੀਬ ਨਿਵਾਸ ਤਾਂ ਜਗ ਸਾਰਾ ਆਏ ਹੋਏ ਹਨ। ਪਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1409 ਉੱਪਰ ਲਿਖਦੇ ਹਨ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਵਨਾ ਆਇਓ।

ਖੂਨ ਸੱਚ ਦਾ ਬੀਜ ਹੁੰਦਾ ਹੈ। ਇਸੇ ਲਈ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਸਿੱਖਾਂ ਦੇ ਹਿਰਦਿਆਂ ਵਿੱਚ ਸੱਚੀ ਖੇਤੀ ਦਾ ਬੀਜ ਸਮੋ ਗਈ, ਜਿਸ ਨੇ ਸਿੱਖ ਧਰਮ ਦੀ ਉਸਾਰੀ ਦੀਆਂ ਨੀਹਾਂ ਇੰਨੀਆਂ ਪੱਕੀਆਂ ਕਰ ਦਿੱਤੀਆਂ ਸਨ ਕਿ ਉਨ੍ਹਾਂ ਉੱਤੇ ਉਨ੍ਹਾਂ ਦੇ ਪਾਵਨ ਪੋਤੇ ਗੁਰੂ ਤੇਗ ਬਹਾਦਰ ਜੀ, ਪੜਪੋਤੇ ਗੁਰੂ ਗੋਬਿੰਦ ਸਿੰਘ ਜੀ ਤੇ ਨਕੜ ਪੋਤਿਆਂ ਚਾਰ ਸਾਹਿਬਜ਼ਾਦਿਆਂ ਨੇ ਆਪੋ ਆਪਣੇ ਬਲੀਦਾਨਾਂ ਰਾਹੀਂ ਇੱਕ ਅਜਿਹਾ ਅਮਰ ਤੇ ਅਦੁੱਤੀ ਮਹਿਲ ਉਸਾਰ ਦਿੱਤਾ ਹੈ ਜਿਸ ਨੂੰ ਸਿੱਖ ਕੌਮ ਅਤੇ ਪੰਥ ਖਾਲਸਾ ਅਖਵਾਉਣ ਦਾ ਮਾਣ ਪ੍ਰਾਪਤ ਹੈ। ਸਰੋਤਾ ਚੰਨ, ਇੱਕ ਗੱਲ ਹਮੇਸ਼ਾ ਹੀ ਯਾਦ ਰੱਖਣ ਯੋਗ ਹੈ ਕਿ ਸੱਚ ਦੀ ਖੇਡ ਵਿੱਚ ਕਾਣ ਬਿਆਦ ਦਾ ਰਿਵਾਜ ਨਹੀਂ ਹੈ। ਜੇਕਰ ਸੱਚ ਦੀ ਬਾਜੀ ਖੁੱਲਣ ਲੱਗਿਆਂ ਕਮਜ਼ੋਰੀ ਜਾਂ ਕਾਣ ਆ ਜਾਵੇ ਤਦ ਬਾਦਸ਼ਾਹ ਏਡਮੰਡ ਦੀ ਕਵਰ ਤੇ ਲਿਖੇ ਹੋਏ ਸ਼ਬਦ ਦ ਬਲੱਡ ਆਫ਼ ਦ ਮਾਰਟਾਇਰ ਇਜ਼ ਦ ਸੀਡ ਆਫ਼ ਦ ਚਰਚ, ਭਾਵ ਸ਼ਹੀਦ ਦਾ ਖੂਨ ਧਰਮ ਦੀ ਉਤਪਤੀ ਦਾ ਬੀਜ ਹੁੰਦਾ ਹੈ, ਝੂਠੇ ਸਾਬਤ ਹੋ ਜਾਂਦੇ ਹਨ। ਮਿਸਟਰ ਟਰੰਪ ਆਪਣੀ ਲਿਖਤ ਵਿਚ ਲਿਖਦਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਸਿੱਖੀ ਵਿਚਾਰਧਾਰਾ ਵਿਚ ਇਕ ਤਿੱਖਾ ਮੋੜ ਸੀ ਜਿਸ ਨੇ ਪੰਜਾਬ ਖਾਸ ਕਰਕੇ ਸਿੱਖੀ ਤਵਾਰੀਖ ਵਿਚ ਪਰਿਵਰਤਨ ਲਿਆਂਦਾ। ਮੈਕਾਲਫ ਅਤੇ ਹਰੀ ਰਾਮ ਗੁਪਤਾ ਦੀਆਂ ਲਿਖਤਾਂ ਨੇ ਵੀ ਇਨ੍ਹਾਂ ਖਿਆਲਾਂ ਦੀ ਪ੍ਰੋੜਤਾ ਕੀਤੀ ਹੈ। ਸਿੱਖੀ ਵਿਰਸੇ ਨਾਲ ਜੁੜੇ ਸਰੋਤੇ, ਅੱਜ ਦੇ ਵਿਚਾਰ ਅਸੀਂ ਇੱਥੇ ਹੀ ਸੀਮਤ ਕਰਨਾ ਚਾਹੁੰਦੇ ਹਾਂ। ਅਸੀਂ ਅਹਿਸਾਸ ਕਰਦੇ ਹਾਂ ਬਾਣੀ ਦੇ ਬੋਲਤਾ ਮਹਾਨ ਕਵੀ, ਸਾਹਿਤ ਦੇ ਮੋਢੀ, ਮਹਾਨ ਫਿਲਾਸਫਰ, ਵੱਡੇ ਪਰਉਪਕਾਰੀ, ਪਰਮ ਉਸਾਰੂ, ਰੱਬੀ ਰੂਹ, ਗੰਭੀਰ ਚਿੰਤਕ, ਸ਼ਾਂਤੀ ਦੇ ਸਾਗਰ ਅਤੇ ਸ਼ਹੀਦਾਂ ਦੇ ਸਰਤਾਜ ਅਤੇ ਸਿੱਖੀ ਵਿਰਸੇ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੀ ਪੰਜਵੀਂ ਜੋਤ ਗੁਰੂ ਅਰਜਨ ਸਾਹਿਬ ਜੀ ਦਾ ਜੀਵਨ ਦ੍ਰਿਸ਼ਟਾਂਤ ਦਰਸਾਉਂਦਿਆਂ ਅਤੇ ਇਤਿਹਾਸਕ ਤੱਥ ਫਰੋਲਦਿਆਂ ਸਾਡੇ ਪਾਸੋਂ ਅਨੇਕਾਂ ਤਰੁੱਟੀਆਂ ਰਹਿ ਗਈਆਂ ਹੋਣਗੀਆਂ। ਅਸੀਂ ਆਸ਼ਾ ਰੱਖਦੇ ਹਾਂ ਕਿ ਤੁਸੀਂ ਸਾਡੀ ਸੀਮਤ ਬੁੱਧੀ ਨਜ਼ਰ ਚ ਰੱਖਦੇ ਹੋਏ ਗੁਰੂ ਦੇ ਚਰਨਾਂ ਵਿਚ ਅਰਦਾਸ ਕਰੋਗੇ ਕਿ ਗੁਰੂ ਅਸਾਂ ਸਭਨਾਂ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਣ ਅਤੇ ਨਾਮ ਅਤੇ ਸ਼ਬਦ ਵਿਚਾਰ ਅਤੇ ਗੁਰ ਇਤਿਹਾਸ ਨੂੰ ਦਰਸਾਉਣ ਲਈ ਸੋਝੀ ਬਖਸ਼ਣ। ਸਰੋਤਾ ਚੰਨ, ਸੈਲਵੋ ਦੇ ਹਲਕੇ ਵਿਚ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ 400 ਸਾਲਾ ਸ਼ਹੀਦੀ ਪੁਰਬ ਦੀ ਯਾਦ ਨੂੰ। ਬਟ ਭਾਗੇ ਹਨ ਉਹ ਜੀਵ ਜੋ ਆਪਣੇ ਪਰਿਵਾਰਕ ਰੁਝੇਵਿਆਂ ਤੋਂ

ਸਿੱਖੀ ਵਿਰਸੇ ਦੀ ਲੜੀ ਵਿੱਚ ਪਰੋਏ ਫਰੋਤੇ ਹੋ। ਹਮੇਸ਼ਾ ਯਾਦ ਰੱਖੋ ਕਿ ਇਨਸਾਨ ਦੀ ਜ਼ਿੰਦਗੀ ਦਾ ਹਰ ਇੱਕ ਪਲ ਇੱਕ ਤੋਹਫ਼ਾ ਹੈ। ਇਸ ਤੋਹਫ਼ੇ ਦੀ ਮੌਜੂਦਗੀ ਦੀ ਪਹਿਚਾਣ ਕਰਨਾ ਅਤੇ ਇਹਨਾਂ ਤੋਹਫ਼ਿਆਂ ਦੇ ਦੇਣਹਾਰ ਪ੍ਰਭੂ ਦੀ ਉਸਤਤ ਕਰਨ ਨਾਲ ਇਨਸਾਨੀ ਜੀਵਨ ਵਿੱਚ ਉਜਾਲਾ ਅਤੇ ਰੌਣਕ ਆਪਣੇ ਆਪ ਹੀ ਭੜਕ ਉੱਠਦੇ ਹਨ। ਅਸੀਂ ਉਮੀਦ ਰੱਖਦੇ ਹਾਂ ਅੱਜ ਦਾ ਪ੍ਰੋਗਰਾਮ ਆਪ ਜੀ ਦੇ ਗਿਆਨ ਮੰਡਲ ਵਿੱਚ ਵਾਧਾ ਕਰੇਗਾ। ਅਗਿਆਨਤਾ ਵਿੱਚ ਜੀਵਨ ਬਸਰ ਕਰਨਾ ਗੁਰੂ ਤੋਂ ਕੋਹਾਂ ਦੂਰ ਰੱਖਦਾ ਹੈ। ਯਾਦ ਰੱਖੋ, ਆਤਮਕ ਖੁਸ਼ੀਆਂ ਦਾ ਆਨੰਦ ਮਾਣਨ ਲਈ ਆਪਣੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਢਾਲਣਾ ਪਵੇਗਾ। ਜਿਸ ਲਈ ਜ਼ਰੂਰੀ ਹੈ ਕਿ ਦੁਨਿਆਵੀ ਰੰਗ ਬਰੰਗਾਂ ਦੇ ਤਮਾਸ਼ਿਆਂ ਵਿੱਚ ਮਗਨ ਹੋਣ ਦੀ ਬਜਾਏ ਆਪਣੇ ਜੀਵਨ ਨੂੰ ਗੁਰੂ ਮੰਤਰ ਭਾਵ ਸ਼ਬਦ ਗੁਰੂ ਦੀ ਰੰਗਤ ਚਾੜੀਏ।

ਸੋ ਆਓ ਮਾਨਵਤਾ ਅਤੇ ਪਰ ਉਪਕਾਰਤਾ ਦੇ ਮਹਾਨ ਰੂਹਾਨੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਸ਼ਰਧਾ ਨਾਲ ਸੀਸ ਝੁਕਾਉਂਦੇ ਹੋਏ ਅਰਦਾਸ ਕਰੀਏ ਕਿ ਕਲਯੁਗ ਦੇ ਬੋਹਿਤ ਸਾਨੂੰ ਵੀ ਆਪਣੇ ਪਾਕ ਪਵਿੱਤਰ ਚਰਨਾਂ ਨਾਲ ਜੋੜੋ ਅਤੇ ਕੌਮ ਨੂੰ ਚੜ੍ਹਦੀ ਕਲਾ ਇਤਫਾਕ ਅਤੇ ਸਮਤ ਬਖਸ਼ੋ। ਸ੍ਰੋਤਾਚਨ, ਅੱਜ ਜੋ ਤੁਸੀਂ ਧਾਰਮਿਕ ਜਾਂ ਸਭਿਅਕ ਆਜ਼ਾਦੀ ਦਾ ਆਨੰਦ ਮਾਣ ਰਹੇ ਹੋ, ਇਹ ਸਿੱਖੀ ਵਿਰਸੇ ਦੀ ਦੇਣ ਹਨ। ਅੱਜ ਜ਼ਰੂਰਤ ਹੈ ਆਪਣੀ ਸਿੱਖ ਪਨੀਰੀ ਨੂੰ ਆਪਣੇ ਅਮੀਰ, ਸੱਚੇ ਅਤੇ ਸੁੱਚੇ ਵਿਰਸੇ ਨਾਲ ਜੋੜਨ ਦੀ। ਦੂਸਰੇ ਸਭਿਆਚਾਰ ਤੋਂ ਵਾਕਫ ਹੋਣਾ ਜ਼ਰੂਰੀ ਹੈ, ਪਰ ਉਸਦੇ ਕੋਈ ਗੁਰਮਤ ਵਿਰੋਧੀ ਉਸੂਲਾਂ ਵਿਚ ਖਚਿਤ ਹੋਣ ਵਿਚ ਬਹੁਤੀ ਸੋਝੀ ਨਹੀਂ ਗੁਜਾਰਦੀ। ਇਤਿਹਾਸ ਖੋਜਿਓ ਵੱਖਰੀਆਂ ਵੱਖਰੀਆਂ ਦਰਸਾਈਆਂ ਖੋਜਾਂ ਤੋਂ ਉਪਰੰਤ ਅੱਜ ਦੇ ਵਿਚਾਰਾਂ ਨੂੰ ਪੇਸ਼ ਕਰਨ ਲਈ ਅਸੀਂ ਪ੍ਰੋਫੈਸਰ ਸਾਹਿਬ ਸਿੰਘ, ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸੰਤਾ ਸਿੰਘ ਤਾਤਲੇ ਬ੍ਰਹਮੀ, ਡਾਕਟਰ ਹਰਨਾਮ ਸੰਸਥਾਨ ਅਤੇ ਸਰਦਾਰ ਹਰਬਰਿੰਦਰ ਸਿੰਘ ਦੇ ਲੇਖਾਂ ਦੀਆਂ ਲਿਖਤਾਂ ਦਾ ਵੀ ਸਹਾਰਾ ਲਿਆ ਹੈ। ਉਮੀਦ ਕਰਦੇ ਹਾਂ ਕਿ ਅੱਜ ਦੇ ਮਜ਼ਮੂਨ ਤੋਂ ਆਪ ਜੀ ਨੇ ਲਾਭ ਉਠਾ ਕੇ ਆਪਣੇ ਸੋਚ ਮੰਡਲ ਵਿਚ ਜ਼ਰੂਰ ਵਾਧਾ ਕੀਤਾ ਹੋਵੇਗਾ ਅਤੇ ਸਾਨੂੰ ਸਾਡੀਆਂ ਤਰੁੱਟੀਆਂ ਦੂਰ ਕਰਨ ਲਈ ਸੁਝਾਅ ਦਿੰਦੇ ਰਹੋਗੇ।

ਤੁਸੀਂ ਕੈਲਵੋ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸਰੋਤਾ ਜਨ, ਸਿੱਖੀ ਵਿਰਸਾ ਤੁਹਾਡਾ ਆਪਣਾ ਪ੍ਰੋਗਰਾਮ ਹੈ। ਇਸ ਨੂੰ ਹੋਰ ਵੀ ਰੂਹਾਨੀ ਅਤੇ ਖੋਜ ਭਰਪੂਰ ਬਣਾਉਣ ਲਈ ਆਪਣੇ ਸ਼ੁਭ ਵਿਚਾਰਾਂ ਦੀ ਸਾਂਝ ਜ਼ਰੂਰ ਪਾਉਂਦੇ ਰਿਹਾ ਕਰੋ ਜੀ। ਸਿੱਖੀ ਵਿਰਸੇ ਦੇ ਬਾਰਸੋ ਇਹ ਪ੍ਰੋਗਰਾਮ ਉੱਤਰੀ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਅੰਮ੍ਰਿਤਵਾਣੀ ਰੇਡੀਓ ਤੋਂ ਸੁਣਿਆ ਜਾ ਸਕਦਾ ਹੈ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿਚ ਵਾਧਾ ਕਰੋਗੇ। ਸਾਹਿਤਕ ਪ੍ਰੇਮੀਓ, ਜੇਕਰ ਤੁਸੀਂ ਕਿਸੇ ਵੀ ਵਿਸ਼ੇ ਉੱਪਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ ਏਰੀਆ ਕੋਡ 250-392-43 ਵਾਟ। ਸਰੋਤਾ ਜਨ, ਤੁਸੀਂ ਇਹ ਪ੍ਰੋਗਰਾਮ ਸਾਡੇ ਵੈਬਸਾਈਟ ਤੋਂ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ। ਜਾਣਕਾਰੀ ਲਈ ਨੋਟ ਕਰੋ ਜੀ, ਸਾਡਾ ਵੈਬ ਪੇਜ ਪਤਾ ਹੈ www.singhsabha.com। ਸਪੈਲਿੰਗ ਨੋਟ ਕਰੋ ਜੀ, SINGHSABA। ਜੀ ਹਾਂ, ਸਭਾ ਨੂੰ ਅਸੀਂ SABA ਸਪੈਲ ਕੀਤਾ ਹੈ। ਕਿਉਂ ਨਾ ਨਾਲ ਲੱਗਦਾ ਅਸੀਂ ਆਪਣਾ ਈਮੇਲ ਐਡਰੈਸ ਵੀ ਯਾਦ ਕਰਾ ਦਈਏ, ਇਹ ਹੈ www.sssa@teller.net। ਜੇਕਰ ਤੁਸੀਂ ਇਹ ਪ੍ਰੋਗਰਾਮ ਇੰਟਰਨੈਟ ਤੋਂ ਸੁਣ ਰਹੇ ਹੋ ਤਾਂ ਆਪਣੇ ਵਿਚਾਰ ਸਾਨੂੰ ਈਮੇਲ ਕਰੋ ਜੀ ਅਤੇ ਆਪਣੇ ਮੁਲਕ ਦਾ ਨਾਮ ਵੀ ਜ਼ਰੂਰ ਲਿਖੋ। ਸਾਡੀ ਇਹ ਹਮੇਸ਼ਾ ਹੀ ਕੋਸ਼ਿਸ਼ ਰਹੇਗੀ ਕਿ ਤੁਹਾਡੇ ਵਿਚਾਰਾਂ ਦੀ ਰੋਸ਼ਨੀ ਵਿੱਚ ਇਸ ਪ੍ਰੋਗਰਾਮ ਨੂੰ ਹੋਰ ਵੀ ਚੰਗੇਰਾ ਬਣਾ ਸਕੀਏ।

ਇਹ ਪ੍ਰੋਗਰਾਮ ਵਿਲੀਅਮਸ ਲੇਕ ਵਿੱਚ ਹਫ਼ਤੇ ਦੇ ਵਿਚਕਾਰ ਵੀ ਸੁਣਿਆ ਜਾ ਸਕਦਾ ਹੈ। ਕੁਝ ਨਵੇਂ ਅਤੇ ਪੁਰਾਣੇ ਟਾਈਮ ਇਸ ਤਰ੍ਹਾਂ ਹਨ। ਐਤਵਾਰ ਨਵਾਂ ਪ੍ਰੋਗਰਾਮ 7:30 ਸ਼ਾਮ ਨੂੰ, ਦੂਸਰੇ ਦਿਨਾਂ ਵਿੱਚ ਇਹ ਪ੍ਰੋਗਰਾਮ ਦੁਹਰਾਇਆ ਜਾਂਦਾ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 12 ਵਜੇ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 7:30 ਵਜੇ। ਪੰਜਾਬੀ ਜ਼ੁਬਾਨ ਦੇ ਪ੍ਰੇਮੀਓ, ਮਨ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ, ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਜੇ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਹਰਦੀਪ ਕੌਰ, ਪਲਵਿੰਦਰ ਕੌਰ ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: शुभ कर मन से कब हो न करो,
1: शुभ कर मन से कब हो न करो,
0: न करो।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha at Williams Lake. Any comments and suggestions, please call 250-392-3874.

ਇਹ ਪਾਵਨ ਸ਼ਬਦ ਬਾਬਾ ਫਰੀਦ ਜੀ ਦੀ ਬਾਣੀ ਵਿੱਚੋਂ ਹੈ। ਬਾਬਾ ਫਰੀਦ ਜੀ ਨੇ ਆਪਣੀ ਸਾਰੀ ਜ਼ਿੰਦਗੀ ਰੱਬ ਦੀ ਯਾਦ ਅੰਦਰ ਗੁਜ਼ਾਰ ਦਿੱਤੀ। ਬਚਪਨ ਗੁਜ਼ਰਿਆ, ਜਵਾਨੀ ਗਈ, ਬੁਢੇਪਾ ਆ ਗਿਆ, ਪਰ ਅਜੇ ਵੀ ਜੁੜੇ ਹਨ ਰੱਬ ਦੀ ਯਾਦ ਅੰਦਰ। ਤੇ ਰੱਬ ਅੱਗੇ ਵਿਛੋੜੇ ਭਰੀ ਪੁਕਾਰ ਬੇਨਤੀ ਕਰ ਰਹੇ ਹਨ, ਹੇ ਵਾਹਿਗੁਰੂ ਪਿਤਾ ਜੀਓ, ਇੱਕ ਵਾਰ ਤੱਕੋ ਤਾਂ ਸਹੀ, ਦੇਖੋ ਤਾਂ ਸਹੀ, ਤੁਹਾਡੇ ਭਗਤ ਨੇ ਆਪ ਜੀਆਂ ਦੀ ਯਾਦ ਅੰਦਰ ਆਪਣਾ ਕੈਸਾ ਹਾਲ ਬਣਾਇਆ ਹੈ ਅਤੇ ਕਿਸ ਹਾਲ ਅੰਦਰ ਰਹਿੰਦਾ ਹੈ। ਫਰੀਦਾ ਚਿੰਤ ਖਟੋਲਾ, ਵਾਣ ਦੁੱਖ ਬਿਰਹੇ ਵਿਛਾਵਣ ਲੇਖ, ਇਹੋ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ ਵੇਖ। ਹੇ ਵਾਹਿਗੁਰੂ ਪਿਤਾ ਜੀਓ, ਮੈਂ ਆਪ ਜੀ ਦੀ ਯਾਦ ਅੰਦਰ ਚਿੰਤਾ ਦਾ ਖਟੋਲਾ ਭਾਵ ਚਿੰਤਾ ਦਾ ਮੰਜਾ ਬਣਾਇਆ ਹੈ ਤੇ ਉਸ ਮੰਜੇ ਅੰਦਰ ਮੈਂ ਵਾਣ ਪਾਇਆ ਹੈ ਦੁੱਖ ਦਾ, ਦਰਦ ਦਾ, ਤੇ ਉੱਪਰ ਬਿਸਤਰਾ ਵਿਛਾਇਆ ਹੈ ਆਪ ਜੀਆਂ ਦੇ ਵਿਛੋੜੇ ਦਾ, ਬਿਰਹੇ ਦਾ। ਚਿੰਤ ਖਟੋਲਾ, ਵਾਣ ਦੁੱਖ ਬਿਰਹੇ ਵਿਛਾਵਣ ਲੇਖ, ਇਹੋ ਹਮਾਰਾ ਜੀਵਣਾ, ਤੂੰ ਸਾਹਿਬ ਸੱਚੇ ਵੇਖ।

0: ਪੱਛਮੀ ਸੱਭਿਆਚਾਰ ਦੇ ਘੇਰੇ ਵਿੱਚ ਬਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉੱਨਤੀ ਦੇ ਉਪਾਸ਼ਕ ਸਰੋਤਾ ਚੰਨ, ਆਓ ਫਿਰ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਹਰਦੀਪ ਕੌਰ
1: ਅਤੇ ਮੈਂ ਹਾਂ ਪਲਵਿੰਦਰ ਕੌਰ।
0: ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮਸ ਲੇਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੇ ਸੁਣ ਰਹੇ ਹੋ। ਹੁਣ ਇਹ ਪ੍ਰੋਗਰਾਮ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ SikhNet.com ਦੇ ਵੈਬਪੇਜ ਦੇ ਚੈਨਲ 16 ਰਾਹੀਂ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ SikhNet ਦੇ ਸੇਵਾਦਾਰਾਂ ਦੀ ਤਹਿ ਦਿਲ ਤੋਂ ਆਭਾਰੀ ਹਾਂ। ਸਿੱਖੀ ਵਿਰਸੇ ਦੇ ਵਾਰਸੋ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਬਾਅਦ ਦੁਪਹਿਰ ਪੈਸੇਫਿਕ ਟਾਈਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਅੰਮ੍ਰਿਤਵਾਣੀ ਰੇਡੀਓ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ। ਲਓ ਜੀ, ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ। ਜੇ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖ ਕੇ ਵੇਖਦੀਆਂ ਹਨ। ਪ੍ਰਵਾਨ ਕਰੋ ਜੀ, ਕਲਗੀਧਰ ਪਿਤਾ ਸਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀਕ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਿਰਸੇ ਦੀ ਲੜੀ ਚ ਪਰੋਏ ਸਰੋਤਿਓ ਜੂਨ ਦੇ ਮਹੀਨੇ ਦਾ ਨਾਂ ਸੁਣਦੇ ਸਿੱਖਾਂ ਦੇ ਮਨ ਭਰ ਆਉਂਦੇ ਹਨ। ਕੜਕਦੀ ਗਰਮੀ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ ਤੱਤੀ ਤਵੀ ਤੇ ਬੈਠ ਸਹਿਣਸ਼ੀਲਤਾ ਦਾ ਪ੍ਰਗਟਾਵਾ ਅਤੇ ਸੱਕ ਅਕਾਲ ਤਖ਼ਤ ਦੌਰਾਨ ਮਾਸੂਮ ਬੱਚੇ ਬੀਬੀਆਂ ਬਜ਼ੁਰਗ ਅਤੇ ਨੌਜਵਾਨਾਂ ਦੇ ਦਮਕਦੇ ਚਿਹਰੇ ਸਾਹਮਣੇ ਦਿਸਣ ਲੱਗ ਪੈਂਦੇ। ਅੱਜ ਦੇ ਪ੍ਰੋਗਰਾਮ ਵਿੱਚ ਇਸ ਸਾਕੇ ਦਾ ਇਤਿਹਾਸ ਅਤੇ ਦਰਦਨਾਕ ਸਾਕੇ ਦੇ ਦੌਰਾਨ ਸ਼ਹੀਦ ਹੋਏ ਮਾਸੂਮ ਬੱਚੇ ਬੀਬੀਆਂ ਬਜ਼ੁਰਗ ਅਤੇ ਨੌਜਵਾਨਾਂ ਨੂੰ ਮਿੱਠੀ ਸ਼ਰਧਾਂਜਲੀ ਵੀ ਭੇਟ ਕਰਾਂਗੇ। ਪਰ ਪਹਿਲਾਂ ਸਰਵਣ ਕਰੋ ਜੀ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਇਹ ਫਰਮਾਨ ਜੀਵਤ ਜੀਵਤ ਜੀਵਤ ਰਹੋ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1138 ਉੱਪਰ ਸੁਸ਼ੋਭਿਤ ਹਨ।

ਸਦਾ ਗੁਰੂ ਅਰਜਨ ਸਾਹਿਬ ਜੀ ਇਸ ਸ਼ਬਦ ਰਾਹੀਂ ਅਸਾਂ ਜੀਵਨ ਨੂੰ ਅਕਾਲ ਪੁਰਖ ਦੇ ਭਾਣੇ ਵਿੱਚ ਆਪਣਾ ਜੀਵਨ ਬਸਰ ਕਰਨ ਲਈ ਪ੍ਰੇਰਦੇ ਹਨ। ਆਪ ਜੀ ਫਰਮਾਉਂਦੇ ਹਨ ਕਿ ਭਾਈ ਸਦਾ ਹੀ ਪਰਮਾਤਮਾ ਦਾ ਨਾਮ ਆਪ

ਭਾਈ ਸਿਰਫ ਹਰਨਾਮ ਦੀ ਰਾਹੀਂ ਹੀ ਜਗਤ ਵਿੱਚ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ। ਨਾਨਕ ਤੁਹਾਨੂੰ ਪਰਮਾਤਮਾ ਨਾਲ ਮਿਲਾਪ ਦੀ ਇਹੀ ਜੁਗਤ ਦੱਸਦਾ ਹੈ।

0: ਸੁੱਚ ਸਨ 1984 ਦਾ ਸਾਲ ਸਿੱਖ ਕੌਮ ਦੇ ਇਤਿਹਾਸ ਵਿੱਚ 18ਵੀਂ ਸਦੀ ਦੇ ਘੱਲੂਘਾਰਿਆਂ ਨੂੰ ਵੀ ਮਾਤ ਪਾਉਂਦਾ ਹੈ। ਹਿੰਦੁਸਤਾਨੀ ਹਕੂਮਤ ਨੇ ਸਿੱਖਾਂ ਦੇ ਸਰਵ ਉੱਚਤਮ ਅਤੇ ਰੂਹਾਨੀ ਕੇਂਦਰ ਤੇ ਹਮਲੇ ਦਾ ਨਾਮ ਆਪਰੇਸ਼ਨ ਬਲੂ ਸਟਾਰ ਭਾਵ ਨੀਲਾ ਤਾਰਾ ਚੀਰ ਫਾੜ ਰੱਖਿਆ ਸੀ, ਪਰ ਸਿੱਖ ਜਗਤ ਇਸ ਹਿਰਦੇ ਵੇਦਕ ਦੁਖਾਂਤ ਨੂੰ ਸਾਕਾ ਅਕਾਲ ਤਖ਼ਤ ਨਾਮ ਨਾਲ ਯਾਦ ਕਰਦਾ ਹੈ।
1: ਅਕਾਲ ਤਖ਼ਤ ਸਾਕੇ ਦੀ ਯਾਦ ਅੱਜ ਵੀ ਸਿੱਖਾਂ ਦੇ ਦਿਲਾਂ ਤੇ ਉਤਨੀ ਗਹਿਰੀ ਠੇਸ ਪਹੁੰਚਾਉਂਦੀ ਹੈ ਜਿਤਨੀ ਅੱਜ ਤੋਂ 23 ਸਾਲ ਪਹਿਲਾਂ ਪਹੁੰਚਾਈ। ਫਰਕ ਸਿਰਫ ਇਤਨਾ ਹੈ ਕਿ ਬਹੁਤ ਸਾਰੇ ਸਰੋਤਿਆਂ ਦੀ ਉਸ ਸਮੇਂ ਘੱਟ ਉਮਰ ਹੋਣ ਕਰਕੇ ਸ਼ਾਇਦ ਇਸ ਦੁਰਘਟਨਾ ਦੀ ਜਾਣਕਾਰੀ ਨਾ ਹੋਵੇ ਜਾਂ ਫਿਰ ਸੀਮਿਤ ਹੋਵੇ। 23 ਸਾਲਾਂ ਤੋਂ ਘੱਟ ਨੌਜਵਾਨ ਪੀੜ੍ਹੀ ਨੇ ਤਾਂ ਅਜੇ ਦੁਨਿਆਵੀ ਯਾਤਰਾ ਵੀ ਸ਼ੁਰੂ ਨਹੀਂ ਸੀ ਕੀਤੀ।
0: ਭਾਵੇਂ ਕਿ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ 15 ਜੂਨ ਦਾ ਪੱਕਾ ਕਰ ਦਿੱਤਾ ਗਿਆ ਹੈ, 1984 ਵਿੱਚ ਇਹ ਦਿਨ 5 ਜੂਨ ਨੂੰ ਮਨਾਇਆ ਗਿਆ। ਆਪੋ ਆਪਣੀਆਂ ਸ਼ਰਧਾਂਜਲੀਆਂ ਭੇਟ ਕਰਨ ਲਈ ਆਪਣੀਆਂ ਬਿਰਤੀਆਂ ਜੋੜੀ ਸੰਗਤਾਂ ਬੈਠੀਆਂ ਸਨ ਇਸ ਸੁਨਹਿਰੀ ਦਰਬਾਰ ਅੰਦਰ, ਜਦ ਅਚਾਨਕ ਉਨ੍ਹਾਂ ਨੂੰ ਅੱਗ ਦੀਆਂ ਗੋਲੀਆਂ ਦਾ ਪ੍ਰਸ਼ਾਦ ਮਿਲਿਆ। ਵਾਹ ਮੇਰੇ ਸਤਿਗੁਰਾ, ਤੇਰੇ ਚੋਜ ਵੀ ਨਿਆਰੇ ਹਨ।
1: ਸਾਡੀ ਆਪਣੀ ਉਮਰ ਭਾਵੇਂ ਉਸ ਵਕਤ ਬਿਲਕੁਲ ਛੋਟੀ ਸੀ, ਹੋ ਸਕਦਾ ਹੈ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਇਸ ਜਗਤ ਦੀ ਲੀਲਾ ਵੀ ਨਾ ਸ਼ੁਰੂ ਕੀਤੀ ਹੋਵੇ, ਪਰ ਇਤਿਹਾਸਿਕ ਤੱਥ ਇਕੱਠੇ ਕਰਦਿਆਂ ਰੌਂਗਟੇ ਖੜੇ ਹੋ ਜਾਂਦੇ ਹਨ। ਸਿੱਖਾਂ ਨਾਲ ਮਤਰੇਵਾਂ ਬਰਤਾਓ ਕਰਨ ਦੀਆਂ ਘਟਨਾਵਾਂ ਤੁਸੀਂ ਕਈ ਵਾਰ ਪੜ੍ਹੀਆਂ ਜਾਂ ਸੁਣੀਆਂ ਹੋਣਗੀਆਂ। ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਅਸੀਂ ਕੁਝ ਇਤਿਹਾਸਿਕ ਤੱਥ ਪੜਚੋਲਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਸਾਕੇ ਦੇ ਕੌਣ ਜ਼ਿੰਮੇਵਾਰ ਹਨ।
0: ਡਾਕਟਰ ਕੇ ਟੀ ਲਲਵਾਨੀ ਲੰਡਨ ਅਤੇ ਉਸਦੇ ਸਾਥੀ ਖੋਜੀ ਐਸ ਐਮ ਸਥਾਨਾਥਨ ਲੰਡਨ, ਐਸ ਰਘੁਨਾਥ ਅਯੰਗਰ ਲਾਗਸ, ਪ੍ਰੋਫੈਸਰ ਜੇ ਪੀ ਮੰਸਖਾਨੀ ਬੰਬੇ, ਆਸ਼ਾ ਭਟਨਾਗਰ ਜੈਪੁਰ, ਪ੍ਰੋਫੈਸਰ ਵੀ ਐਸ ਗੋਡ ਬੋਲੇ ਪੂਨਾ ਐਂਡ ਲੇਟ ਸਰਦਾਰ ਹੁਕਮ ਸਿੰਘ, ਸਾਬਕਾ ਲੋਕ ਸਭਾ ਦਾ ਸਪੀਕਰ ਅਤੇ ਰਾਜਸਥਾਨ ਦਾ ਗਵਰਨਰ, ਨੇ 1984 ਦੇ ਸਾਕੇ ਤੋਂ 6 ਮਹੀਨੇ ਪਹਿਲਾਂ ਆਪਣਾ ਪੜਚੋਲ ਪੱਤਰ ਹਿੰਦੂ ਸਿੱਖ ਕੌਨਫਲਿਕਟ ਇਨ ਪੰਜਾਬ ਕੌਜ਼ਸ ਐਂਡ ਥਿਓਰ ਛਾਪਿਆ ਸੀ।
2: ਇਸ ਪੜਚੋਲ ਲਿਖਣ ਦੇ ਚੈਪਟਰ 3 ਵਿੱਚ ਡਾਕਟਰ ਲਲਵਾਨੀ ਲਿਖਦੇ ਹਨ ਕਿ ਹਿੰਦੂ ਸਿੱਖ ਟਕਰਾਓ ਦਾ ਸਭ ਤੋਂ ਮੁੱਢਲਾ ਕਾਰਨ ਪੰਜਾਬ ਦੇ ਹਿੰਦੂਆਂ ਵੱਲੋਂ ਆਰੀਆ ਸਮਾਜ, ਜਲ ਸੰਘ ਅਤੇ ਮੁਕਾਮੀ RSS ਨਾਲ ਮਿਲ ਕੇ ਪੰਜਾਬੀ ਭਾਸ਼ਾ ਨੂੰ ਠੁਕਰਾ ਕੇ ਰਾਤੋ ਰਾਤ ਆਪਣੇ ਆਪ ਨੂੰ ਹਿੰਦੀ ਬੋਲਦੇ ਲਖਵਾਉਣਾ ਤੋਂ ਸ਼ੁਰੂ ਹੁੰਦਾ ਹੈ।
1: ਆਪ ਜੀ ਨੂੰ ਯਾਦ ਕਰਾ ਦਈਏ ਕਿ ਇਹ ਸਭ ਕੁਝ ਉਸ ਸਮੇਂ ਦੇ RSS ਦੇ ਨੈਸ਼ਨਲ ਲੀਡਰ ਗੋਲਵਾਕਰ ਦੇ ਰੋਕਣ ਦੇ ਬਾਵਜੂਦ ਵਾਪਰਿਆ। ਗੋਲਵਾਕਰ ਪੰਜਾਬੀ ਹਿੰਦੂਆਂ ਨੂੰ ਆਪਣੀ ਭਾਸ਼ਾ ਪੰਜਾਬੀ ਲਿਖਾਉਣ ਲਈ ਪ੍ਰੇਰਦੇ ਸਨ, ਪਰ ਉਸ ਸਫਲਤਾ ਪ੍ਰਾਪਤ ਨਾ ਕਰ ਸਕੇ। ਇਸ ਦਾ ਕਾਰਨ ਸਾਡੀ ਸੋਚਣੀ ਮੁਤਾਬਕ ਕੋਈ ਦੂਸਰੀ ਧਿਰ ਪੰਜਾਬੀ ਹਿੰਦੂ ਭਾਈਚਾਰੇ ਨੂੰ ਉਤਸ਼ਾਹਿਤ ਕਰ ਰਹੀ ਸੀ।

ਸਰਕਾਰ ਦੇ ਇਸ ਵਤੀਰੇ ਨੂੰ ਮਤਰਿਆ ਵਰਤਾਓ ਨਹੀਂ ਤਾਂ ਹੋਰ ਕੀ ਆਖਣ। ਇਸ ਮਤਰੇ ਵਤੀਰੇ ਨੇ ਧਾਰਮਿਕ ਵਿਤਕਰਿਆਂ ਨੂੰ ਜਨਮ ਦਿੱਤਾ। ਕਰੋ ਯਾਦ ਜਦ ਗਿਆਨੀ ਜੈਲ ਸਿੰਘ ਨੇ ਆਪਣੇ ਚੀਫ ਮਿਨਿਸਟਰੀ ਸਮੇਂ ਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ ਕੀਤਾ ਤਾਂ ਪੰਜਾਬੀ ਹਿੰਦੂਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਤੁਲਨਾ ਕਰਦੇ ਰਘੁਨਾਥਨ ਆਯੰਗਰ ਲਿਖਦੇ ਹਨ ਕਿ ਜਦ ਮਹਾਰਾਸ਼ਟਰ ਵਿਚ ਸ਼ਿਵਾਜੀ ਮਾਰਗ ਦਾ ਉਦਘਾਟਨ ਕੀਤਾ ਗਿਆ ਤਾਂ ਇਸ ਦਾ ਵਿਰੋਧ ਕਰਨ ਲਈ ਕਿਸੇ ਦਾ ਹਿਆ ਨਹੀਂ ਸੀ ਪਿਆ।

ਤਰ੍ਹਾਂ ਨਾਲ ਈਰਖਾ ਦੀ ਇੱਕ ਹੋਰ ਉਦਾਹਰਣ ਵੀ ਇਸ ਕਿਤਾਬ ਦੇ ਚੈਪਟਰ 4 ਵਿੱਚ ਲਿਖੀ ਮਿਲਦੀ ਹੈ। ਉਹ ਇਹ ਕਿ ਜਦ ਗੁਰੂ ਰਾਮਦਾਸ ਸਾਹਿਬ ਜੀ ਦੀ ਗੁਰਸਾਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ 400 ਸਾਲਾ ਸਥਾਪਨਾ ਦਿਵਸ ਮਨਾਉਣ ਲਈ ਸਿੱਖਾਂ ਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਫੋਟੋ ਰੇਲਵੇ ਸਟੇਸ਼ਨ ਤੇ ਲਾਉਣ ਲਈ ਰੇਲਵੇ ਬੋਰਡ ਤੋਂ ਮਨਜ਼ੂਰੀ ਲੈ ਲਈ ਤਾਂ ਸ਼ਹਿਰ ਦੇ ਹਿੰਦੂਆਂ ਨੇ ਇਸ ਦਾ ਡਟ ਕੇ ਵਿਰੋਧ ਕੀਤਾ ਅਤੇ ਅਨੇਕਾਂ ਹਿੰਦੂ ਜੋਗੀਆਂ ਦੀਆਂ ਫੋਟੋ ਲੈ ਕੇ ਰੇਲਵੇ ਸਟੇਸ਼ਨ ਪਹੁੰਚ ਗਏ। ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਇਸ ਖੋਜੀ ਜਨਾਂ ਨੂੰ ਕਹਿਣਾ ਸੀ ਕਿ ਇਹੋ ਜਿਹੀਆਂ ਈਰਖਾ ਭਰੀਆਂ ਹਰਕਤਾਂ ਨੇ ਸਿੱਖਾਂ ਨੂੰ ਆਪਣੀ ਵੱਖਰੀ ਹੋਣ ਦਾ ਅਹਿਸਾਸ ਦਵਾਇਆ। ਸ਼ਾਇਦ ਸਿੱਖ ਪਹਿਚਾਣ ਗਏ ਸਨ ਕਿ ਇਹਨਾਂ ਹਾਕਮਾਂ ਦੇ ਦਿਲ ਕਾਲੇ ਸਨ ਪਰ ਮੂੰਹ ਦੇ ਬਹੁਤ ਮਿੱਠੇ। ਪੰਥੀ ਰਤਨ ਸਿੰਘ ਨੇ ਇਸ ਅਵਸਥਾ ਦਾ ਬਖਿਆਨ ਇਸ ਤਰ੍ਹਾਂ ਕੀਤਾ ਹੈ।

0: ਲੈਫਟੀਨੈਂਟ ਜਨਰਲ ਕੇ ਐਸ ਬਰਾੜ ਜੋ ਅਕਾਲ ਤਖ਼ਤ ਉੱਪਰ ਹਮਲਾ ਕਰਨ ਵਾਲੀ ਫੌਜ ਦੇ ਮੁਖੀ ਸਨ ਆਪਣੀ ਕਿਤਾਬ ਨੀਲਾ ਤਾਰਾ ਦੀ ਸੱਚਾਈ ਵਿੱਚ ਸਿੱਖ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਵੀ ਇਸ ਝਮੇਲੇ ਦਾ ਇੱਕ ਕਾਰਨ ਲਿਖਦੇ ਹਨ। ਉਹ ਲਿਖਦੇ ਹਨ ਕਿ 1947 ਤੋਂ ਹੀ ਸਿੱਖ ਚਿੰਤਤ ਸਨ ਕਿ ਉਹਨਾਂ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਸੀ। ਮਾਸਟਰ ਤਾਰਾ ਸਿੰਘ ਸਿੱਖ ਇੱਕ ਵੱਖਰੀ ਕੌਮ ਦਾ ਨਾਰਾ ਲਾਉਣ ਲੱਗ ਪਏ ਸਨ।
1: ਲੱਖ ਲੱਖ ਬਦੀਆਂ ਹਜ਼ਾਰ ਉਲਾਮੇ।
2: ਪੰਜਾਬੀ ਸੂਬਾ ਬਣਨ ਤੋਂ ਬਾਅਦ ਸਿੱਖਾਂ ਨੇ ਸੋਚਿਆ ਕਿ ਸ਼ਾਇਦ ਉਹਨਾਂ ਨਾਲ ਸੈਂਟਰਲ ਸਰਕਾਰ ਹੁਣ ਚੰਗਾ ਸਲੂਕ ਕਰਨ ਲੱਗ ਪਏਗੀ, ਪਰ ਅਫਸੋਸ ਐਸਾ ਨਾ ਹੋ ਸਕਿਆ। ਅਕਾਲ ਤਖ਼ਤ ਸਾਕੇ ਦੇ ਪਿਛੋਕੜ ਬਾਰੇ ਕੁਝ ਨਵੇਂ ਤੱਥ ਵੀ ਸਾਹਮਣੇ ਆਏ ਹਨ।
0: ਇਹ ਇੱਕ 2 ਮਹੀਨਿਆਂ ਜਾਂ ਸਾਲ ਦੀ ਘੜੀ ਸਾਜ਼ਿਸ਼ ਨਹੀਂ ਸੀ, ਸਗੋਂ ਇਸਦਾ ਪਿਛੋਕੜ ਹਿੰਦੁਸਤਾਨ 1975 ਦੇ ਐਮਰਜੈਂਸੀ ਰੂਲ ਤੋਂ ਹੋਰ ਵੀ ਉੱਗੜ ਕੇ ਸਾਹਮਣੇ ਆਇਆ। ਇਤਿਹਾਸ ਦੀ ਲੜੀ ਜੋੜਨ ਲਈ ਯਾਦ ਕਰਾ ਦੇਈਏ ਕਿ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ੍ਰੀ ਰਾਜ ਨਾਰਾਇਣ ਨੂੰ ਹੇਰਾ ਫੇਰੀ ਕਰਕੇ ਵੋਟਾਂ ਵਿੱਚ ਹਰਾਇਆ ਸੀ। ਰਾਜ ਨਾਰਾਇਣ ਨੇ ਇਲਾਹਾਬਾਦ ਹਾਈ ਕੋਰਟ ਵਿੱਚ ਇੰਦਰਾ ਗਾਂਧੀ ਤੇ ਠੱਗਬਾਜ਼ੀ ਦਾ ਦੋਸ਼ ਲਾ ਕੇ ਮੁਕੱਦਮਾ ਕੀਤਾ ਸੀ।
2: ਜਗਮੋਹਨ ਲਾਲ ਸਿਨਹਾ ਨੇ ਇੰਦਰਾ ਗਾਂਧੀ ਨੂੰ ਕਸੂਰਵਾਰ ਠਹਿਰਾਇਆ ਅਤੇ ਉਸਦੀ ਚੋਣ ਨੂੰ ਰੱਦ ਕਰ ਦਿੱਤਾ। ਪਰ ਬਈ ਤਾਕਤ ਦਾ ਨਸ਼ਾ ਕੁਝ ਇਹੋ ਜਿਹਾ ਹੈ, ਸਤਿਕਾਰ ਨਾਲ ਕਚਹਿਰੀ ਦਾ ਫੈਸਲਾ ਮੰਨਣ ਦੀ ਬਜਾਏ ਇਸਨੇ ਹਿੰਦੁਸਤਾਨ ਦੇ ਪ੍ਰੈਜੀਡੈਂਟ ਫਖਰੂਦੀਨ ਅਲੀ ਅਹਿਮਦ ਨੂੰ ਆਖ 26 ਜੂਨ 1975 ਨੂੰ ਦੇਸ਼ ਭਰ ਵਿੱਚ ਪ੍ਰੈਜੀਡੈਂਟ ਰੂਲ ਡਿਕਲੇਅਰ ਕਰਕੇ ਐਮਰਜੈਂਸੀ ਲਾ ਦਿੱਤੀ।

0: ਤੇ ਉਹ ਤਕਰੀਬਨ 21 ਮਹੀਨੇ 26 ਜੂਨ 1975 ਤੋਂ 21 ਮਾਰਚ 1977 ਐਮਰਜੈਂਸੀ ਰੂਲ ਲਾਗੂ ਰਿਹਾ, ਜਿਸ ਦੌਰਾਨ ਆਵਾਮ ਦੇ ਸਾਰੇ ਮਨੁੱਖੀ ਅਤੇ ਇਖਲਾਕੀ ਹੱਕਾਂ ਦੀ ਉਲੰਘਣਾ ਕੀਤੀ ਗਈ, ਜਿਨ੍ਹਾਂ ਨੂੰ ਚਾਹਿਆ ਜੇਲ੍ਹ ਵਿੱਚ ਛੁੱਟ ਦਿੱਤਾ। ਨੋਟ ਕਰੋ, ਵਿਨੋਬਾ ਭਾਵੇ, ਜੇ ਆਰ ਡੀ ਟਾਟਾ, ਖੁਸ਼ਵੰਤ ਸਿੰਘ ਅਤੇ ਮਦਰ ਟਰੀਸਾ ਵਰਗਿਆਂ ਨੇ ਇਸ ਐਮਰਜੈਂਸੀ ਦੀ ਹਾਮੀ ਭਰੀ ਸੀ। ਵਾਹ ਲੋਕਰਾਜ ਅਤੇ ਇਨਸਾਨੀਅਤ ਦੇ ਠੇਕੇਦਾਰੋ, ਤੁਹਾਡਾ ਵੀ ਜਵਾਬ ਨਹੀਂ। ਦੇਖਿਓ, ਕਿਤੇ ਸੋਚਾਂ ਵਿੱਚ ਨਾ ਪੈ ਜਾਇਓ ਕਿ ਇਸ ਐਮਰਜੈਂਸੀ ਦਾ ਅਕਾਲ ਤਖ਼ਤ ਦੇ ਸਾਕੇ ਨਾਲ ਕੀ ਸੰਬੰਧ। ਸਰੋਤਾ ਜਨ, ਇਸ ਦਾ ਇੱਕ ਗੂੜਾ ਸੰਬੰਧ ਹੈ। ਐਮਰਜੈਂਸੀ ਦੌਰਾਨ ਸਭ ਤੋਂ ਮੋਹਰਲੀ ਕਤਾਰ ਵਿੱਚ ਰੋਸ ਮੁਜ਼ਾਹਰੇ ਅਤੇ ਇੰਦਰਾ ਗਾਂਧੀ ਦਾ ਨੱਕ ਵਿੱਚ ਦਮ ਕਰਨ ਵਾਲੇ ਸਨ ਸਿੱਖ ਅਤੇ ਪੰਜਾਬ ਦੀ ਸਿਆਸਤ ਵਿੱਚ ਗੁੜਚ ਅਕਾਲੀ ਦਲ। ਐਮਰਜੈਂਸੀ ਦੌਰਾਨ 40,000 ਸਿੱਖਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ। ਇੰਦਰਾ ਗਾਂਧੀ ਦੀ ਮਾਨਸਿਕ ਅਵਸਥਾ ਦਾ ਇੱਕ ਅਹਿਮ ਤੱਥ ਉੱਗੜ ਕੇ ਸਾਹਮਣੇ ਹੁਣੇ ਹੁਣੇ ਆਇਆ ਹੈ। ਆਪ ਜੀ ਜਾਣਦੇ ਹੋ ਕਿ ਕੈਨੇਡਾ ਵਿੱਚ 1985 ਦੇ ਏਅਰ ਇੰਡੀਆ ਦੇ ਹਾਦਸੇ ਸੰਬੰਧੀ ਜਸਟਿਸ ਜੌਨ ਮੇਜਰ ਦੀ ਨਿਗਰਾਨੀ ਹੇਠ ਪੜਤਾਲ ਚੱਲ ਰਹੀ ਹੈ। ਇਸ ਕਮਿਸ਼ਨ ਦੀ ਜਾਂਚ ਦੌਰਾਨ 7 ਮਈ 2007 ਨੂੰ ਆਪਣੀ ਗਵਾਹੀ ਦਿੰਦਿਆਂ ਮਿਸਟਰ ਵਿਲੀਅਮ ਬਾਲਡਨ ਨੇ ਸਾਫ਼ ਸ਼ਬਦਾਂ ਵਿੱਚ ਆਖਿਆ ਹੈ ਕਿ ਜਦ 1980 ਈਸਵੀ ਨੂੰ ਇੰਦਰਾ ਗਾਂਧੀ ਦੁਆਰਾ ਸਿਆਸੀ ਤਾਕਤ ਵਿੱਚ ਆਈ ਤਾਂ ਉਸਨੇ ਇੱਕ ਤਰ੍ਹਾਂ ਸਿੱਖਾਂ ਨੂੰ ਭਾਜੀ ਮੋੜਨ ਦੀ ਠਾਣ ਲਈ ਸੀ। ਆਪਣੇ ਬਿਆਨਾਂ ਵਿੱਚ ਅੱਗੇ ਚੱਲ ਕੇ ਮਿਸਟਰ ਵਾਰਡਨ ਆਖਦੇ ਹਨ ਕਿ ਸ੍ਰੀਮਤੀ ਗਾਂਧੀ ਦੂਸਰਿਆਂ ਨੂੰ ਵਰਤਣ ਦੀ ਮਾਹਰ ਸੀ। ਸਰੋਤਿਓ, ਮਿਸਟਰ ਵਾਰਡਨ ਉਸ ਸਮੇਂ ਦਿੱਲੀ ਵਿੱਚ ਕੈਨੇਡਾ ਦੇ ਰਾਜਦੂਤ ਸਨ।
1: ਬਦਲੇ ਦੀ ਭਾਵਨਾ ਨਾਲ ਉਸਨੇ ਸਿੱਖਾਂ ਨੂੰ ਪਾੜੋ ਤੇ ਰਾਜ ਕਰੋ ਦੀ ਯੋਜਨਾ ਬਣਾਈ। ਸੰਤ ਜਰਨੈਲ ਸਿੰਘ ਵਰਗੇ ਇੱਕ ਧਰਮੀ ਪੁਰਸ਼ ਨੂੰ ਉਸਨੇ ਆਪਣਾ ਹੱਥ ਠੋਕਾ ਬਣਾਉਣਾ ਚਾਹਿਆ।
0: ਪਰ ਵੇ ਸੱਚ ਦੇ ਆਸ਼ਕ ਤਾਂ ਸਦਾ ਸੱਚ ਦਾ ਹੀ ਸਾਥ ਦਿੰਦੇ ਹਨ। ਸੰਤਾਂ ਨੇ ਚਾਣਕਿਆ ਨੀਤੀ ਰਾਹੀਂ ਰਾਜ ਕਰਨ ਵਾਲਿਆਂ ਦਾ ਸਾਥ ਦੇਣ ਦੀ ਬਜਾਏ ਸਿੱਖ ਕੌਮ ਦਾ ਸਾਥ ਦਿੱਤਾ ਅਤੇ ਸਿੱਖਾਂ ਨੂੰ ਆਪਣੇ ਧਰਮ ਵਿੱਚ ਪਰਪੱਕ ਰਹਿਣ ਅਤੇ ਹੱਕ ਲੈਣ ਲਈ ਪ੍ਰੇਰਿਆ। ਭਾਈ ਰਾਮ ਸਿੰਘ ਜੀ ਸਿੱਖ ਦੇ ਫਰਜ਼ ਇਸ ਤਰ੍ਹਾਂ

0: प्रोटोजन तुसी कैरबु दे हल्के विच एक प्रोग्राम एफएम रेडियो सीआईएसके 94.3 तो सुन रहे हो। यह प्रोग्राम गुरुद्वारा साहिब बिस्टन सिंह सभा विलियम्स लेक तो प्रचार किया जा रहा है। आप जी अपने परिवार रुझेविया चो कुछ समा कढ़ के जुड़े हो सिखी विरसे नाल सांझ पाउण लई। इतिहास खोजी स्रोता चन हुण तक तुसी 1984 दे साका अकाल तख्त पिछे की कारण जां फिर ਇਹ ਸਾਜਿਸ਼ ਕਿਸ ਤਰ੍ਹਾਂ ਘੜੀ ਗਈ ਬਾਰੇ ਆਪ ਜੀ ਨੇ ਸਾਡੀ ਖੋਜ ਸੁਣੀ। ਪ੍ਰੋਗਰਾਮ 'ਚ ਅੱਗੇ ਵਧਣ ਤੋਂ ਪਹਿਲਾਂ ਸਿੱਖਾਂ ਦੀਆਂ ਮੰਗਾਂ ਦਾ ਵਰਣਨ ਕਰਨਾ ਲਾਭਦਾਇਕ ਹੋਵੇਗਾ।
1: ਜਿਸ ਵਿੱਚ ਸਿੱਖਾਂ ਦੀ ਵੱਖਰੀ ਹੋਂਦ ਅਤੇ ਇਸ ਨੂੰ ਪ੍ਰਫੁੱਲਿਤ ਕਰਨ ਲਈ ਇੱਕ ਆਜ਼ਾਦ ਖਿੱਤੇ ਦਾ ਵੀ ਜ਼ਿਕਰ ਹੈ। ਕੇ.ਐਸ. ਬਰਾੜ ਆਪਣੀ ਕਿਤਾਬ ਦੇ ਪੰਨਾ 29 ਉੱਪਰ ਲਿਖਦੇ ਹਨ ਕਿ ਜੂਨ ਦੇ 7 ਤੋਂ ਥੋੜੇ ਦਿਨ ਪਹਿਲਾਂ ਅਕਾਲੀਆਂ ਨੇ ਇਹਨਾਂ ਮੰਗਾਂ ਨੂੰ 2 ਹਿੱਸਿਆਂ ਵਿੱਚ ਵੰਡ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਸੀ।
2: ਪਹਿਲਾ ਹਿੱਸਾ ਸੀ ਧਾਰਮਿਕ ਮੰਗਾਂ ਦਾ ਅਤੇ ਇਹ 4 ਮੰਗਾਂ ਸਨ।
0: ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ, ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਨੈਸ਼ਨਲ ਰੇਡੀਓ ਦੂਰਦਰਸ਼ਨ ਤੋਂ ਪ੍ਰਚਾਰ ਜਾਂ ਸਿੱਖਾਂ ਨੂੰ ਆਪਣਾ ਟ੍ਰਾਂਸਮਿਟਰ ਲਾਉਣ ਦੀ ਇਜਾਜ਼ਤ, ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਫਲਾਇੰਗ ਮੇਲ ਗੱਡੀ ਦਾ ਨਾਂ ਬਦਲ ਕੇ ਗੋਲਡਨ ਟੈਂਪਲ ਐਕਸਪ੍ਰੈਸ ਰੱਖਣਾ, ਗੁਰਦੁਆਰਾ ਐਕਟ ਭਾਵ ਕਾਨੂੰਨ ਵਿੱਚ ਤਬਦੀਲੀ ਲਿਆ ਕੇ ਦੇਸ਼ ਭਰ ਦੇ ਸਾਰੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਨਿਗਰਾਨੀ ਹੇਠ ਲਿਆਉਣਾ,
2: ਮੰਗਾਂ ਦੀ ਲਿਸਟ ਦਾ ਦੂਸਰਾ ਹਿੱਸਾ ਸੀ ਸਿਆਸੀ 3 ਸਿਆਸੀ ਮੰਗਾਂ ਸਨ।
0: ਚੰਡੀਗੜ੍ਹ ਰਾਜਧਾਨੀ ਪੰਜਾਬ ਨੂੰ ਦੇਣਾ ਅਤੇ ਅਬੋਹਰ ਤੇ ਫਾਜ਼ਿਲਕਾ ਦੇ ਹਲਕਿਆਂ ਦੀ ਸ਼ਰਤ ਨੂੰ ਖਤਮ ਕਰਨਾ, ਦਰਿਆਵਾਂ ਦੇ ਪਾਣੀਆਂ ਦਾ ਹੱਲ, ਸੂਬਿਆਂ ਨੂੰ ਵੱਧ ਅਧਿਕਾਰ, ਸੂਝਵਾਨ ਸਰੋਤਾ ਜਨ ਵਿਚਾਰੋ, ਇਹਨਾਂ ਧਾਰਮਿਕ ਜਾਂ ਸਿਆਸੀ ਮੰਗਾਂ ਨੂੰ ਆਮ ਵਿਚਾਰਵਾਨ ਆਖੇਗਾ ਕਿ ਇਹਨਾਂ ਦਾ ਹੱਲ ਲੱਭਣਾ ਬਹੁਤਾ ਮੁਸ਼ਕਲ ਨਹੀਂ ਸੀ, ਪਰ ਇਹ ਸੰਭਵ ਤਦ ਹੀ ਹੋ ਸਕਦਾ ਸੀ ਜਦ ਦੋਨੇ ਧਿਰਾਂ ਚਾਹਵਾਨ ਹੋਣ। ਦੇਸ਼ ਦੀ ਪ੍ਰਧਾਨ ਮੰਤਰੀ ਤਾਂ ਸਿੱਖਾਂ ਦੀ ਭਾਜੀ ਮੋੜਨਾ ਚਾਹੁੰਦੀ ਸੀ, ਜਿਸ ਲਈ ਸਰਕਾਰ ਦੀ ਸਾਰੀ ਮਸ਼ੀਨਰੀ ਸਿੱਖਾਂ ਦੀ ਤਾਕਤ ਨੂੰ ਖਤਮ ਕਰਨ ਤੇ ਤੁਲੀ ਹੋਈ ਸੀ। ਆਮ ਤੌਰ ਤੇ ਸਿੱਖਾਂ ਦਾ ਕਸੂਰ ਕੱਢਦੀ ਸੀ ਕਿ ਇਹਨਾਂ ਵਿੱਚ ਕੋਈ ਲੀਡਰ ਫੈਸਲਾ ਲੈਣ ਦੀ ਕਾਬਲੀਅਤ ਨਹੀਂ ਰੱਖਦਾ।
2: ਸਾਡੀ ਆਪਣੀ ਖੋਜ ਮੁਤਾਬਕ 1947 ਬਟਵਾਰੇ ਦੌਰਾਨ ਸਿੱਖ ਮੁਸਲਮਾਨਾਂ ਦਾ ਸਭ ਤੋਂ ਵੱਧ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਇਤਿਹਾਸਕਾਰ 10 ਲੱਖ ਦੇ ਨੇੜੇ ਮੌਤਾਂ ਦਾ ਜ਼ਿਕਰ ਲਿਖਦੇ ਹਨ।
0: ਸਿੱਖੀ ਵਿਰਸੇ ਨਾਲ ਜੁੜੇ ਸਰੋਤਿਆਂ, ਜੂਨ 1984 ਦੇ ਇਸ ਤੱਥ ਨਾਲ ਦੋਨੇ ਧਿਰਾਂ ਸਹਿਮਤ ਹਨ ਕਿ 3 ਜੂਨ 1984 ਨੂੰ ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ, ਗੁਰੂ ਨਾਨਕ ਸਾਹਿਬ ਜੀ ਦੀ ਪੰਚਮ ਜੋਤ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਸੀ ਅਤੇ ਸਿੱਖ ਸੰਗਤਾਂ ਇਸੇ ਦਿਨ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਦਿਵਸ ਦੀ ਯਾਦ ਲਈ ਇਕੱਤਰ ਹੋਈਆਂ ਸਨ। ਜੌਨ ਪਾਇਕ ਆਪਣੀ ਕਿਤਾਬ ਸਿੱਖ ਇਨ ਪੰਜਾਬ ਵਿੱਚ 71 ਹੋਈਆਂ ਸੰਗਤਾਂ ਦੀ ਗਿਣਤੀ 10,000 ਦਰਸਾਉਂਦੇ ਹਨ। ਹੋ ਸਕਦਾ ਹੈ ਕਿ ਇਹ ਦਿਨ ਇਸ ਕਰਕੇ ਵੀ ਚੁਣਿਆ ਗਿਆ ਹੋਵੇ ਕਿ ਇਸ ਦਿਨ ਤੇ ਵੱਧ ਤੋਂ ਵੱਧ ਸਿੱਖਾਂ ਨੂੰ ਡਰਾ ਧਮਕਾ ਕੇ ਜਾਂ ਜਾਨੀ ਨੁਕਸਾਨ ਕਰਕੇ ਜਲੀਲ ਕੀਤਾ ਜਾਏ। ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹੋ ਜਿਹੇ ਹੀਲੇ ਵਸੀਲੇ ਹੁਕਮਰਾਨ ਜਮਾਤਾਂ ਸਮੇਂ ਸਮੇਂ ਕੌਮਾਂ ਚੋਂ ਗੈਰਤ ਅਤੇ ਅਣਖ ਨੂੰ ਖਤਮ ਕਰਨ ਲਈ ਵਰਤਦੀਆਂ ਆਮ ਦਿਖਾਈ ਸੁਣਾਈ ਦਿੰਦੀਆਂ ਹਨ। ਭਾਵੇਂ ਕਿ ਹਕੂਮਤ ਸਾਮਰਾਜ ਇਸ ਨਜ਼ਰੀਏ ਨਾਲ ਸਹਿਮਤ ਨਹੀਂ, ਸਗੋਂ ਉਹ ਇਸ ਦੇ ਉਲਟ ਇਹ ਕਹਿ ਕੇ ਦੁਨੀਆਂ ਅੱਗੇ ਸਫਾਈ ਪੇਸ਼ ਕਰਦੇ ਹਨ ਕਿ ਸੰਤ ਜਰਨੈਲ ਸਿੰਘ ਦੀ ਚਲਾਈ ਹੋਈ ਦਹਿਸ਼ਤ ਨੂੰ ਖਤਮ ਕਰਨ ਦਾ ਸਿਰਫ ਇਹੀ ਇੱਕ ਤਰੀਕਾ ਸੀ।
2: ਇਹ ਵਿਚਾਰ ਹਲਕੀ ਜਾਪਦੀ ਹੈ ਕਿਉਂਕਿ ਜੇਕਰ ਸੰਤ ਜਰਨੈਲ ਸਿੰਘ ਖਾਲਸਾ ਹੀ ਗੌਰਮੈਂਟ ਦਾ ਨਿਸ਼ਾਨਾ ਸੀ
0: ਤਾਂ ਕੁਝ ਚਿਰ ਪਹਿਲਾਂ ਜਦ ਜਰਨੈਲ ਸਿੰਘ ਪੁਲਿਸ ਹਿਰਾਸਤ ਵਿੱਚ ਸੀ ਉਸ ਨੂੰ ਛੱਡਣ ਦੀ ਕੀ ਲੋੜ ਸੀ? ਕੀ ਇੱਕ ਬੰਦੇ ਨੂੰ ਦੁਬਾਰਾ ਫੜਨ ਲਈ 69,000 ਸਿੱਖਾਂ ਦਾ ਕਤਲੇਆਮ ਕਰਨਾ ਜ਼ਰੂਰੀ ਸੀ?
1: ਜਾਂ ਫਿਰ ਬਾਕੀ 49 ਗੁਰਦੁਆਰਿਆਂ ਤੇ ਹਮਲੇ ਕਰਨ ਦੀ ਕੀ ਲੋੜ ਪਈ? ਸਾਰੇ ਪੰਜਾਬ ਦਾ ਤਾਲਮੇਲ ਸਾਰੇ ਸੰਸਾਰ ਨਾਲੋਂ ਇੱਕ ਹਫ਼ਤਾ ਪਹਿਲਾਂ ਕਿਉਂ ਤੋੜ ਦਿੱਤਾ ਗਿਆ? ਚਾਰੇ ਪਾਸੇ ਕਰਫਿਊ ਲਾਉਣ ਦੀ ਕੀ ਲੋੜ ਮਹਿਸੂਸ ਹੋਈ? ਦੇਸੀ ਵਿਦੇਸ਼ੀ ਰਿਪੋਰਟਰਾਂ ਨੂੰ ਬਾਹਰ ਕੱਢਣ ਦੀ ਕਿਉਂ ਜ਼ਰੂਰਤ ਪਈ? ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸਾੜਨ ਦੀ ਕੀ ਜ਼ਰੂਰਤ ਸੀ? ਇਹ ਸਾਰੇ ਸਵਾਲ ਇੱਕ ਵੱਡਾ ਸਵਾਲੀਆ ਚਿੰਨ੍ਹ ਬਣ ਕੇ ਖੜੇ ਹਨ ਅਤੇ ਇਤਿਹਾਸਕਾਰ ਸਮੇਂ ਸਮੇਂ ਆਪੋ ਆਪਣੇ ਨਜ਼ਰੀਏ ਤੋਂ ਇਸ 'ਤੇ ਵਿਚਾਰ ਦਿੰਦੇ ਰਹਿਣਗੇ। ਸਾਡਾ ਅੱਜ ਦਾ ਵਿਸ਼ਾ ਆਪ ਜੀ ਨੂੰ ਇਸ ਇਤਿਹਾਸਕ ਸਾਕੇ ਤੋਂ ਜਾਣੂ ਕਰਾਉਣਾ ਹੈ ਅਤੇ ਉਹਨਾਂ ਸਿੱਖੀ ਦੇ ਪ੍ਰੇਮੀਆਂ ਨੂੰ ਇੱਕ ਮਿੱਠੀ ਅਤੇ ਹਾਰਦਿਕ ਸ਼ਰਧਾਂਜਲੀ ਭੇਟ ਕਰਨਾ ਹੈ। ਅੱਜ ਦੀ ਇਹ ਵਾਰਤਾ ਪੇਸ਼ ਹੈ ਕੁਝ ਇੱਕ ਸੱਜਣਾ ਦੇ ਅੱਖੀਂ ਡਿੱਠੇ ਹਾਲਾਤਾਂ ਦੇ ਝਰੋਖੇ ਚੋਂ, ਜਿਨ੍ਹਾਂ ਦੀ ਤੁਲਨਾ ਅਸੀਂ ਇਸ ਹਮਲੇ ਦੇ ਇੰਚਾਰਜ ਫੌਜੀ ਜਰਨੈਲ KS ਬਰਾੜ ਦੀ ਲਿਖਤ ਨੀਲਾ ਤਾਰਾ ਸਚਾਈ ਕਿਤਾਬ ਵਿੱਚ ਦਿੱਤੇ ਸਰਕਾਰੀ ਤੱਥਾਂ ਨਾਲ ਕਰਾਂਗੇ। May 31, 1984 ਦਿਨ ਵੀਰਵਾਰ ਨੂੰ ਕੜਾਕੇ ਦੀ ਗਰਮੀ ਪੈ ਰਹੀ ਸੀ। ਅਚਨਚੇਤ ਇਹ ਗੋਲੀਆਂ ਦੀ ਆਵਾਜ਼ ਕਿੱਥੋਂ ਆਉਣ ਲੱਗ ਪਈ?

0: ਸਾਰੇ ਮੁਲਾਜ਼ਮ ਅਤੇ ਯਾਤਰੂ ਇੱਧਰ ਉੱਧਰ ਦੇਖਣ ਲੱਗੇ। ਫਫੜਾ ਦਫੜੀ ਪੈਣੀ ਕੁਦਰਤੀ ਸੀ। ਆਪੋ ਵਿੱਚ ਹੀ ਕੁਸਮਿਸ ਹੋਣ ਲੱਗੀ। ਪਤਾ ਲੱਗਾ ਕਿ ਇੱਕ ਗਿਣੀ ਮਿੱਠੀ ਤਜਵੀਜ਼ ਮੁਤਾਬਕ ਅੱਜ CRPF ਨੂੰ ਹੁਕਮ ਹੋ ਗਿਆ ਸੀ ਫਾਇਰਿੰਗ ਕਰਨ ਦਾ।
1: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦੇ ਕੁਆਟਰ ਅਖਾੜਾ ਬ੍ਰਹਮ ਬੂਟਾ ਨੇੜੇ ਬਣੇ ਹੋਏ ਸਨ, ਜਿਨ੍ਹਾਂ ਵੱਲ ਆਮ ਆਵਾਜਾਈ ਰੋਕਣ ਲਈ ਇਮਾਰਤੀ ਵਿਭਾਗ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵੱਲੋਂ ਦੀਵਾਰ ਕਰਨ ਆਏ ਰਾਜ ਮਿਸਤਰੀ ਅਤੇ ਮਜ਼ਦੂਰਾਂ ਨੂੰ 31 ਮਈ 1984 ਨੂੰ CRPF ਨੇ ਬਹੁਤ ਤੰਗ ਪਰੇਸ਼ਾਨ ਕੀਤਾ।
0: ਮਜ਼ਦੂਰਾਂ ਅਤੇ CRPF ਦਰਮਿਆਨ ਕਾਫੀ ਗਰਮਾ ਗਰਮੀ ਹੋਈ। ਮਜ਼ਦੂਰਾਂ ਨੂੰ ਕੋਤਵਾਲੀ ਫੜਾਉਣ ਤੱਕ ਨੌਬਤ ਆ ਗਈ। CRPF ਦੇ ਅਜਿਹੇ ਵਤੀਰੇ ਤੋਂ ਇਸ ਤਰ੍ਹਾਂ ਜਾਪਦਾ ਸੀ ਕਿ ਜਿਵੇਂ ਉਹ ਗਿਣੀ ਮਿੱਠੀ ਸਾਜਿਸ਼ ਤਹਿਤ ਹਮਲਾਵਰ ਬਣ ਕੇ ਆਏ ਹੋ।
1: ਸਰੋਤਾ ਚੰਦ, ਤੁਸੀਂ ਉਸ ਸਮੇਂ ਦੀਆਂ ਆਮ ਅਖਬਾਰਾਂ ਵਿੱਚ ਪੜ੍ਹਿਆ ਹੋਵੇਗਾ ਕਿ ਸੰਤ ਜਰਨੈਲ ਸਿੰਘ ਦੇ ਸਾਥੀਆਂ ਨੂੰ ਹਰਿਮੰਦਰ ਸਾਹਿਬ ਅੰਦਰੋਂ CRPF ਵੱਲੋਂ ਗੋਲੀ ਚਲਾਉਣ ਕਾਰਨ ਵਾਪਸ ਫਾਇਰ ਕਰਨਾ ਸ਼ੁਰੂ ਕਰ ਦਿੱਤਾ।
2: ਅਸਲ ਵਿੱਚ ਪਹਿਲੀ ਗੋਲੀ ਕਿਸਨੇ ਚਲਾਈ? ਇਸਦੀ ਸੱਚਾਈ ਕੀ?
0: ਹਿੰਦੁਸਤਾਨੀ ਸਰਕਾਰ ਦੇ ਚਿੱਟੇ ਪੇਪਰ ਮੁਤਾਬਕ ਸਰਕਾਰ ਨੂੰ 5 ਜੂਨ ਨੂੰ ਮਜਬੂਰਨ ਗੋਲੀ ਚਲਾਉਣੀ ਪਈ, ਪਰ ਅਮੀਆ ਰਾਓ, ਅਰਵਿੰਦੂ ਘੋਸ਼, ਸੁਨੀਲ ਭੱਟਾਚਾਰੀਆ, ਤਜਿੰਦਰ ਅਹੂਜਾ ਅਤੇ ND 45 ਦੀ ਖੋਜ ਦਾ ਅਨਟੋਲਡ ਸਟੋਰੀ ਭਾਵ ਨਾ ਦਰਸਾਈ ਦਾਸਤਾਨ, ਜੋ ਕਿ ਚਸ਼ਮ ਦੀ ਗਵਾਹਾਂ ਆਧਾਰਿਤ ਹੈ, ਮੁਤਾਬਕ CRP ਨੇ 1 ਜੂਨ ਤਕਰੀਬਨ 2:30 ਵਜੇ ਅਚਾਨਕ ਗੋਲੀ ਚਲਾਉਣੀ ਸ਼ੁਰੂ ਕੀਤੀ ਅਤੇ ਇਸ ਦਿਨ ਇਹ ਗੋਲਾਬਾਰੀ ਤਕਰੀਬਨ ਸ਼ਾਮ ਦੇ 8 ਵਜੇ ਤੱਕ ਜਾਰੀ ਰਹੀ।
1: ਦਵਿੰਦਰ ਸਿੰਘ ਦੁੱਗਲ, ਜੋ 1984 ਵਿੱਚ ਰੈਫਰੈਂਸ ਲਾਇਬ੍ਰੇਰੀ ਦੇ ਇੰਚਾਰਜ ਸਨ, 1 ਜੂਨ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਸਨ। ਆਪ ਜੀ ਇਸ ਤੱਥ ਦਾ ਖੁਲਾਸਾ ਕਰਦੇ ਹਨ ਕਿ ਗੋਲੀ CRPF ਵੱਲੋਂ ਹੀ ਪਹਿਲਾਂ ਚਲਾਈ ਗਈ। ਤਕਰੀਬਨ 7 ਘੰਟੇ ਚੱਲਦੀ ਗੋਲੀ ਵਿੱਚੋਂ ਉਹ ਬਾਲ ਬਾਲ ਬਚੇ ਸਨ, ਜਦ ਇੱਕ ਗੋਲੀ 3 ਸਟੀਲ ਦੀਆਂ ਅਲਮਾਰੀਆਂ ਨੂੰ ਚੀਰ ਗਈ ਅਤੇ ਉਹ 4th ਅਲਮਾਰੀ ਪਿੱਛੇ ਲੁਕੇ ਹੋਏ ਸਨ।
0: ਫੌਜੀ ਸਰੋਤਿਓ, 8 ਵਿਅਕਤੀ, ਜਿਨ੍ਹਾਂ ਵਿੱਚ ਇੱਕ ਬੱਚਾ ਅਤੇ ਇੱਕ ਔਰਤ ਸ਼ਾਮਲ ਸਨ, ਇਸ ਦਿਨ ਸੁਰੱਖਿਆ ਸੈਨਾ ਹੱਥੋਂ ਮਾਰੇ ਗਏ ਸਨ ਅਤੇ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ 34 ਗੋਲੀਆਂ ਦੇ ਨਿਸ਼ਾਨ ਸਨ। ਸਰਦਾਰ ਦੁੱਗਲ ਸਵਾਲ ਉਠਾਉਂਦੇ ਹਨ ਕਿ ਜੇਕਰ ਇਹ ਗੋਲੀਆਂ ਅੰਦਰੋਂ ਚਲਾਈਆਂ ਗਈਆਂ ਸਨ ਤਾਂ ਫਿਰ ਇਹ ਸਭ ਕੁਝ ਕਿਸ ਤਰ੍ਹਾਂ ਵਾਪਰਿਆ?
1: ਕੁਝ ਹੀ ਸਮੇਂ ਬਾਅਦ CRPF ਵੱਲੋਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵੱਲ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਇਹ ਸਰਕਾਰੀ ਮੁਲਾਜ਼ਮ ਸ਼ਾਇਦ ਇਹ ਭੁੱਲ ਗਏ ਸਨ ਕਿ ਸਿੱਖੀ ਦਾ ਕੇਂਦਰੀ ਅਤੇ ਕੇਸਰੀ ਨਿਸ਼ਾਨ ਖਾਲਸੇ ਦੀ ਜਿੰਦਜਾਨ ਹੈ।
0: ਜਦ ਕੋਈ ਸਿੱਖ ਦੀ ਅਣਖ ਨੂੰ ਬੰਗਾਰੇ, ਸਿੱਖਾਂ ਦਾ ਆਪਣੇ ਧਰਮ ਦੀ ਰਾਖੀ ਲਈ ਉੱਠਣਾ ਕੁਦਰਤੀ ਸੀ। ਐਸਾ ਹੀ ਹੋਇਆ। ਭਾਈ ਜਸਵੰਤ ਸਿੰਘ ਦੇ ਅੱਖੀ ਡਿੱਠੇ ਹਾਲ ਮੁਤਾਬਕ 1 ਜੂਨ 1984 ਨੂੰ CRPF ਵੱਲੋਂ ਸ੍ਰੀ ਦਰਬਾਰ ਸਾਹਿਬ ਵੱਲ ਦੁਪਹਿਰੇ ਤਕਰੀਬਨ 12:40 ਤੇ ਗੋਲਾਬਾਰੀ ਸ਼ੁਰੂ ਹੋਈ।
1: ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਦੁਪਹਿਰ ਦੀ ਰੋਟੀ ਖਾਣ ਦੀ ਛੁੱਟੀ ਹੋਈ ਸੀ। ਆਪ ਲਿਖਦੇ ਹਨ ਕਿ ਮੈਂ ਅਤੇ ਸਰਦਾਰ ਕੁਲਵੀਰ ਸਿੰਘ ਘਰ ਰੋਟੀ ਖਾਣ ਗਏ ਹੋਏ ਸੀ। ਅਸੀਂ ਜਲਦੀ ਜਲਦੀ ਰੋਟੀ ਖਾ ਕੇ ਉਸੇ ਸਮੇਂ ਵਾਪਸ ਦਫ਼ਤਰ ਵਿਖੇ ਆ ਗਏ।
0: ਉਸ ਸਮੇਂ ਦੋਹਾਂ ਪਾਸਿਆਂ ਤੋਂ ਗੋਲੀਆਂ ਦੀ ਵਰਸਟ ਹੋ ਰਹੀ ਸੀ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ, ਜਿਨ੍ਹਾਂ ਵਿੱਚ ਸਰਦਾਰ ਬਲਬੀਰ ਸਿੰਘ, ਗੁਰਦੁਆਰਾ ਇੰਸਪੈਕਟਰ ਸ਼੍ਰੋਮਣੀ ਕਮੇਟੀ ਜੋ ਕਿ ਲਾਇਬ੍ਰੇਰੀ ਸ੍ਰੀ ਗੁਰੂ ਰਾਮਦਾਸ ਜੀ ਦੇ ਨਜ਼ਦੀਕ, ਅਤੇ ਕਈ ਹੋਰ ਯਾਤਰੂ ਸ਼ਹੀਦ ਹੋ ਚੁੱਕੇ ਸਨ।
1: ਇਨ੍ਹਾਂ ਵਿੱਚ ਭਾਈ ਮਹਿੰਗਾ ਸਿੰਘ ਅਤੇ ਸੰਤ ਭਿੰਡਰਾਂ ਵਾਲਿਆਂ ਦੇ ਕਈ ਸਾਥੀ ਵੀ ਸ਼ਾਮਲ ਸਨ। ਇਸ ਦੌਰਾਨ ਸਰਕਾਰ ਵੱਲੋਂ ਕਰਫਿਊ ਵੀ ਲਾਗੂ ਕਰ ਦਿੱਤਾ ਗਿਆ। ਸਾਨੂੰ ਦਫ਼ਤਰ ਵਿੱਚ ਹੀ ਰਾਤ ਹੋ ਗਈ। ਜਦੋਂ ਗੋਲਾਬਾਰੀ ਕੁਝ ਮੱਠੀ ਹੋਈ ਤਾਂ ਮੈਂ, ਜਸਵੰਤ ਸਿੰਘ ਅਤੇ ਹੋਰ ਮੁਲਾਜ਼ਮ ਆਪੋ ਆਪਣੇ ਘਰਾਂ ਨੂੰ ਗਏ।
0: ਇਸ ਸਾਰੀ ਵਾਪਰੀ ਘਟਨਾ ਦੀ ਰਿਪੋਰਟ ਸਰਦਾਰ ਗੁਰਚਰਨ ਸਿੰਘ ਟੌੜਾ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ PA ਅਵਿਨਾਸ਼ੀ ਸਿੰਘ ਨੂੰ ਕਰ ਦਿੱਤੀ ਸੀ। ਉਸ ਵਕਤ ਸਰਦਾਰ ਟੌੜਾ ਤੇ ਅਨੰਦਪੁਰ ਸਾਹਿਬ ਵਿਖੇ ਸਨ।
1: ਮੌਕੇ ਤੇ ਮੌਜੂਦ ਇੱਕ ਲੜਕੀ ਨੇ ਵੀ ਇਸ ਵਾਰਤਾ ਨੂੰ ਸਹੀ ਦਰਸਾਇਆ ਅਤੇ ਆਖਿਆ ਕਿ ਗੌਰਮੈਂਟ ਆਖ ਰਹੀ ਸੀ ਕਿ 1 ਜੂਨ ਵਾਲੇ ਦਿਨ कोई जानी नुकसान नहीं होया, जबकि तीन व्यक्तियों ने उन्हां दे अखां सामने स्वास छड्डे।
2: ਸੋਤਾਜਨ ਦੂਸਰਾ ਸਵਾਲ ਆਮ ਜਨਤਾ ਕੇ ਆਖਿਆ ਜਾਂਦਾ ਹੈ ਕਿ 1 ਜੂਨ ਦੇ ਹਾਲਾਤਾਂ ਨੂੰ ਨਜ਼ਰ 'ਚ ਰੱਖਦਿਆਂ ਗਵਰਨਮੈਂਟ ਨੂੰ ਫੌਜ ਦਾ ਸਹਾਰਾ ਲੈਣਾ ਪਿਆ।
0: ਲੈਫਟੀਨੈਂਟ ਜਨਰਲ ਕੇ.ਐਸ. ਬਰਾੜ ਆਪਣੀ ਕਿਤਾਬ ਬਲੂ ਸਟਾਰ ਦਾ ਟਰੂ ਸਟੋਰੀ ਦੇ ਪੰਨਾ 34 ਉੱਪਰ ਲਿਖਦੇ ਹਨ ਕਿ 31 ਮਈ 1984 ਨੂੰ ਜਦੋਂ ਆਪਣੀ ਪਤਨੀ ਨਾਲ ਮਨੀਲਾ ਜਾਣ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਪੱਛਮੀ ਕਮਾਂਡ ਤੋਂ ਟੈਲੀਫੋਨ ਆਇਆ ਕਿ ਉਹ 1 ਜੂਨ ਸਵੇਰੇ 9 ਵਜੇ ਚੰਡੀ ਮੰਦਰ ਅੰਦਰੂਨੀ ਸੁਰੱਖਿਆ ਕਾਨਫਰੰਸ ਵਿੱਚ ਪਹੁੰਚਣ।
1: ਪੰਨਾ 35 ਉੱਪਰ ਜਨਰਲ ਬਰਾੜ ਲਿਖਦੇ ਹਨ ਕਿ ਜਦ ਉਹ ਚੰਡੀ ਮੰਦਰ ਹੈੱਡਕੁਆਰਟਰ ਪਹੁੰਚੇ ਤਾਂ ਇੱਥੇ ਕੋਈ ਕਾਨਫਰੰਸ ਨਹੀਂ ਸੀ, ਸਗੋਂ ਉਹਨਾਂ ਨੂੰ ਵੈਸਟਰਨ ਕਮਾਂਡ ਦੇ ਚੀਫ ਲੈਫਟੀਨੈਂਟ ਜਨਰਲ ਸੁੰਦਰ ਜੀ ਪਾਸੋਂ ਹਮਲੇ ਦੀਆਂ ਹਦਾਇਤਾਂ ਲੈਣ ਲਈ ਆਪਰੇਸ਼ਨ ਕਮਰੇ ਵਿੱਚ ਲਿਜਾਇਆ ਗਿਆ। ਇਸ ਮੀਟਿੰਗ ਵਿੱਚ ਲੈਫਟੀਨੈਂਟ ਜਨਰਲ ਦਿਆਲ, ਲੈਫਟੀਨੈਂਟ ਜਨਰਲ ਕੇ. ਗੌਰੀ ਸ਼ੰਕਰ ਅਤੇ ਹੋਰ ਸਟਾਫ ਅਫਸਰ ਵੀ ਮੌਜੂਦ ਸਨ।
0: ਖੋਜੀ ਜੀ ਨੂੰ ਸਰਕਾਰ ਦਾ ਚਿੱਟਾ ਪੇਪਰ ਇੱਥੇ ਵੀ ਸਹੀ ਸਾਬਤ ਨਹੀਂ ਹੁੰਦਾ ਅਤੇ ਆਪ ਜੀ ਨੂੰ ਯਾਦ ਕਰਾ ਦੇਈਏ, ਲੈਫਟੀਨੈਂਟ ਜਨਰਲ ਕੇ.ਐਸ. ਬਰਾੜ ਹਮਲੇ ਦਾ ਇੰਚਾਰਜ ਸੀ। ਇਸਨੇ ਅੰਮ੍ਰਿਤਸਰ ਜਾ ਕੇ ਸਾਰੀ ਬਿਉਂਤ ਗੁੰਦੀ ਸੀ।
1: ਭਾਈ ਜਸਵੰਤ ਸਿੰਘ ਜੀ ਲਿਖਦੇ ਹਨ, 1 ਜੂਨ ਸ਼ਾਮ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਵੱਲੋਂ ਪੰਜਾਬ ਦੇ ਗਵਰਨਰ ਅਤੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨਾਲ ਟੈਲੀਫੋਨ ਰਾਹੀਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਇਹ ਸਭ ਕੋਸ਼ਿਸ਼ਾਂ ਸਾਨੂੰ ਦੱਸਣ ਮੁਤਾਬਕ ਅਸਫਲ ਰਹੀਆਂ।
0: ਇਹਨਾਂ ਅਸਫਲ ਕੋਸ਼ਿਸ਼ਾਂ ਦਾ ਕਾਰਨ ਕੇ.ਐਸ. ਬਰਾੜ ਦੀ ਕਿਤਾਬ ਦੇ ਪੰਨਾ 41-42 ਤੋਂ ਸਾਫ ਹੁੰਦਾ ਹੈ ਕਿ ਉਹ 1 ਜੂਨ ਦੁਪਹਿਰ ਤੱਕ ਅੰਮ੍ਰਿਤਸਰ ਪਹੁੰਚ ਚੁੱਕਾ ਸੀ ਅਤੇ ਫੌਜੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਸਨ। ਉਸ ਦੇ ਫੌਜ ਦੀਆਂ ਯੂਨਿਟਾਂ ਅੰਮ੍ਰਿਤਸਰ ਵੱਲ ਆ ਰਹੀਆਂ ਸਨ ਤਾਂ ਫਿਰ ਰਾਸ਼ਟਰਪਤੀ ਜੈਲ ਸਿੰਘ ਜਾਂ ਸਰਕਾਰ ਦੇ ਉੱਤਰ ਅਧਿਕਾਰੀ ਲੌਂਗੋਵਾਲ ਦੇ ਟੈਲੀਫੋਨਾਂ ਦਾ ਜਵਾਬ ਕਿਉਂ ਦਿੰਦੇ?
1: 2 ਜੂਨ ਨੂੰ ਸਰਦਾਰ ਕੁਲਵੀਰ ਸਿੰਘ, ਭਾਈ ਸ਼ੇਰ ਸਿੰਘ ਅਤੇ ਮੈਂ ਜਸਵੰਤ ਸਿੰਘ ਸਵੇਰੇ ਤਕਰੀਬਨ 6:30 ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫ਼ਤਰ ਵਿਖੇ ਆ ਗਏ। ਦਫ਼ਤਰ ਕੁਝ ਜ਼ਰੂਰੀ ਕੰਮ ਨਿਪਟਾ ਕੇ ਸਵੇਰੇ 7:30 ਵਜੇ ਦੇ ਕਰੀਬ ਜਦੋਂ ਮੈਂ ਸ੍ਰੀ ਗੁਰੂ ਰਾਮਦਾਸ ਸਰਾਂ ਦੀ ਕਮਰਾ ਨੰਬਰ 40 ਵਿੱਚ ਗਿਆ ਤਾਂ ਕੀ ਦੇਖਿਆ ਕਿ ਉੱਥੇ 4-5 ਲਾਸ਼ਾਂ ਰੱਖੀਆਂ ਹੋਈਆਂ ਸਨ। ਉਹਨਾਂ ਲਾਸ਼ਾਂ ਉੱਪਰ ਉਹਨਾਂ ਦੀਆਂ ਦਸਤਾਰਾਂ ਦਿੱਤੀਆਂ ਹੋਈਆਂ ਸਨ। ਇਹਨਾਂ ਲਾਸ਼ਾਂ ਵਿੱਚੋਂ ਮੈਂ ਸਰਦਾਰ ਬਲਵੀਰ ਸਿੰਘ, ਗੁਰਦੁਆਰਾ ਇੰਸਪੈਕਟਰ ਸ਼੍ਰੋਮਣੀ ਕਮੇਟੀ ਦੀ ਲਾਸ਼ ਪਹਿਚਾਣ ਕੇ ਵਾਪਸ ਦਫ਼ਤਰ ਆ ਗਿਆ।
0: ਕੁਝ ਹੀ ਸਮੇਂ ਬਾਅਦ ਇਹ ਸਾਰੀਆਂ ਲਾਸ਼ਾਂ ਪੋਸਟਮਾਰਟਮ ਵਾਸਤੇ ਪੁਲਿਸ ਦੀ ਇੱਕ ਪੂਰੀ ਪਾਰਟੀ ਲੈਣ ਆਈ, ਪਰ ਭਾਈ ਮਹਿੰਗਾ ਸਿੰਘ ਅਤੇ ਸੰਤ ਜਰਨੈਲ ਸਿੰਘ ਜੀ ਦੇ ਸਾਥੀਆਂ ਦੀਆਂ ਲਾਸ਼ਾਂ ਨਹੀਂ ਦਿੱਤੀਆਂ ਗਈਆਂ। ਭਾਈ ਮਹਿੰਗਾ ਸਿੰਘ ਦਾ ਸੰਸਕਾਰ ਮੰਜੀ ਸਾਹਿਬ ਦੇ ਨਜ਼ਦੀਕ ਅਤੇ ਸੰਤ ਜਰਨੈਲ ਸਿੰਘ ਜੀ ਦੇ ਸਾਥੀਆਂ ਦਾ ਸੰਸਕਾਰ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦੇ ਨਜ਼ਦੀਕ ਹੀ ਕਰ ਦਿੱਤਾ ਗਿਆ।
1: ਦੋ ਜੂਨ ਨੂੰ ਸਵੇਰੇ 10 ਵਜੇ ਗੁਰਚਰਨ ਸਿੰਘ ਟੌੜਾ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਪਹੁੰਚ ਗਏ ਸਨ। ਪ੍ਰਧਾਨ ਸਾਹਿਬ ਨੇ ਰਸਤੇ ਵਿੱਚ ਆਈਆਂ ਕਠਿਨਾਈਆਂ ਬਾਰੇ ਸਾਨੂੰ ਦੱਸਿਆ ਕਿ ਜ਼ਿਲ੍ਹਿਆਂ ਵਾਲੇ ਬਾਗ ਦੇ ਨੇੜੇ ਉਹਨਾਂ ਨਾਲ ਬਦਸਲੂਕੀ ਕੀਤੀ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਜਦ ਅਸੀਂ ਬ੍ਰਹਮ ਬੂਟੇ ਦੇ ਨਜ਼ਦੀਕ ਪਹੁੰਚੇ ਤਾਂ ਪੁਲਿਸ ਨੇ ਸਾਨੂੰ ਕਿਹਾ ਕਿ ਤੁਸੀਂ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਨਹੀਂ ਜਾ ਸਕਦੇ। ਤਾਂ ਟੌੜਾ ਸਾਹਿਬ ਨੇ ਕਿਹਾ, ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਾਂ, ਮੈਂ ਅੰਦਰ ਜਾਣਾ ਹੈ, ਬੇਸ਼ੱਕ ਤੁਸੀਂ CRPF ਮੈਨੂੰ ਗੋਲੀ ਮਾਰ ਦਿਓ। ਉੱਥੋਂ ਉਹ ਪ੍ਰਧਾਨ ਸਾਹਿਬ ਧੱਕੇ ਨਾਲ ਕੰਪਲੈਕਸ ਅੰਦਰ ਦਾਖਲ ਹੋ ਗਏ।
0: ਜਦ ਪ੍ਰਧਾਨ ਸਾਹਿਬ ਦਫ਼ਤਰ ਸ਼੍ਰੋਮਣੀ ਕਮੇਟੀ ਪਹੁੰਚੇ ਤਾਂ ਬਹੁਤ ਥੱਕੇ ਹੋਏ ਅਤੇ ਬਹੁਤ ਹੀ ਬੇਚੈਨ ਨਜ਼ਰ ਆ ਰਹੇ ਸਨ। ਅਸੀਂ ਉਹਨਾਂ ਨੂੰ ਚਾਹ ਆਦਿ ਪਿਲਾਈ। ਉਸ ਤੋਂ ਬਾਅਦ ਪ੍ਰਧਾਨ ਸਾਹਿਬ ਜੀ ਨੇ DC ਅਤੇ SSP ਅੰਮ੍ਰਿਤਸਰ ਨਾਲ ਰਾਬਤਾ ਕਾਇਮ ਕਰਕੇ ਲਾਸ਼ਾਂ ਸੰਬੰਧਿਤ ਪਰਿਵਾਰਾਂ ਨੂੰ ਦੇਣ ਲਈ ਕਿਹਾ। ਬਾਅਦ ਦੁਪਹਿਰ ਜਦ ਅਸੀਂ ਪ੍ਰਸ਼ਾਦਾ ਛਕਣ ਲਈ ਕਿਹਾ ਤਾਂ ਉਹ ਬਹੁਤ ਗੰਭੀਰ ਸੋਚ ਵਿੱਚ ਡੁੱਬੇ ਹੋਏ ਸਨ ਅਤੇ ਉਹਨਾਂ ਨੇ ਅਣਮੰਨੇ ਮਨ ਨਾਲ ਇੱਕ ਹੀ ਫੁਲਕਾ ਛਕਿਆ।
1: ਰਾਤ ਨੂੰ ਪ੍ਰਧਾਨ ਸਾਹਿਬ ਨੂੰ ਫੁਲਕਾ ਛਕਾ ਕੇ ਤਕਰੀਬਨ 9 ਵਜੇ ਅਸੀਂ ਆਪਣੇ ਘਰ ਵਿੱਚ ਚਲੇ ਗਏ, ਕਿਉਂਕਿ ਬਾਗ ਵਾਲੀ ਗਲੀ ਰਾਹੀਂ ਘਰ ਆਇਆ ਜਾ ਸਕਦਾ ਸੀ। इस पासे अजे CRPF चौक प्रागदास तो अगे नहीं सी आई।
0: श्रोतो हरिमंदर साहब के कंपलैक्स विच सेवादार तां घर जा सकते सन, पर गुरु दीआं खुशियां लैण आई संगत सिर्फ अरदास ही कर सकती सी। उन्हां दे मनां दा नक्शा भाई दविंदर सिंह सोढी इस तरह खिंचदे हन

0: ਇਧਰ ਤੌੜਾ ਅਤੇ ਲੌਂਗਲਾ ਸਾਹਿਬ ਸਿੱਖ ਸਰਕਾਰ ਨਾਲ ਰਾਬਤਾ ਪੈਦਾ ਕਰਨ ਦੀ ਸੋਚ ਰਹੇ ਸਨ। ਉਧਰ ਫੌਜੀ ਤਿਆਰੀਆਂ ਜ਼ੋਰਾਂ ਤੇ ਸਨ। ਜਿਸ ਦੀ ਵਰਤਾਂਤ ਜਨਰਲ ਬਰਾੜ ਲਿਖਦੇ ਹਨ ਕਿ 2 ਜੂਨ ਸਵੇਰੇ ਉਨ੍ਹਾਂ ਪੁਲਿਸ ਅਤੇ ਸੂਈਆ ਵਿਭਾਗ ਦੇ ਅੱਬਲ ਅਮਲਾ ਅਫਸਰਾਂ ਨਾਲ ਮੀਟਿੰਗ ਕੀਤੀ ਅਤੇ ਜਾਇਜ਼ਾ ਲਗਾਇਆ ਕਿ ਹਰਿਮੰਦਰ ਸਾਹਿਬ ਅੰਦਰ ਤਕਰੀਬਨ 1500 ਜੁਝਾਰੂ ਹੋ ਸਕਦੇ ਹਨ, ਜਿਨ੍ਹਾਂ ਵਿਚੋਂ ਸਿਰਫ 500 ਹੀ ਹਾਰਡ ਕੋਰ ਭਾਵ ਦ੍ਰਿੜ ਹਿਰਦਕ ਹੋਣਗੇ।
1: 3 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਹੋਣ ਕਰਕੇ ਸਵੇਰੇ 6 ਵਜੇ ਤੋਂ 10 ਵਜੇ ਤੱਕ ਅਚਾਨਕ ਹੀ ਲੱਗੇ ਕਰਫਿਊ ਵਿਚ ਢਿੱਲ ਦੇ ਦਿੱਤੀ ਗਈ। ਸਵੇਰੇ 6:30 ਦੇ ਕਰੀਬ ਕਰਫਿਊ ਵਿਚ ਢਿੱਲ ਹੋਣ ਕਾਰਨ ਜਸਵੰਤ ਸਿੰਘ ਲਿਖਦਾ ਹੈ ਕਿ ਮੈਂ ਦਫ਼ਤਰ ਸ਼੍ਰੋਮਣੀ ਕਮੇਟੀ ਵਿਖੇ ਆ ਗਿਆ ਅਤੇ ਮੇਰੇ ਨਾਲ ਭਾਈ ਸ਼ੇਰ ਸਿੰਘ ਤੇ ਕੁਲਵੀਰ ਸਿੰਘ ਵੀ ਆ ਗਏ।
0: ਅਸੀਂ ਸਾਰਾ ਦਿਨ ਦਫ਼ਤਰ ਵਿਖੇ ਹੀ ਰਹੇ। ਬਾਹਰ ਵਿਗੜ ਰਹੇ ਹਾਲਾਤ ਬਾਰੇ ਥੋੜਾ ਥੋੜਾ ਪਤਾ ਲੱਗ ਰਿਹਾ ਸੀ। ਮੈਂ ਅਤੇ ਭਾਈ ਸ਼ੇਰ ਸਿੰਘ ਨੇ ਸਰਦਾਰ ਕੁਲਵੀਰ ਸਿੰਘ ਨੂੰ ਘਰ ਜਾਣ ਵਾਸਤੇ ਕਿਹਾ। ਉਨ੍ਹਾਂ ਕੋਲ ਕਰਫਿਊ ਪਾਸ ਹੋਣ ਕਾਰਨ ਉਹ ਘਰ ਚਲੇ ਗਏ।
1: ਸਰੋਤਾਗੰਜ ਜਸਵੰਤ ਸਿੰਘ ਦੁਖਦਾਈ ਸਾਕੇ ਵਿਚ ਲਿਖਦੇ ਹਨ ਕਿ 3 ਜੂਨ 1984 ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਜੋੜ ਮੇਲਾ ਹੋਣ ਕਾਰਨ ਅਤੇ ਕਰਫਿਊ ਵਿਚ ਮਿਲੀ ਢਿੱਲ ਕਾਰਨ ਬਹੁਤ ਸਾਰੀ ਸੰਗਤ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਕਰਨ ਆ ਰਹੀ ਸੀ, ਪਰ ਬਾਅਦ ਵਿਚ ਅਚਾਨਕ ਹੀ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਰਾਹੀਂ ਕਰਫਿਊ ਮੁੜ ਲਾਗੂ ਕਰ ਦਿੱਤਾ ਗਿਆ, ਜਿਸ ਕਾਰਨ ਦਰਸ਼ਨ ਇਸ਼ਨਾਨ ਕਰਨ ਆਈ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਹੀ ਰੁਕਣਾ ਪੈ ਗਿਆ।
0: ਬਹੁਮਤ ਖੋਜੀ ਇਸ ਆਈ ਸੰਗਤ ਦੀ ਗਿਣਤੀ ਤਕਰੀਬਨ 10,000 ਲਿਖਦੇ ਹਨ। ਬਰਤਾਨਵੀ ਰਿਪੋਰਟਰ ਜੌਨ ਪਾਈਕ ਨੇ ਵੀ 10,000 ਲਿਖੀ ਹੈ, ਪਰ ਲੈਫਟੀਨੈਂਟ ਜਨਰਲ ਬਰਾੜ, ਜੋ ਸਿਰਫ ਆਪਰੇਸ਼ਨ ਕਮਰੇ ਵਿਚ ਬੈਠਾ ਇਤਿਹਾਸ ਲਿਖ ਰਿਹਾ ਸੀ, ਸੰਗਤ ਦੀ ਗਿਣਤੀ ਆਪਣੀ ਕਿਤਾਬ ਦੇ ਪੰਨਾ 43 ਦੇ ਪੈਰਾ 3 ਵਿਚ 1-2,000 ਲਿਖਦੇ ਹਨ।
1: ਪੂਰੀ ਜਾਣਕਾਰੀ ਨਾ ਹੋਵੇ, ਕਿਉਂਕਿ ਤਦ ਤੱਕ CRPF ਅਤੇ ਦੂਸਰੀਆਂ ਸਹਾਇਕ ਫੌਜਾਂ ਉਹਨਾਂ ਦੇ ਆਪਣੇ ਕੰਟਰੋਲ ਥੱਲੇ ਨਹੀਂ ਸਨ ਲਿਆਂਦੀਆਂ ਗਈਆਂ। ਆਪਣੀ ਕਿਤਾਬ ਵਿਚ ਅੱਗੇ ਜਾ ਕੇ ਪੰਨਾ 53 ਤੇ ਬਰਾੜ ਸ਼ਰਧਾਲੂਆਂ ਦੀ ਗਿਣਤੀ ਤਕਰੀਬਨ 5,000 ਲਿਖਦੇ ਹਨ।
0: ਬ੍ਰਿਗੇਡੀਅਰ DV ਰਾਵਨ ਦੇ ਕਮਾਂਡ ਹੇਠ 350 ਇਨਫੈਂਟਰੀ ਬ੍ਰਿਗੇਡ ਹਰਿਮੰਦਰ ਸਾਹਿਬ ਦੇ ਅੰਦਰ ਦੀ ਸੂਈਆ ਜਾਣਕਾਰੀ ਲੈਣ ਦੀ ਜ਼ਿੰਮੇਵਾਰੀ ਲਈ ਗਈ। ਕੈਪਟਨ ਜਸਵੀਰ ਸਿੰਘ ਸ਼ਰਧਾਲੂ ਬਣ ਕੇ ਅੰਦਰ ਦਾਖਲ ਹੋਇਆ ਅਤੇ ਤਕਰੀਬਨ 1 ਘੰਟਾ ਸਾਰੀ ਪ੍ਰਕਰਮਾ ਕਰਕੇ ਲੰਗਰ ਹਾਲ ਦਾ ਹੀ ਬਾਹਰ ਆਇਆ। ਸਿੱਖ ਵਿਚਾਰੇ ਕੀ ਜਾਣਨ ਕਿ ਫੌਜ ਉਹਨਾਂ ਦਾ ਜਾਇਜ਼ਾ ਲੈ ਰਹੀ
2: ਹੈ।
1: ਬਰਾੜ ਲਿਖਦਾ ਹੈ ਕਿ ਸ਼ਾਮ ਨੂੰ ਜਦ ਉਹ ਲੈਫਟੀਨੈਂਟ ਜਨਰਲ ਸੁੰਦਰ ਜੀ ਨਾਲ ਮੁਲਾਕਾਤ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸ਼ਾਮ 8:30 ਰਾਸ਼ਟਰੀ ਸੰਦੇਸ਼ ਦੇਣਗੇ। ਉਤਸੁਕ ਹੋਏ ਅਸੀਂ ਆਪਣੇ TV ਸੈੱਟ ਆਨ ਕਰਕੇ ਇੰਤਜ਼ਾਰ ਕਰਨ ਲੱਗੇ।
0: ਸਾਡੇ ਅਸੀਂ ਜੈ ਸ਼੍ਰੀਮਤੀ ਗਾਂਧੀ ਆਪਣਾ ਰਾਸ਼ਟਰੀ ਸੁਨੇਹਾ ਪਿਛਾਂ ਪਾਉਂਦੀ ਗਈ। ਤਕਰੀਬਨ 9:15 ਤੇ ਉਹਨਾਂ ਨੇ ਆਪਣਾ ਭਾਸ਼ਣ ਸ਼ੁਰੂ ਕੀਤਾ। ਉਸਨੇ ਅਕਾਲੀਆਂ ਦਾ ਕਸੂਰ ਕੱਢਿਆ ਅਤੇ ਫੈਸਲਾ ਹੋਣ ਦੀ ਕੋਈ ਸੰਭਾਵਨਾ ਨਾ ਰਹਿਣ ਦਾ ਜ਼ਿਕਰ ਕੀਤਾ। ਉਸਨੇ ਅਕਾਲੀਆਂ ਨੂੰ 3 ਜੂਨ ਦੇ ਮੋਰਚੇ ਨੂੰ ਰੋਕਣ ਦੀ ਅਪੀਲ ਕੀਤੀ, ਜਿਸ ਰਾਹੀਂ ਸਾਰੇ ਪੰਜਾਬ ਵਿਚੋਂ ਅਨਾਜ ਬਾਹਰ ਜਾਣ ਤੇ ਰੋਕ ਲਾਉਣਾ ਸੀ। ਜਨਰਲ ਬਰਾੜ ਲਿਖਦੇ ਹਨ ਕਿ ਉਸਨੇ ਆਪਣੇ ਭਾਸ਼ਣ ਵਿਚ ਫੌਜੀ ਘਿਰਾਓ ਦਾ ਕੋਈ ਜ਼ਿਕਰ ਨਾ ਕੀਤਾ, ਪਰ ਸਭ ਜਾਣਦੇ ਸਨ ਕਿ ਇਸ ਦੀਆਂ ਤਿਆਰੀਆਂ ਹੋ ਚੁੱਕੀਆਂ ਸਨ।
1: ਜਸਵੰਤ ਸਿੰਘ ਲਿਖਦੇ ਹਨ ਕਿ 3 ਜੂਨ ਨੂੰ ਅਚਾਨਕ ਸਾਨੂੰ ਇਹ ਵੀ ਪਤਾ ਲੱਗਾ ਕਿ ਸਾਰਾ ਪੰਜਾਬ ਫੌਜ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਆਵਾਜਾਈ ਉੱਪਰ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੌਰਾਨ ਸ੍ਰੀ ਅੰਮ੍ਰਿਤਸਰ ਦਾ ਟੈਲੀਫੋਨ ਅਤੇ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ ਤਾਂ ਜੋ ਅੰਮ੍ਰਿਤਸਰ ਅੰਦਰ ਵਾਪਰ ਰਹੀਆਂ ਘਟਨਾਵਾਂ ਬਾਰੇ ਬਾਕੀ ਪੰਜਾਬ ਜਾਂ ਦੇਸ਼ ਪ੍ਰਦੇਸ਼ ਦੇ ਦੂਰ ਦੇ ਖਿੱਤਿਆਂ ਵਿਚ ਪਤਾ ਨਾ ਲੱਗ ਸਕੇ।
0: ਜਨਰਲ ਬਰਾੜ ਵੀ ਲਿਖਦੇ ਹਨ ਕਿ 3 ਜੂਨ ਦੀ ਸਵੇਰ ਤੱਕ ਸਾਰੀਆਂ ਫੌਜੀ ਤਿਆਰੀਆਂ ਹੋ ਚੁੱਕੀਆਂ ਸਨ। 12 ਬਿਹਾਰ ਦੇ ਦਸਤੇ ਹਰਿਮੰਦਰ ਸਾਹਿਬ ਦੀ ਚਾਰ ਦੀਵਾਰੀ ਤੋਂ ਬਾਹਰ ਆਪਣੇ ਮੋਰਚੇ ਲਾ ਚੁੱਕੇ ਸਨ। CRPF ਦਾ ਕੰਟਰੋਲ ਵੀ ਫੌਜੀਆਂ ਦੀ ਹਕੂਮਤ ਥੱਲੇ ਕਰ ਦਿੱਤਾ ਗਿਆ ਸੀ। ਸਰੋਤਾ ਜਨ ਸ਼ਾਮ 9 ਵਜੇ ਕਰਫਿਊ ਦਾ ਜ਼ਿਕਰ ਬਰਾੜ ਨੇ ਆਪਣੀ ਕਿਤਾਬ ਵਿੱਚ ਵੀ ਕੀਤਾ ਹੈ।
1: ਕੁਲਦੀਪ ਨਈਅਰ ਅਤੇ ਖੁਸ਼ਵੰਤ ਸਿੰਘ ਆਪਣੀ ਕਿਤਾਬ ਟ੍ਰੈਜਡੀ ਆਫ ਪੰਜਾਬ ਆਪਰੇਸ਼ਨ ਬਲੂ ਸਟਾਰ ਐਂਡ ਆਫਟਰ ਭਾਵ ਪੰਜਾਬ ਦਾ ਦੁਖਾਂਤ ਅਤੇ ਨੀਲਾ ਤਾਰਾ ਦੇ ਮਗਰੋਂ ਵਿੱਚ ਲਿਖਦੇ ਹਨ ਕਿ ਫੌਜੀ ਹਮਲੇ ਦੀਆਂ ਤਿਆਰੀਆਂ ਕਈ ਦਿਨਾਂ ਤੋਂ ਹੋ ਰਹੀਆਂ ਸਨ ਕਿਉਂਕਿ ਕਿਸੇ ਨੇ ਮੇਜਰ ਜਨਰਲ ਕੇ ਐਸ ਬਰਾੜ ਇੱਕ ਹਜਾਮਤ ਕੀਤੇ ਹੋਏ ਫੌਜੀ ਅਫਸਰ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਸਿੱਖ ਸ਼ਰਧਾਲੂਆਂ ਨਾਲ 1 ਜੂਨ ਨੂੰ ਦੇਖਿਆ ਸੀ। ਪਰ ਕੁਲਦੀਪ ਸਿੰਘ ਬਰਾੜ ਇਸ ਲਿਖਤ ਨੂੰ ਆਪਣੀ ਕਿਤਾਬ ਦੇ ਪੰਨਾ 55 ਉੱਪਰ ਬੇਬੁਨਿਆਦ ਲਿਖਦੇ ਹਨ।
0: ਖੋਜੀ ਸਰੋਤੇ ਜਨਰਲ ਬਰਾੜ ਦੀ ਕਿਤਾਬ ਜਿਸਦਾ ਨਾਂ ਉਸਨੇ ਨੀਲਾ ਤਾਰਾ ਦੀ ਸੱਚੀ ਕਹਾਣੀ ਦਿੱਤਾ ਹੈ, ਪੜ੍ਹਦੇ ਪੜ੍ਹਦੇ ਹੈਰਾਨੀ ਹੁੰਦੀ ਹੈ ਕਿ ਇਹ ਫੌਜੀ 1 ਜੂਨ ਤੱਕ ਹਰਿਮੰਦਰ ਸਾਹਿਬ ਤੇ ਹਮਲੇ ਬਾਰੇ ਨਾ ਵਾਕਫੀ ਵੀ ਲਿਖਦਾ ਹੈ ਅਤੇ ਨਾਲ ਹੀ ਕਿਤਾਬ ਦੇ ਪੰਨਾ 40 ਉੱਪਰ ਲਿਖਦਾ ਹੈ
1: ਕਿ 1 ਜੂਨ ਸਾਜਰੇ ਮੇਰੇ ਤੋਂ ਇੱਕ ਪਦਵੀ ਛੋਟਾ ਅਫਸਰ ਬ੍ਰਿਗੇਡੀਅਰ ਨਿੱਕੀ ਤਲਵਾਰ ਜੋ ਗ੍ਰਨੇਡੀਅਰ ਰੈਜੀਮੈਂਟ ਦਾ ਇਨਫੈਂਟਰੀ ਅਫਸਰ ਸੀ ਮੇਰੇ ਅਵਲ ਅਮਲਾ ਅਫਸਰਾਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਪੁੱਜੇ ਅਤੇ ਇੱਕਦਮ 15 ਇਨਫੈਂਟਰੀ ਡਿਵੀਜ਼ਨ ਨਾਲ ਸੰਪਰਕ ਕਰਕੇ ਫੌਜੀਆਂ ਦੇ ਰਹਿਣ ਦਾ ਬੰਦੋਬਸਤ ਕਰਨਾ ਸ਼ੁਰੂ ਕਰ ਦਿੱਤਾ।
0: ਉਹਨਾਂ ਦੀ ਕਿਤਾਬ ਕਿੰਨੇ ਕੁ ਸੱਚ ਤੇ ਆਧਾਰਿਤ ਹੈ ਇਸਦਾ ਅੰਦਾਜ਼ਾ ਸਰੋਤਾ ਜਨ ਆਪ ਲਗਾ ਸਕਦੇ ਹੋ।
1: ਸਰੋਤਾ ਜਨ ਕੈਰਵੀ ਦੇ ਹਲਕੇ ਵਿੱਚ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ ਸਿੱਖ ਇਤਿਹਾਸ ਵਿੱਚ ਵਾਪਰੇ ਇੱਕ ਉਸ ਦੁਖਾਂਤ ਕਾਂਡ ਨਾਲ ਜਿਸ ਨੇ 1984 ਵਿੱਚ ਇਕੱਲੇ ਸਿੱਖਾਂ ਨੂੰ ਹੀ ਨਹੀਂ ਸਗੋਂ ਦੁਨੀਆਂ ਭਰ ਦੇ ਲੋਕਾਂ ਨੂੰ ਝੰਜੋਲ ਕੇ ਰੱਖ ਦਿੱਤਾ ਸੀ। ਇੱਥੋਂ ਤੱਕ ਕਿ ਉਸ ਸਮੇਂ ਦੇ ਦੁਨੀਆਂ ਦੇ ਬਹੁਮਤ ਧਰਮ ਦੇ ਆਗੂ ਜੌਨ ਪਾਲ ਦੂਜੇ ਨੇ ਵੀ ਸਿੱਖ ਜਗਤ ਨਾਲ ਹਮਦਰਦੀ ਦਿਖਾਈ ਸੀ।
3: ਸਰੋਤਾ ਚੰਦ, ਜੂਨ 4 ਨੂੰ ਸ੍ਰੀ ਦਰਬਾਰ ਸਾਹਿਬ ਤੇ ਵੱਡਾ ਹਮਲਾ ਕੀਤਾ ਗਿਆ ਜਿਸ ਨੇ ਸਾਰਿਆਂ ਦੇ ਹਿਰਦੇ ਛਾਨਣੀ ਕਰ ਦਿੱਤੇ।
0: ਜਸਵੰਤ ਸਿੰਘ ਲਿਖਦੇ ਹਨ ਕਿ 4 ਜੂਨ 1984 ਨੂੰ ਸਵੇਰੇ ਅਸੀਂ ਬਾਗ ਵਿੱਚ ਸੁੱਤੇ ਹੋਏ ਸੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੰਘ ਸਾਹਿਬ ਜੀ ਵੱਲੋਂ ਲਏ ਗਏ ਮੁੱਖ ਵਾਕ ਦੀ ਮਨਮੋਹਣੀ ਆਵਾਜ਼ ਨੇ ਸਾਨੂੰ ਜਗਾ ਦਿੱਤਾ। ਅਸੀਂ ਬੈਠ ਕੇ ਮੁੱਖ ਵਾਕ ਸਰਵਣ ਕਰਨ ਲੱਗੇ।
1: ਸਿੰਘ ਸਾਹਿਬ ਜੀ ਨੇ ਮੁੱਖ ਵਾਕ ਉਪਰੰਤ ਗੁਰੂ ਫਤਿਹ ਬੁਲਾਈ ਹੀ ਸੀ ਕਿ ਉਸੇ ਸਮੇਂ ਮਿਲਟਰੀ ਅਤੇ CRPF ਵੱਲੋਂ ਗੋਲੀਆਂ ਚੱਲਣ ਦੀ ਆਵਾਜ਼ ਨੇ ਸਾਨੂੰ ਚੌਂਕਾ ਕੇ ਰੱਖ ਦਿੱਤਾ। ਉਦੋਂ 4:40 ਦਾ ਸਮਾਂ ਸੀ। ਅਸੀਂ ਉਸੇ ਸਮੇਂ ਦਫ਼ਤਰ ਵਿੱਚ ਸੁੱਤੇ ਹੀ ਭਾਨ ਸਿੰਘ ਅਤੇ ਅਵਿਨਾਸ਼ੀ ਸਿੰਘ ਨੂੰ ਦੱਸਣ ਲਈ ਗਏ ਸੀ, ਪਰ ਉਹ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਹੈਰਾਨੀ ਵਾਲੇ ਹਾਵ ਭਾਵ ਪ੍ਰਗਟ ਕਰ ਰਹੇ ਸਨ।
0: ਉਸ ਤੋਂ ਬਾਅਦ ਅਸੀਂ ਪ੍ਰਧਾਨ ਟੋਹਰਾ ਸਾਹਿਬ ਪਾਸ ਉਹਨਾਂ ਦੇ ਰਹਾਇਸ਼ੀ ਕਮਰੇ ਵਿੱਚ ਗਏ। ਸਾਡੇ ਜਾਣ ਤੋਂ ਪਹਿਲਾਂ ਉਹ ਵੀ ਭਾਵੁਕ ਹੋਏ ਬੈਠੇ ਸਨ। ਉਹਨਾਂ ਨੂੰ ਵੀ ਹੋ ਰਹੀ ਫਾਇਰਿੰਗ ਬਾਰੇ ਦੱਸਿਆ। ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਉੱਪਰ 4 ਚੁਫੇਰੇ ਤੋਂ ਲਗਾਤਾਰ ਗੋਲਾਬਾਰੀ ਹੋ ਰਹੀ ਸੀ।
1: ਹੋ ਰਹੀ ਗੋਲਾਬਾਰੀ ਦੌਰਾਨ ਬਹੁਤ ਸਾਰੀਆਂ ਗੋਲੀਆਂ ਦੀ ਬੁਛਾਰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਤੋਂ ਵੀ ਆ ਰਹੀ ਸੀ। ਇਹ ਗੋਲੀਆਂ ਇਕੱਲੀ ਫੌਜ ਦੀਆਂ ਨਹੀਂ ਸਨ, ਸਗੋਂ ਸਿੱਖੀ ਦੇ ਰਾਖਿਆਂ ਵੱਲੋਂ ਵੀ ਆ ਰਹੀਆਂ ਸਨ ਕਿਉਂਕਿ ਇੱਥੇ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਰਹਾਇਸ਼ੀ ਕਮਰਾ ਸੀ।
0: ਅਸੀਂ 4 ਜੂਨ ਨੂੰ ਚੱਲ ਰਹੀਆਂ ਗੋਲੀਆਂ ਤੋਂ ਬਚ ਬਚਾ ਕੇ ਸਾਰਾ ਦਿਨ ਦਫ਼ਤਰ ਵਿੱਚ ਲੰਗਰ ਪਾਣੀ ਦਾ ਪ੍ਰਬੰਧ ਕਰਦੇ ਰਹੇ। ਪ੍ਰਧਾਨ ਸਾਹਿਬ ਦੇ ਰਹਾਇਸ਼ੀ ਕਮਰੇ ਵਿੱਚ ਜੋ ਰਾਸ਼ਨ ਸੀ ਉਸਨੂੰ ਹੀ ਤਿਆਰ ਕਰਕੇ ਉੱਥੇ ਮੌਜੂਦ ਸਾਰੇ ਸੱਜਣਾਂ ਨੂੰ ਛਕਾਇਆ ਕਿਉਂਕਿ ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚ ਜ਼ਿਆਦਾ ਗੋਲਾਬਾਰੀ ਹੋਣ ਕਰਕੇ ਜਾਣਾ ਸੰਭਵ ਨਹੀਂ ਸੀ।
1: ਜਨਰਲ ਬਰਾੜ ਲਿਖਦਾ ਹੈ ਕਿ ਉਹਨਾਂ ਦੀ ਸੂਈਆ ਰਿਪੋਰਟ ਮੁਤਾਬਕ 4 ਜੂਨ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਕਾਲ ਤਖ਼ਤ ਦੀ ਦੂਸਰੀ ਮੰਜ਼ਿਲ ਉੱਪਰ ਸਨ। ਜਨਰਲ ਸੁਭੇਗ ਸਿੰਘ ਅਤੇ ਉਹਨਾਂ ਦੇ ਸਾਥੀ ਵੀ ਅਕਾਲ ਤਖ਼ਤ ਦੀਆਂ ਉੱਪਰਲੀਆਂ ਮੰਜ਼ਿਲਾਂ ਦੇ ਸਨ।
0: ਬਰਾੜ ਦੀ ਲਿਖਤ ਆਧਾਰਿਤ ਗੌਰਮੈਂਟ ਦਾ ਸੂਈਆ ਜੋ ਅੰਦਰੋਂ ਬਾਹਰ ਨਹੀਂ ਆ ਸਕਦਾ ਸੀ ਆਖ ਰਿਹਾ ਸੀ ਕਿ ਲੌਂਗੋਵਾਲ ਅਤੇ ਟੋਹੜਾ ਸਮਝੌਤਾ ਕਰਨਾ ਚਾਹੁੰਦੇ ਸਨ ਪਰ ਟੈਲੀਫੋਨ ਲਾਈਨਾਂ ਕੱਟੀਆਂ ਹੋਣ ਕਰਕੇ ਉਹਨਾਂ ਨਾਲ ਸੰਪਰਕ ਨਾ ਹੋ ਸਕਿਆ। ਵਿਚਾਲੇ ਟੈਲੀਫੋਨ ਲਾਈਨ ਜੋੜੀ ਵੀ ਗਈ ਸੀ ਪਰ ਦਫ਼ਤਰ ਵਿੱਚ ਕੋਈ ਨਾ ਹੋਣ ਕਰਕੇ ਇਹ ਕੋਸ਼ਿਸ਼ ਵੀ ਨਾਕਾਮਯਾਬ ਰਹੀ।
1: 5 ਜੂਨ ਦੀ ਸਵੇਰ ਬਰਾੜ ਲਿਖਦਾ ਹੈ ਕਿ ਉਸਨੇ ਤਕਰੀਬਨ 6 ਵਜੇ ਸਾਰੇ ਫੌਜੀਆਂ ਦੇ ਟਿਕਾਣਿਆਂ ਦਾ ਮੁਆਇਨਾ ਕੀਤਾ ਅਤੇ ਉਸਨੇ ਫੌਜੀਆਂ ਨੂੰ ਖੁੱਲ੍ਹੇ ਤੌਰ 'ਤੇ ਆਖਿਆ ਕਿ ਜੇਕਰ ਉਹ ਧਾਰਮਿਕ ਵਿਸ਼ਵਾਸ ਕਰਕੇ ਇਸ ਹਮਲੇ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੇ ਤਾਂ ਨਾ ਕਰ ਸਕਦੇ ਹਨ। ਬੜੇ ਮਾਣ ਨਾਲ ਲਿਖਦਾ ਹੈ ਬਰਾੜ ਕਿ ਇੱਕ ਵੀ ਫੌਜੀ ਨੇ ਨਾ ਕੀਤੀ, ਜਿਨ੍ਹਾਂ ਵਿੱਚ ਸਿੱਖ ਵੀ ਸਨ। ਸ਼ਾਇਦ ਜਨਰਲ ਬਰਾੜ ਭੁੱਲ ਗਿਆ ਸੀ ਕਿ ਫੌਜੀਆਂ ਨੂੰ ਪਹਿਲਾਂ ਆਰਡਰ ਮੰਨਣਾ ਅਤੇ ਫਿਰ ਇਤਰਾਜ਼ ਕਰਨਾ ਸਿਖਾਇਆ ਜਾਂਦਾ ਹੈ।
0: ਜਸਵੰਤ ਸਿੰਘ ਲਿਖਦਾ ਹੈ ਕਿ 5 ਜੂਨ ਨੂੰ ਸਾਡੇ ਕੋਲ ਲੰਗਰ ਆਦਿ ਲਈ ਕੋਈ ਰਸਤ ਨਹੀਂ ਸੀ, ਪਰ ਸ਼ਾਮ ਦੇ ਤਕਰੀਬਨ 4 ਵਜੇ ਗੁਰੂ ਨਾਨਕ ਨਿਵਾਸ ਨਾਲ ਲੱਗਦੀ ਬਾਗ ਵਾਲੀ ਗਲੀ ਦੀ ਸੰਗਤ ਨੇ ਲੰਗਰ ਤਿਆਰ ਕੀਤਾ। ਸੰਗਤ ਨੇ ਹੋ ਰਹੀ ਭਾਰੀ ਗੋਲਾਬਾਰੀ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਆਪ ਨੂੰ ਖਤਰੇ ਵਿੱਚ ਪਾ ਕੇ ਤਿਆਰ ਕੀਤਾ ਲੰਗਰ ਕੰਪਲੈਕਸ ਵਿੱਚ ਪੁੱਜਦਾ ਕੀਤਾ। ਅਸੀਂ ਸਾਰਿਆਂ ਨੇ ਰਲ ਮਿਲ ਕੇ ਇੱਕ ਇੱਕ ਦੋ ਦੋ ਪ੍ਰਸ਼ਾਦੇ ਚੱਕ ਕੇ ਹੀ ਗੁਜ਼ਾਰਾ ਕੀਤਾ।
1: ਇਹ ਸਮਾਂ ਹੀ ਇਹੋ ਜਿਹਾ ਸੀ, ਕਿਸੇ ਨੂੰ ਉੱਚੀ ਬੋਲਣ ਦਾ ਹੁਕਮ ਨਹੀਂ ਸੀ। ਸਿੱਖ ਸੰਗਤਾਂ ਦੇ ਚਿਹਰਿਆਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਸੀ। ਹਰ ਇੱਕ ਵਿਅਕਤੀ ਇੱਕ ਅਕਾਲ ਪੁਰਖ ਉੱਪਰ ਭਰੋਸਾ ਰੱਖ ਬੇਨਤੀ ਵਿੱਚ ਜੁੜਿਆ ਸੀ।

0: 5 जून ਨੂੰ ਸ਼ਾਮ ਦੇ 6 ਵਜੇ ਦੇ ਕਰੀਬ ਘੰਟਾ ਘਰ ਵਾਲੇ ਪਾਸਿਓਂ ਇਹ ਆਵਾਜ਼ ਸੁਣਾਈ ਦਿੱਤੀ ਕਿ ਬਾਹਰ ਕਰਫਿਊ ਵਿੱਚ ਢਿੱਲ ਦਿੱਤੀ ਗਈ ਹੈ। ਢਿੱਲ ਦਿੱਤੀ ਨਹੀਂ ਸੀ ਗਈ, ਇਹ ਸਰਕਾਰ ਦੀ ਫੌਜੀ ਚਾਲ ਲੱਗਦੀ ਸੀ ਕਿ ਜੋ ਵੀ ਬਾਹਰ ਆਵੇਗਾ ਇਹ ਉਸਦਾ ਆਖਰੀ ਸਫ਼ਰ ਹੋਵੇਗਾ। 10:30 ਵਜੇ ਦੇ ਕਰੀਬ ਬਚ ਬਚਾ ਕੇ ਬਾਗ ਵਾਲੀ ਗਲੀ ਰਾਹੀਂ ਜਦ ਮੈਂ ਘਰੋਂ ਵਾਪਸ ਆਉਣ ਲੱਗਾ ਤਾਂ ਘਰ ਆਈ ਸਰਦਾਰ ਅਮਰਜੀਤ ਸਿੰਘ ਸੁਪਰਵਾਈਜ਼ਰ ਟਰੱਸਟ ਦੀ ਸੱਸ ਕਹਿਣ ਲੱਗੀ, ਜਸਵੰਤ ਸਿੰਘ ਤੁਸੀਂ ਨਾ ਜਾਵੋ। ਮੈਂ ਉਹਨਾਂ ਨੂੰ ਕਿਹਾ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਆਣ ਅਤੇ ਸਥਾਨ ਨੂੰ ਬਰਕਰਾਰ ਰੱਖਣ ਦੀ ਖਾਤਰ ਬਹੁਤ ਸਾਰੇ ਮੇਰੇ ਸਾਥੀ ਅੰਦਰ ਹਨ, ਮੈਂ ਜ਼ਰੂਰ ਜਾਵਾਂਗਾ। ਮੈਂ ਉਹਨਾਂ ਦੇ ਬੋਲਾਂ ਨੂੰ ਅਣਸੁਣਿਆ ਕਰਕੇ ਘਰੋਂ ਤੁਰ ਪਿਆ। ਬਾਗ ਵਾਲੀ ਗਲੀ ਰਾਹੀਂ ਮੈਂ ਸ੍ਰੀ ਗੁਰੂ ਰਾਮਦਾਸ ਨਿਵਾਸ ਦੇ ਅੰਦਰ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਪੁੱਜਾ ਹੀ ਸੀ ਕਿ ਇੱਕ ਬਹੁਤ ਹੀ ਸ਼ਕਤੀਸ਼ਾਲੀ ਬੰਬ ਪਾਣੀ ਦੀ ਟੈਂਕੀ ਵਿੱਚ ਆ ਵੱਜਾ ਤੇ ਦੇਖਦਿਆਂ ਹੀ ਦੇਖਦਿਆਂ ਪਾਣੀ ਦੀ ਟੈਂਕੀ ਟੁੱਟ ਕੇ ਪਾਣੀ ਤੋਂ ਸੱਖਣੀ ਹੋਣ ਲੱਗੀ। ਮੈਂ ਭੱਜ ਕੇ ਪ੍ਰਧਾਨ ਸਾਹਿਬ ਦੇ ਰਿਹਾਇਸ਼ੀ ਕਮਰੇ ਵਿੱਚ ਗਿਆ, ਉੱਥੋਂ ਰੈਬਰ ਲੈ ਕੇ ਕੂਲਰ ਵਿੱਚ ਜਮ੍ਹਾਂ ਹੋਏ ਪਾਣੀ ਨਾਲ ਰੈਬਰ ਭਰ ਲਿਆ ਅਤੇ ਦਫ਼ਤਰ ਲਿਜਾ ਕੇ ਰੱਖ ਦਿੱਤਾ। ਇਸ ਤੋਂ ਬਾਅਦ ਗੋਲਾਬਾਰੀ ਇੰਨੀ ਤੇਜ਼ ਹੋ ਚੁੱਕੀ ਸੀ ਕਿ ਮੈਂ ਵਾਪਸ ਪ੍ਰਧਾਨ ਸਾਹਿਬ ਦੇ ਰਿਹਾਇਸ਼ੀ ਕਮਰੇ ਵਿੱਚ ਨਾ ਜਾ ਸਕਿਆ। ਪ੍ਰਧਾਨ ਸਾਹਿਬ ਕੋਲ ਭਾਈ ਧੰਨਾ ਸਿੰਘ, ਭਾਈ ਹਰਨਾਜਰ ਸਿੰਘ ਅਤੇ ਭਾਈ ਗੁਰਨਾਮ ਸਿੰਘ ਜੋ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਗੇਟ ਤੋਂ ਡਿਊਟੀ ਕਰਕੇ ਆਏ ਸਨ ਉਹ ਹੀ ਰਹਿ ਗਏ। ਭਾਈ ਜਸਵੰਤ ਸਿੰਘ ਦੇ ਕਹਿਣ ਮੁਤਾਬਕ ਦਫ਼ਤਰ ਵਿੱਚ ਉਹਨਾਂ ਤੋਂ ਇਲਾਵਾ ਭਾਨ ਸਿੰਘ ਸਕੱਤਰ, ਅਵਿਨਾਸ਼ੀ ਸਿੰਘ ਪੀ ਏ, ਬਲਵੰਤ ਸਿੰਘ ਰਾਮੂਵਾਲੀਆ, ਸਰਦਾਰ ਦਾਰਾ ਸਿੰਘ ਐਡਵੋਕੇਟ, ਸਰਦਾਰ ਰਾਜ ਸਿੰਘ ਮੁਕਤਸਰੀ, ਸਰਦਾਰ ਦਿਆਲ ਸਿੰਘ ਅਤੇ ਸਰਦਾਰ ਗੁਰਦਰਸ਼ਨ ਸਿੰਘ ਹੀ ਰਹਿ ਗਏ ਸਨ। ਰੈਵਰ ਵਿੱਚ ਪਾਣੀ ਬਹੁਤ ਘੱਟ ਹੋਣ ਕਾਰਨ ਅਸੀਂ ਸਾਰਿਆਂ ਨੇ ਬਹੁਤ ਹੀ ਸੰਜਮ ਤੋਂ ਕੰਮ ਲੈਂਦਿਆਂ ਉਨੇ ਹੀ ਪਾਣੀ ਨਾਲ ਗੁਜ਼ਾਰਾ ਕੀਤਾ। 5 ਜੂਨ ਦੀ ਰਾਤ ਘੰਟਾ ਘਰ ਵਾਲੀ ਸਾਈਡ ਤੋਂ ਪੈਦਲ ਫੌਜ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਚੁੱਕੀ ਸੀ। ਫਿਰ ਰਾਤ ਦੇ ਕਰੀਬ 10 ਵਜੇ ਸਾਨੂੰ ਪਤਾ ਲੱਗਾ ਕਿ ਸਰਾਂ ਸ੍ਰੀ ਗੁਰੂ ਰਾਮਦਾਸ ਜੀ ਵਾਲੇ ਪਾਸਿਓਂ ਗੇਟ ਤੋੜ ਕੇ ਮਿਲਟਰੀ ਤੋਪਾਂ ਟੈਂਕਾਂ ਨਾਲ ਲੈਸ ਹੋ ਕੇ ਅੰਦਰ ਦਾਖਲ ਹੋ ਚੁੱਕੀ ਹੈ। ਸਰਾਂ ਦੇ ਬਿਲਕੁਲ ਸਾਹਮਣੇ ਵੱਡੇ ਵੱਡੇ ਫਾਇਰ ਫੋਨ ਦੀ ਆਵਾਜ਼ ਆ ਰਹੀ ਸੀ, ਜਿਨ੍ਹਾਂ ਦੀ ਧਮਕ ਨਾਲ ਕਮਰਿਆਂ ਦੀਆਂ ਕੰਧਾਂ ਅਤੇ ਦਰਵਾਜ਼ੇ ਕੰਬ ਰਹੇ ਸਨ ਅਤੇ ਰੋਸ਼ਨਦਾਨਾਂ ਦੇ ਸ਼ੀਸ਼ੇ ਟੁੱਟ ਰਹੇ ਸਨ। ਜਿਸ ਤੋਂ ਇਹ ਪ੍ਰਤੀਤ ਹੋ ਰਿਹਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰ ਦਿੱਤਾ ਗਿਆ ਹੈ। ਮੈਨੂੰ ਉਸ ਸਮੇਂ ਸਰਦਾਰ ਗੁਰਦਰਸ਼ਨ ਸਿੰਘ ਜੀ ਦੀ ਕਹੀ ਗੱਲ ਯਾਦ ਹੈ ਕਿ ਜੇ ਫੌਜ ਆਪਣੇ ਕਾਨੂੰਨ ਅਨੁਸਾਰ ਚੱਲੀ ਫਿਰ ਤਾਂ ਜਾਨ ਬਚ ਸਕਦੀ ਹੈ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਫੌਜ ਆਪਣੇ ਕਾਨੂੰਨ ਨੂੰ ਸਿੱਕੇ ਟੰਗ ਕੇ ਅੰਨੇਵਾਹ ਫਾਇਰਿੰਗ ਕਰਕੇ ਸਾਡੇ ਪਵਿੱਤਰ ਅਸਥਾਨਾਂ ਅਤੇ ਸਿੱਖ ਸੰਗਤ ਦਾ ਘਾਣ ਸ਼ਰੇਆਮ ਕਰੇਗੀ। ਇਸ ਫੌਜੀ ਹਮਲੇ ਦੌਰਾਨ ਬਰਾੜ ਆਪਣੀ ਕਿਤਾਬ ਦੇ ਪੰਨਾ 84 ਤੇ ਪਹਿਲੇ ਮਿੰਟ 2 ਮਿੰਟਾਂ ਵਿੱਚ 20 ਫੌਜੀਆਂ ਦੇ ਮਰਨ ਦੀ ਗਿਣਤੀ ਲਿਖਦਾ ਹੈ, ਜਿਸ ਵਿੱਚ ਉਸਦਾ ਸੂਈਆ ਫੌਜੀ ਕਪਤਾਨ ਜਸਵੀਰ ਸਿੰਘ ਰੈਣਾ ਵੀ ਸੀ। ਕੈਪਟਨ ਰੈਣਾ ਹੀ 1 ਜੂਨ ਨੂੰ ਸੂ ਲੈਣ 1 ਘੰਟਾ ਹਰਿਮੰਦਰ ਸਾਹਿਬ ਦੇ ਅੰਦਰ ਗਿਆ ਸੀ। 5 ਅਤੇ 6 ਜੂਨ 1984 ਦੀ ਦਰਮਿਆਨੀ ਰਾਤ ਨੂੰ ਮੈਂ ਅਤੇ ਹੋਰ ਬਹੁਤ ਸਾਰੇ ਸੱਜਣ ਜੋ ਪ੍ਰਧਾਨ ਸਾਹਿਬ ਦੇ ਦਫ਼ਤਰ ਵਿਖੇ ਮੌਜੂਦ ਸਨ, ਜਦ ਕਿਸੇ ਨੂੰ ਪਿਆਸ ਲੱਗਦੀ ਤਾਂ ਮੈਂ ਗਲਾਸ ਧੋ ਕੇ ਹਰ ਇੱਕ ਨੂੰ ਜਲ ਛਕਾਉਂਦਾ ਰਿਹਾ। ਸਾਡੇ ਕੋਲ ਪਾਣੀ ਬਹੁਤ ਥੋੜਾ ਰਹਿ ਗਿਆ ਸੀ। 6 ਜੂਨ 1984 ਨੂੰ ਸਵੇਰੇ ਤਕਰੀਬਨ 4:30 ਵਜੇ ਪ੍ਰਧਾਨ ਸਾਹਿਬ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਫੌਜੀ ਅਧਿਕਾਰੀਆਂ ਨਾਲ ਉੱਚੀ ਉੱਚੀ ਬੋਲਣ ਦੀ ਆਵਾਜ਼ ਸੁਣਾਈ ਦਿੱਤੀ। ਪ੍ਰਧਾਨ ਸਾਹਿਬ ਕਹਿ ਰਹੇ ਸਨ ਕਿ ਤੁਸੀਂ ਸਾਨੂੰ ਆਜ਼ਾਦ ਦੇਸ਼ ਦੇ ਨਾਗਰਿਕ ਨਹੀਂ ਸਮਝਦੇ, ਇਸ ਤਰ੍ਹਾਂ ਦਾ ਵਰਤਾਓ ਤਾਂ ਵਿਦੇਸ਼ੀਆਂ ਨਾਲ ਵੀ ਨਹੀਂ ਕਰੀਦਾ ਜਿਸ ਤਰ੍ਹਾਂ ਦਾ ਤੁਸੀਂ ਸਾਡੇ ਨਾਲ ਕਰ ਰਹੇ ਹੋ। ਪਰ ਫੌਜੀ ਅਧਿਕਾਰੀਆਂ ਨੇ ਉਹਨਾਂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਸੀ।
1: ਸਰਦਾਰ ਅਵਿਨਾਸ਼ੀ ਸਿੰਘ ਨੇ ਸਾਨੂੰ ਆਖਿਆ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਤੇ ਸੰਤ ਜੀ ਨੂੰ ਗ੍ਰਿਫਤਾਰ ਕਰ ਲਿਆ ਹੈ, ਹੁਣ ਆਪਾਂ ਵੀ ਬਾਹਰ ਨਿਕਲੀਏ। ਜਦ ਅਸੀਂ ਸਾਰੇ ਬਾਹਰ ਨਿਕਲੇ ਤਾਂ ਮੈਂ ਦੇਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਅੱਗ ਦੀਆਂ ਲਪਟਾਂ ਨੇ ਆਪਣੇ ਕਲਾਵੇ ਵਿੱਚ ਘੇਰਿਆ ਹੋਇਆ ਹੈ। ਅੱਗੇ ਮਿਲਟਰੀ ਵਾਲੀ ਚੈਕਿੰਗ ਕਰਕੇ ਅਤੇ ਕਿਰਪਾਨਾਂ ਲਾ ਕੇ ਨਾਲੀਆਂ ਦੇ ਖਲੋਤੇ ਪਾਣੀ ਵਿੱਚ ਸੁੱਟੀ ਜਾ ਰਹੇ ਸਨ।
0: ਉਹ ਸਾਨੂੰ ਕਹਿ ਰਹੇ ਸਨ ਕਿ ਤੁਸੀਂ ਸਾਰੇ ਲਾਈਨ ਵਿੱਚ ਚੱਲੋ। ਸਾਨੂੰ ਗੁਰੂ ਰਾਮਦਾਸ ਥਾਂ ਦੇ ਬਰਾਂਡੇ ਵਿੱਚ ਖੜਾ ਕਰ ਦਿੱਤਾ ਗਿਆ। ਜਿੱਥੇ ਸਾਨੂੰ ਖੜਾ ਕੀਤਾ ਗਿਆ ਸੀ ਉੱਥੇ ਇੱਕ ਕਮਰੇ ਦੇ ਬਾਹਰ ਮਿੰਨੀ ਤੋਪ ਅਤੇ ਕਾਫੀ ਹਥਿਆਰਬੰਦ ਫੌਜੀ ਆਪੋ ਆਪਣੀਆਂ ਪੋਜੀਸ਼ਨਾਂ ਲੈ ਕੇ ਖੜੇ ਸਨ।

ਕੁਝ ਸਮੇਂ ਬਾਅਦ ਸਾਨੂੰ ਪਤਾ ਲੱਗਾ ਕਿ ਇਸ ਕਮਰੇ ਵਿੱਚ ਸੰਤ ਹਰਚੰਦ ਸਿੰਘ ਅਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਡੱਕਿਆ ਹੋਇਆ ਹੈ। ਇਸ ਕਮਰੇ ਦੇ ਅੱਗੇ ਹਥਿਆਰਬੰਦ ਫੌਜ ਅਤੇ ਛੋਟੀ ਤੋਪ ਇਸ ਤਰ੍ਹਾਂ ਫਿੱਟ ਕੀਤੀ ਹੋਈ ਸੀ ਜਿਸ ਤਰ੍ਹਾਂ ਅਸੀਂ ਬਹੁਤ ਵੱਡੇ ਦੋਸ਼ੀ ਹੋਈਏ। ਕੁਝ ਸੱਜਣ ਜਿਨ੍ਹਾਂ ਵਿੱਚ ਸਰਦਾਰ ਭਾਨ ਸਿੰਘ, ਸਰਦਾਰ ਅਵਨਾਸ਼ੀ ਸਿੰਘ, ਸਰਦਾਰ ਦਿਆਲ ਸਿੰਘ, ਸਰਦਾਰ ਰਾਜ ਸਿੰਘ, ਸਰਦਾਰ ਗੁਰਦਰਸ਼ਨ ਸਿੰਘ ਅਤੇ ਭਾਈ ਗੁਰਨਾਮ ਸਿੰਘ ਸੇਵਾਦਾਰ ਸਾਡੇ ਤੋਂ ਅੱਗੇ ਲੰਘ ਚੁੱਕੇ ਸਨ। ਇਹਨਾਂ ਤੋਂ ਪਹਿਲਾਂ ਸਰਦਾਰ ਨਛੱਤਰ ਸਿੰਘ, ਸਰਦਾਰ ਬੱਗਾ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸਰਦਾਰ ਗੁਰਚਰਨ ਸਿੰਘ ਸਕੱਤਰ ਸ਼੍ਰੋਮਣੀ ਅਕਾਲੀ ਦਲ ਵੀ ਲੰਘ ਗਏ। ਸਰਾਂ ਦੇ ਕਮਰਿਆਂ ਵਿੱਚ ਗ੍ਰਿਫਤਾਰੀ ਦੇਣ ਲਈ ਕੁਝ ਸੰਗਤ ਤੇ ਹੋਰ ਯਾਤਰੀ ਸਾਡੇ ਤੋਂ ਪਹਿਲਾਂ ਹੀ ਬਿਠਾਏ ਹੋਏ ਸਨ। ਇਹਨਾਂ ਉੱਪਰ ਸਰਾਂ ਦੀ ਉੱਪਰਲੀ ਮੰਜ਼ਿਲ ਤੋਂ ਗ੍ਰਨੇਡ ਸੁੱਟਿਆ ਗਿਆ ਜਿਸ ਨਾਲ ਤਸੱਲੀ ਮਰ ਗਈ ਅਤੇ ਚੀਕ ਚਹਾੜਾ ਪੈ ਗਿਆ। ਕਿਸੇ ਨੂੰ ਕੁਝ ਨਹੀਂ ਪਤਾ ਸੀ ਕਿ ਕੋਈ ਕਿਸ ਪਾਸੇ ਜਾਵੇ ਕਿਉਂਕਿ ਉੱਠਣ ਤੇ ਫੌਜ ਵੱਲੋਂ ਅੰਧਾ ਤੰਦ ਫਾਇਰਿੰਗ ਕੀਤੀ ਗਈ। ਇਹਨਾਂ ਵਿੱਚੋਂ ਸਰਦਾਰ ਦਿਆਲ ਸਿੰਘ, ਸਰਦਾਰ ਰਾਜ ਸਿੰਘ, ਸਰਦਾਰ ਗੁਰਦਰਸ਼ਨ ਸਿੰਘ, ਭਾਈ ਮਲਕੀਤ ਸਿੰਘ ਅਤੇ ਹੋਰ ਬਹੁਤ ਸਾਰੇ ਲੋਕ ਵੀ ਕਤਲ ਹੋ ਚੁੱਕੇ ਸਨ। ਇਹਨਾਂ ਵਿੱਚੋਂ ਕਈ ਗੰਭੀਰ ਕਤਲ ਹੋ ਗਏ ਸਨ। ਸਰਦਾਰ ਨਛੱਤਰ ਸਿੰਘ ਭਲਵਾਨ, ਸਰਦਾਰ ਬੱਗਾ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸਰਦਾਰ ਗੁਰਚਰਨ ਸਿੰਘ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਤ ਸਾਰੇ ਲੋਕ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਸ਼ਹੀਦ ਹੋ ਗਏ ਸਨ। ਜਦ ਸਰਦਾਰ ਨਛੱਤਰ ਸਿੰਘ ਜੀ ਦੀ ਮਾਤਾ ਆਪਣੇ ਬੇਟੇ ਨੂੰ ਤੜਫਦਾ ਵੇਖ ਕੇ ਸਹਾਰ ਨਾ ਸਕੀ ਤੇ ਉਸਨੂੰ ਪਾਣੀ ਪਿਆਉਣ ਲੱਗੀ ਤਾਂ ਇੱਕ ਫੌਜੀ ਨੇ ਪੂਰੇ ਜ਼ੋਰ ਨਾਲ ਬਜ਼ੁਰਗ ਮਾਂ ਦੇ ਰਾਈਫਲ ਦਾ ਬੱਟ ਮਾਰਿਆ ਅਤੇ ਉਸਨੂੰ ਪਾਣੀ ਪਿਆਉਣ ਤੋਂ ਮਨਾ ਕਰ ਦਿੱਤਾ। ਕੁਝ ਸਾਥੀ ਤਾਂ ਜ਼ਖਮਾਂ ਅਤੇ ਪਿਆਸ ਕਾਰਨ ਹੀ ਸ਼ਹੀਦ ਹੋ ਗਏ। ਭਾਈ ਮਲਕੀਤ ਸਿੰਘ ਜੋ ਕਿ ਗੰਭੀਰ ਜ਼ਖਮੀ ਸੀ ਨੇ ਮੇਰੇ ਕੋਲੋਂ ਪਾਣੀ ਦੀ ਮੰਗ ਕੀਤੀ। ਮੈਂ ਉਸਨੂੰ ਪਾਣੀ ਪਿਲਾਉਣ ਦਾ ਯਤਨ ਕੀਤਾ ਹੀ ਸੀ ਕਿ ਫੌਜੀਆਂ ਨੇ ਮੇਰੇ ਅਤੇ ਜ਼ਖਮੀ ਮਲਕੀਤ ਸਿੰਘ ਉੱਪਰ ਬੱਟਾਂ ਦਾ ਮੀਂਹ ਭਰਾ ਦਿੱਤਾ। ਹਾਲਾਂਕਿ ਉਹ ਪਾਣੀ ਸਾਫ਼ ਨਹੀਂ ਸੀ ਅਤੇ ਉਸ ਵਿੱਚ ਮਲ ਮੂਤਰ ਅਤੇ ਖੂਨ ਮਿਲਿਆ ਹੋਇਆ ਸੀ। ਫੌਜੀ ਨਲਕੇ ਨੂੰ ਹੱਥ ਵੀ ਨਹੀਂ ਸੀ ਲਗਾਉਣ ਦਿੰਦੇ, ਇੱਥੋਂ ਤੱਕ ਕਿ ਭੀਖ ਮੰਗਣ ਵਾਲਿਆਂ ਵਾਂਗ ਬੁੱਕ ਨਾਲ ਵੀ ਪਾਣੀ ਨਹੀਂ ਸੀ ਪੀਣ ਦਿੰਦੇ। ਇੱਕ ਛੋਟਾ ਜਿਹਾ ਬੱਚਾ ਜਿਸ ਦੀ ਮਾਂ ਬੰਬ ਧਮਾਕੇ ਵਿੱਚ ਮਰ ਚੁੱਕੀ ਸੀ, ਉਹ ਬੱਚਾ ਮੰਮੀ ਮੰਮੀ ਪੁਕਾਰਦਾ ਹੋਇਆ ਉੱਚੀ ਉੱਚੀ ਰੋ ਰਿਹਾ ਸੀ। ਸਰੋਤਾ ਜਨ, ਇਹੋ ਜਿਹੀ ਹਾਲਾਤ ਸੁਣ ਕੇ ਧਾਰ ਨਿਕਲਦੀ ਹੈ। ਅੰਦਾਜ਼ਾ ਲਾਓ ਜੋ ਇਹ ਹਾਲਾਤ ਅੱਖੀ ਦੇਖ ਰਹੇ ਸਨ ਉਹਨਾਂ ਦੇ ਮਨ ਤੇ ਕੀ ਗੁਜ਼ਰ ਰਹੀ ਹੋਵੇਗੀ। ਪਰ ਮੈਂ ਹੋ ਰਹੇ ਅੱਤਿਆਚਾਰ ਨੂੰ ਦੇਖ ਕੇ ਵੀ ਕੁਝ ਨਹੀਂ ਸੀ ਕਰ ਸਕਦਾ। ਪਹਿਲਾਂ ਕੀਤੇ ਗਏ ਗਰਨੇਡ ਬਾਰੇ ਬਹੁਤ ਸਾਰੇ ਅੰਦਾਜ਼ੇ ਲਾਏ ਜਾ ਰਹੇ ਸਨ। ਸਾਨੂੰ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਕਿਉਂਕਿ ਸਾਨੂੰ ਪਹਿਰਾ ਦੇ ਰਹੇ ਫੌਜੀਆਂ ਵੱਲੋਂ ਸਖ਼ਤ ਹਦਾਇਤ ਸੀ ਕਿ ਆਸੇ ਪਾਸੇ ਨਹੀਂ ਦੇਖਣਾ। ਸਿਰਫ ਫੌਜੀ ਵੀ ਕਹਿੰਦੇ ਸਨ ਕਿ ਇਹ ਗਰਨੇਡ ਅੱਤਵਾਦੀਆਂ ਵੱਲੋਂ ਸੁੱਟਿਆ ਗਿਆ ਹੈ। ਇਸ ਤੋਂ ਬਾਅਦ ਮੈਨੂੰ ਤੇ ਹੋਰ ਸੱਜਣਾਂ ਨੂੰ ਜਿੱਥੇ ਜਿੱਥੇ ਵੀ ਉਹ ਮੌਜੂਦ ਸਨ ਉੱਥੇ ਉੱਥੇ ਹੀ ਬੰਦ ਕਰ ਦਿੱਤਾ ਗਿਆ ਅਤੇ ਕੁਝ ਕੁ ਸੱਜਣਾਂ ਨੂੰ ਗੁਰੂ ਰਾਮਦਾਸ ਨਿਵਾਸ ਦੇ ਕਮਰਿਆਂ ਤੇ ਬਰਾਂਡਿਆਂ ਵਿੱਚ ਬਿਠਾ ਕੇ ਸਖ਼ਤ ਪਹਿਰਾ ਲਗਾ ਦਿੱਤਾ ਗਿਆ। ਅਸੀਂ ਜੋ ਜ਼ਿੰਦਾ ਬਚ ਗਏ ਸੀ ਤੜਫਦੇ ਜ਼ਖਮੀਆਂ ਅਤੇ ਖਿਲਰੀਆਂ ਮਨੁੱਖੀ ਲਾਸ਼ਾਂ 'ਚ ਹੀ ਬੈਠੇ ਸੀ। ਭਾਰਤੀ ਫੌਜੀ ਬੇਦਰਦੀ ਅਤੇ ਜ਼ਾਲਮਾਨਾ ਢੰਗ ਨਾਲ ਬੇਗੁਨਾਹ ਲੋਕਾਂ ਦੇ ਖੂਨ ਨਾਲ ਹੋਲੀ ਖੇਡ ਰਹੇ ਸਨ। 6 ਅਤੇ 7 ਜੂਨ ਦੀ ਦਰਮਿਆਨੀ ਰਾਤ ਤੋਂ ਅਗਲੇ ਦਿਨ ਦੀ ਦੁਪਹਿਰ ਤੱਕ ਸਾਨੂੰ ਪਾਣੀ ਪੀਣਾ ਵੀ ਨਸੀਬ ਨਾ ਹੋਇਆ। ਬਾਅਦ ਦੁਪਹਿਰ ਤਕਰੀਬਨ 2:30 ਵਜੇ ਰੈੱਡ ਕ੍ਰਾਸ ਵਾਲੇ 1 ਟੱਬ ਪਾਣੀ ਦਾ ਅਤੇ ਕੁਝ ਛੋਲੇ ਲੈ ਕੇ ਸਾਡੇ ਨਜ਼ਦੀਕ ਆਏ। ਉਹਨਾਂ ਦੇ ਨਾਲ ਸਰਦਾਰ ਅਪਾਰ ਸਿੰਘ, ਸ੍ਰੀ ਅੰਮ੍ਰਿਤਸਰ ਦੇ DSP ਵੀ ਮੌਜੂਦ ਸਨ। ਅਸੀਂ ਕਿਸੇ ਨੇ ਬੁੱਕ ਨਾਲ ਪਾਣੀ ਪੀਤਾ, ਕਿਸੇ ਨੇ ਕੱਪੜਾ ਗਿੱਲਾ ਕਰਕੇ ਬੁੱਲਾਂ ਉੱਪਰ ਫੇਰ ਕੇ ਗੁਜ਼ਾਰਾ ਕੀਤਾ ਅਤੇ ਕਈਆਂ ਨੇ ਆਪਣੀਆਂ ਜੁੱਤੀਆਂ ਵਿੱਚ ਪਾਣੀ ਪਵਾ ਕੇ ਪੀਤਾ ਤਾਂ ਕਿ ਪਾਣੀ ਥੱਲੇ ਡੁੱਲ ਕੇ ਵਿਅਰਥ ਨਾ ਚਲਾ ਜਾਵੇ। ਇੱਥੋਂ ਤੱਕ ਕਿ ਜਿੱਥੇ ਲੰਗਰ ਦੇ ਭਾਂਡੇ ਧੋਤੇ ਜਾਂਦੇ ਸਨ ਉਸ ਫੌਜ ਵਿੱਚ ਕਈ ਦਿਨਾਂ ਦਾ ਬੁੱਸਿਆ ਪਾਣੀ ਵੀ ਲੋਕਾਂ ਨੇ ਪੀ ਪੀ ਕੇ ਖਤਮ ਕਰ ਦਿੱਤਾ। ਮਿਲਟਰੀ ਵਾਲਿਆਂ ਵੱਲੋਂ
ਸਾਡੀ ਸਾਰਿਆਂ ਦੀ ਪੁੱਛਗਿੱਛ ਕੀਤੀ ਜਾ ਰਹੀ ਸੀ। ਜਦ ਮੇਰੀ ਵਾਰੀ ਆਈ ਤਾਂ ਇੱਕ ਫੌਜੀ ਮੈਨੂੰ ਪੁੱਛਣ ਲੱਗਾ ਕਿ ਭਿੰਡਰੀ ਵਾਲਾ ਕਹਾਂ ਹੈ, ਲਾਹੌਰ ਕੋ ਸੁਰੰਗ ਕਹਾਂ ਸੇ ਜਾਤੀ ਹੈ। ਮੈਂ ਉਹਨਾਂ ਨੂੰ ਕਿਹਾ ਕਿ ਜਨਾਬ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇੱਕ ਫੌਜੀ ਕਹਿਣ ਲੱਗਾ, ਜੇ ਐਸੇ ਨਹੀਂ ਬਤਾਏਗਾ ਇਸਕੋ ਆਗੇ ਲੈ ਜਾਓ। ਜਿਸ ਜਗ੍ਹਾ ਤੇ ਮੈਨੂੰ ਲੈ ਕੇ ਗਏ ਉਸ ਜਗ੍ਹਾ ਤੇ ਪਹਿਲਾਂ ਹੀ ਤਿੰਨ ਨੌਜਵਾਨ ਲੜਕੇ ਲਾਈਨ ਵਿੱਚ ਖੜੇ ਕੀਤੇ ਹੋਏ ਸਨ। ਕੁਝ ਹੀ ਸਮੇਂ ਤੋਂ ਬਾਅਦ ਫੌਜੀਆਂ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਸਾਨੂੰ ਇੱਕ ਪਾਸੇ ਹੋ ਜਾਣ ਲਈ ਕਿਹਾ। ਇਸ ਤੋਂ ਬਾਅਦ ਫੌਜ ਦਾ ਇੱਕ ਕਰਨਲ ਅਤੇ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਮੇਰੇ ਪਾਸ ਆਏ। ਉਹ ਮੈਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਲੈ ਗਏ। ਛੇ ਜੂਨ 1984 ਦੀ ਦੁਪਹਿਰ ਦੇ 2 ਵਜੇ ਦੇ ਕਰੀਬ ਇੱਕ ਫੌਜੀ ਟੁਕੜੀ ਜਿਸ ਵਿੱਚ 3 ਪੰਜਾਬੀ ਸਨ, ਉਹਨਾਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਪ੍ਰਧਾਨ ਗੁਰਚਰਨ ਸਿੰਘ ਟੌੜਾ ਨੂੰ ਕਿਹਾ ਕਿ ਅਸੀਂ ਤੁਹਾਨੂੰ ਲੈਣ ਲਈ ਆਏ ਹਾਂ। ਉਸ ਸਮੇਂ ਸੰਤ ਜੀ ਤੇ ਪ੍ਰਧਾਨ ਸਾਹਿਬ ਸਾਥੀਆਂ ਸਮੇਤ ਉਹਨਾਂ ਨਾਲ ਤੁਰਨ ਲੱਗੇ ਤਾਂ ਫੈਡਰੇਸ਼ਨ ਵਾਲੇ ਸਰਦਾਰ ਮਨਜੀਤ ਸਿੰਘ, ਸਰਦਾਰ ਰਜਿੰਦਰ ਸਿੰਘ ਮਹਿਤਾ, ਸਰਦਾਰ ਹਰਮਿੰਦਰ ਸਿੰਘ ਸੰਧੂ ਅਤੇ ਸਰਦਾਰ ਹਰਮਿੰਦਰ ਸਿੰਘ ਗਿੱਲ ਖੜੇ ਹੋ ਗਏ ਅਤੇ ਸੰਤ ਜੀ ਤੇ ਪ੍ਰਧਾਨ ਸਾਹਿਬ ਨੂੰ ਕਹਿਣ ਲੱਗੇ ਕਿ ਤੁਸੀਂ ਇਸ ਕਰਨਲ ਨੂੰ ਕਹਿ ਦੇਵੋ ਕਿ ਇਹ ਸਾਡੇ ਮੁਲਾਜ਼ਮ ਹਨ, ਇਹਨਾਂ ਦਾ ਜ਼ਰਾ ਧਿਆਨ ਰੱਖਣਾ। ਇਹਨਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸਿਰਫ ਸਰਦਾਰ ਮਨਜੀਤ ਸਿੰਘ ਭਾਈ, ਮੀਟ ਮੈਨੇਜਰ ਅਤੇ ਸਰਦਾਰ ਰਜਿੰਦਰ ਸਿੰਘ ਮਹਿਤਾ ਕਲਰਕ ਸਨ। ਪਰ ਪ੍ਰਧਾਨ ਸਾਹਿਬ ਨੇ ਸਾਰਿਆਂ ਦੇ ਬਚਾਅ ਲਈ ਕਹਿ ਦਿੱਤਾ ਕਿ ਇਹ ਸਾਡੇ ਬੱਚੇ ਹਨ, ਇਹਨਾਂ ਦਾ ਖਿਆਲ ਰੱਖਣਾ। ਪਰ ਜੇਕਰ ਮਿਲਟਰੀ ਵਾਲਿਆਂ ਨੂੰ ਇਹ ਪਤਾ ਲੱਗ ਜਾਂਦਾ ਕਿ ਇਹ ਸਾਰੇ ਫੈਡਰੇਸ਼ਨ ਦੇ ਸਰਗਰਮ ਕਾਰਕੁਨ ਹਨ ਤਾਂ ਪਤਾ ਨਹੀਂ ਮਿਲਟਰੀ ਵਾਲੇ ਇਹਨਾਂ ਨਾਲ ਕਿਸ ਤਰ੍ਹਾਂ ਦਾ ਵਰਤਾਓ ਕਰਦੇ। ਸ਼ਾਮ ਨੂੰ 4 ਵਜੇ ਦੇ ਕਰੀਬ ਸਾਨੂੰ ਸਾਰਿਆਂ ਨੂੰ ਗੁਰੂ ਰਾਮਦਾਸ ਨਿਵਾਸ ਦੇ ਬਰਾਂਡਿਆਂ ਵਿੱਚ ਇਕੱਤਰ ਕਰਕੇ 3-3 ਦੀ ਲਾਈਨ ਵਿੱਚ ਬਿਠਾ ਦਿੱਤਾ। ਇਸ ਸਮੇਂ ਸਾਡੇ ਵਿੱਚ ਭਾਈ ਤਾਰਾ ਸਿੰਘ ਸੇਵਾਦਾਰ, ਜੋ ਬਾਅਦ ਵਿੱਚ ਹਲਕਾ ਇਕਾਈ ਤੋਂ ਵਧਾਈ ਵੀ ਸੁਣੇ ਗਏ ਸਨ, ਅਤੇ ਸਰਦਾਰ ਭਾਨ ਸਿੰਘ ਜੀ ਸਕੱਤਰ, ਸ਼੍ਰੋਮਣੀ ਕਮੇਟੀ ਵੀ ਮੌਜੂਦ ਸਨ। ਉਹਨਾਂ ਨੇ ਸਾਡੇ ਤੇ ਇੱਕ ਫੌਜੀ ਦੀ

ਅਸੀਂ ਦੇਖਿਆ ਕਿ ਲਾਸ਼ਾਂ ਨਾਲ ਭਰੇ ਕਮਰਿਆਂ ਵਿੱਚੋਂ ਖੂਨ ਵਗ ਕੇ ਸਾਡੇ ਬੈਠਿਆਂ ਦੇ ਹੇਠਾਂ ਆ ਰਿਹਾ ਸੀ। ਖੁੰਜੇ ਬੈਠਿਆਂ ਗਰਮੀ ਨਾਲ ਸਾਡੀ ਸਾਰਿਆਂ ਦੀ ਪਿੱਠ ਤੋਂ ਮਾਸ ਗਲ ਕੇ ਉੱਤਰ ਰਿਹਾ ਸੀ। ਅਸੀਂ ਰਾਤ ਦੇ 11 ਵਜੇ ਤੱਕ ਇਸੇ ਤਰ੍ਹਾਂ ਭੁੱਖਣ ਭਾਣੇ ਬੈਠੇ ਰਹੇ। ਇੱਥੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਪਰੋਕਤ ਬੰਬ ਕਾਂਡ ਤੋਂ ਬਾਅਦ ਮਿਲਟਰੀ ਵਾਲਿਆਂ ਨੂੰ ਗੋਲੀਆਂ ਚਲਾਉਣੀਆਂ ਔਖੀਆਂ ਲੱਗ ਰਹੀਆਂ ਸਨ। ਮਿਲਟਰੀ ਵਾਲੇ ਬਚੇ ਹੋਏ ਲੋਕਾਂ ਨੂੰ ਜਿੱਥੇ ਜਿੱਥੇ ਵੀ ਉਹ ਕਮਰਿਆਂ ਅੰਦਰ ਸਨ ਉਹਨਾਂ ਉੱਪਰ ਗ੍ਰਨੇਡ ਸੁੱਟ ਕੇ ਕਮਰਿਆਂ ਅੰਦਰ ਹੀ ਮਾਰੀ ਜਾ ਰਹੇ ਸਨ। ਲੋਕਾਂ ਦਾ ਚੀਕ ਚਿਹਾੜਾ ਦਿਲ ਦਹਿਲਾ ਦੇਣ ਵਾਲਾ ਸੀ।

ਵਿੱਚ ਇੱਕ ਹੋਰ ਗੱਲ ਵੀ ਧਿਆਨ ਦੇਣ ਵਾਲੀ ਹੈ। ਉਹ ਇਹ ਹੈ ਕਿ ਸਾਡੀ ਭਾਰਤੀ ਫੌਜ ਅਤੇ ਸਰਕਾਰ ਨੇ ਕਾਰਗਿਲ ਦੀ ਲੜਾਈ ਸਮੇਂ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੇ ਫੌਜੀ ਜੋ ਕਿ ਭਾਰਤੀ ਇਲਾਕੇ ਅੰਦਰ ਘੁਸਪੈਠ ਕਰ ਗਏ ਸਨ

ਆਪਣੇ ਹੀ ਦੇਸ਼ ਅੰਦਰ ਆਪਣੇ ਹੀ ਦੇਸ਼ ਦੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸ੍ਰੀ ਸੰਗਤ ਨੂੰ 4 June 1984 ਤੋਂ 6 June 1984 ਤੱਕ 5 ਮਿੰਟ ਦਾ ਵੀ ਸਮਾਂ

0: ਜਦ ਮੈਂ ਅਤੇ ਸਰਦਾਰ ਭਾਨ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਕੈਂਪ ਵਿੱਚ ਪਹੁੰਚੇ ਤਾਂ ਉੱਥੇ ਪ੍ਰਧਾਨ ਸਾਹਿਬ ਸੰਤ ਹਰਜੰਦ ਸਿੰਘ ਜੀ ਅਤੇ ਹੋਰ ਸੱਜਣ ਮੌਜੂਦ ਸਨ। ਉਹਨਾਂ ਨੂੰ ਸ਼ਾਮੀ 4 ਵਜੇ ਲਿਜਾਇਆ ਗਿਆ। ਸਾਨੂੰ ਤਾਂ ਇਹ ਖਦਸ਼ਾ ਸੀ ਕਿ ਉਹਨਾਂ ਨੂੰ ਮਾਰਨ ਲਈ ਲੈ ਗਏ ਹਨ ਅਤੇ ਜਦ ਸਾਨੂੰ ਕੈਂਪ ਵਿੱਚ ਲਿਜਾਣ ਲੱਗੇ ਤਾਂ ਅਸੀਂ ਵੀ ਇਹੋ ਸਮਝਿਆ ਕਿ ਹੁਣ ਸਾਡੀ ਵੀ ਵਾਰੀ ਆ ਗਈ ਹੈ। ਪਰ ਉਹਨਾਂ ਨੂੰ ਦੇਖ ਕੇ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਸਮਝਿਆ ਕਿ ਹੁਣ ਅਸੀਂ ਕਿਸੇ ਸੁਰੱਖਿਅਤ ਥਾਂ 'ਤੇ ਪਹੁੰਚ ਗਏ ਹਾਂ।
1: ਕਈ ਵਾਰੀ ਹੈਰਾਨੀ ਹੁੰਦੀ ਹੈ ਜਦ ਸਿੱਖੀ ਵਿਰਸੇ ਦੇ ਵਾਰਸ ਅਖਵਾਉਣ ਵਾਲੇ ਇਹ ਕਹਿੰਦੇ ਸੁਣਦੇ ਹਨ ਕਿ ਸਾਨੂੰ ਉਹ ਸਮਾਂ ਭੁਲਾ ਦੇਣਾ ਚਾਹੀਦਾ ਹੈ। ਇੰਜ ਲੱਗਦਾ ਹੈ ਕਿ ਇਹ ਸੁਝਾਉ ਦੇਣ ਵਾਲੇ ਸੱਜਣ ਸਿੱਖੀ ਵਿਰਸੇ ਤੋਂ ਵਾਕਫ ਨਹੀਂ ਹਨ। ਸਿੱਖੀ ਵਿਰਸੇ ਦੇ ਵਾਰਸੋ ਸਾਕੇ ਭੁਲਾਏ ਨਹੀਂ ਜਾਂਦੇ, ਸਗੋਂ ਯਾਦ ਕਰਾਏ ਜਾਂਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਦਾ ਸੁਚੇਤ ਰਹਿਣ।
0: ਸੰਨ 1984 ਦਾ ਇਹ ਸਾਕਾ ਸਿੱਖ ਕੌਮ ਦੇ ਇਤਿਹਾਸ ਵਿੱਚ 18ਵੀਂ ਸਦੀ ਦੇ ਘੱਲੂਘਾਰਿਆਂ ਨੂੰ ਵੀ ਮਾਤ ਪਾ ਗਿਆ ਹੈ। ਫਿਰ ਕਿਵੇਂ ਭੁਲਾਇਆ ਜਾ ਸਕਦਾ ਇਹ ਸਾਕਾ? ਬਲਿਊ ਸਟਾਰ, ਇੰਝ ਲੱਗਦਾ ਹੈ ਨੀਲਾ ਤਾਰਾ ਨਾਮ ਅਕਾਲੀ ਪੰਥ ਦੇ ਨੀਲੇ ਬਾਣੇ ਦੀ ਨਿਸ਼ਾਨੀ ਨਾਲ ਧਰਿਆ ਗਿਆ ਸੀ। ਇਹ ਆਪਰੇਸ਼ਨ ਮਾਨਸਿਕਤਾ ਦਾ ਹਿਰਦੇਹੀਣ ਪਰ ਸੰਗਠਿਤ ਸ਼ਕਤੀ ਪ੍ਰਦਰਸ਼ਨ ਸੀ, ਜਿਸ ਦੇ ਜ਼ਖਮ ਹੰਦਾਲ ਨਿਰੰਜਨ ਰਾਏ, ਗੰਗੂ ਰਸੋਈਆ ਅਤੇ ਲਖਪਤ ਰਾਏ ਵਰਗਿਆਂ ਨੇ ਕਈ ਵਾਰ ਦਿੱਤੇ ਸਨ।
2: ਰੋਤਾਚੰਦ, ਭਾਈ ਗੁਰਚਰਨ ਸਿੰਘ ਰਾਗੀ ਅਤੇ ਹੋਰ ਬਹੁਤ ਸਾਰੇ ਲਿਖਾਰੀਆਂ ਦੀਆਂ ਮਿਸਤਾਂ ਵੀ ਇਸ ਨਾਲ ਮੇਲ ਖਾਂਦੀਆਂ ਹਨ।
1: ਸਿੱਖੀ ਵਿਰਸੇ ਨਾਲ ਜੁੜੇ ਸਰੋਤਿਓ, ਜੂਨ ਦੇ ਸਾਕੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਵੀ ਸ਼ਹੀਦ ਹੋਏ ਸਨ। ਕਈ ਸਾਲ ਉਹਨਾਂ ਦੀ ਸ਼ਹਾਦਤ ਉੱਪਰ ਕਈ ਸਵਾਲੀਆ ਚਿੰਨ੍ਹ ਉਠਾਏ ਜਾਣ ਬਾਅਦ ਪਿਛਲੇ ਸਾਲ ਦਮਦਮੀ ਟਕਸਾਲ ਨੇ ਵੀ ਇਸ ਭਾਣੇ ਨੂੰ ਮੰਨ ਲਿਆ ਹੈ।
0: ਇਸ ਗੁਰੂ ਦੇ ਲਾਡਲੇ ਸਿੱਖ ਦਾ ਜਗਤ ਆਉਣਾ ਮੁਬਾਰਕ ਹੈ, ਜਿਸ ਦੀ ਸੰਗਤ ਕਰਕੇ ਅਨੇਕਾਂ ਨੌਜਵਾਨਾਂ ਦੇ ਜੀਵਨ ਵਿੱਚ ਪਰਿਵਰਤਨ ਆਇਆ ਅਤੇ ਗੁਰੂ ਦੇ ਲੜ ਲੜ ਆਪਣਾ ਜੀਵਨ ਸਫਲ ਕਰ ਰਹੇ ਹਨ।
1: ਪਿਆਰੇ ਸਰੋਤਿਓ, ਦਰਬਾਰ ਸਾਹਿਬ ਸਿੱਖਾਂ ਦਾ ਸਰਵ ਉੱਚਤਮ ਅਤੇ ਰੂਹਾਨੀ ਕੇਂਦਰ ਹੈ। ਜੋ ਕੁਝ ਜੂਨ 1984 ਦੇ ਸਾਕੇ ਦੌਰਾਨ ਉੱਥੇ ਵਾਪਰਿਆ, ਉਸ ਤੋਂ ਸਾਫ਼ ਜ਼ਾਹਿਰ ਹੈ ਕਿ ਲੋਕ ਰਾਜ ਦੇ ਢੋਲ ਵਜਾਉਣ ਵਾਲੇ ਕਾਰਕੁਨ ਸ਼ਾਇਦ ਇਹ ਭੁੱਲ ਗਏ ਸਨ ਕਿ ਰੱਬ ਹਰ ਜਗ੍ਹਾ ਅਤੇ ਹਰ ਵਿਅਕਤੀ ਵਿੱਚ ਵੱਸਦਾ ਹੈ।
0: ਸਿੱਖੀ ਵਿਰਸੇ ਦੇ ਵਾਸਤੋਂ ਸਿੱਖ ਰਹਿਤ ਮਰਿਆਦਾ ਦੇ ਅਸੂਲ, ਸਿੱਖ ਫਿਲਾਸਫੀ ਅਤੇ ਸਿੱਖ ਸੱਭਿਆਚਾਰ 'ਚ ਆਪਣੇ ਜੀਵਨ ਨੂੰ ਢਾਲੋ ਅਤੇ ਕਰੋ ਯਾਦ ਇਹਨਾਂ ਬੱਚਿਆਂ, ਬੀਬੀਆਂ ਅਤੇ ਗੁਰਸਿੱਖਾਂ ਦੀਆਂ ਕੁਰਬਾਨੀਆਂ ਨੂੰ।
1: ਸਿੱਖੀ ਵਿਰਸੇ ਨਾਲ ਜੁੜੇ ਸਰੋਤਿਓ, ਅਸੀਂ ਉਮੀਦ ਰੱਖਦੇ ਹਾਂ ਅੱਜ ਦਾ ਪ੍ਰੋਗਰਾਮ ਆਪ ਜੀ ਦੇ ਗਿਆਨ ਮੰਡਲ ਵਿੱਚ ਵਾਧਾ ਕਰੇਗਾ। ਅਗਿਆਨਤਾ ਵਿੱਚ ਜੀਵਨ ਬਸਰ ਕਰਨਾ ਗੁਰੂ ਤੋਂ ਕੋਹਾਂ ਦੂਰ ਰੱਖਦਾ ਹੈ। ਯਾਦ ਕਰੋ, ਆਤਮਕ ਖੁਸ਼ੀਆਂ ਦਾ ਆਨੰਦ ਮਾਣਨ ਲਈ ਆਪਣੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਈ ਮਾਰਗ 'ਤੇ ਢਾਲਣਾ ਪਵੇਗਾ, ਜਿਸ ਲਈ ਜ਼ਰੂਰੀ ਹੈ ਕਿ ਦੁਨਿਆਵੀ ਰੰਗ ਬਿਰੰਗਾਂ ਦੇ ਤਮਾਸ਼ਿਆਂ ਵਿੱਚ ਮਗਨ ਹੋਣ ਦੀ ਬਜਾਏ ਆਪਣੇ ਜੀਵਨ ਨੂੰ ਗੁਰੂ ਮੰਤਰ ਭਾਵ ਸ਼ਬਦ ਗੁਰੂ ਦੀ ਰੰਗਤ ਚਾੜੀਏ।
0: ਸੋ ਆਓ, ਮਾਨਵਤਾ ਅਤੇ ਪਰ ਉਪਕਾਰਤਾ ਦੇ ਮਹਾਨ ਰੂਹਾਨੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਸ਼ਰਧਾ ਨਾਲ ਸੀਸ ਝੁਕਾਉਂਦੇ ਹੋਏ ਅਰਦਾਸ ਕਰੀਏ। ਹੇ ਕਲਯੁਗ ਦੇ ਬੋਹੇ, ਸਾਨੂੰ ਵੀ ਆਪਣੇ ਪਾਕ ਪਵਿੱਤਰ ਚਰਨਾਂ ਨਾਲ ਜੋੜੋ ਅਤੇ ਕੌਮ ਨੂੰ ਚੜ੍ਹਦੀ ਕਲਾ, ਇਤਫਾਕ ਅਤੇ ਸਮਤ ਬਖਸ਼ੋ।
1: ਇਤਿਹਾਸ ਖੋਜਿਓ, ਵੱਖਰੀਆਂ ਵੱਖਰੀਆਂ ਦਰਸਾਈਆਂ ਖੋਜਾਂ ਤੋਂ

0: ये प्रोग्राम गुरुद्वारा साहिब रेस्टोरेंट सिंह सभा इंडियन प्लेस तो प्रसारित किया जा रहा है।
1: सिक्खी विरसे दे वास्ते हुण ये प्रोग्राम दुनिया के सारे मुल्कां विच sikhnet.com दे चैनल 16 तो लाइव सुनिया जा सकता है। जेकर आपकी पास सैटेलाइट है ਤਾਂ ਤੁਸੀਂ ਇਹ ਅਮਰੀਕਾ ਦੇ ਦੂਸਰੇ ਸ਼ਹਿਰਾਂ ਵਿੱਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣ ਸਕਦੇ ਹੋ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰੋਗੇ। ਸਾਹਿਤਿਕ ਪ੍ਰੇਮੀਓ, ਜੇਕਰ ਤੁਸੀਂ ਕਿਸੇ ਵੀ ਵਿਸ਼ੇ ਉੱਪਰ ਜਾਣਕਾਰੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ ਏਰੀਆ ਕੋਡ 250-392-4342। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਟੈਕਸ ਨੰਬਰ ਹੈ ਏਰੀਆ ਕੋਡ 250-392-3375। ਕਿਉਂ ਨਾ ਨਾਲ ਲੱਗਦਾ ਅਸੀਂ ਆਪਣਾ ਈਮੇਲ ਐਡਰੈਸ ਵੀ ਯਾਦ ਕਰਾ ਦੇਈਏ। ਸਾਡਾ ਈਮੇਲ ਐਡਰੈਸ ਹੈ gwssa@dallas.net।
2: ਸਰੋਤਾਜਨ, ਤੁਸੀਂ ਇਹ ਪ੍ਰੋਗਰਾਮ ਸਾਡੇ ਵੈਬ ਪੇਜ ਤੋਂ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ। ਜਾਣਕਾਰੀ ਲਈ ਨੋਟ ਕਰੋ ਜੀ, ਸਾਡਾ ਵੈਬ ਪੇਜ ਪਤਾ ਹੈ www.singhsabha.com। ਸਪੈਲਿੰਗ ਨੋਟ ਕਰੋ ਜੀ, SINGHSABA। ਜੀ ਹਾਂ, ਸਭਾ ਨੂੰ ਅਸੀਂ SABA ਸਪੈਲ ਕੀਤਾ ਹੈ। ਯਾਦ ਰੱਖੋ, ਇਹ ਪ੍ਰੋਗਰਾਮ ਵਿਲੀਅਮਸ ਲੇਕ ਵਿੱਚ

0: ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ, ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਜੇ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਹਰਦੀਪ ਕੌਰ,
1: ਰਣਦੀਪ ਕੌਰ,
2: ਪਲਵਿੰਦਰ ਕੌਰ
0: ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਾਜੀ ਨਿਵਾਜੀ ਹੋਈ। ਸਤਿਕਾਰਯੋਗ ਸਾਧ ਸੰਗਤ ਜੀ, ਆਲਮਗੀਰ ਢਾਡੀ ਜੱਥੇ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਨਾਲ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਨ ਲਈ ਧਰਤੀ ਬਾਣੀ ਸੰਸਾਰ ਤੇ ਆਈ। ਜਿਸ ਨੇ ਪ੍ਰੇਤਾਂ ਨੂੰ ਦੇਵਤੇ ਬਣਾ ਦਿੱਤਾ, ਬਲਿਹਾਰੀ ਕੋਲੇ ਆਪਣੇ ਦਿਓਹਾਰੀ ਸਾਧਵਾਰ, ਜਨ ਮਾਨਸ ਤੇ ਦੇਵਤੇ ਕੀ ਤਰਕ ਨਾ ਲਾਗੀ ਵਾਰ। ਬਾਣੀ ਕੁੱਲਾ ਉਤਾਰ ਦਿੰਦੀ ਹੈ, ਬਾਣੀ ਚਰਾਸੀਆਂ ਕੱਟ ਦਿੰਦੀ ਹੈ, ਬਾਣੀ ਲੇਖਾਂ ਦੀ ਲਕੀਰ ਬਦਲ ਦਿੰਦੀ ਹੈ, ਬਾਣੀ ਤਕਦੀਰ ਪਾਟ ਦਿੰਦੀ ਹੈ, ਬਾਣੀ ਪੁੱਠੇ ਲੇਖ ਉੱਠ ਕੇ ਸਿੱਧੇ ਕਰ ਦਿੰਦੀ ਹੈ। ਬਾਣੀ ਕਲਾਮ ਹੈ, ਬਾਣੀ ਇਲਹਾਮ ਹੈ, ਬਾਣੀ ਪੈਗਾਮ ਹੈ, ਬਾਣੀ ਨਾਮ ਹੈ, ਬਾਣੀ ਜਾਮ ਹੈ, ਬਾਣੀ ਉਪਦੇਸ਼ ਹੈ, ਬਾਣੀ ਸੰਦੇਸ਼ ਹੈ, ਬਾਣੀ ਉਦੇਸ਼ ਹੈ, ਬਾਣੀ ਅਰਦਾਸ ਹੈ, ਬਾਣੀ ਮਿਠਾਸ ਹੈ, ਬਾਣੀ ਪ੍ਰਭਾਸ ਹੈ, ਬਾਣੀ ਵਿਸ਼ਵਾਸ ਹੈ, ਬਾਣੀ ਗੀਤ ਹੈ, ਬਾਣੀ ਪ੍ਰੀਤ ਹੈ, ਬਾਣੀ ਸੰਗੀਤ ਹੈ, ਬਾਣੀ ਨੂਰ ਹੈ, ਬਾਣੀ ਸਰੂਰ ਹੈ, ਬਾਣੀ ਹਾਜ਼ਰ ਹਜ਼ੂਰ ਹੈ, ਬਾਣੀ ਜ਼ਾਹਰ ਜ਼ਹੂਰ ਹੈ, ਬਾਣੀ ਸਰਬ ਕਲਾ ਭਰਪੂਰ ਹੈ, ਬਾਣੀ ਰੰਗ ਹੈ, ਬਾਣੀ ਤਰੰਗ ਹੈ, ਬਾਣੀ ਜੰਗ ਹੈ, ਬਾਣੀ ਸਤਸੰਗ ਹੈ, ਬਾਣੀ ਰਾਗ ਹੈ, ਬਾਣੀ ਅਨੁਰਾਗ ਹੈ, ਬਾਣੀ ਵੈਰਾਗ ਹੈ, ਬਾਣੀ ਤਿਆਗ ਹੈ, ਬਾਣੀ ਜਾਗ ਹੈ, ਬਾਣੀ ਪਿਆਰ ਹੈ, ਬਾਣੀ ਖੁਮਾਰ ਹੈ, ਬਾਣੀ ਭੰਡਾਰ ਹੈ, ਬਾਣੀ ਵਿਚਾਰ ਹੈ, ਬਾਣੀ ਪਰਵਦਗਾਰ ਹੈ, ਬਾਣੀ ਆਤਮ ਰੰਕਾਰ ਹੈ, ਬਾਣੀ ਤਤ ਹੈ, ਬਾਣੀ ਮਤ ਹੈ, ਬਾਣੀ ਜਪ ਹੈ, ਬਾਣੀ ਸਤ ਹੈ, ਬਾਣੀ ਮਾਂ ਹੈ, ਬਾਣੀ ਬਾਪ ਹੈ, ਬਾਣੀ ਜਪ ਹੈ, ਬਾਣੀ ਜਾਪ ਹੈ, ਬਾਣੀ ਪੁਰਖ ਅਕਾਲ ਹੀ ਆਪ ਹੈ, ਆਲਮਗੀਰੀ ਹੈ ਇਹ ਜਿਹਨੇ ਜਾਣੀ ਹੈ, ਬਾਣੀ ਗੁਰੂ ਹੈ, ਗੁਰੂ ਬਾਣੀ ਹੈ, ਬਾਣੀ ਦੀ ਇਸ ਮਹਿਮਾ ਨੂੰ ਚਰਨ ਸਿੰਘ ਆਲਮਗੀਰ ਦਾ ਢਾਡੀ ਜੱਥਾ, ਜੀਤ ਸਿੰਘ ਆਲਮਗੀਰ, ਸੰਗੀ ਮਾਸਟਰ ਗੁਰਪਾਲ ਸਿੰਘ ਆਲਮਗੀਰ ਤੇ ਦਰਸ਼ਨ ਸਿੰਘ ਜੱਸੋਵਾਲ ਇੰਜ ਬਿਆਨ ਕਰਦੇ ਹਨ।

ਬਾਜਾ ਵਾਰਿਆ ਕਰਾਂ ਕੀ ਸਿਫਤ ਤੇਰੀ, ਮਰਦਾ ਜੱਗ ਸਾਰਾ ਤੇਰੀ ਸ਼ਾਨ ਉੱਤੇ, ਗੜੇ ਲੋਹੇ ਦੇ ਤੈ ਵਰਾ ਦਿੱਤੇ, ਔਰੰਗਜ਼ੇਬ ਵਰਗੇ ਹੁਕਮਰਾਨ ਉੱਤੇ, ਇਸ ਦੇਸ਼ ਦੀ ਜਾਨ ਵਿੱਚ ਜਾਨ ਪਾਈ, ਦੁੱਖ ਝੱਲ ਕੇ ਆਪਦੀ ਜਾਨ ਉੱਤੇ, ਕਰਜ਼ਾ ਰੱਬ ਦਾ ਚਰਨ ਉਤਾਰ ਕੇ ਤੈ ਕਰਜ਼ਾ ਚਾੜ ਦਿੱਤਾ ਹਿੰਦੁਸਤਾਨ ਉੱਤੇ। ਗੁਰੂ ਜੀ ਜਿੱਥੇ ਜਿੱਥੇ ਵੀ ਜਾਂਦੇ ਸਨ, ਹਵਾਵਾਂ ਇਹ ਸ਼ਬਦ ਪੜ੍ਹਦੀਆਂ ਸਨ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਚੀ ਗ੍ਰਹਿ ਮੰਦਰ ਬਣਿਆ, ਆਲਮਗੀਰੋ ਜੋਧਾ ਰਤਨਾ ਮੋਹੀ ਹੇਰਾ, ਰਾਜੋ ਆਣੇ ਕਮਾਲਪੁਰੇ ਸੀਲੋ ਆਣੀ ਹੁੰਦੇ ਹੋਏ ਰਾਏਕੋਟ ਪੁੱਜੇ, ਰਾਏਕੋਟ ਤੋਂ ਲੰਮੇ ਜੱਟਪੁਰੇ। ਇਹ ਦੋਵੇਂ ਪਿੰਡ ਰਾਏ ਕੱਲੇ ਦੇ ਸਨ। ਰਾਏ ਕੱਲੇ ਨੇ ਗੁਰੂ ਜੀ ਦੀ ਵਿਥਿਆ ਸੁਣੀ ਤੇ ਰੋ ਰੋ ਕੇ ਸੱਚੇ ਪਾਤਸ਼ਾਹ ਦੇ ਚਰਨ ਧੋ ਦਿੱਤੇ। ਉਸਨੇ ਗੁਰੂ ਜੀ ਨੂੰ ਪੁੱਛਿਆ, ਹਜ਼ੂਰ ਮੇਰੇ ਲੈ ਕੋਈ ਸੇਵਾ ਦੱਸੋ। ਗੁਰੂ ਜੀ ਕਹਿੰਦੇ, ਤੂੰ ਆਪਣੇ ਕਿਸੇ ਭਰੋਸੇਯੋਗ ਵਿਅਕਤੀ ਨੂੰ ਬੁਲਾ, ਉਹ ਮੇਰੇ ਛੋਟੇ ਸਾਹਿਬਜ਼ਾਦਿਆਂ ਦਾ ਪਤਾ ਲਿਆਵੇ ਜੋ ਸਰਸਾ ਕਿਨਾਰਿਓਂ ਵਿਛੜ ਕੇ ਸਰਹੰਦ ਵੱਲ ਚਲੇ ਗਏ ਸਨ। ਰਾਏ ਕੱਲੇ ਨੇ ਆਪਣੇ ਚਰਵਾਹੇ ਨੂਰੇ ਮਾਹੀ ਨੂੰ ਬੁਲਾਇਆ। ਸਤਿਗੁਰਾਂ ਨੇ ਨੂਰੇ ਮਾਹੀ ਨੂੰ ਤੁਰਨ ਲੱਗੇ ਜੋ ਗੱਲਾਂ ਕਹੀਆਂ, ਇਸ ਤਰ੍ਹਾਂ ਸਰਵਣ ਕਰੋ।

ਵਾਹੋ ਦਾਹੀ ਨੂਰਾ ਮਾਹੀ ਸਰਹੰਦ ਆਪਣੀ ਭੈਣ ਨੂਰਾ ਪਾਸ ਪੁੱਜਾ। ਉਸਨੇ ਭੈਣ ਨੂਰਾ ਤੋਂ ਸਾਹਿਬਜ਼ਾਦਿਆਂ ਬਾਰੇ ਪੁੱਛਿਆ। ਨੂਰਾ ਦੀ ਜ਼ਬਾਨ ਪਥਰਾਰ ਆ ਗਈ, ਉਸਦਾ ਸਰੀਰ ਬੇਜਨ ਬੁੱਤ ਬਣ ਗਿਆ। ਉਸਨੇ ਆਪਣਾ ਸਾਰਾ ਹੌਸਲਾ ਇਕੱਠਾ ਕਰਕੇ ਕਿਹਾ, ਵੀਰਾ ਮੈਂ ਤੈਨੂੰ ਕਿਵੇਂ ਦੱਸਾਂ ਗੁਰੂ ਦੇ ਲਾਲਾ ਨਾਲ ਕੀ ਬੀਤੀ। ਜ਼ਾਲਮਾਂ ਨੇ ਦੋਵੇਂ ਬੱਚੇ ਨੀਹਾਂ ਵਿੱਚ ਚੜ ਕੇ ਸ਼ਹੀਦ ਕਰ ਦਿੱਤੇ। ਕਲਗੀ ਧਰਦਿਆਂ ਸ਼ੇਰਾਂ ਨੇ ਇਹਨਾਂ ਪਾਪੀਆਂ ਦੀ ਇੱਕ ਵੀ ਨਹੀਂ ਮੰਨੀ। ਸੂਬੇ ਨੇ ਬਥੇਰੇ ਸ਼ਬਦ ਵਾਦ ਵਿਖਾਏ, ਸੂਰਮਿਆਂ ਨੇ ਪੈਰ ਦੀ ਜੁੱਤੀ ਨਾਲ ਠੁਕਰਾ ਦਿੱਤੇ। ਪਾਪੀ ਸੂਬੇ ਦਾ ਜਦੋਂ ਕੋਈ ਚਾਰਾ ਨਾ ਚੱਲਿਆ, ਉਸ ਪਾਪੀ ਨੇ ਕਹਿਰ ਵਰਤਾ ਦਿੱਤਾ। ਜੁਗ ਜੁਗ ਜੀਵੇ ਸ਼ੇਰ ਮੁਹੰਮਦ ਮਲੇਰਕੋਟਲੇ ਵਾਲਾ ਨਵਾਬ, ਜਿਹਨੇ ਆਹਦਾ ਨਾਰਾ ਮਾਰਿਆ, ਬੇੜਾ ਗਰਕ ਹੋ ਜੇ ਪਾਪੀ ਸੁੱਚਾ ਨੰਦ ਦਾ ਜਿਸਨੇ ਭਾਨੀ ਮਾਰੀ। ਮਾਤਾ ਜੀ ਦੀ ਪ੍ਰਲੋਕ ਸੁਧਾਰ ਗਏ, ਟੋਡਰ ਮੱਲ ਖੱਤਰੀ ਨੇ ਮੋਹਰਾਂ ਵਿਛਾ ਕੇ ਧਰਤੀ ਮੁੱਲ ਲੈ ਕੇ ਮਾਤਾ ਜੀ ਅਤੇ ਕੋਮਲ ਫੁੱਲਾਂ ਦਾ ਸੰਸਕਾਰ ਕੀਤਾ। ਖੁਦਾ ਉਸਦੇ ਰੁਤਬੇ ਸਦਾ ਬੁਲੰਦ ਰੱਖੇ। ਨਿੱਕੀਆਂ ਜਿੰਦਾਂ ਤਾਂ ਵੱਡੇ ਸਾਕੇ ਕਰ ਗਈਆਂ, ਪਰ ਸਰਹੰਦ ਦਾ ਕੱਖ ਨਹੀਂ ਰਹਿਣਾ। ਸਰਹੰਦ ਵਿੱਚ ਵਰਤੇ ਕਹਿਰ ਦੀ ਕਹਾਣੀ ਨੂਰਾ ਭੈਣ ਨੇ ਆਪਣੇ

ਹੰਦ ਵਰਦੇ ਕਹਿਰ ਦੀ ਵਿਥਿਆ ਸੁਣ ਕੇ ਪਰਲ ਪਰਲ ਅਥਰੂ ਕੇਰਦਾ ਨੂਰਾ ਮਾਹੀ ਵਾਪਸ ਮੁੜਿਆ। ਨੂਰਾ ਭੈਣ ਤੋਂ ਕਹਿਰ ਦੀ ਗੱਲ ਸੁਣ ਕੇ ਨੂਰੇ ਮਾਹੀ ਨੇ ਹੌਸਲਾ ਢਾ ਦਿੱਤਾ। ਇਸ ਜ਼ੁਲਮ ਦੀ ਮਾਰੀ ਜ਼ਮੀਨ ਉੱਤੇ ਉਹਨੇ ਹੰਝੂਆਂ ਦਾ ਹੜ ਵਗਾ ਦਿੱਤਾ। ਧਾਹਾਂ ਮਾਰਦਾ ਜਾਂਦਾ ਗੁਰਾਂ ਵੱਲ ਨੂੰ ਰੋ ਰੋ ਧਰਤ ਸਮਾਨ ਹਿਲਾ ਦਿੱਤਾ। ਆਲਮਗੀਰੀਆ ਕੇਰਾਂ ਤਾਂ ਪਿੱਟ ਪਿੱਟ ਕੇ ਉਹਨੇ ਪੱਥਰਾਂ ਤਾਈਂ ਟਿਗਲਾ ਦਿੱਤਾ। ਨੂਰੇ ਮਾਹੀ ਦਾ ਰੋਮ ਰੋਮ ਗੁਰੂ ਜੀ ਦੇ ਸ਼ੁਕਰਾਨੇ ਵਿੱਚ ਭਿੱਜ ਗਿਆ। ਉਸ ਨੇ ਆਪਣੇ ਧੁਰ ਅੰਦਰੋਂ ਆਹ ਭਰ ਕੇ ਕਿਹਾ, ਹੇ ਦਸ਼ਮੇਸ਼ ਪਿਤਾ, ਜੇ ਤੂੰ ਕੁਰਬਾਨੀ ਨਾ ਦਿੰਦਾ ਜ਼ੁਲਮ ਦਾ ਤੂਫਾਨ ਇਸ ਦੇਸ਼ ਨੂੰ ਕੱਖਾਂ ਚਾਨਿਆਂ ਵਾਂਗੂ ਉਡਾ ਕੇ ਲੈ ਜਾਂਦਾ, ਜੇ ਤੂੰ ਆਪਣੇ ਪਰਿਵਾਰ ਦੇ ਮੋਹ ਵਿੱਚ ਫਸ ਜਾਂਦਾ, ਭਾਰਤ ਦਾ ਨਾਂ ਨਿਸ਼ਾਨ ਦੁਨੀਆਂ ਦੇ ਨਾਕੇ ਤੋਂ ਅਲੋਪ ਹੋ ਜਾਂਦਾ, ਇਸ ਮਿੱਟੀ ਦਾ ਕਣ ਕਣ ਤੇਰਾ ਕਰਜ਼ਾਈ ਹੈ। ਜਿਉਂ ਹੀ ਨੂਰਾ ਸਤਿਗੁਰਾਂ ਦੇ ਚਰਨਾਂ 'ਚ ਪਹੁੰਚਿਆ ਤਾਂ ਗੁਰੂ ਜੀ ਦੇ ਚਰਨਾਂ 'ਤੇ ਸਿਰ ਧਰ ਕੇ ਰੱਜ ਕੇ ਰੋਇਆ। ਗੁਰੂ ਜੀ ਨੇ ਧਰਵਾਸਾ ਦਿੱਤਾ, ਨੂਰੇ ਮਾਹੀ, ਜੋ ਕੁਝ ਹੋਣਾ ਹੈ ਸਭ ਵਾਹਿਗੁਰੂ ਦਾ ਭਾਣਾ ਹੈ। ਹੌਸਲੇ ਨਾਲ ਦੱਸ, ਮੇਰੀਆਂ ਨੰਨੀਆਂ ਜਾਨਾਂ ਨੇ ਜ਼ੁਲਮ ਅੱਗੇ ਸਿਰ ਤਾਂ ਨਹੀਂ ਝੁਕਾਇਆ? ਦਾਦੇ ਦੀ ਪੱਗ ਨੂੰ ਦਾਗ ਤਾਂ ਨਹੀਂ ਲਾਇਆ? ਨੂਰਾ ਮਾਹੀ ਰੋ ਰੋ ਕੇ ਇਹ ਦੁੱਖਾਂ ਪਰਿਵਾਰ ਤਾਂ ਸਤਿਗੁਰਾਂ ਨੂੰ ਇਉਂ ਸੁਣਾਉਣ ਲੱਗਿਆ।

ਮਾਹੀ ਵਿਖਿਆ ਸੁਣਾਉਂਦਾ ਗਿਆ, ਬਾਜਾਂ ਵਾਲਾ ਮਾਹੀ ਸੁਣਦਾ ਗਿਆ, ਨਾਲ ਦੀ ਨਾਲ ਕਿਸੇ ਬੇਪਰਵਾਹੀ ਦੇ ਆਲਮ ਵਿੱਚ ਤੀਰ ਦੀ ਮੁਖੀ ਨਾਲ ਕਾਹੀ ਦੇ ਬੂਟੇ ਦੀਆਂ ਜੜ੍ਹਾਂ ਫਰੋਲੀ ਗਿਆ। ਵਿਖਿਆ ਸਮਾਪਤ ਹੋ ਗਈ, ਕਾਹੀ ਦਾ ਬੂਟਾ ਪੁੱਟਿਆ ਗਿਆ। ਸਤਿਗੁਰਾਂ ਦੀ ਇਹ ਲੀਲਾ ਵੇਖ ਕੇ ਨੂਰੇ ਨੇ ਪੁੱਛ ਹੀ ਲਿਆ, ਸੱਚੇ ਪਾਤਸ਼ਾਹ ਇਹ ਕੀ? ਮੈਂ ਤੁਹਾਨੂੰ ਤੁਹਾਡੇ ਪੁੱਤਾਂ ਦੇ ਵਿਛੋੜੇ ਦੀ ਦੁੱਖਾਂ ਭਰੀ ਵਾਰਤਾ ਸੁਣਾ ਰਿਹਾ ਹਾਂ, ਪਰ ਤੁਸੀਂ ਇਹ ਬੂਟੇ ਦੀਆਂ ਜੜ੍ਹਾਂ ਫਰੋਲੀ ਜਾਂਦੇ ਹੋ। ਮੇਰੀ ਕੁਝ ਸਮਝ ਵਿੱਚ ਨਹੀਂ ਆ ਰਿਹਾ ਕਿ ਤੁਹਾਨੂੰ ਤੁਹਾਡੇ ਪੁੱਤਰਾਂ ਦੀ ਜੁਦਾਈ ਦਾ ਕੋਈ ਦੁੱਖ ਨਹੀਂ? ਤਾਂ ਮੇਰਾ ਦੇ ਸਾਈਂ ਗਰਜ ਕੇ ਬੋਲੇ, ਰਹਿਣਾ ਨਹੀਂ ਕੱਖ ਉਹਨਾਂ ਜ਼ਾਲਮਾਂ ਦਾ ਨੂਰੇ ਮਾਹੀ, ਜਿਨ੍ਹਾਂ ਹੱਥੋਂ ਇੱਜ਼ਤ ਹੈ ਭਾਰਤ ਦੀ ਲੁੱਟੀ ਗਈ। ਸਿੱਖੀ ਦੇ ਮਹਿਲ ਦੀਆਂ ਕੰਧਾਂ ਮਜ਼ਬੂਤ ਹੋਈਆਂ, ਹੱਡੀਆਂ ਦੀ ਬਜਰੀ ਹੈ ਨੀਹਾਂ ਵਿੱਚ ਕੁੱਟੀ ਗਈ, ਇਹਨਾਂ ਦੇ ਕਫਨ ਵਿੱਚ ਕਿਲਮਣ ਠੁਗੀ ਗਈ, ਸਾਡੇ ਉੱਤੇ ਧਰੀ ਜੋ ਜੋ ਕਹਿਰ ਦੀ ਟੁੱਟੀ ਗਈ। ਤੀਰ ਦੀ ਮੁਖੀ ਦੇ ਨਾਲ ਪੁੱਟਿਆ ਹੈ ਬੂਟਾ ਜਿਹੜਾ, ਨੂਰੇ ਮਾਹੀ ਜੜ ਇਹ ਜ਼ੁਲਮਾਂ ਦੀ ਕੁੱਟੀ ਗਈ। ਨੂਰੇ ਮਾਹੀ ਇਹ ਬੂਟਾ ਨਹੀਂ ਪੁੱਟਿਆ, ਜਿਸ ਰਾਜ ਵਿੱਚ ਮਾਸੂਮ ਬੱਚੇ ਨੀਹਾਂ ਵਿੱਚ ਚਿਣੇ ਗਏ, ਉਸ ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟੀਆਂ ਗਈਆਂ। ਵਜ਼ੀਰ ਖਾਨ ਨੇ ਆਪ ਦੀਆਂ ਕਬਰਾਂ ਪੁੱਟ ਲਈਆਂ, ਇਹਨਾਂ ਵਿੱਚ ਇਸ ਪਾਪੀ ਨੂੰ ਦਫ਼ਨ ਕੀਤਾ ਜਾਊਗਾ। ਇਸ ਨੂੰ ਇਹਦੀਆਂ ਫੌਜਾਂ, ਇਹਦੀਆਂ ਤੋਪਾਂ, ਇਹਦੇ ਕਿਲੇ ਬਚਾ ਨਹੀਂ ਸਕਣਗੇ। ਇਸ ਦੇਸ਼ ਦੇ ਵਿਹੜੇ 'ਚ ਆਜ਼ਾਦੀ ਦਾ ਸੂਰਜ ਚੜ੍ਹੇਗਾ, ਜੋ ਜ਼ੁਲਮ ਦੇ ਹਨੇਰੇ ਨੂੰ ਉਡਾ ਕੇ ਲੈ ਜਾਵੇਗਾ। ਸਤਿਗੁਰਾਂ ਨੇ ਨੂਰੇ ਮਾਹੀ ਨੂੰ ਕੁਰਬਾਨੀ ਦਾ ਰਾਜ਼ ਇਉਂ ਸਮਝਾਇਆ।

ਇੰਡੀਅਨ ਮੈਲੋਡੀ ਵੱਲੋਂ ਪੇਸ਼ ਹੈ ਚਰਨ ਸਿੰਘ ਆਲਮਗੀਰ ਵਾਲੇ ਦੇ ਢਾਡੀ ਜਿੱਥੇ ਦੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਪੰਜਾਬ ਦੇ ਮਹਾਨ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਦੀਆਂ ਰਚਨਾਵਾਂ ਨਾਲ ਸ਼ਿੰਗਾਰੀ ਹੋਈ ਕਹਿਤ ਚੰਡੀ ਗੋਬਿੰਦ ਸਿੰਘ ਦੀ।

ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਜੀ, ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਦਾਨ ਕਰੋ। ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੀ ਧਰਤੀ ਉਹ ਮਹਾਨ ਪਵਿੱਤਰ ਧਰਤੀ ਹੈ ਜਿਸ ਨੇ ਉਤਕ੍ਰਿਸ਼ਟ ਰੂਹਾਂ, ਰਿਸ਼ੀਆਂ ਮੁਨੀਆਂ, ਗੁਰੂਆਂ ਪੀਰਾਂ, ਸੰਤਾਂ ਮਹਾਤਮਾ, ਸੂਰਵੀਰ ਯੋਧਿਆਂ ਅਤੇ ਸ਼ਹਿਰਾਂ ਨੂੰ ਜਨਮ ਦਿੱਤਾ, ਜਿੱਥੇ ਰੱਬ ਦੇ ਪਿਆਰਿਆਂ ਨੇ ਆਪਣੇ ਪਵਿੱਤਰ ਉਪਦੇਸ਼ਾਂ ਨਾਲ ਪੰਜਾਬ ਦੀ ਧਰਤੀ ਨੂੰ ਪੂਜਣ ਯੋਗ ਬਣਾਇਆ, ਉੱਥੇ ਸੂਰਵੀਰ ਯੋਧਿਆਂ ਨੇ ਇਸ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਮਹਾਨ ਕੁਰਬਾਨੀਆਂ ਕੀਤੀਆਂ ਅਤੇ ਇਸ ਦੇ ਸ਼ਹਿਰਾਂ ਨੇ ਇਸ ਧਰਤੀ ਦੇ ਗੁਣਾਂ ਨੂੰ ਆਪਣੀਆਂ ਕਵਿਤਾਵਾਂ ਵਿੱਚ ਪਰੋ ਕੇ ਆਪਣੀ ਪਿਆਰੀ ਮਾਤ ਭੂਮੀ ਦੀ ਮਹਾਨ ਸੇਵਾ ਕੀਤੀ। ਜਦੋਂ ਪੰਜਾਬ ਦੇ ਸ਼ਹਿਰਾਂ ਦੀ

ਦਿਲ ਵਾਲਿਆਂ ਨੂੰ ਤੜਫਾਉਣ ਗੀਤ ਇਹ ਸੁੱਤੀ ਚਣਗ ਮੰਗਾਵਣਗੇ ਯੁਵਕਾਂ ਦਾ ਲਹੂ ਗਰਮਾਵਣਗੇ ਜ਼ੰਜੀਰਾਂ ਨੂੰ ਹੱਥ ਪਾਵਣਗੇ ਪੈ ਮਸਤੀ ਦੇ ਵਿੱਚ ਆਉਣ ਗੀਤ ਕਵੀ ਦੇ ਸੀਨੇ ਵਿੱਚ ਸਿੱਖੀ ਦਾ ਪਿਆਰ ਕੁੱਟ ਕੁੱਟ ਕੇ ਭਰਿਆ ਪਿਆ ਹੈ ਸਿੱਖੀ ਦਾ ਬੂਟਾ ਕਵਿਤਾ ਵਿੱਚੋਂ ਸ਼ਰਧਾ ਡੁੱਲ ਡੁੱਲ ਪੈਂਦੀ ਹੈ ਸਿੱਖੀ ਉਹ ਬੂਟਾ ਹੈ ਜਿਸ ਨੇ ਆਪਣੇ ਸਿਰ ਉੱਤੇ ਕੜਕ ਦੀਆਂ ਧੁੱਪਾਂ ਬਰਦਾਸ਼ਤ ਕੀਤੀਆਂ ਪਰੰਤੂ ਮਜ਼ਲੂਮਾਂ ਨੂੰ ਜ਼ੁਲਮ ਦੀਆਂ ਤੱਤੀਆਂ ਲੋਆਂ ਤੋਂ ਬਚਾ ਲਿਆ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਇਸ ਮਹਾਨ ਰਚਨਾ ਨੂੰ ਚਰਨ ਸਿੰਘ ਆਲਮਗੀਰੇ ਦਾ ਢਾਡੀ ਜੱਥਾ ਜੀਤ ਸਿੰਘ ਆਲਮਗੀਰ ਵਲੈਤ ਸਿੰਘ ਮੀਓਵਾਲ ਸਰੰਗੀ ਮਾਸਟਰ ਗੁਰਪਾਲ ਸਿੰਘ ਆਲਮਗੀਰ ਹੇ ਇਉਂ ਬਿਆਨ ਕਰਦੇ ਹਨ।

ਮਸ਼ਕਤ ਜ਼ਿੰਦਗੀ ਹੈ, ਖਾਮੋਸ਼ੀ ਮੌਤ ਹੈ। ਪ੍ਰੋਫੈਸਰ ਮੋਹਨ ਸਿੰਘ ਜੀ ਲਿਖਦੇ ਹਨ, ਹੈ ਜੀਵਨ ਅਦਲਾ ਬਦਲੀ ਤੇ ਹੋਣਾ ਰੰਗ ਬਿਰੰਗਾ, ਸੌ ਮੁਰਦੇ ਭਗਤਾਂ ਕੋਲੋਂ ਇੱਕ ਜਿਉਂਦਾ ਜ਼ਾਲਮ ਚੰਗਾ। ਮੋਤੀ ਤੋਂ ਹੰਝੂ ਮਹਿੰਗੇ, ਲਾਲਾਂ ਤੋਂ ਜੁਗਨੂ ਸੋਹਣੇ, ਸਵਰਗਾਂ ਤੋਂ ਦੋਜ਼ਖ ਚੰਗੇ। ਜਿੱਥੇ ਹੈ ਜੀਵਨ ਦੰਗਾ, ਹੈ ਜੀਵਨ ਦੁੱਖ ਮਡਾਣਾ ਤੇ ਅੱਗ ਬਗਾਨੀ ਸੜਨਾ। ਮਰਨੇ ਦੀ ਖਾਤਰ ਜੀਣਾ, ਜੀਣੇ ਦੀ ਖਾਤਰ ਮਰਨਾ। ਜੀਵਨ ਹੈ ਲੜਨਾ ਖਹਿਣਾ, ਜੀਵਨ ਹੈ ਢਾਣਾ ਢਹਿਣਾ, ਜੀਵਨ ਹੈ ਤੁਰਦੇ ਰਹਿਣਾ ਤੇ ਕੋਈ ਪੜਾ ਨਾ ਕਰਨਾ। ਇਹ ਗੱਲ ਕੌਮਾਂ ਦੀ ਜ਼ਿੰਦਗੀ ਤੇ ਪੂਰੀ ਟੁੱਕਦੀ ਹੈ। ਜਦੋਂ ਕਿਸੇ ਕੌਮ ਦੀ ਹਰਕਤ ਰੁਕ ਜਾਵੇ, ਉਹ ਕੌਮ ਮੁਰਦਾ ਹੋ ਜਾਂਦੀ ਹੈ। ਜਿਸ ਕੌਮ ਵਿੱਚ ਮੁਸੀਬਤਾਂ ਨਾਲ ਲੋਹਾ ਲੈਣ ਦੀ ਹਿੰਮਤ ਹੋਵੇ, ਉਸ ਕੌਮ ਦਾ ਲੋਹਾ ਸਾਰੀ ਦੁਨੀਆਂ ਨੂੰ ਮਿਲਣਾ ਪੈਂਦਾ ਹੈ। ਸਾਹਿਬ ਕੌਰ ਦੀ ਵਾਰ ਉਸ ਸਮੇਂ ਦੀ ਗੱਲ ਹੈ ਜਦੋਂ ਪੰਜਾਬ ਦੇ ਵਿੱਚ ਮਿਸਰਾਂ ਦਾ ਰਾਜ ਸੀ। ਪੰਜਾਬ ਦੇ ਸਿਰ ਉੱਤੇ ਅੰਗਰੇਜ਼ਾਂ, ਅਫਗਾਨਾਂ ਅਤੇ ਮਰਹੱਟਿਆਂ ਦਾ ਖਤਰਾ ਮੂੰਹ ਅੱਡੀ ਖੜਾ ਸੀ। 20 ਤੋਂ ਵੱਧ ਖੁਦ ਮੁਖਤਿਆਰ ਹਾਕਮ ਸਨ, ਜਿਨ੍ਹਾਂ ਨੇ ਆਪਣੇ ਆਪ ਨੂੰ ਐਸ਼ ਪ੍ਰਸਤੀ ਦੇ ਹਵਾਲੇ ਕਰਕੇ ਦੇਸ਼ ਨੂੰ ਲੁਟੇਰਿਆਂ ਦੇ ਹਵਾਲੇ ਕਰ ਦਿੱਤਾ ਸੀ। ਇਹ ਰੋਗ ਕਈ ਸਿੱਖ ਸਰਦਾਰਾਂ ਨੂੰ ਵੀ ਚੁੰਬੜ ਗਿਆ। 1793 ਨੂੰ ਮਹਾਰਾਜਾ ਸਾਹਿਬ ਸਿੰਘ ਨੇ ਪਟਿਆਲੇ ਦੀ ਗੱਦੀ ਸੰਭਾਲੀ, ਪਰੰਤੂ ਅਯਾਸ ਦਰਬਾਰੀਆਂ ਨਾਲ ਰਲ ਕੇ ਆਪਣੇ ਸਿੰਘਾਂ ਵਾਲੇ ਫਰਜ਼ਾਂ ਨੂੰ ਭੁੱਲ ਗਿਆ। ਸਾਹਿਬ ਸਿੰਘ ਦੀ ਇਸ ਹਾਲਤ ਦਾ ਵਰਣਨ ਕਵੀ ਮੋਹਨ ਸਿੰਘ ਨੇ ਇੰਜ

ਜਿਸ ਵੇਲੇ ਮੁਸੀਬਤਾਂ ਦਾ ਦੌਰ ਸ਼ੁਰੂ ਹੁੰਦਾ ਹੈ ਤਾਂ ਪੁਰਾਣੀਆਂ ਵਫ਼ਾਦਾਰੀਆਂ ਦੁਸ਼ਮਣੀਆਂ ਵਿੱਚ ਬਦਲ ਜਾਂਦੀਆਂ ਹਨ। ਆਪਣਾ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ। ਅੰਗ ਸਾਗ ਤੇ ਰਿਸ਼ਤੇਦਾਰ ਵੀ ਮੂੰਹ ਦੂਜੇ ਪਾਸੇ ਕਰ ਲੈਂਦੇ ਹਨ। ਪ੍ਰੋਫੈਸਰ ਮੋਹਨ ਸਿੰਘ ਜੀ ਲਿਖਦੇ ਹਨ, ਵਿੱਚ ਸੁੱਖਾਂ ਦੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਂਦੇ ਯਾਰ ਉਦੋਂ ਜਦੋਂ ਬਾਜ਼ੀ ਪੁੱਠੀ ਪੈਂਦੀ, ਵਿੱਚ ਥਲਾਂ ਦੇ ਜਸਦਮ ਸੱਸੀ, ਬੈਟ ਖੁਰੇ ਦੇ ਰੋਈ, ਨੱਸ ਗਿਆ ਕਜਲਾ ਰੁੜ ਪੁੜ ਜਾਣਾ, ਹੱਥ ਨਾ ਛੱਡਿਆ ਮਹਿੰਦੀ, ਜਿਸ ਵੇਲੇ ਰਾਜਾ ਸਾਹਿਬ ਸਿੰਘ ਪਟਿਆਲੀਆ ਝੂਠੀ ਐਸ਼ ਪ੍ਰਸਤੀ ਵਿੱਚ ਗਲਤਾਨ ਹੋ ਗਿਆ ਤਾਂ ਉਸਦੇ ਦਰਬਾਰੀਆਂ ਨੇ ਉਸਦਾ ਸਾਥ ਦੇਣ ਦੀ ਥਾਂ ਮਨਮਾਨੀਆਂ ਕੀਤੀਆਂ। ਪ੍ਰੋਫੈਸਰ ਮੋਹਨ ਸਿੰਘ ਨੇ ਉਹਨਾਂ ਦਾ ਜੋ ਵਰਣਨ ਕੀਤਾ ਹੈ ਉਸ ਨੂੰ ਚਰਨ ਸਿੰਘ ਆਲਮਗੀਰੀਏ ਦੇ ਢਾਡੀ ਜਥੇ ਤੋਂ ਹੇ ਇੰਜ ਸੁਣੋ।

ਦੁਸ਼ਮਣ ਹਮੇਸ਼ਾ ਮੌਕੇ ਦੀ ਤਲਾਸ਼ ਵਿੱਚ ਰਹਿੰਦਾ ਹੈ। ਜਦੋਂ ਵਿਰੋਧੀ ਕਮਜ਼ੋਰ ਹੋਵੇ ਤਾਂ ਆਪਣਾ ਵਾਰ ਕਰ ਦਿੰਦਾ ਹੈ। ਸਹਿਰ ਸਿੰਘ ਤੇ ਹਮਲਾ ਕਰਨ ਲਈ ਮਰਹੱਟੇ ਘਾਤ ਲਾਈ ਬੈਠੇ ਸਨ। ਇੱਕ ਪਾਸੇ ਦਰਬਾਰੀਆਂ ਦੇ ਭੈੜੇ ਇਰਾਦੇ, ਦੂਜੇ ਪਾਸੇ ਮਰਹੱਟਿਆਂ ਦਾ ਡਰ ਰਾਜੇ ਨੂੰ ਵੱਢ ਵੱਢ ਖਾ ਰਿਹਾ ਸੀ। ਰਾਜੇ ਦੀ ਹਾਲਤ ਬਾਜ਼ ਦੇ ਪੰਜੇ ਵਿੱਚ ਫਸੇ ਹੋਏ ਕਬੂਤਰ ਵਰਗੀ ਹੋ ਗਈ। ਇਸ ਨਾਜ਼ੁਕ ਸਮੇਂ ਸਹਿਰ ਸਿੰਘ ਨੇ ਆਪਣੀ ਵੱਡੀ ਭੈਣ ਜੋ ਜੈਮਲ ਸਿੰਘ ਦੀ ਰਾਣੀ ਸੀ ਸਾਹਿਬ ਕੌਰ ਉਸ ਨੂੰ ਬੁਲਾਇਆ। ਸਾਹਿਬ ਕੌਰ ਦੀਆਂ ਰਗਾਂ ਵਿੱਚ ਸਿੱਖੀ ਦਾ ਖੂਨ ਸੀ। ਆਪਣੇ ਵੀਰ ਦੀ ਮਦਦ ਵਾਸਤੇ ਉਹ ਬਹਾਦਰ ਭੈਣ ਪਟਿਆਲੇ ਪਹੁੰਚੀ। ਉਸ ਨੇ ਦਰਬਾਰੀਆਂ ਨੂੰ ਐਸੀ ਲਾਹਨਤ ਪਾਈ, ਦਰਬਾਰੀਆਂ ਦੀ ਸੁੱਤੀ ਹੋਈ ਅਣਖ ਜਾਗ ਪਈ। ਉਹ ਵੈਰੀ ਦੇ ਦੰਦ ਖੱਟੇ ਕਰਨ ਲਈ ਤਿਆਰ ਹੋ ਗਏ। ਦੂਜੇ ਪਾਸੇ ਲਕਸ਼ਮੀ ਰਾਓ ਮਰਹੱਟਾ ਅਤੇ ਅੰਟਾ ਰਾਓ ਜਮਨਾ ਪਾਰ ਕਰਕੇ ਹਰ ਦੇ ਪਾਣੀ ਵਾਂਗੂ ਮਾਰੋ ਮਾਰ ਕਰਦੇ ਆ ਰਹੇ ਸਨ। ਜਿਸ ਵੇਲੇ ਅੰਟਾ ਰਾਓ ਨੂੰ ਪਤਾ ਲੱਗਿਆ ਕਿ ਸਾਹਿਬ ਸਿੰਘ ਦੀ ਮਦਦ ਵਾਸਤੇ ਉਹਦੀ ਭੈਣ ਸਾਹਿਬ ਕੌਰ ਪਟਿਆਲੇ ਪਹੁੰਚ ਗਈ ਹੈ, ਤਾਂ ਅੰਟਾ ਰਾਓ ਨੇ ਸਾਹਿਬ ਕੌਰ ਨੂੰ ਇੱਕ ਚਿੱਠੀ ਲਿਖੀ ਜਿਸ ਦਾ ਵਰਣਨ ਚਰਨ ਸਿੰਘ ਆਰਮਗੀਰੇ ਦਾ ਢਾਡੀ ਜੱਥਾ, ਜੀਤ ਸਿੰਘ ਆਰਮਗੀਰ, ਵਲੈਤ ਸਿੰਘ ਮੀਓਵਾਲ ਅਤੇ ਸਰੰਗੀ ਮਾਸਟਰ ਗੁਰਪਾਲ ਸਿੰਘ ਆਰਮਗੀਰ ਹੇ

ਜਿਸ ਵੇਲੇ ਅੰਕਾਰਾ ਉਹਦੀ ਚਿੱਠੀ ਸਾਹਿਬਕੌਰ ਨੇ ਪੜ੍ਹੀ ਤਾਂ ਉਸਦੇ ਗੁੱਸੇ ਦੀ ਜਵਾਲਾ ਹੋਰ ਭੜਕ ਉੱਠੀ। ਜਿਸ ਕੌਮ ਦੀ ਬਹਾਦਰੀ ਦੀਆਂ ਧੁੰਮਾਂ ਕਾਬਲ ਕੰਧਾਰ ਤੱਕ ਪਈਆਂ ਹੋਣ, ਉਹਨਾਂ ਦੇ ਡਰ ਤੇ ਖੜੋਤਾ ਵੈਰੀ ਉਹਨਾਂ ਦੀ ਅਣਖ ਨੂੰ ਵੰਗਾ ਰਿਹਾ ਹੋਵੇ, ਇੱਕ ਬਹਾਦਰ ਭੈਣ ਕਿਵੇਂ ਬਰਦਾਸ਼ਤ ਕਰ ਸਕਦੀ ਹੈ? ਉਸਨੇ ਸੋਚਿਆ, ਮੈਂ ਪੰਜਾਂ ਦਰਿਆਵਾਂ ਦਾ ਪਾਣੀ ਪੀਤਾ ਹੈ, ਮੈਂ ਗੁਰੂ ਗੋਬਿੰਦ ਸਿੰਘ ਦੀ ਚੰਡੀ ਹਾਂ ਜੋ ਵੈਰੀ ਦੇ ਡੱਕਰੇ ਡੱਕਰੇ ਕਰ ਦੇਵੇਗੀ। ਉਸਨੇ ਅੰਕਾਰਾ ਨੂੰ ਚਿੱਠੀ ਦਾ ਜਵਾਬ ਚਿੱਠੀ ਰਾਹੀਂ ਦੇਣ ਦਾ ਫੈਸਲਾ ਕੀਤਾ। ਉਸਨੇ ਲਿਆ ਕੋਰਾ ਕਾਗਜ਼ ਤੇ ਚੁੱਕੀ ਕਲਮ, ਉਸਨੇ ਭਰਿਆ ਬਾਜਾਂ ਵਾਲੇ ਗੁਰੂ ਦਾ ਧਿਆਨ, ਉਸਨੇ ਕੀਤਾ ਸਿੱਖ ਦੇ ਆਪਦੇ ਖੂਨੀ ਪੱਤਰਿਆਂ ਦਾ ਪਾਠ, ਉਹਦੇ ਚਿਹਰੇ ਤੇ ਆਈ ਕਰੋੜਾਂ ਸੂਰਜਾਂ ਦੀ ਲਾਲੀ, ਉਹਦੇ ਸਰੀਰ ਵਿੱਚੋਂ ਨਿਕਲੇ ਗਰ ਦੇ ਚੰਗਿਆਰੇ। ਬਹਾਦਰ ਰਾਣੀ ਨੇ ਅੰਟਾ ਰਾਓ ਨੂੰ ਗੁੱਸੇ ਨਾਲ ਚਿੱਠੀ ਹੇ

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਾਹਿਬ ਕੌਰ ਦੀ ਚਿੱਠੀ ਦਾ ਅੱਖਰ ਅੱਖਰ ਅੰਟਾਰਾ ਉਹਨੂੰ ਜ਼ਹਿਰੀਲਾ ਨਾਗ ਬਣ ਕੇ ਡੱਸ ਗਿਆ। ਉਸਨੂੰ ਇਉਂ ਲੱਗਿਆ ਜਿਵੇਂ ਉਹਦੇ ਸਰੀਰ ਵਿੱਚੋਂ ਸਾਰੀ ਹਿੰਮਤ ਉੱਡ ਗਈ ਹੋਵੇ। ਇੱਕ ਭੈਣ ਦੇ ਦਿਲ ਵਿੱਚ ਦੇਸ਼ ਦਾ ਪਿਆਰ ਅਤੇ ਕੌਮੀ ਜੋਸ਼ ਦੇਖ ਕੇ ਵੈਰੀ ਦਾ ਸਿਰ ਝੁਕ ਗਿਆ। ਦੂਜੇ ਪਾਸੇ ਖਾਲਸੇ ਨੇ ਵੈਰੀ ਨੂੰ ਲੋਹੇ ਦੇ ਚਣੇ ਚਪਾਉਣ ਦਾ ਫੈਸਲਾ ਕਰ ਲਿਆ। ਟੱਕ ਰਾਣੀ ਦਾ ਹੌਸਲਾ ਤੇ ਹੱਲਾ ਸ਼ੇਰੀ, ਹੋਰ ਕਈ ਸਰਦਾਰਾਂ ਦੀ ਵੱਧ ਗਈ ਦਲੇਰੀ। ਉਹ ਘੱਟ ਵਹੀਰਾ ਆ ਗਿਆ ਜੋ ਚੜੇ ਹਨੇਰੀ, ਉਹ ਵਧੇ ਵੱਲ ਮਰਹੱਟਿਆ ਝੱਬ ਲਾਈ ਨਾ ਦੇਰੀ, ਤੇ ਮਰਦਨਪੁਰ ਤੇ ਹੋਈਆਂ ਦੋ ਫੌਜਾਂ ਢੇਰੀ। ਸਿੰਘ ਥੋੜੇ ਸਨ, ਵੈਰੀ ਬਹੁਤੇ ਸਨ, ਇੱਕ ਇੱਕ ਸਿੰਘ ਨੂੰ 12-12 ਟੁੱਟ ਕੇ ਪੈ ਗਏ। ਕੁਝ ਦੇਰ ਤਾਂ ਸਿੰਘ ਬਹਾਦਰੀ ਨਾਲ ਲੜੇ, ਪਰੰਤੂ ਜਦੋਂ ਵੈਰੀ ਦਾ ਟਿੱਡੀ ਦਲ ਹਾਵੀ ਹੋ ਗਿਆ ਤਾਂ ਬਹਾਦਰ ਸਾਹਿਬ ਕੌਰ ਨੇ ਆਪਣੇ ਵੀਰਾਂ ਨੂੰ ਵੱਡਿਆਂ ਵਡੇਰਿਆਂ ਦਾ ਵਾਸਤਾ ਪਾ ਕੇ ਇਹੋ ਹੌਸਲਾ ਦਿੱਤਾ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਗਾਣੀ ਸਭ ਤੋਂ ਵੱਡਾ ਇਹ ਬਚਨ ਹੈ ਦਰਗਾਹ ਦਾ। ਇਹ ਗਾਓ, ਹੋਰ ਕੀ ਗਾਉਂਦੇ ਫਿਰਦੇ ਹੋ, ਊਟ ਪਟਾਂਗ ਤੇ ਗਾਣਾ ਤੇ ਇਹ ਗਾਓ। ਫਿਰ ਬਚਨ ਕੀਤਾ ਨੇ ਗਾਣ ਤੋਂ ਬਾਅਦ ਜੇਕਰ ਉਹ ਮਾਲਕ ਆਪਣੀ ਨਜ਼ਰ ਨਾ ਕਰੇ ਤੇ ਇਹਨੇ ਅੰਦਰ ਨਹੀਂ ਜੇ ਵਸਣਾ, ਜੇ ਇਹ ਨਾ ਵਸੀ ਤੇ ਚਿੰਤਾ ਨੇ ਘਰੋਂ ਨਿਕਲਣਾ ਨਹੀਂ। ਹਜ਼ੂਰ ਕਹਿੰਦੇ ਜਿਨ ਕੋ ਨਦਰ ਕਰਮ ਖੋਵੈ ਹਿਰਦੈ ਤਿਨਾ ਸਮਾਣੀ। ਆ ਉਸ ਦੀ ਨਜ਼ਰ ਹੀ ਲੈਣ ਵਾਸਤੇ ਅਸੀਂ ਸਤਿਗੁਰੂ ਕੀ ਸੰਗਤ ਵਿੱਚ ਬਹਿੰਦੇ ਹਾਂ। ਗਰੀਬ ਨਿਵਾਸ ਪਿਤਾ ਜੀ ਦਾ ਬਚਨ ਹੈ, ਜਦੋਂ ਕਿਸੇ ਦੇ ਹਿਰਦੇ ਵਿੱਚ ਬਾਣੀ ਆ ਉਤਰਦੀ ਆ ਬੈਠ ਜਾਂਦੀ ਏ, ਉਹ ਬਾਣੀ ਦਾ ਵਾਸਾ ਹੋਵੇ, ਉਹ ਚ ਕੀ ਕਲਾ ਵਰਤਦੀ, ਖੇਡ ਕੀ ਵਰਤਦੀ ਹੈ, ਅਸੀਂ ਵੇਖ ਸਕਦੇ ਹਾਂ ਸਾਰੇ ਆਪੋ ਆਪਣੇ ਅੰਦਰਾਂ ਨੂੰ।

ਬਾਲਟੀ ਪਿਲਾਏਗੀ ਅੰਦਰੋਂ, ਫਿਰ ਸਾਡਾ ਅੰਦਰ ਕਿਸੇ ਰੰਗ ਵਿੱਚ ਰੰਗਿਆ ਜਾਏਗਾ। ਸਤਿਗੁਰੂ ਜੀ ਕਿਰਪਾ ਕਰਨ। ਹਜ਼ੂਰ ਕਹਿੰਦੇ ਨੇ ਫਿਰ ਕਹੋਗੇ ਅੰਮ੍ਰਿਤ ਬਾਣੀ ਘਰ ਘਰ ਤੇਰੀ ਸੁਣ ਸੁਣ ਕੋ ਐ ਪਰਮਗਤ, ਮੇਰੀ ਇਹਨੂੰ ਅੰਦਰ ਲੈ ਕੇ ਜਾਣਾ ਹੈ। ਹੁਕਮ ਸਾਨੂੰ

ਹਾਂ ਉਹਦੇ ਅੰਦਰ ਵਾਹਿਗੁਰੂ ਆਪ ਵਸੇਗਾ। ਤੂੰ ਕਹਿ ਰਹੇ ਹੋ ਜਦੋਂ ਨਾ ਸਤਿਗੁਰੂ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਸ੍ਰੀ ਰਾਮਸਰ ਦੇ ਅਸਥਾਨ ਤੋਂ ਸਤਿਗੁਰੂ ਜੀ ਦਾ ਸਰੂਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲੈ ਕੇ ਆਉਣਾ, ਤੁਸੀਂ ਵੇਖ ਸਕਦੇ ਹੋ ਸਤਿਗੁਰੂ ਜੀ ਦਾ ਸਤਿਕਾਰ। ਦੁਨੀਆਂ ਵਿੱਚ ਹਰਿਮੰਦਰ ਸਾਹਿਬ ਦਾ ਕੋਈ ਮੁਕਾਬਲਾ ਤੇ ਨਹੀਂ ਨਾ ਕਰ ਸਕਦਾ ਕੋਈ ਬਿਲਡਿੰਗ, ਕੋਈ ਭਾਵੇਂ ਲੱਖ ਯਤਨ ਕਰੇ। ਕਿਸੇ ਤੰਗ ਦਿਲ ਨੇ ਆ ਕੇ ਕਹਿ ਦਿੱਤਾ ਸੀ ਬਾਬਾ ਖੜਕ ਸਿੰਘ ਖੁਰਾ ਨੂੰ, ਅੰਮ੍ਰਿਤਸਰ ਦੀ ਧਰਤੀ ਤੇ ਕੋਈ ਹਰਿਮੰਦਰ ਸਾਹਿਬ ਦੇ ਮੁਕਾਬਲੇ ਕੋਈ ਮੰਦਿਰ ਵੀ ਬਣ ਗਿਆ ਜੇ। ਕਹਿਣ ਲੱਗੇ ਜਮ ਬਣ ਜਾਣ, ਪਰ ਯਾਦ ਰੱਖਣਾ ਜਿਹੜੀ ਸੱਚਖੰਡ ਹਰਿਮੰਦਰ ਸਾਹਿਬ ਤੇ ਇਸ ਸਰੋਵਰ ਦੇ ਅੰਦਰ ਗੁਰੂ ਰਾਮਦਾਸ ਪਿਤਾ ਦੀ ਪ੍ਰਤੱਖ ਕਲਾ ਵਰਤਦੀ ਏ, ਉਹ ਕਿਹੜੇ ਮਿਸਤਰੀ ਤੋਂ ਲਿਆ ਕੇ ਪਾਓਗੇ, ਉਹ ਕੇਵਲ ਇੱਥੇ ਵਰਤ ਸਕਦੀ ਏ। ਮੈਂ ਬੇਨਤੀ ਕਰਨ ਲੱਗਾ ਤਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਿੱਚ ਇਤਨਾ ਪਿਆਰਾ ਅਸਥਾਨ ਬਣਾਇਆ, ਪਹਿਲਾਂ ਹਰਿਮੰਦਰ ਸਾਹਿਬ ਜੀ ਗੁਰੂ ਕੇ ਪਿਆਰ ਤੋਂ ਬਣਾਏ ਗਏ ਤਿਆਰ ਕੀਤੇ, ਤੇ ਬਾਅਦ ਵਿੱਚ ਖੜੀ ਉਹ ਮੰਦਰ ਦੇ ਵਿੱਚ ਨਿਰੰਕਾਰ ਰੂਪ ਧੁਰ ਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਵਿਰਾਜਮਾਨ ਕੀਤਾ। ਪਿਆਰਿਓ ਵੇਖੋ, ਸਭ ਤੋਂ ਪਹਿਲਾਂ ਮੌਕਾ ਸੀ ਨਾ ਜਦੋਂ ਕਲਮ ਦੀ ਸੇਵਾ ਦਿੱਤੀ ਭਾਈ ਗੁਰਦਾਸ ਸਾਹਿਬ ਜੀ ਨੂੰ, ਸੀਸ ਦੇ ਉੱਪਰ ਪਹਿਲੀ ਵਾਰ ਸਰੂਪ ਨੂੰ ਲਿਆਏ, ਪੂਰਨ ਰੂਪ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਇਹ ਜਿਹੜੀ ਕਿਰਪਾ ਕੀਤੀ, ਮੈਂ ਉਹ ਬੇਨਤੀ ਕਰਨ ਲੱਗਾ। ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਆਪਣੇ ਸੀਸ ਤੇ ਜੇਕਰ ਟਿਕਾਇਆ ਗੁਰੂ ਦੇ ਹੁਕਮ ਨਾਲ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਜੇ ਚੋਰ ਦੀ ਸੇਵਾ ਕੀਤੀ, ਤੇ ਸਤਿਗੁਰੂ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਪਰ ਜਦੋਂ ਪ੍ਰਕਾਸ਼ ਕੀਤਾ ਏ, ਪਹਿਲਾ ਹੁਕਮਨਾਮਾ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੀ ਰਸਨਾ ਤੋਂ ਦਿਵਾਇਆ ਨੇ, ਪ੍ਰਕਾਸ਼ ਹੋ ਗਿਆ ਚਾਰ ਚੁਫੇਰੇ ਤੋਂ ਦੂਰ ਨੇੜੇ ਤੋਂ ਨਾ ਬੜੇ ਬੜੇ ਵੱਡੇ ਵਿਦਵਾਨ ਲੋਕ ਆਏ। ਵੀ ਅੱਜ ਤੱਕ ਗ੍ਰੰਥ ਤੇ ਧਾਰਮਿਕ ਗ੍ਰੰਥਾਂ ਬਾਰੇ ਤੇ ਸੁਣਿਆ ਸੀ ਗੁਰੂ ਅਰਜਨ ਪਿਤਾ ਜੀ ਨੇ ਇਤਨਾ ਸਤਿਕਾਰ ਨਾਲ ਗੁਰੂ ਕੇ ਪਿਆਰੇ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਨਾ, ਆਪ ਸਤਿਗੁਰੂ ਜੀ ਕਹਿ ਰਹੇ ਹੋ ਤੇ ਸਾਹਮਣੇ ਫੂਕ ਕੇ ਬੈਠਦੇ ਕਾਰਨ, ਖੈਰ ਤੁਸੀਂ ਜਾਣਦੇ ਹੋ ਇਸ ਅਸਥਾਨ ਤੇ ਜਿਵੇਂ ਕਲਾ ਵਰਤਦੀ ਏ। ਮੈਂ ਬੇਨਤੀ ਕਰ ਲੱਗਾ ਸਾਂ, ਬਾਅਦ ਵਿੱਚ ਨਾ ਵਿਦਵਾਨ ਕਹਿੰਦੇ ਨੇ ਇੱਕ ਬਹੁਤ ਵੱਡਾ ਦੀਵਾਨ ਦਾ ਪ੍ਰਬੰਧ ਕੀਤਾ ਗਿਆ, ਕੁਝ ਲੋਕਾਂ ਦੀ ਜਾਣਕਾਰੀ ਲੈਣ ਲਈ ਸਵਾਲ ਸਨ, ਆਗੂ ਭਾਈ ਗੁਰਦਾਸ ਸਾਹਿਬ ਨੂੰ ਬਣਾਇਆ ਗਿਆ। ਡਾਕਟਰ ਸਰਦੂਲ ਸਿੰਘ ਕਵੀਸ਼ਰ ਲਿਖਦੇ ਨੇ ਪੰਡਿਤ ਸ਼ਰਮਾ ਰਾਮ ਵਰਗੇ ਬਨਾਰਸ ਤੋਂ ਚੱਲ ਆਏ ਸਨ ਬੜੇ ਬੜੇ ਵੱਡੇ ਵਿਦਵਾਨ। ਉਹ ਕਹਿਣ ਲੱਗੇ ਵੀ ਐਸੋ ਜੀ ਕਿਹੜੀ ਗੱਲ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਤਨਾ ਸਤਿਕਾਰ, ਇਤਨਾ ਅਦਬ, ਦਰਗਾਹ ਤੋਂ ਬਚਨ ਆਏ, ਇਤਨਾ ਮਾਣ ਇੱਜ਼ਤ ਦੇਣਾ, ਭਲਾ ਇਹਦੇ ਵਿੱਚ ਹੈ ਕਿਹੜੀ ਚੀਜ਼ ਐਸੋ ਜਿਹੀ ਜਿਹਦੇ ਸਦਕਾ ਵੀ ਇਤਨਾ ਇੱਜ਼ਤ ਮਾਣ, ਰਾਤ ਨੂੰ ਸੁੱਖ ਆਸਣ ਕਰਨਾਏ, ਪਲੰਗਾਂ ਤੇ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਵਿਰਾਜਮਾਨ ਤੇ ਗੁਰੂ ਅਰਜਨ ਪਿਤਾ ਜੀ ਉਹਨਾਂ ਦੇ ਪਲੰਗ ਦੇ ਥੱਲੇ ਵਿਰਾਜਮਾਨ ਹੁੰਦੇ, ਉਹ ਇਤਨਾ ਵੱਡਾ ਮੁਰਾਤਬਾ ਕਿਉਂ ਤੇ ਕਿਵੇਂ? ਤੇ ਭਾਈ ਗੁਰਦਾਸ ਸਾਹਿਬ ਸਿੰਘ ਜਿਹੜੇ ਬਚਨ ਕਹਿ ਬਹੁਤ ਸਾਰੇ, ਉਹਨਾਂ ਚੋਂ ਇੱਕ ਬਚਨ ਕੇਵਲ ਕਹਿ ਕੇ, ਕਿਉਂਕਿ ਸਿੰਘ ਸਾਹਿਬਾਨਾਂ ਦਾ ਹੁਕਮ ਸੀ, ਨਾਲ ਥੋੜਾ ਥੋੜਾ ਟੂਕ ਮਾਤਰ ਪਹਿਲਾਂ ਵੀ ਇਸ ਵਿਸ਼ੇ ਤੇ ਵਿਚਾਰਾਂ ਨਾਲ ਕਰੀ ਚੱਲੀਏ। ਉਹ ਕੱਲ ਨੂੰ ਸਿੰਘ ਸਾਹਿਬ ਆਪ ਕਥਾ ਕਰਨਗੇ ਚਲਦਾ ਦੇਣ, ਉਹ ਆਪਣੀ ਰਚਨਾ ਤੋਂ ਦਰਸਾਨ ਕੇ ਗੁਰੂ ਕੀ ਮਹਿਮਾ, ਪਰ ਜਿਤਨਾ ਕੁ ਮੈਨੂੰ ਤੁਸੀਂ ਸੋਝੀ ਪਾਈ ਏ ਉਹਦੇ ਮੁਤਾਬਕ ਮੈਂ ਬੇਨਤੀ ਕਰਨ ਲੱਗਾ ਸਾਂ। ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਪਿਆਰ ਤੇ ਬਚਨ ਕਹੇ, ਉਹ ਸਾਨੂੰ ਸਭਨਾਂ ਨੂੰ ਭੁੱਲਣੇ ਨਹੀਂ ਚਾਹੀਦੇ। ਉਹ ਕਹਿੰਦੇ ਦੇਖੋ, ਸਾਡੇ ਘਰ ਭਾਵੇਂ ਖੰਡ, ਘਿਓ, ਆਟਾ ਸਭੋ ਕੁਝ ਕਹਿ, ਰੋਜ਼ ਤਾਂ ਨਹੀਂ ਨਾ ਪੂੜੀਆਂ ਤਲ ਕੇ ਖਾਂਦੇ, ਜਦੋਂ ਪ੍ਰਾਹੁਣਾ ਆਵੇ ਮਹਿਮਾਨ ਉਦੋਂ ਜੋ ਕੁਝ ਤੁਹਾਡੇ ਘਰ ਵਿੱਚ ਕੀਮਤੀ ਹੈ ਉਹ ਤੁਸੀਂ ਪੂੜੀਆਂ, ਹੋਰ ਕੋਈ ਛੱਤੀ ਪ੍ਰਕਾਰ ਦੇ ਪਦਾਰਥ ਬਣਾ ਕੇ ਪ੍ਰਾਹੁਣੇ ਦੇ ਸਾਹਮਣੇ ਰੱਖਦੇ ਹੋ, ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਉਹ ਮਹਿਮਾਨ ਨਿਵਾਜੀ ਕਰੀਏ, ਉਹਨੂੰ ਚੰਗਾ ਲੱਗੇ। ਕਿਸੇ ਗੁਰੂ ਕੇ ਪਿਆਰੇ ਭਾਈ ਗੁਰਦਾਸ ਸਾਹਿਬ ਕਹਿੰਦੇ, ਜੈਸੇ ਖਾਣ ਚੂਨ ਕ੍ਰਿਤ ਹੋਤ ਘਰ ਕੀ ਵਿਖੈਤਾ, ਪ੍ਰਾਹੁਣਾ ਕੇ ਆਏ ਪੂਰੀ ਕੇ ਖਵਾਏ ਖਾਈਏ, ਜੈਸੇ ਤੀਰ ਖਾਰ ਮੁਕਤਾ ਕਣਕ ਆਭਰਨ ਪੈ, ਵਿਆਹ ਸਾਜ ਸਾਜ ਤਨ ਸੁਜਨ ਦਿਖਾਈਏ, ਜੈਸੇ ਕੀਰਾ ਮਾਨਕ ਅਮੋਲ ਹੋਤ ਖਾਟ ਕੀ ਵਿਖੈ, ਗਾਹ ਕੈ ਦਿਖਾਏ ਬਿੜਤਾ ਅਭਿਸ਼ੇਕ ਪਾਈਏ, ਕਹਿੰਦੇ ਘਰ ਵਿੱਚ ਗਹਿਣਾ ਗੱਟਾ ਕਹਿ,
ਪਰ ਰੋਜ਼ ਨਹੀਂ ਮੈਂ ਤਾਂ ਭੈਣਾਂ ਪਾਉਂਦੀਆਂ ਜਾਂ ਵੇ ਵਿਆਹ ਢੰਗ ਆ ਜਾਵੇ। ਜੋ ਕੀਮਤੀ ਤੋਂ ਕੀਮਤੀ ਗਹਿਣਾ ਹੈ ਉਹ ਤਨ ਤੇ ਪਾ ਦਿੱਤਾ ਜਾਂਦਾ ਏ, ਕਿਉਂਕਿ ਅੱਜ ਕਿਸੇ ਦੇ ਸਾਹਮਣੇ ਆਪਣੇ ਖਜ਼ਾਨੇ ਆਪਣੇ ਘਰ ਵਿੱਚ ਕੀ ਕੁਝ ਏ ਉਹਦੀ ਪ੍ਰਦਰਸ਼ਨੀ ਕਰਨੀ ਕੋਈ ਨਾਮ ਪਾਵੇ ਤੇ ਲੋਕ ਕਹਿਣਗੇ ਘਰ ਕੁਝ ਨਹੀਂ ਹੋ ਤੂੰ ਕੁਝ ਪਾ ਕੇ ਨੀ ਕੀਮਤੀ ਕੱਪੜਾ ਕੋ ਗਹਿਣਾ ਆਇਆ। ਪ੍ਰਾਹੁਣਾ ਆਵੇ ਸਭ ਤੋਂ ਕੀਮਤੀ ਪਦਾਰਥ ਛਕਾਉਂਦੇ ਹੋ, ਵਿਆਹ ਢੰਗ ਹੋਵੇ ਕੀਮਤੀ ਖਜ਼ਾਨਾ ਦਿਖਾਉਣ ਲਈ ਗਹਿਣਾ ਗੱਟਾ ਉਹਦੇ ਸਾਹਮਣੇ ਪਾਉਂਦੇ ਹੋ। ਪਿਆਰਿਓ ਕਿਸੇ ਜੋਹਰੀ ਕੋਲ ਬੜੇ ਬੜੇ ਕੀਰੇ, ਉਹਦੇ ਕੋਲ ਮਾਨਕ ਮੋਤੀ ਪੈ ਪਾਉਣ, ਪਰ ਪਿੱਛੇ ਜਦੋਂ ਗਾਹਕ ਆ ਜਾਏ ਨਾ ਸਾਰਾ ਕੁਝ ਕੱਢ ਕੇ ਉਹਦੇ ਸਾਹਮਣੇ ਰੱਖ ਦਿੰਦਾ, ਕਹਿੰਦਾ ਲੈ ਸਜਣਾ ਮੇਰੇ ਦੁਕਾਨ ਚ ਜੋ ਕੀਮਤੀ ਤੋਂ ਕੀਮਤੀ ਸੀ ਮੈਂ ਤੇਰੇ ਸਾਹਮਣੇ ਰੱਖ ਦਿੱਤਾ, ਖਰੀਦਣਾ ਇਹ ਤੇਰੀ ਮਰਜ਼ੀ ਹੈ। ਤੇ ਭਾਈ ਗੁਰਦਾਸ ਸਾਹਿਬ ਜੀ ਤੋਂ ਸਦਕੇ ਜਾਈਏ, ਉਹ ਕਹਿੰਦੇ ਤੈਸੇ ਗੁਰਬਾਣੀ ਲਿਖ ਪੋਚੀ ਬਾਂਧ ਰਾਖੀਅਤ। ਕਹਿੰਦੇ ਮੇਰੇ ਸਾਹਿਬਾਂ ਨੇ ਕਿਰਪਾ ਕੀਤੀ ਜੇ ਬਹੁਤ ਵੱਡੀ, ਕਹਿਣ ਲੱਗੇ ਜਿਵੇਂ ਤੁਹਾਡੇ ਘਰ ਜੋ ਕੁਝ ਕੀਮਤੀ ਸੀ ਉਹ ਤੁਸੀਂ ਮਹਿਮਾਨ ਦੇ ਸਾਹਮਣੇ ਰੱਖਿਆ, ਕੀਮਤੀ ਸੀ ਰਿਸ਼ਤੇਦਾਰਾਂ ਦੇ ਸਾਹਮਣੇ ਰੱਖਿਆ, ਜੋ ਕੀਮਤੀ ਸੀ ਗਾਹਕ ਦੇ ਸਾਹਮਣੇ ਰੱਖਿਆ। ਕਹਿਣ ਲੱਗੇ ਮਨੁੱਖਤਾ ਦੇ ਭਲੇ ਲਈ ਨਿਰੰਕਾਰ ਦੇ ਘਰ ਅੰਦਰ ਜੋ ਕੁਝ ਵੱਧ ਤੋਂ ਵੱਧ ਕੀਮਤੀ ਖਜ਼ਾਨਾ ਸੀ ਉਹ ਤੁਰ ਕੀ ਬਾਣੀ ਏ ਉਹ ਤੁਹਾਡੇ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ। ਖੰਡਾਂ ਬ੍ਰਹਿਮੰਡਾਂ ਦੇ ਅੰਦਰ ਰੱਬ ਦੇ ਘਰ ਇਸ ਬਾਣੀ ਤੋਂ ਕੀਮਤੀ ਖਜ਼ਾਨਾ ਹੋਰ ਕੋਈ ਨਹੀਂ। ਜੇ ਪਿਆਰੇ ਹੋ ਸਾਹਿਬ ਕਹਿਣ ਲੱਗੇ ਭਾਈ ਗੁਰਦਾਸ ਸਾਹਿਬ ਉਹ ਨਿਰੰਕਾਰ ਦੇ ਘਰ ਦਾ ਕੀਮਤੀ ਤੋਂ ਕੀਮਤੀ ਇਸ ਤੋਂ ਪਰੇ ਹੋਰ ਕੁਝ ਨਹੀਂ। ਕਹਿੰਦੇ ਪਰ ਇਹਦੇ ਤੋਂ ਲਾਭ ਕਿਵੇਂ ਲੈ ਸਕਦੇ ਹਾਂ, ਕਹਿਣ ਨਾਲ ਤੇ ਕੁਝ ਨਹੀਂ ਹੋਣਾ। ਕਹਿੰਦੇ ਇਹਦੇ ਲਈ ਤਿੰਨ ਕੰਮ ਤੁਹਾਨੂੰ ਕਰਨੇ ਪੈਣਗੇ, ਫਿਰ ਵੇਖ ਸਕੋਗੇ ਵੀ ਇਹ ਖਜ਼ਾਨਾ ਕੀਮਤੀ ਕਿੰਨਾ ਏ, ਇਹ ਖਜ਼ਾਨਾ ਮੈਨੂੰ ਕੀ ਦਿੰਦਾ ਏ, ਇਹ ਖਜ਼ਾਨਾ ਜਗਤ ਦਾ ਭਲਾ ਕਿਵੇਂ ਕਰਦਾ ਏ। ਪਿਆਰਿਓ ਉਹਦੇ ਲਈ ਤਿੰਨ ਬਚਨ ਕਹਿ ਭਾਈ ਗੁਰਦਾਸ ਸਾਹਿਬ ਨੇ ਅਖੀਰਲੀ ਪੰਕਤੀ ਅੰਦਰ, ਤੈਸੇ ਗੁਰਬਾਣੀ ਲਿਖ ਪੋਥੀ ਬਾਂਧ ਰਾਖੀਅਤ, ਮਿਲ ਗੁਰ ਸਿੱਖ ਪੜ ਸੁਣ ਲਿਵ ਲਾਈਏ। ਕਹਿੰਦੇ ਗੁਰੂ ਕਿਉਂ ਸਿੱਖੋ ਪਹਿਲਾਂ ਇਹ ਬਾਣੀ ਪੜਿਆ ਜੇ ਰੱਜ ਕੇ, ਫਿਰ ਬਾਣੀ ਸੁਣੇਗੀ ਅੰਦਰੋਂ, ਬਾਣੀ ਨੂੰ ਖੁਦ ਪੜ ਕੇ ਖੁਦ ਸੁਣੋ, ਇੱਥੇ ਦੂਸਰਾ ਪੜਦਾ ਤੇ ਅਸੀਂ ਸੁਣਦੇ ਹਾਂ। ਕਹਿੰਦੇ ਤੁਹਾਡਾ ਆਪ ਹੀ ਅੰਦਰ ਪੜੇ, ਆਪ ਹੀ ਅੰਦਰ ਸੁਣੇ। ਜਦੋਂ ਇਹ ਘਟਨਾ ਵਾਪਰਦੀ ਹੈ ਨਾ ਆਹ ਦੁਨੀਆਂ ਦੇ ਜਿੰਨੇ ਪਦਾਰਥ ਨੇ ਤੁਹਾਡੇ ਪਿੱਛੇ ਪਿੱਛੇ ਆ ਕੇ ਖਲੋ ਜਾਂਦੇ ਨੇ। ਕੇਵਲ ਬਾਣੀ ਪੜ੍ਹ ਕੇ ਸੁਣ ਜਾਵੇ, ਇਹ ਫਲ ਕਿਸ ਜਨ ਕਹਿ ਮੁੱਖ ਪਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ। ਕਿੰਨਾ ਕੁਝ ਦੱਸਿਆ ਸੁਖਮਨੀ ਸਾਹਿਬ ਅੰਦਰ, ਕਹਿੰਦੇ ਪੜ੍ਹਨੀ ਸੁਣਨੀ ਤੇ ਸੁਣਨ ਤੋਂ ਬਾਅਦ ਲਾਣੀ ਲਿਵ, ਜੇ ਲਿਵ ਤੱਕ ਨਹੀਂ ਪਹੁੰਚੇ ਤੇ ਸੱਚ ਜਾਣਿਆਂ ਦੇ ਸਤਿਗੁਰੂ ਕੀ ਬਾਣੀ ਦੇ ਵਰਤਰੀ ਅੰਦਰ ਕਲਾ ਦੀ ਕਦੇ ਸਮਝ ਨਹੀਂ ਪੈ ਸਕਦੀ। ਤੇ ਉਹ ਖੇਡ ਖੇਡੀ ਕਹਿ ਲਿਵ ਲੱਗੇਗੀ ਤੇ ਕਹਾਣੀ ਬਣੇਗੀ। ਸਾਹਿਬ ਕਹਿੰਦੇ ਵਿਚਾਰੇ ਕੰਗਾਲ ਉਹਨਾਂ ਨੂੰ ਨਾ ਕਿਹਾ ਜੇ ਜਿਨ੍ਹਾਂ ਦੇ ਕੋਲ ਪੈਸੇ ਨਹੀਂ। ਕਹਿੰਦੇ ਸਭ ਤੋਂ ਦੁਨੀਆਂ ਚ ਕੰਗਾਲ ਉਹ ਬੰਦਾ ਜੇ ਜਿਹਦੀ ਕਦੀ ਲਿਵ ਨਹੀਂ ਲੱਗੀ ਪਰਮੇਸ਼ਰ ਦੇ ਸ਼ਬਦ ਦੇ ਨਾਲ। ਪੜ੍ਹਦੇ ਹੋ ਨਾ ਬਚਨ,

ਉਹਨੂੰ ਕੰਗਾਲ ਸਮਝੋ। ਰਵਿੰਦਰ ਨਾਥ ਟੈਗੋਰ ਜਿਹਨੇ ਇਸ ਦੇਸ਼ ਦਾ ਸਾਰੇ ਉਹ ਸਾਂਝਾ ਗੀਤ ਲਿਖਿਆ ਏ ਜਿਹਨੂੰ ਹਰ ਸਕੂਲ ਵਿੱਚ ਜਨ ਗਣ ਮਨ ਕਰਕੇ ਪੜ੍ਹਿਆ ਜਾਂਦਾ ਏ, ਜਿਸ ਨੂੰ ਦਾਤ ਮਿਲੀ ਸੀ ਵੱਡੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ, ਉਹਨੂੰ ਵੀ ਉਹਦੇ ਬਾਪ ਨੂੰ ਵੀ, ਜਿਹਨਾਂ ਨੂੰ ਇੱਕ ਵਾਰ ਉਹਨਾਂ ਨੂੰ ਬਲਰਾਜ ਸਾਹਨੀ ਪਹਿਲਾਂ ਰਾਇਟਰ ਸਨ, ਹੁਣ ਹੋਰ ਪਾਸੇ ਉਹਨਾਂ ਦਾ ਜੋ ਕਰਮ ਖੈਰ, ਉਹ ਕਹਿਣ ਲੱਗੇ ਟੈਗੋਰ ਸਾਹਿਬ ਇੱਕ ਦੇਸ਼ ਦਾ ਐਸੋ ਜਿਹਾ ਤੁਸੀਂ ਸਾਂਝਾ ਗੀਤ ਲਿਖਿਆ ਏ ਜਿਹੜਾ ਸੰਸਾਰ ਦਾ ਸਾਂਝਾ ਗੀਤ ਹੋਵੇ ਖੱਸ ਪੈ। ਕਹਿਣ ਲੱਗੇ ਉਹ ਤਾਂ ਪਹਿਲਾਂ ਹੀ ਲਿਖਿਆ ਜਾ ਚੁੱਕਾ 500 ਸਾਲ। ਕਹਿਣ ਲੱਗੇ ਪਹਿਲਾਂ ਲਿਖਿਆ ਜਾ ਚੁੱਕਾ ਏ, ਉਹ ਕਿਵੇਂ? ਕਹਿਣ ਲੱਗੇ ਤੁਹਾਨੂੰ ਪਤਾ ਨਹੀਂ? ਉਹ ਕਹਿਣ ਲੱਗੇ ਇੱਕ ਦੇਸ਼ ਦਾ ਗੀਤ ਲਿਖਣਾ, ਬਸ ਇਹ ਮੇਰੀ ਪਹੁੰਚ ਇੱਥੋਂ ਤੱਕ ਸੀ, ਪੂਰੇ ਸੰਸਾਰ ਦਾ ਸਾਂਝਾ ਗੀਤ ਹੋਵੇ ਜਿਹੜਾ ਹਰ ਜੀਵ ਨੂੰ ਚੰਗਾ ਲੱਗੇ ਤੇ ਇੰਨਾ ਚੰਗਾ ਲੱਗੇ ਉਹਦਾ ਜੀਵਨ ਹੀ ਚੰਗਾ ਬਣ ਜਾਵੇ। ਕਹਿਣ ਲੱਗੇ ਉਹ ਸਾਂਝਾ ਜਿਹੜਾ ਸਾਰੇ ਸੰਸਾਰ ਦਾ ਭਲਾ ਕਰਨ ਵਾਲਾ ਗੀਤ ਗੁਰੂ ਨਾਨਕ ਸਾਹਿਬ ਜੀ ਨੇ ਆਰਤੀ ਦੇ ਰੂਪ ਵਿੱਚ ਲਿਖ ਦਿੱਤਾ। ਕਹਿਣ ਲੱਗੇ ਉਹਨੂੰ ਗੀਤ ਉਹਨਾਂ ਨੇ ਉਹਨੂੰ ਸਮਝਾਉਣ ਲਈ ਕਿਹਾ, ਪਿਆਰਿਓ। ਕਹਿਣ ਲੱਗੇ ਉਹ ਸ਼ਬਦ ਦੇ ਗਗਨ ਮੈਂ ਸਾਲ ਰਵ ਚੰਦ ਦੀਪ ਬਣੇ ਤਾਰਕਾ ਮੰਡਲ ਜਨ ਕੁਮਤੀ, ਜਦੋਂ ਹੀ ਸ਼ਬਦ ਜ਼ੁਬਾਨ ਤੇ ਆਏਗਾ ਧਰਤੀ ਤੋਂ ਸੁਰਤੀ ਚੁੱਕ ਕੇ ਆਕਾਸ਼ਾਂ ਵਿੱਚ ਪਹੁੰਚੇਗੀ, ਜੇਕਰ ਕੋਈ ਸ਼ਬਦ ਨੂੰ ਪਿਆਰ ਕਰੇ ਤੇ ਸਾਈਂ ਤੇ ਦੇਸ਼ ਲੈ ਕੇ ਜਾਏਗੀ। ਪਿਆਰਿਓ, ਇਸ ਲਈ ਆਪਾਂ ਨੇ ਇਸ ਖਜ਼ਾਨੇ ਨੂੰ ਮਾਣਨ ਲਈ ਗੁਰਬਾਣੀ ਪੜ੍ਹਨੀ, ਸੁਣਨੀ ਤੇ ਲਿਵ ਲਾਣੀ। ਪਿਆਰਿਓ, ਲਿਵ ਲੱਗੇਗੀ ਭਾਈ ਗੁਰਦਾਸ ਸਾਹਿਬ ਕਹਿੰਦੇ, ਫਿਰ ਪਤਾ ਲੱਗੇਗਾ ਸਾਹਿਬ ਜੀ ਨੇ ਕਿਹੜਾ ਪਰਉਪਕਾਰ ਕੀਤਾ ਏ। ਆਓ ਸਮੇਂ ਵਿੱਚ ਰਹਿ ਕੇ ਹੁਣ ਬਾਕੀ ਦੇ ਗੁਰੂ ਕੇ ਪਿਆਰ ਉਹ 20 ਮਿੰਟ ਜਿਹੜੇ ਨੇ ਉਹ ਤੁਹਾਡੇ ਨਾਲ ਮੇਰੇ ਪੰਚਮ ਪਿਤਾ ਜੀ ਨੇ ਜੋ ਅੱਜ ਕਿਰਪਾ ਕੀਤੀ ਸਾਡੇ ਉੱਪਰ ਮਹਾਨ, ਉਹ ਬਖਸ਼ਿਸ਼ ਕੀਤੀਏ, ਉਧਰ ਤਵੱਜੋ ਕਰੀਏ। ਸਾਹਿਬ ਕਹਿੰਦੇ ਸਾਰੀ ਦੁਨੀਆ ਨੂੰ ਇੰਨਾ ਕੁ ਪਤਾ ਏ ਕਿ ਬੱਚੇ ਦਾ ਜਨਮ ਹੋ ਗਿਆ ਏ ਤੇ ਜਦੋਂ ਮੌਤ ਹੋ ਗਈ ਤੇ ਕਹਾਣੀ ਮੁੱਕ ਗਈ। ਸਾਹਿਬ ਕਹਿੰਦੇ ਭੋਲਿਓ, ਜਨਮ ਦੇ ਨਾਲ ਕਹਾਣੀ ਛਿੜਦੀ ਨਹੀਂ ਤੇ ਮੌਤ ਨਾਲ ਕਹਾਣੀ ਮੁੱਕਦੀ ਨਹੀਂ ਦੇ। ਇਹ ਕਹਾਣੀ ਸਾਡੀ ਬੜੇ ਚਿਰਾਂ ਤੋਂ ਸ਼ੁਰੂ, ਜਿਹੜੀ ਸਾਡੀ ਆਤਮਾ ਏ, ਨਾ ਉਹ ਤਾਂ ਜਨਮ ਹੁੰਦਾ ਏ ਤੇ ਨਾ ਉਹਦੀ ਕਦੇ ਮੌਤ ਹੁੰਦੀ ਏ। ਬਚਨ ਨੇ ਥੋੜੇ ਗੰਭੀਰ ਤਾਂ ਸਮਝ ਨਹੀਂ ਸਾਨੂੰ ਔਖਾ ਲੱਗਦਾ ਕਿਉਂਕਿ ਅਸੀਂ ਲੋਕਾਂ ਕੋਲ ਸੁਣ ਕੇ ਜਾਂ ਮਾਤਾ ਦਾ ਭਰਮ ਦਾ ਪਰਦਾ ਇਤਨਾ ਮਜ਼ਬੂਤ ਏ। ਪਿਆਰਿਓ, ਸਾਨੂੰ ਲੱਗਦਾ ਹੈ ਕਿ ਪਹਿਲਾਂ ਵੀ ਕੋਈ ਦੁਨੀਆ ਨਹੀਂ ਸੀ, ਮਰਨ ਤੋਂ ਬਾਅਦ ਵੀ ਨਹੀਂ। ਅੱਜ ਸਤਿਗੁਰੂ ਜੀ ਦਾ ਬਚਨ ਏ, ਹਜ਼ੂਰ ਕਹਿੰਦੇ ਨੇ ਪਿਆਰਿਓ, ਮੌਤ ਨਾਲ ਅਸਾਂ ਮੁੱਕਣਾ ਨਹੀਂ, ਪਹਿਲਾਂ

0: ਪਵਨ ਮਹਿ ਪਵਨ ਸਮਾਇਆ।
1: ਜਦੋਂ ਕਿਸੇ ਸਰੀਰ ਦਾ ਅੰਤ ਹੁੰਦਾ ਹੈ ਤੇ ਹੋਇਆ ਕੀ ਏ, ਪਿਆਰੋ ਭਾਈ ਜਿਹੜੀ ਕਵਾ ਦਾ ਤੱਤ ਸੀ ਉਹ ਨਿਰੰਕਾਰ ਕਵਾ ਵਿੱਚ ਮਿਲਾ ਦਿੰਦਾ ਕਹਿ।
0: ਜੋਤੀ ਮਹਿ ਜੋਤ ਰਲ ਜਾਇਆ।
1: ਜਿਹੜੀ ਇਹ ਜੋਤ ਸਾਡੇ ਅੰਦਰ ਉਹਨਾਂ ਨੇ ਪਾਈ ਸੀ, ਪਰਮੇਸ਼ਰ ਨੇ ਉਹ ਜੋਤ ਨੂੰ ਖਿੱਚ ਲਿਆ ਆਪਣੇ ਵਿੱਚ ਲਿਆ ਕੇ ਉਹਦੇ ਕਰਮ ਦੇ ਮੁਤਾਬਕ ਗੁਰੂ ਕੇ ਪਿਆਰੇ ਨੂੰ ਅੱਗੇ ਭੇਜ ਦਿੱਤਾ ਕਹਿ।
0: ਮਾਟੀ ਮਾਟੀ ਹੋਏ ਏਕ।
1: ਫਿਰ ਭੁਲੇਖਾ ਨਾ ਰਵੇ, ਜਦੋਂ ਕਿਸੇ ਦੀ ਮੌਤ ਹੁੰਦੀ ਹੈ ਬੌਡੀ ਸਰੀਰ ਤੇ ਕੋਲ ਪਿਆ, ਉਹ ਕਿਹੜੀ ਚੀਜ਼ ਏ? ਉਹ ਜੋਤ ਸੀ ਨਾ, ਇਹ ਸਰੀਰ ਆ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਉਹ ਜੋਤ ਦੀ ਗੱਲ ਹੁਣ ਜੋਤ ਵੱਖ ਹੋ ਗਈ, ਨਾ ਅੱਖਾਂ ਖੁੱਲਦੀਆਂ ਨੇ ਨਾ ਕੰਨਾਂ ਵਿੱਚ ਕੋਈ ਸ਼ਕਤੀ ਸੁਣਦੇ, ਪਿਆ ਜਿੱਥੇ ਮਰਜੇ। ਕਹਿੰਦੇ ਉਹ ਮਾਲਕ ਨੇ ਖਿੱਚ ਲਈ, ਹੁਣ ਮਾਟੀ ਮਾਟੀ ਕੋਈ ਏਕ, ਜਿਹੜਾ ਸਰੀਰ ਵਿੱਚ ਮਿੱਟੀ ਦਾ ਤੱਤ ਸੀ ਉਹ ਮਿੱਟੀ ਵਿੱਚ ਮਿਲ ਗਿਆ।
0: ਰੋਵਨ ਹਾਰੇ ਕੀ ਕਵਨ ਟੇਕ।
1: ਰੋਂਦੀ ਏ ਪਿੱਛੋਂ ਸਾਹਿਬ ਪੁੱਛਦੇ ਨੇ ਤੁਸੀਂ ਰੋਂਦੇ ਕਿਨੂੰ ਹੋ, ਚਲਾ ਕੌਣ ਗਿਆ ਏ? ਤੁਹਾਨੂੰ ਕਹਿ ਦੁੱਖ ਨਾ ਉਹ ਚਲਾ ਗਿਆ। ਕਹਿੰਦੇ ਉਹ ਜਿਹੜਾ ਜਾਣ ਵਾਲਾ ਸੀ ਉਹਦੇ ਬਾਰੇ ਤਾਂ ਤੁਹਾਨੂੰ ਕੁਛ ਪਤਾ ਹੀ ਨਹੀਂ, ਤੁਸੀਂ ਆ ਸਰੀਰ ਦੀ ਗੱਲ ਕਰਦੇ ਹੋ ਤੇ ਤੁਹਾਡੇ ਕੋਲ ਰੱਬ ਨੇ ਤੱਤਾਂ ਚ ਤੱਤ ਮਿਲਾ ਦਿੱਤੇ ਨੇ, ਕਿਨੂੰ ਰੋਂਦੇ ਹੋ?
0: ਕੌਣ ਮੁਵਾਰੇ ਕੌਣ ਮੁਵਾ।
1: ਕਿਹਦੀ ਮੌਤ ਹੋਈ ਏ? ਆਤਮਾ ਤੇ ਉਸੇ ਤਰ੍ਹਾਂ ਖਲੋਤੀ ਏ ਪਿਆਰੇ। ਜਦੋਂ ਨਾ ਸਤਿਗੁਰੂ ਜੀ ਨਾਲ ਸਿੱਧਾ ਥੋੜਾ ਪਿਆਰ ਕਰਨ ਦੀ ਆਦਤ ਪਾਈਏ ਵਿਦਵਾਨ, ਜਿੰਨੀ ਜਿੰਨੀ ਸਤਿਗੁਰੂ ਪਿਆਰੇ ਮਤ ਸਮਤ ਬਖਸ਼ਦੇ ਨੇ ਓਨੀ ਓਨੀ ਉਹ ਸੇਵਾ ਵਿੱਚ ਕੀਸਾ ਪਾਉਂਦੇ ਨੇ, ਉਹਦੇ ਤੋਂ ਸੇਧ ਲੈ ਕੇ ਸਿੱਧਾ ਸਾਡੇ ਉਸਤਾਦ ਵਿਦਵਾਨ ਲੋਕਾਂ ਦੇ ਇਹ ਬਚਨ ਸਨ। ਜਦੋਂ ਕੁਛ ਪੰਕਤੀ ਦੇ ਅਰਥ ਨਾ ਆਉਣ, ਸਾਰੇ ਵਿਦਵਾਨਾਂ ਦੇ ਵਿਚਾਰ ਪੜ੍ਹੀਏ ਤੇ ਉਹ ਕਹਿੰਦੇ ਫਿਰ ਛੱਡ ਦਿਆ ਕਰੋ। ਅਰਦਾਸ ਕਰਕੇ ਨਾ ਕੁਛ ਸਮਾਂ ਧਿਆਨ ਤੋਂ ਪਾਸੇ ਲੈ ਗਏ ਤਾਂ ਕਿ ਉਹ ਜਿਹੜੇ ਉਹਨਾਂ ਦੇ ਖਿਆਲ ਨੇ ਪਾਸੇ ਹੋ ਜਾਣ, ਸਿੱਧਾ ਉਸ ਬਾਣੀ ਨੂੰ ਨਾ ਪਹਿਲੀ ਜੋ ਕੁਝ ਖਿਆਲ ਨੇ ਉਹਨਾਂ ਨੂੰ ਭੁੱਲ ਜਾਓ। ਭੁੱਲ ਕੇ ਸਿੱਧੀ ਗੁਰੂ ਕੀ ਬਾਣੀ ਪੜੋਗੇ, ਸਤਿਗੁਰੂ ਆਪ ਸਿੱਧੇ ਅਰਥ ਸਮਝਾਉਣਗੇ। ਮੈਂ ਬੇਨਤੀ ਕਰਨ ਲੱਗਾ ਸੀ, ਹਜ਼ੂਰ ਕਹਿੰਦੇ ਨੇ ਕਿਹਦੀ ਮੌਤ ਹੋ ਗਈ? ਸੱਜਣੋ ਤੁਸੀਂ ਆਖਦੇ ਹੋ ਕਿ ਮੌਤ ਹੋ ਗਈ, ਚਲਾ ਗਿਆ। ਕਹਿਣ ਲੱਗੇ ਕਿਸੇ ਦੀ ਆਤਮਾ ਤੇ ਵਿਚਾਰੀ ਨਾਲ ਪਤਾ ਹੈ ਕੀ ਬੀਤਦੀ ਏ? ਕਹਿੰਦੇ ਸਾਰੀ ਕਹਾਣੀ ਤੇ ਰੱਬ ਦਾ ਕੋਈ ਅੰਤ ਨਹੀਂ, ਉਹਦੇ ਚੋਂ ਕਹਿੰਦੇ ਚਾਰ ਪੰਜ ਗੱਲਾਂ ਤੁਹਾਨੂੰ ਦੱਸੀਏ ਜੀ। ਦੱਸੋ ਮਹਾਰਾਜ ਜੀ ਦਾ ਬਚਨ 526 ਅੰਗ ਤੇ ਹਜ਼ੂਰ ਕਹਿੰਦੇ ਹਰੀ ਬਾਈ ਗੋਬਿੰਦ ਨਾਮ ਮਤ ਬੀਸਰੈ, ਐ ਮੇਰੀ ਜਿੰਦੇ ਤੂੰ ਰੱਬ ਦਾ ਨਾਮ ਨਾ ਭੁਲਾ। ਤੈਨੂੰ ਪਤਾ ਏ ਨਾਮ ਭੁੱਲ ਗਈ ਤਾਂ, ਜੇ ਤੂੰ ਸਾਚੀ ਜ਼ਿੰਦਗੀ ਲਛਮੀ ਮਾਇਆ ਨੂੰ ਚੇਤਾ ਕਰਤਾ ਰਿਹਾ ਤੇ ਸਰੀਰ ਦਾ ਅੰਤ ਹੋ ਗਿਆ, ਘਰ ਦੇ ਕਹਿਣਗੇ ਮੌਤ ਹੋ ਗਈ ਏ, ਪਰ ਤੇਰੇ ਨਾਲ ਪਤਾ ਕੀ ਬੀਤਣੀ ਏ? ਤੈਨੂੰ ਰੱਬ ਨੇ ਸੱਪ ਦਾ ਸਰੀਰ ਦੇ ਦੇਣਾ ਕਹਿ। ਕਹਿਣ ਲੱਗੇ ਜੇਕਰ ਤੇਰਾ ਇਸਤਰੀ ਨਾਲ ਭਾਵ ਕਾਮ ਵਾਸ਼ਨਾ ਵਿੱਚ ਤੂੰ ਖਚਤ ਰਹਿ ਕੇ ਤੇਰਾ ਅੰਤ ਹੋ ਗਿਆ, ਇਹ ਕਹਿਣਗੇ ਵੀ ਚਲਾ ਗਿਆ ਵਿਚਾਰਾ, ਚੰਗਾ ਸੀ ਮਾੜਾ ਜੋ ਇਹਨਾਂ ਦੇ ਦਿਲ ਚ ਆਉਂਦਾ।